0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਗੌਤਮ ਕਪਿਲ। ਆਜ਼ਾਦੀ ਦੇ ਅੰਦੋਲਨ ਦੁਨੀਆ ਭਰ ਦੇ ਵਿੱਚ ਹੋਏ ਨੇ। ਜਦੋਂ ਵੀ ਯੂਰਪੀ ਬਸਤੀਵਾਦ, ਸਪੇਨ, ਪੁਰਤਗਾਲ, ਬਰਤਾਨੀਆ, ਇਹਨਾਂ ਦੇਸ਼ਾਂ ਨੇ ਦੁਨੀਆ ਦੇ ਅਲੱਗ ਅਲੱਗ ਦੇਸ਼ਾਂ ਨੂੰ ਗੁਲਾਮ ਬਣਾਇਆ, ਚਾਹੇ ਉਹ ਸਣੇ ਅਮਰੀਕਾ ਹੀ ਕਿਉਂ ਨਾ ਹੋਵੇ, ਆਜ਼ਾਦੀ ਦੇ ਸੰਗਰਾਮ ਜਿਹੜੇ ਨੇ, ਆਜ਼ਾਦੀ ਦੇ ਸੰਘਰਸ਼ ਜਿਹੜੇ ਨੇ, ਅਫਰੀਕਨ ਮੁਲਕਾਂ ਤੋਂ ਲੈ ਕੇ ਏਸ਼ੀਆਈ ਮੁਲਕਾਂ ਤੱਕ, ਬੜੇ ਵੱਖੋ ਵੱਖਰੀਆਂ ਕਹਾਣੀਆਂ ਨੇ, ਬੜੀਆਂ ਸੋਹਣੀਆਂ ਕਹਾਣੀਆਂ ਨੇ ਔਰ ਬੜੀਆਂ ਇੰਸਪਾਇਰ ਕਰਨ ਵਾਲੀਆਂ ਕਹਾਣੀਆਂ। ਅਮਰੀਕਾ ਦੀ ਗੱਲ ਜੇ ਕੀਤੀ ਹੈ ਤਾਂ ਅਮਰੀਕਾ ਦੀ ਕਹਾਣੀ ਇੱਕ ਥੋੜ੍ਹੀ ਜਿਹੀ ਵੱਖਰੀ ਸੀਗੀ। 4 ਜੁਲਾਈ ਨੂੰ ਅਮਰੀਕਾ ਦੇ ਨਾਲ ਨਾਲ ਦੁਨੀਆ ਭਰ ਦੇ ਵਿੱਚ ਲੋਕ ਇਸ ਨੂੰ ਇੰਡੀਪੈਂਡੈਂਸ ਡੇ ਦੇ ਨਾਲ ਜਾਣਨ ਲੱਗ ਪਏ ਨੇ, ਯਾਨੀ ਕਿ ਆਜ਼ਾਦੀ ਦਿਹਾੜਾ। ਆਜ਼ਾਦ ਸ਼ਬਦ ਇਹਦੀ ਇੱਕ ਕਿੱਦਾਂ ਕੁਆਇਨ ਹੋਇਆ, ਕਿੱਦਾਂ ਇਹ ਇੱਕ ਵੱਖਰੀ ਇੱਕ ਚਰਚਾ ਦਾ ਵਿਸ਼ਾ ਹੈਗਾ, ਪਰ ਅਸੀਂ ਉਹਦੇ ਸ਼ਬਦ ਕਰਥਾਂ 'ਚ ਨਹੀਂ ਜਾਵਾਂਗੇ। ਆਜ਼ਾਦੀ ਗੁਲਾਮੀ ਸੋਚ ਤੋਂ, ਗੁਲਾਮੀ ਪ੍ਰਵਿਰਤੀ ਤੋਂ, ਕਿਸੇ ਵੀ ਇੱਕ ਐਸੀ ਦਸ਼ਾ ਤੋਂ ਜਿਹਦੇ ਵਿੱਚ ਉੱਥੋਂ ਦੇ ਉਸ ਸਮਾਜ ਦੇ ਲੋਕ, ਉਸ ਸੱਭਿਆਚਾਰ ਦੇ ਲੋਕ ਜਿਹੜੇ ਨੇ, ਉਹ ਆਪਣੇ ਆਪ ਨੂੰ ਇੱਕ ਬੰਨਣ ਦੇ ਵਿੱਚ ਮਹਿਸੂਸ ਕਰ ਰਹੇ ਹੋਣ ਅਤੇ ਉਹ ਆਪਣੇ ਫੈਸਲੇ ਆਪ ਨਾ ਲੈ ਪਾ ਰਹੇ ਹੋਣ, ਤਾਂ ਇੱਕ ਆਜ਼ਾਦੀ ਦਾ ਸੰਘਰਸ਼ ਹੁੰਦਾ। ਅਮਰੀਕਾ ਨੇ ਆਜ਼ਾਦੀ ਦਾ ਸੰਘਰਸ਼ ਜਿਹੜਾ ਸੀ, 4 ਜੁਲਾਈ ਦੀ ਜਿਹੜੀ ਤਰੀਕ ਸੀ, ਉਹ 10 ਸਾਲ ਪਹਿਲਾਂ ਹੀ ਐਲਾਨਤੀ ਸੀ। 1783 'ਚ ਜਾ ਕੇ ਆਜ਼ਾਦੀ ਮਿਲਦੀ ਹੈ, ਪਰ 1775 'ਚ ਇਹ ਜਿਹੜਾ 4 ਜੁਲਾਈ ਦਾ ਦਿਨ ਸੀ, ਇਹ ਤੈਅ ਹੋ ਗਿਆ ਸੀਗਾ ਕਿ 4 ਜੁਲਾਈ ਨੂੰ ਹੀ ਅਮਰੀਕਾ ਆਜ਼ਾਦ ਹੋਏਗਾ। ਫਿਰ ਲੜਾਈ ਲੜੀ ਜਾਂਦੀ ਹੈ ਅਤੇ ਫਿਰ 10 ਸਾਲਾਂ ਬਾਅਦ ਜਾ ਕੇ ਅਮਰੀਕਾ ਬਰਤਾਨਵੀ ਬਸਤੀਵਾਦ ਤੋਂ ਆਜ਼ਾਦੀ ਹਾਸਲ ਕਰ ਲੈਂਦਾ। ਇਹ ਜਿਹੜੀ ਇੱਕ ਸੋਚ ਹੁੰਦੀ ਹੈ ਕਿ ਆਜ਼ਾਦ ਆਪਣੇ ਆਪ ਨੂੰ ਪਹਿਲਾਂ ਹੀ ਕਹਿ ਦੇਣਾ ਅਤੇ ਬਾਅਦ ਦੇ ਵਿੱਚ ਫਿਰ ਉਸ ਜੰਗ ਦੇ ਵਿੱਚੋਂ ਗੁਜ਼ਰਨਾ, ਇਹ ਸੌਖੀ ਨਹੀਂ ਮਿਲਦੀ। ਇਹਦੇ ਲਈ ਇੱਕ ਅਲੱਗ ਜਿਗਰਾ ਕਰਨਾ ਪੈਂਦਾ, ਅਲੱਗ ਜਿਹਰਾ ਹੋਣਾ ਚਾਹੀਦਾ, ਇੱਕ ਅਲੱਗ ਕਿਸਮ ਦਾ ਸੋਚ ਹੋਣੀ ਚਾਹੀਦੀ ਹੈ। ਅਮਰੀਕਾ ਦੀ ਕੁੱਲ ਜਿਹੜੀ ਉਸ ਵਕਤ ਦੀ ਇੱਕ ਸੁਸਾਇਟੀ ਸੀ, ਉਹਦੇ ਵਿੱਚ ਤਾਂ ਇਹ ਸੋਚ ਸੀ, ਪਰ ਭਾਰਤ ਦੀ ਜਿਹੜਾ ਆਜ਼ਾਦੀ ਅੰਦੋਲਨ ਹੈ, ਇਸ ਤੋਂ ਵੱਖਰਾ ਸੀ। ਭਾਰਤ ਦੇ ਲੋਕ ਗੁਲਾਮ ਮਾਨਸਿਕਤਾ ਦੇ ਵਿੱਚੋਂ ਗੁਜ਼ਰ ਰਹੇ ਸੀ, ਪਰ ਉਸ ਵਕਤ ਇੱਕ ਐਸਾ ਸ਼ਖਸ ਸੀ ਜਿਹਨੇ ਆਪਣੇ ਆਪ ਨੂੰ ਆਜ਼ਾਦ ਆਲਰੇਡੀ ਡਿਕਲੇਅਰ ਕਰਤਾ ਸੀ। ਠੀਕ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੀ ਮਾਨਸਿਕਤਾ ਦੀ ਗੱਲ ਅਸੀਂ ਅਮਰੀਕਨ ਸੁਸਾਇਟੀ ਦੇ ਵਿੱਚ ਗੱਲ ਕਰਦੇ ਹਾਂ, ਔਰ ਉਹ ਇੱਕ ਵੱਖਰਾ ਸ਼ਖਸ ਸੀ। ਪੂਰਾ ਨਾਂ ਚੰਦਰ ਸ਼ੇਖਰ ਸੀਤਾਰਾਮ ਤਿਵਾੜੀ। ਅੱਜ 23 ਜੁਲਾਈ ਨੂੰ ਜਦੋਂ ਇਹ ਸ਼ੋਅ ਕਰ ਰਹੇ ਹਾਂ, ਇੱਕ ਦੇਸ਼ ਪੰਜਾਬ ਕੀ ਗੱਲ ਕੀ 'ਚ, ਇਹਦੇ ਵਿੱਚ ਉਸ 24 ਸਾਲਾਂ ਦੀ ਉਮਰ ਦੇ ਵਿੱਚ ਆਜ਼ਾਦੀ ਦੇ ਲਈ ਸ਼ਹਾਦਤ ਦੇ ਦੇਣ ਵਾਲੇ ਅਤੇ ਖੁਦ ਨੂੰ ਪਹਿਲਾਂ ਹੀ ਆਜ਼ਾਦ ਡਿਕਲੇਅਰ ਕਰ ਦੇਣ ਵਾਲੇ ਚੰਦਰ ਸ਼ੇਖਰ ਆਜ਼ਾਦ ਦੀ ਗੱਲ ਕਰਾਂਗੇ। ਪਰ ਕਿਉਂਕਿ ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਮੈਂ ਨਹੀਂ ਪੇਸ਼ ਕਰਦਾ, ਪ੍ਰੀਤਮ ਸਿੰਘ ਰੁਪਾਲ ਭਾਅ ਜੀ ਪੇਸ਼ ਕਰਦੇ ਨੇ, ਫੋਨ ਲਾਈਨ ਦੇ ਉੱਤੇ ਸਾਡੇ ਨਾਲ ਮੌਜੂਦ ਆ, ਸਵਾਗਤ ਕਰਦੇ ਹਾਂ ਭਾਈ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
2: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
1: ਜੀ ਭਾਅ ਜੀ, ਅੱਜ 120 ਸਾਲ ਹੋ ਗਏ ਨੇ ਚੰਦਰ ਸ਼ੇਖਰ ਆਜ਼ਾਦ ਦੇ ਜਨਮ ਦਿਨ ਨੂੰ, ਅਤੇ ਇਸ ਸਾਰੇ ਕਾਸੇ ਦੇ ਦਰਮਿਆਨ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਵੈਸੇ ਸਾਡੇ ਪ੍ਰੋਗਰਾਮ ਦਾ ਟਾਈਟਲ ਇੱਕ ਦੇਸ਼ ਪੰਜਾਬ ਕੀ ਗੱਲ ਕੀ 'ਚ ਹੈ, ਪਰ ਪੰਜਾਬ ਦੇ ਨਾਲੋਂ ਜੁੜ ਅਤੇ ਚੰਦਰ ਸ਼ੇਖਰ ਆਜ਼ਾਦ ਦੀ ਅੱਡ ਕਰਕੇ ਦੇਖੀ ਨਹੀਂ ਜਾ ਸਕਦੀ ਹੈਗੀ। ਬੇਸ਼ੱਕ ਉਹਨਾਂ ਦਾ ਜਨਮ ਜਿਹੜਾ ਸੀਗਾ ਉਸ ਵਕਤ ਵਾਲੀ ਰਾਜਪੁਰ ਅੱਜ ਦੀ ਤਰੀਕ ਦੇ ਵਿੱਚ ਮੱਧ ਪ੍ਰਦੇਸ਼ 'ਚ ਹੋਇਆ ਸੀਗਾ, ਪਰ ਪੰਜਾਬ ਦੇ ਨਾਲ ਉਹਨਾਂ ਦੀ ਜੁੜਤ ਕੀ ਸੀ? ਭਗਤ ਸਿੰਘ ਦਾ ਜਿਹੜਾ HSR ਜਿਹੜਾ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਸੀ, ਉਹਦੇ ਨਾਲ ਉਹਨਾਂ ਦੀ ਕੀ ਜੁੜਤ ਸੀ? ਔਰ ਪੰਜਾਬ ਦੇ ਵਿੱਚ ਇੱਕ ਕ੍ਰਾਂਤੀਕਾਰੀ ਬਿਗੁਲ ਨੂੰ ਵਜਾਉਣ ਵਾਲੇ, ਹਾਲਾਂਕਿ ਅਸੀਂ ਭਗਤ ਸਿੰਘ ਨੂੰ, ਸੁਖਦੇਵ, ਰਾਜਗੁਰੂ ਇਹਨਾਂ ਨੂੰ ਮੰਨਦੇ ਹਾਂ, ਲਾਲਾ ਲਾਜਪਤ ਰਾਏ ਇਹਨਾਂ ਨੂੰ ਮੰਨਦੇ ਹਾਂ ਕਿ ਕ੍ਰਾਂਤੀਕਾਰੀ ਬਿਗੁਲ ਇਹਨਾਂ ਨੇ ਵਜਾਇਆ ਸੀ, ਪਰ ਉਹਦੇ 'ਚ ਇੱਕ ਬਹੁਤ ਵੱਡਾ, ਜਿਵੇਂ ਕਹਿ ਦਿੰਦੇ ਹਾਂ ਕਿ ਜਿੱਦਾਂ ਅੱਜ ਕੱਲ੍ਹ ਜੈਨਜ਼ੀ ਦਾ ਅੰਦੋਲਨ ਚੱਲ ਰਿਹਾ ਨਾ, ਕਿ ਉਸ ਵਕਤ ਦੇ ਜੈਨਜ਼ੀ ਦੇ ਵਿੱਚ ਇੱਕ ਅਲੱਗ ਕਿਸਮ ਦੀ ਜਿਹੜੀ ਹਿੰਮਤ ਫੂਕਣ ਵਾਲਾ ਇੱਕ ਸ਼ਖਸ ਸੀ, ਵੀ ਕਿਹੜੀ ਗੱਲ ਹੋ ਗਈ ਯਾਰ, ਛੱਡੋ ਪਰਾਂ, ਆਜ਼ਾਦ ਤਾਂ ਹੈਗੇ ਹੀ ਆਪਾਂ, ਬਸ ਲੜਾਈ ਲੜਨੀ ਹੈ। ਉਹਦਾ ਰੋਲ ਜਿਹੜਾ ਸੀਗਾ ਪੰਜਾਬੀਆਂ 'ਚ, ਉਸ ਕਿਸਮ ਦਾ ਇੱਕ ਜਜ਼ਬਾ ਫੂਕਣ ਵਾਲੇ ਚੰਦਰ ਸ਼ੇਖਰ ਆਜ਼ਾਦ ਦੀ ਜ਼ਿੰਦਗੀ ਦੇ ਨਾਲ ਜੁੜੀ ਅੱਜ ਗੱਲ ਕਰਨੀ ਚਾਹੁੰਦੇ, ਤੁਸੀਂ ਜਿੱਥੋਂ ਸ਼ੁਰੂ ਕਰਨਾ ਚਾਹੁੰਦੇ ਹੋ, ਉੱਥੋਂ ਜਿੱਦਾਂ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ ਪਲੀਜ਼।
2: ਜਿਸ ਤਰ੍ਹਾਂ ਗੌਤਮ ਜੀ, ਵੈਸੇ ਤਾਂ ਤੁਸੀਂ ਬੜਾ ਵਿਸਥਾਰ ਦੇ ਵਿੱਚ ਗੱਲਾਂ ਦੱਸ ਦਿੱਤੀਆਂ ਨੇ ਕਿ ਚੰਦਰ ਸ਼ੇਖਰ ਆਜ਼ਾਦ ਨੇ ਆਪਣੇ ਆਪ ਨੂੰ ਆਜ਼ਾਦ ਕਿਉਂ ਕਿਹਾ, ਕਦੋਂ ਕਿਹਾ, ਕਿਵੇਂ ਕਿਹਾ, ਜਾਂ ਇਹਦਾ ਅਰਥ ਜਿਹੜਾ ਸੀ ਉਹ ਕੀ ਸੀ। ਤੇ ਆਪਾਂ ਜਿਹੜੀ ਗੱਲ ਕਰਨੀ ਹੈ ਉਹ ਖਾਸ ਕਰਕੇ, ਕਿਉਂਕਿ ਇਹ ਸਾਰੇ ਜਿਹੜੇ ਕ੍ਰਾਂਤੀਕਾਰੀ ਸੀ ਇਹਨਾਂ ਦੀ ਉਮਰ ਜਿਹੜੀ ਆ ਉਹ ਸਾਰਿਆਂ ਦੀ ਬਹੁਤ ਘੱਟ ਹੋਈ ਆ, ਤੇ ਜਿਹੜੇ ਸਮੇਂ ਸਮੇਂ ਜਿਹੜਾ ਹੈ ਸ਼ਹਾਦਤ ਦਾ ਜਾਮ ਪੀ ਗਏ। ਤੇ ਚੰਦਰ ਸ਼ੇਖਰ ਆਜ਼ਾਦ ਦੀ ਉਮਰ ਵੀ ਕੋਈ 24 ਸਾਲ ਸੀ ਤੇ ਜਦੋਂ ਉਹ ਇਲਾਹਾਬਾਦ ਦੇ ਜਿਹੜੇ ਐਲਫਰਡ ਪਾਰਕ ਦੇ ਵਿੱਚ ਪੁਲਿਸ ਦੇ ਵਿੱਚ ਪੁਲਿਸ ਦੇ ਜਿਹੜੇ ਹੈ ਦਸਤੇ ਦੇ ਘੇਰੇ ਚ ਆ ਗਏ ਸੀ ਤੇ ਜਿਸ ਕਰਕੇ ਫਿਰ ਅਖੀਰ ਦੇ ਵਿੱਚ ਲੰਬਾ ਸਮਾਂ ਮੁਕਾਬਲਾ ਚੱਲਦਾ ਰਿਹਾ ਉਹਨਾਂ ਨੂੰ ਫਿਰ ਆਪਣੇ ਆਪ ਨੂੰ ਜਿਹੜਾ ਹੈ ਆਖਰੀ ਜਿਹੜੀ ਗੋਲੀ ਬਚੀ ਸੀ ਤੇ ਉਹਦੇ ਨਾਲ ਉਹ ਖੁਦ ਹੀ ਆਪਣੇ ਆਪ ਨੂੰ ਮਾਰ ਕੇ ਜਿਹੜਾ ਸੀ ਉਹ ਪੁਲਿਸ ਦੇ ਹੱਥ ਆਉਣ ਤੋਂ ਜਿਹੜਾ ਸੀ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਜਿੰਦਾ ਜਿਹੜਾ ਹੈਗਾ ਪੁਲਿਸ ਦੇ ਹੱਥ ਨਹੀਂ ਆਉਣਗੇ ਕਿਉਂਕਿ ਉਹ ਆਜ਼ਾਦ ਨੇ ਆਪਾਂ ਇੱਥੋਂ ਹੀ ਜਿਹੜੀ ਗੱਲ ਸ਼ੁਰੂ ਕਰਦੇ ਹਾਂ ਤੇ ਜਦੋਂ ਆਪਾਂ ਭਾਰਤ ਦੀ ਆਜ਼ਾਦੀ ਦੀ ਜਿਹੜੀ ਤਹਿਰੀਕ ਹੈ ਇਹਦੀ ਗੱਲ ਕਰਦੇ ਹਾਂ ਨਾ ਜੀ ਉਹ ਭਾਰਤ ਦੀ ਆਜ਼ਾਦੀ ਤਹਿਰੀਕ ਐਵੇਂ ਨੀ ਜਿਵੇਂ ਹੁਣ ਆਪਾਂ ਇੰਡੀਆ ਦੇਖਦੇ ਹਾਂ ਕਿਉਂਕਿ ਇਹ ਤਾਂ ਬ੍ਰਿਟਿਸ਼ਰਸ ਨੇ ਇੱਕ ਇੰਡੀਆ ਨੂੰ ਏਦਾਂ ਦੀ ਇੱਕ ਸ਼ੇਪ ਦਿੱਤੀ ਐਡਵਰਡ ਪ੍ਰਿੰਸ ਨੂੰ ਉਹਨਾਂ ਨੂੰ ਆਪਣੇ ਅੰਦਰ ਗੁਲਾਮ ਕਰਕੇ ਹੋਰ ਤੇ ਫਿਰ 47 ਤੋਂ ਪਹਿਲਾਂ ਖੁਦ ਹੀ ਇਹਨੂੰ ਵੰਡ ਗਏ ਤੇ ਵੰਡੀਆਂ ਵੀ ਖੁਦ ਹੀ ਪਾ ਕੇ ਗਏ ਤੇ ਉਹ ਕਿਉਂਕਿ ਜਦੋਂ ਇਹ ਸੰਘਰਸ਼ ਚੱਲੇ ਜਾਂ ਲੜਾਈਆਂ ਚੱਲੀਆਂ ਜਾਂ ਅੰਦੋਲਨ ਚੱਲੇ ਉਹ ਉੱਥੋਂ ਉੱਥੋਂ ਚੱਲੇ ਜਿੱਥੇ ਜਿੱਥੇ ਪਹਿਲਾਂ ਈਸਟ ਇੰਡੀਆ ਕੰਪਨੀ ਆਈ ਫਿਰ ਬਕਾਇਦਾ ਜਿਹੜਾ ਕਰਾਊਨ ਦਾ ਉੱਥੇ ਰਾਜ ਹੋਇਆ ਤੇ ਉੱਥੋਂ ਫਿਰ ਉਹ ਨਿਕਲ ਕੇ ਇੱਕ ਵੱਡੇ ਜਿਹੜਾ ਹੈਗਾ ਆਜ਼ਾਦੀ ਦੇ ਸੰਘਰਸ਼ ਦੇ ਰੂਪ ਦੇ ਵਿੱਚ ਪੈਦਾ ਹੋਏ ਉਹਨਾਂ ਦੇ ਵਿੱਚ ਖਾਸ ਕਰਕੇ ਜਿਹੜੇ ਸਾਡੇ ਇਹ ਰੈਵੋਲਿਊਸ਼ਨਰੀ ਸੀ ਹੋਰ ਵੀ ਬਹੁਤ ਸਾਰੇ ਲੋਕ ਸੀ ਨਾਂ ਲਏ ਜਾ ਸਕਦੇ ਆ ਜਿਹੜੇ ਇਹਨਾਂ ਤੋਂ ਪਹਿਲਾਂ ਜਿਹੜੇ ਹੋਏ ਆ ਤੇ ਪਰ ਇਹਨਾਂ ਦਾ ਜਿਹੜਾ ਸੀ ਇੱਕ ਬਿਲਕੁਲ ਇੱਕ ਨਵੇਂ ਤਰੀਕੇ ਦੇ ਨਾਲ ਦੇਸ਼ ਨੂੰ ਆਜ਼ਾਦ ਕਰਾਉਣ ਦਾ ਜਿਹੜਾ ਉਹ ਸੁਪਨਾ ਸੀ ਉਹ ਵੱਖਰੀ ਗੱਲ ਹੈ ਕਿ ਬਾਅਦ ਦੇ ਵਿੱਚ ਰਾਜਨੀਤੀ ਕਿੱਧਰ ਨੂੰ ਤੁਰੀ ਜਾਂ ਕਿਸ ਪਾਸੇ ਨੂੰ ਦੇਸ਼ ਤੁਰਿਆ ਉਹ ਅਲੱਗ ਗੱਲ ਹੈ ਪਰ ਇਹ ਇੱਕ ਬਹੁਤ ਵੱਡਾ ਜਿਹੜਾ ਹੈਗਾ ਡ੍ਰੀਮ ਲੈ ਕੇ ਚੱਲੇ ਸੀ ਉਹਨਾਂ ਚੋਂ ਇਹ ਨੌਜਵਾਨ ਸੀ ਚੰਦਰ ਸ਼ੇਖਰ ਆਜ਼ਾਦ ਜਿਵੇਂ ਤੁਸੀਂ ਦੱਸ ਹੀ ਦਿੱਤਾ ਕਿ ਲਾਲਚਪੁਰ ਦੇ ਵਿੱਚ ਉਸ ਵੇਲੇ ਜਿਹੜਾ ਪ੍ਰਿੰਸਲੀ ਸਟੇਟ ਸੀ ਰਿਆਸਤ ਸੀ ਉੱਥੇ ਉਹਨਾਂ ਦਾ ਜਨਮ ਹੋਇਆ ਇੱਕ ਬ੍ਰਾਹਮਣ ਪਰਿਵਾਰ ਦੇ ਵਿੱਚ ਜਨਮ ਹੋਇਆ ਤੇ ਪਰਿਵਾਰ ਦੇ ਵਿੱਚ ਜਿਹੜਾ ਪੜ੍ਹਨ ਦਾ ਜਿਹੜਾ ਇਹ ਐਜੂਕੇਸ਼ਨ ਦਾ ਮਾਹੌਲ ਉਹ ਪਹਿਲਾਂ ਤੋਂ ਹੀ ਸੀਗਾ ਤੇ ਉਹਨਾਂ ਦੇ ਮਾਤਾ ਦਾ ਇਹ ਸੁਪਨਾ ਸੀ ਕਿ ਉਹਨਾਂ ਦਾ ਬੇਟਾ ਜਿਹੜਾ ਹੈਗਾ ਸੰਸਕ੍ਰਿਤ ਦਾ ਬਹੁਤ ਵੱਡਾ ਵਿਦਵਾਨ ਬਣੇ ਤੇ ਇਸ ਕਰਕੇ ਫਿਰ ਬਨਾਰਸ ਭੇਜਿਆ ਗਿਆ ਉਹਨਾਂ ਨੂੰ ਕਾਸ਼ੀ ਜਿਹੜਾ ਉਸ ਵੇਲੇ ਦਾ ਜਿਹੜਾ ਇੱਕ ਮਸ਼ਹੂਰ ਹੁਣ ਵੀ ਖੈਰ ਉਹ ਇੱਕ ਤਰੀਕੇ ਦਾ ਵਿਦਿਆਪੀਠ ਹੈ ਜਿਹੜਾ ਤੇ ਉੱਥੇ ਉਹਨਾਂ ਨੇ ਇਹ ਆਪਣੀ ਜਿਹੜੀ ਸਟੱਡੀ ਸ਼ੁਰੂ ਕੀਤੀ ਤੇ ਮੀਨ ਟਾਈਮ ਜਿਹੜਾ ਕੀ ਹੋਇਆ ਕਿ ਇਧਰੋਂ ਮਹਾਤਮਾ ਗਾਂਧੀ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਅੰਦੋਲਨ ਜਿਹੜਾ ਪੁਰਾਮਨ ਤਰੀਕੇ ਦੇ ਨਾਲ ਚੱਲ ਰਿਹਾ ਸੀ ਉਹ ਜਿਹੜਾ ਉਹ ਸ਼ੁਰੂ ਹੋਇਆ ਜਿਹੜੀ ਖਾਸ ਕਰਕੇ ਜਦੋਂ ਉਹਨਾਂ ਨੇ ਨਾਨ ਕੋਆਪਰੇਸ਼ਨ ਨਾ ਮਿਲਵਰਤਨ ਜਿਹੜੀ ਸੀ ਉਹ ਲਹਿਰ ਸ਼ੁਰੂ ਕੀਤੀ ਤੇ ਉਹਦੇ ਤੋਂ ਬਹੁਤ ਸਾਰੇ ਨੌਜਵਾਨ ਜਿਹੜੇ ਉਹ ਪ੍ਰਭਾਵਿਤ ਹੋਏ ਉਹਦੇ ਤੋਂ ਪੰਜਾਬ ਦੇ ਨੌਜਵਾਨ ਵੀ ਬੰਗਾਲ ਦੇ ਵੀ ਇਹ ਜਿਹੜਾ ਹੈਗਾ ਇਹ ਏਰੀਆ ਜਿਹੜਾ ਹੁਣ ਕਿਉਂਕਿ ਉਦੋਂ ਚਲੋ ਪ੍ਰਿੰਸਲੀ ਸਟੇਟ ਸੀ ਬਾਅਦ ਦੇ ਵਿੱਚ ਕੋਈ ਉੱਤਰ ਪ੍ਰਦੇਸ਼ ਬਣ ਗਿਆ ਨੌਰਥ ਪ੍ਰਦੇਸ਼ ਬਣ ਗਿਆ ਤੇ ਇੱਥੇ ਜਿੱਥੇ ਇੱਥੇ ਕਿਤੇ ਕੋਈ ਥੋੜੇ ਜੇ ਇਹਨਾਂ ਦੇ ਅੰਦਰ ਜਾਂ ਤਾਂ ਇਹ ਸੀ ਕਿ ਕਿਉਂਕਿ ਜਿਹੜੀ ਤੁਹਾਡੀ ਇੱਕ ਸਟੱਡੀ ਹੈ ਜਾਂ ਲਿਆਕਤ ਹੈ ਜਾਂ ਗਿਆਨ ਹੈ ਉਹ ਆਪਣੇ ਆਪ ਚ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਗਿਆਨ ਹੀ ਸਭ ਤੋਂ ਵੱਡਾ ਹਥਿਆਰ ਹੁੰਦਾ ਤੇ ਉਹ ਜਿੱਥੇ ਜਿੱਥੇ ਗਿਆਨ ਰੱਖਣ ਵਾਲੇ ਲੋਕ ਸੀ ਉਹਨਾਂ ਤੇ ਉਹਦਾ ਜਿਹੜਾ ਹੈ ਅਸਰ ਹੋਇਆ ਉਸ ਮੂਵਮੈਂਟ ਦਾ ਤੇ ਫਿਰ ਕਿਉਂਕਿ ਉਸ ਸਮੇਂ ਦੇ ਦੌਰਾਨ ਫਿਰ ਜਦੋਂ ਪਹਿਲੀ ਜਿਹੜੀ ਸੀ ਵਿਸ਼ਵ ਯੁੱਧ ਸ਼ੁਰੂ ਹੋਇਆ ਤੇ ਉਦੋਂ ਮਹਾਤਮਾ ਗਾਂਧੀ ਨੇ ਕਿਸੇ ਗੱਲੋਂ ਤੇ ਉਹ ਫਿਰ ਜਿਹੜੀ ਨਾਨ ਕੋਆਪਰੇਸ਼ਨ ਜਿਹੜੀ ਮੂਵਮੈਂਟ ਸੀ ਤੇ ਉਹ ਵਾਪਸ ਲੈ ਲਈ ਜਾਂ ਉਹ ਮੁਲਤਵੀ ਕਰਤੀ ਆਪਾਂ ਇਹ ਕਹਿ ਦਈਏ ਜੀ ਤੇ ਉਸ ਤੋਂ ਬਾਅਦ ਫਿਰ ਜਿਹੜੇ ਇਹ ਨੌਜਵਾਨ ਉਸ ਮੂਵਮੈਂਟ ਚੱਲੇ ਹੋਏ ਸੀ ਉਹ ਕਾਫੀ ਨਿਰਾਸ਼ ਹੋਏ ਤੇ ਉਹਨਾਂ ਨੂੰ ਲੱਗਿਆ ਵੀ ਨਹੀਂ ਗੱਲ ਏਦਾਂ ਬਣਨੀ ਨੀ ਇਹਨਾਂ ਨੂੰ ਜਿਹੜਾ ਹੋਰ ਤਰੀਕੇ ਦੇ ਨਾਲ ਇੱਥੋਂ ਭਜਾਉਣਾ ਪੈਣਾ ਜਿਹੜਾ ਫਿਰੰਗੀ ਨੂੰ ਇਸ ਇਹਨਾਂ ਲਾਈਨਸ ਦੇ ਫਿਰ ਉਹਨਾਂ ਨੇ ਜਿਹੜਾ ਹੈ ਸੋਚਣਾ ਸ਼ੁਰੂ ਕੀਤਾ ਜਿਹੜੀ ਆਜ਼ਾਦ ਵਾਲੀ ਘਟਨਾ ਉਹ ਵੀ ਬੜੀ ਕਮਾਲ ਦੀ ਆ ਉਦੋਂ ਤਾਂ ਅਜੇ ਜਿਹੜੀ ਨਾ ਮਿਲਵਰਤਨ ਲਹਿਰ ਜਿਹੜੀ ਨਾਨ ਕੋਆਪਰੇਸ਼ਨ ਮੂਵਮੈਂਟ ਚੱਲਦੀ ਸੀ ਜਦੋਂ 15 ਸਾਲ ਦੀ ਉਮਰ ਦੇ ਵਿੱਚ ਹੀ ਚੰਦਰ ਸ਼ੇਖਰ ਜਿਹੜਾ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਜਦੋਂ ਪੇਸ਼ੀ ਤੇ ਬੁਲਾਇਆ ਚੰਦਰ ਸ਼ੇਖਰ ਨੂੰ ਤੇ ਜਿੱਥੋਂ ਇਹ ਗੱਲ ਆਜ਼ਾਦ ਵਾਲੀ ਆਉਂਦੀ ਹੈ ਪੇਸ਼ੀ ਤੇ ਉਹਨਾਂ ਨੇ ਕਿਹਾ ਕਿ ਨਾ ਤੁਹਾਡਾ ਜੱਜ ਨੇ ਪੁੱਛਿਆ ਕਿ ਕੀ ਹੈ ਤੇ ਉਹ ਪਾਰਸੀ ਜੱਜ ਸੀਗਾ ਤੇ ਉਹਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਮੇਰਾ ਨਾਂ ਜਿਹੜਾ ਹੈਗਾ ਉਹ ਆਜ਼ਾਦ ਹੈ ਤੇਰੇ ਪਿਤਾ ਦਾ ਨਾਂ ਉਹ ਕਹਿੰਦਾ ਮੇਰੇ ਪਿਤਾ ਦਾ ਨਾਂ ਸੁਤੰਤਰ ਹੈ ਤੇ ਤੁਹਾਡਾ ਐਡਰੈਸ ਕਿੱਥੇ ਰਹਿੰਦੇ ਹੋ ਵਲਦੀਅਤ ਕੀ ਹੈ ਉਹ ਕਹਿੰਦਾ ਜੇ ਮੇਰਾ ਸਰਨਾਮ ਹੈ ਉਹ ਗੁੱਸੇ ਕਹਿੰਦੇ ਹੋ ਗਿਆ ਤੇ ਉਹਨੇ ਕਿਹਾ ਕਿ ਇਹਨੂੰ ਨਾ ਜਿਹੜੇ ਇਹ ਵਿਗੜਿਆ ਹੋਇਆ ਮੁੰਡਾ ਤੇ ਇਹਨੂੰ ਕੋੜੇ ਮਾਰੇ ਜਾਣ, ਕਹਿੰਦੇ 15 ਜਿਹੜੇ ਸੀ ਕੋੜੇ ਉਹਨੇ ਸਜ਼ਾ ਦਿੱਤੀ ਉਸ ਵੇਲੇ ਜਿਹੜਾ ਜੱਜ ਸੀ। ਤੇ ਉੱਥੋਂ ਹੀ ਜਿਹੜਾ ਹੈ ਉਹਨਾਂ ਨੇ ਆਪਣੇ ਨਾਂ ਨਾਲ ਤਖਲਸੇ ਆਜ਼ਾਦ ਜਿਹੜਾ ਹੈ ਉਹ ਲਾਉਣਾ ਸ਼ੁਰੂ ਕੀਤਾ। ਤੇ ਤੁਸੀਂ ਬਿਲਕੁਲ ਭੂਮਿਕਾ ਦੇ ਵਿੱਚ ਜਿਹੜਾ ਹੈ ਗੌਤਮ ਜੀ ਬਿਲਕੁਲ ਠੀਕ ਕਿਹਾ ਕਿ ਪਹਿਲਾਂ ਤਾਂ ਤੁਹਾਨੂੰ ਆਪ ਨੂੰ ਖੁਦ ਆਜ਼ਾਦ ਹਸਤੀ ਤੁਸੀਂ ਮੰਨਦੇ ਹੋ ਤਾਂ ਹੀ ਤੁਸੀਂ ਦੂਸਰਿਆਂ ਦੀ ਅਗਵਾਈ ਕਰ ਸਕਦੇ, ਤੇ ਤੁਸੀਂ ਗੁਲਾਮ ਹਸਤੀ ਮੰਨ ਕੇ ਜਿਹੜਾ ਹੈਗਾ ਉਹ ਤੁਸੀਂ ਫਿਰ ਆਜ਼ਾਦੀ ਦੀਆਂ ਗੱਲਾਂ ਜਿਹੜੀਆਂ ਨਹੀਂ ਕਰ ਸਕਦੇ। ਤੇ ਉਹ ਆਪਣੇ ਸਾਰੇ ਲੋਕਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਫਿਰ ਉਹਨਾਂ ਨੇ ਇੱਕ ਜਥੇਬੰਦੀ ਬਣਾਈ ਐਚ ਆਰ ਏ ਜਿਹਦਾ ਨਾਂ ਸੀ, ਫਿਰ ਉਹਦਾ ਨਾਮ ਬਦਲ ਕੇ ਐਚ ਐਸ ਆਰ ਏ ਰੱਖਿਆ ਗਿਆ। ਐਚ ਆਰ ਏ ਸੀ ਹਿੰਦੁਸਤਾਨ ਜਿਹੜੀ ਸੀ ਰੈਵੋਲੂਸ਼ਨਰੀ ਜਿਹੜੀ ਰਿਪਬਲਿਕਨ ਐਸੋਸੀਏਸ਼ਨ ਸੀ, ਤੇ ਫਿਰ ਉਹਦਾ ਨਾਮ ਬਦਲ ਕੇ ਉਹਦੇ ਨਾਲ ਨਾਲ ਸੋਸ਼ਲਿਸਟ ਸ਼ਬਦ ਜੋੜਿਆ ਗਿਆ ਜਦੋਂ ਮਾਰਕਸਿਜ਼ਮ ਦੇ ਪ੍ਰਭਾਵ ਦੇ ਹੇਠ ਇਹ ਆਏ। ਇਹ ਉਹ ਲੋਕ ਸੀ ਜਿਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਸੀ ਆਪਣੇ ਟੀਚਰ ਦੀ ਅਗਵਾਈ ਦੇ ਵਿੱਚ ਮਾਰਕਸਿਜ਼ਮ ਨੂੰ ਜਾਣਿਆ ਜਾਂ ਮਾਰਕਸਿਜ਼ਮ ਨੂੰ ਪੜ੍ਹਨਾ ਸ਼ੁਰੂ ਕੀਤਾ, ਤੇ ਕਿ ਇਹ ਵੀ ਇੱਕ ਤਰੀਕਾ ਹੁੰਦਾ ਹੈਗਾ ਜਿਹੜਾ ਹੈਗਾ ਦੇਸ਼ ਦੁਨੀਆ ਇੱਕ ਏਦਾਂ ਦੀ ਵੀ ਜਿਹੜੀ ਹੈ ਉਹ ਵੀ ਬਣ ਸਕਦੀ ਹੈ ਜਿੱਥੇ ਕੋਈ ਕਿਸੇ ਦਾ ਕੋਈ ਵੱਡਾ ਨਾ ਹੋਵੇ ਕੋਈ ਛੋਟਾ ਨਾ ਹੋਵੇ। ਜਿਹੜਾ ਸੋਸ਼ਲਿਸਟ ਸੋਸ਼ਲਿਜ਼ਮ ਦਾ ਜਾਂ ਕਮਿਊਨਿਜ਼ਮ ਦਾ ਜਿਹੜਾ ਕੰਸੈਪਟ ਸੀ ਉਹ ਬਾਅਦ ਦੀ ਗੱਲ ਵੱਖਰੀ ਹੈ ਕਿ ਜਿਹੜੇ ਦੇਸ਼ ਉਸ ਆਧਾਰ ਤੇ ਬਣੇ ਉਹ ਨਹੀਂ ਉਵੇਂ ਰਹਿ ਸਕੇ ਜਾਂ ਉਹ ਵਿਚਾਰਧਾਰਾ ਤੇ ਨਹੀਂ ਉਹਨੂੰ ਪੁਗਾ ਸਕੇ। ਹੈਗੇ ਕੁਛ ਕੰਟਰੀ ਤੇ ਅਜੇ ਜਿਹੜੇ ਚੱਲ ਰਹੇ ਆ, ਤੇ ਪਰ ਇਹਨਾਂ ਨੌਜਵਾਨਾਂ ਤੇ ਇਹਦੇ ਅਸਰ ਇਹ ਹੋਇਆ ਕਿ ਇਹਨਾਂ ਨੇ ਇਹ ਸੋਚਿਆ ਕਿ ਜਿਹੜੀ ਇੱਕ ਕ੍ਰਾਂਤੀ ਦੇ ਨਾਲ ਜਿਹੜੀ ਇਹ ਤਬਦੀਲੀ ਕੀਤੀ ਜਾ ਸਕਦੀ ਹੈ। ਇਹ ਜਿਹੜੀਆਂ ਦੂਜੀਆਂ ਨੇ ਨੋਨ ਕੋਆਪਰੇਸ਼ਨ ਵਗੈਰਾ ਠੀਕ ਹੈ, ਪ੍ਰਭਾਵ ਦਬਾਅ ਪ੍ਰੈਸ਼ਰ ਪਾਉਣ ਵਾਸਤੇ ਠੀਕ ਹੈ, ਪਰ ਕ੍ਰਾਂਤੀ ਜਿਹੜੀ ਉਹ ਜ਼ਰੂਰੀ ਹੈ। ਤੇ ਉਹ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਉਹ ਟੀਮ ਸੀ ਜਿਹੜੀ ਪਹਿਲੀ ਜਿਹਦੇ ਚ ਜਿਹੜਾ ਸੀ ਰਜਿੰਦਰ ਨਾਥ ਲਹਿਰੀ ਸੀ, ਇਸ਼ਫਾਕ ਉੱਲਾ ਖਾਨ ਸੀ, ਰਾਮ ਪ੍ਰਸਾਦ ਬਿਸਮਿਲ ਸੀ, ਤੇ ਜਿਨ੍ਹਾਂ ਦਾ ਜਿਹੜਾ ਅਕਸਰ ਜ਼ਿਕਰ ਆਉਂਦਾ ਖਾਸ ਕਰਕੇ ਜਦੋਂ ਕਕੋਰੀ ਡਾਕੇ ਦਾ ਜ਼ਿਕਰ ਆਉਂਦਾ ਤੇ ਲਖਨਊ ਦੇ ਨੇੜੇ ਜਦੋਂ ਉਹਨਾਂ ਨੇ ਰੇਲ ਗੱਡੀ ਚੋਂ ਖਜ਼ਾਨਾ ਜਿਹੜਾ ਸੀ ਉਹ ਲੁੱਟਿਆ। ਤੇ ਉਸ ਤੋਂ ਬਾਅਦ ਜਿਹੜੀ ਫਿਰ ਇਹ ਘਟਨਾ ਵਾਪਰਦੀ ਹੈ ਕਿ ਉਹਦੇ ਵਿੱਚ ਜਿਹੜੇ ਇਹ ਬੰਦੇ ਸੀ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਤੇ ਚੰਦਰ ਸ਼ੇਖਰ ਉਦੋਂ ਕਿਉਂਕਿ ਪਹਿਲਾਂ ਇਸ ਸਾਰੀ ਰਜੀਮ ਦੇ ਵਿੱਚ ਇਸ ਚ ਆ ਚੁੱਕੇ ਸੀ ਪਰ ਉਹ ਫਿਰ ਹੱਥ ਨਹੀਂ ਆਏ। ਉਦੋਂ ਬਾਅਦ ਫਿਰ ਉਹਨਾਂ ਦੀ ਸਾਰੀ ਲਾਈਫ ਜਿਹੜੀ ਆ ਉਹ ਅੰਡਰਗਰਾਊਂਡ ਜਿਹੜੀ ਆ ਉਹ ਵਾਪਰੀ। ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਜਿਹੜਾ ਪੰਜਾਬ ਹੈ ਜਿਹੜਾ ਇਹ ਬਹੁਤ ਜ਼ਰਖੇਜ਼ ਹੈ ਇਸ ਕਰਕੇ ਕ੍ਰਾਂਤੀ ਵਾਸਤੇ, ਕਿਉਂਕਿ ਇੱਕ ਤਾਂ ਪੰਜਾਬ ਦੀ ਜਿਹੜੀ ਇਤਿਹਾਸਕ ਸਾਨੂੰ ਸਾਰਿਆਂ ਨੂੰ ਪਤਾ ਹੈ ਪਿਛੋਕੜ ਏਦਾਂ ਸੀ ਜਿੱਥੋਂ ਹਰ ਭਾਵੇਂ ਮੁਗਲ ਹੋਣ ਭਾਵੇਂ ਹੋਰ ਬਾਹਰਲੇ ਹਮਲਾਵਰ ਹੋਣ ਇੱਥੇ ਜਿਨ੍ਹਾਂ ਦਾ ਡਟ ਕੇ ਜਿਹੜਾ ਮੁਕਾਬਲਾ ਹੋਇਆ ਤੇ ਇੱਥੇ ਸਿੱਖੀ ਦਾ ਜਿਹੜਾ ਸੀ ਉਹ ਪ੍ਰਭਾਵ ਕਰਕੇ ਜਾਂ ਗੁਰੂ ਸਾਹਿਬਾਨ ਦੇ ਕਰਕੇ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਸੀ ਅਸਰ ਸੀ। ਤੇ ਪੰਜਾਬ ਦੇ ਵਿੱਚ ਉਦੋਂ ਪਹਿਲਾਂ ਜਿਹੜੀ ਗਦਰ ਲਹਿਰ ਸੀ ਜਾਂ ਗਦਰ ਮੂਵਮੈਂਟ ਸੀ ਤੇ ਉਹਦੀ ਚਰਚਾ ਸੀ ਪੂਰੀ ਦੁਨੀਆਂ ਦੇ ਵਿੱਚ, ਤੇ ਉਹ ਫੇਰ ਜਿਹੜਾ ਸੀ ਉਹ ਤਾਲਮੇਲ ਇਹਨਾਂ ਦਾ ਜਿਹੜਾ ਪੰਜਾਬ ਦੇ ਕ੍ਰਾਂਤੀਕਾਰੀ ਨੇ ਫਿਰ ਉਹਨਾਂ ਦੇ ਨਾਲ ਤਾਲਮੇਲ ਹੁੰਦਾ ਤੇ ਫਿਰ ਇਹਨਾਂ ਦੀ ਲੰਬੀ ਐਕਟੀਵਿਟੀ ਜਿਹੜੀ ਉਹ ਪੰਜਾਬ ਦੇ ਵਿੱਚ ਲਗਾਤਾਰ ਰਹਿੰਦੀ ਹੈ। ਲਾਹੌਰ ਇਹਨਾਂ ਦਾ ਜਿਹੜਾ ਸੀ ਸਰਗਰਮੀਆਂ ਦਾ ਵੱਡਾ ਕੇਂਦਰ ਸੀ ਜਿੱਥੋਂ ਇਹ ਸਾਰਾ ਕੁਛ ਜਿਹੜਾ ਸੀ ਉਹ ਇੱਕ ਤਰੀਕੇ ਦਾ ਸੀ ਕਿਸ ਤਰੀਕੇ ਦੀ ਸਰਗਰਮੀ ਚਲਾਈ ਜਾਵੇ, ਕਿਉਂਕਿ ਉਸ ਵੇਲੇ ਦੋ ਤਿੰਨ ਸਟੇਟ ਏਦਾਂ ਦੀਆਂ ਸੀ ਜਿੱਥੇ ਸਭ ਤੋਂ ਵੱਧ ਜਿਹੜੀ ਇੱਕ ਐਡਮਿਨਿਸਟ੍ਰੇਟਿਵ ਤਰੀਕਾ ਜਿਹੜਾ ਸੀ ਉਹ ਵਰਤਿਆ ਜਾ ਰਿਹਾ ਸੀ ਬਰਤਾਨਵੀ ਹਕੂਮਤ ਵੱਲੋਂ। ਪੰਜਾਬ ਦਾ ਕਾਰਨ ਇੱਕ ਇਹ ਵੀ ਸੀ ਕਿ ਪੰਜਾਬ ਬਾਅਦ ਦੇ ਵਿੱਚ ਜਿਹੜਾ ਸੀ ਉਹਦੀ ਨੈਕਸੇਸ਼ਨ ਹੋਈ, ਬਾਅਦ ਦੇ ਵਿੱਚ ਇਹ ਕਹਿ ਲਓ ਕਿ ਗੁਲਾਮ ਹੋਇਆ ਉਹਨਾਂ ਦਾ। ਤੇ ਜਦੋਂ ਜਿਹੜਾ ਹੈ 1849 ਦੇ ਵਿੱਚ, ਕਿਉਂਕਿ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ, ਫਿਰ 10 ਸਾਲ ਦਾ ਜਿਹੜਾ ਉਹ ਕਰਮੋਇਲ ਰਿਹਾ ਉਸ ਤੋਂ ਬਾਅਦ। ਤੇ ਜਦਕਿ ਬਾਕੀ ਥਾਵਾਂ ਤੇ ਉਹ ਪਹਿਲਾਂ ਆ ਚੁੱਕੇ ਸੀ, ਬਾਕੀ ਥਾਵਾਂ ਤੇ ਪਹਿਲਾਂ ਆਪਣੀਆਂ ਬਸਤੀਆਂ ਕਲੋਨੀਜ਼ ਉਹ ਬਣਾ ਚੁੱਕੇ ਸੀ, ਪਰ ਜਿਹੜੇ ਤਿੰਨ ਚਾਰ ਮੈਂ ਦੱਸਿਆ ਕਿ ਵੱਡੇ ਜਿੱਥੇ ਸੈਂਟਰ ਸੀ ਜਿੱਥੇ ਸਭ ਤੋਂ ਵੱਧ ਉਹਨਾਂ ਦਾ ਐਡਮਿਨਿਸਟ੍ਰੇਟਿਵ ਪ੍ਰਭਾਵ ਸੀ, ਭਾਵੇਂ ਉਹ ਮਦਰਾਸ ਸੀ ਭਾਵੇਂ ਬੰਬੇ ਸੀ, ਤੇ ਕਲਕੱਤਾ ਤਾਂ ਸੀਗੇ ਸੀਗਾ ਉਹ ਸਾਰਿਆਂ ਨੂੰ ਪਤਾ। ਤੇ ਉਸ ਤੋਂ ਬਾਅਦ ਪੰਜਾਬ ਦੇ ਉੱਪਰ ਜਿਹੜਾ ਹੈਗਾ ਸਭ ਤੋਂ ਵੱਧ ਧਿਆਨ ਸੀ ਇੱਕ ਤਾਂ ਗਦਰ ਲਹਿਰ ਕਰਕੇ, ਤੇ ਇਹੀ ਕਾਰਨ ਸੀ ਕਿ ਫਿਰ ਇੱਥੇ ਚੰਦਰ ਸ਼ੇਖਰ ਆਜ਼ਾਦ ਹੋ ਰਹੇ ਨੇ ਆਪਣੀਆਂ ਸਰਗਰਮੀਆਂ ਵਧਾਈਆਂ। ਤੇ ਉਹਦੇ ਚ ਫਿਰ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ, ਉਹ ਭਾਵੇਂ ਆਪਣੀ ਜਿਹੜੀ ਇਹਨਾਂ ਦੀ ਤਨਜ਼ੀਮ ਸੀਗੀ HSR ਉਹਦੀਆਂ ਸਰਗਰਮੀਆਂ ਵਾਸਤੇ ਜਾਂ ਹੋਰ, ਤੇ ਫਿਰ ਜਿਹੜੀ ਇੱਕ ਵੱਡੀ ਘਟਨਾ ਵਾਪਰਦੀ ਉਹਨਾਂ ਦਿਨਾਂ ਚ ਜਿਹੜੇ ਕੇਸ ਦੇ ਵਿੱਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਸਜ਼ਾ ਹੁੰਦੀ ਹੈ, ਤੇ ਉਹ ਸੀਗਾ ਜਿਹੜਾ ਉਹਦਾ ਕਤਲ ਸੀ ਜਿਹੜਾ ਸੌਂਡਰਸ ਦਾ ਜੋ SP ਸੀਗਾ ਉਸ ਵੇਲੇ, ਤੇ ਕਿਉਂਕਿ ਭਾਵੇਂ ਉਹ ਗਲਤੀ ਨਾਲ ਹੋਇਆ ਸੀ, ਉਹ ਖਾਸ ਕਰਕੇ ਇਹ ਇੱਕ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਸੀ, ਤੇ ਲਾਲ ਲਾਜਪਤ ਰਾਏ ਵਾਲੀ ਘਟਨਾ ਸਾਰਿਆਂ ਨੂੰ ਪਤਾ ਹੈ ਕਿ ਉੱਥੇ ਜਿਹੜਾ ਸਕੌਟ ਸੀਗਾ ਤੇ ਲਾਹੌਰ ਦੇ ਵਿੱਚ ਲਾਠੀਚਾਰਜ ਲਈ ਉਹ ਜ਼ਿੰਮੇਵਾਰ ਸੀ, ਉਹਨੇ ਆਰਡਰ ਦਿੱਤਾ ਜਿਹਦੇ ਕਰਕੇ ਲਾਲਾ ਜੀ ਦੇ ਸਿਰ ਚ ਤੇ ਲਾਠੀਆਂ ਵੱਜੀਆਂ ਸੀ, ਤੇ ਬਾਅਦ ਦੇ ਵਿੱਚ ਹਸਪਤਾਲ ਦੇ ਵਿੱਚ ਲਾਲਾ ਜੀ ਦੀ ਜਿਹੜੀ ਸੀ ਉਹ ਮੌਤ ਹੋ ਗਈ ਸੀ। ਤੇ ਇੱਕ ਏਦਾਂ ਦਾ ਮੈਸੇਜ ਵੀ ਦੇਣਾ ਚਾਹੁੰਦੀ ਸੀ ਕਿ ਜੇ ਤੁਸੀਂ ਪੁਰਅਮਨ ਤਰੀਕੇ ਨਾਲ ਰੋਸ ਪ੍ਰਗਟ ਕਰਨ ਵਾਲੇ ਲੋਕਾਂ ਤੇ ਏਦਾਂ ਦਾ ਤਸ਼ੱਦਦ ਕਰੋਗੇ, ਉਹਨਾਂ ਨੂੰ ਮੌਤ ਦੇ ਘਾਟ ਉਤਾਰੋਗੇ, ਤਾਂ ਇਹਦਾ ਖਮਿਆਜ਼ਾ ਜਿਹੜਾ ਤੁਹਾਨੂੰ ਉਹ ਭੁਗਤਣਾ ਜਿਹੜਾ ਸੀ ਉਹ ਪੈ ਸਕਦਾ, ਤੇ ਉਹਦੇ ਤੇ ਫਿਰ ਇਸ ਗੱਲ ਤੇ ਜਿਹੜਾ ਸੀ ਉਹ ਇਕੱਠੇ ਹੋ ਗਏ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਸਬਕ ਸਿਖਾਇਆ ਜਾਵੇ। ਇਹ ਇਹ ਜਦੋਂ ਸਾਰਾ ਕੁਛ ਜਿਹੜਾ ਇਹ ਚੱਲਦਾ ਤੇ ਉਹ ਐਕਟੀਵਿਟੀ ਸਾਰੀ ਉਹ ਪੰਜਾਬ ਦੇ ਵਿੱਚ ਹੁੰਦੀ ਹੈ, ਭਾਵੇਂ ਉਹਦੇ ਚ ਜਿਹੜੇ ਇੱਥੇ ਜੋ ਵੀ ਗੋਲਾ ਬਰੂਦ ਕਿਸ ਤਰ੍ਹਾਂ ਇਕੱਠਾ ਕਰਨਾ, ਕਿਸ ਤਰ੍ਹਾਂ ਬਣਾਉਣਾ, ਹਥਿਆਰ ਕਿੱਥੋਂ ਆਉਣੇ, ਕਿਵੇਂ ਆਉਣੇ, ਇਹ ਜਿੰਨੀਆਂ ਵੀ ਰੈਵੋਲੂਸ਼ਨਰੀ ਐਕਟੀਵਿਟੀ ਸੀ, ਫਿਰ ਲਾਹੌਰ

ਬਾਅਦ ਦੇ ਵਿੱਚ ਵੀ ਉਹਨਾਂ, ਕਿਉਂਕਿ ਉੱਥੇ ਜੰਗਲ ਸੀ ਬਹੁਤ ਵੱਡਾ ਜਿਹੜਾ ਉਹਨਾਂ ਦੀ ਐਕਟੀਵਿਟੀ ਦਾ ਸੈਂਟਰ ਸੀ, ਤੇ ਪਰ ਜਦੋਂ ਇਹ ਜਿਹੜਾ ਸੀਗਾ ਇਹ ਸਾਂਡਰਸ ਵਾਲੀ ਜਿਹੜੀ ਘਟਨਾ ਹੋਈ, ਤੇ ਸਾਂਡਰਸ ਵਾਲੀ ਘਟਨਾ ਤੋਂ ਬਾਅਦ ਫਿਰ ਇਹਨਾਂ ਸਾਰਿਆਂ ਨੂੰ ਜਿਹੜਾ ਸੀ ਉਹ ਛੱਡਣਾ ਪਿਆ, ਜਿਹੜਾ ਲਾਹੌਰ ਛੱਡਣਾ ਪਿਆ, ਤੇ ਕਿਉਂਕਿ ਭਗਤ ਸਿੰਘ ਨੂੰ ਤਾਂ ਇਮੀਡੀਏਟ ਛੱਡਣਾ ਪਿਆ ਕਿਉਂਕਿ ਭਗਤ ਸਿੰਘ ਸਭ ਤੋਂ ਪਹਿਲਾਂ ਬਾਂਟਡ ਸੀ, ਉਦੋਂ ਪਹਿਲਾਂ ਜਿਹੜਾ ਦੁਸਹਿਰਾ ਬੰਬ ਕਾਂਡ ਸੀ ਉਹਦੇ ਚ ਵੀ ਭਗਤ ਸਿੰਘ ਨੂੰ ਰਾਊਂਡ ਅਪ ਕੀਤਾ ਗਿਆ ਸੀ, ਤੇ ਇਹ ਪੰਜ ਜਾਣੇ ਸੀ ਜਿਹੜੇ ਇਹ ਸੀ ਉਹਨੂੰ ਘੇਰ ਕੇ ਜਿਹੜਾ ਸੀਗਾ ਸਾਂਡਰਸ ਦੇ ਉੱਤੇ ਗੋਲੀਆਂ ਚਲਾਉਣ ਵਾਲੇ, ਜਿਹਨਾਂ ਵਿੱਚ ਚੰਦਰ ਸ਼ੇਖਰ ਵੀ ਉਹਦੇ ਵਿੱਚ ਸ਼ਾਮਲ ਸੀ, ਜਿਹਦੇ ਤੇ ਚੰਦਰ ਸ਼ੇਖਰ ਦਾ ਜਿਹੜਾ ਨਾਂ ਸੀ ਉਹ ਸਾਂਡਰਸ, ਤੇ ਨਾਲ ਜਿਹੜਾ ਇੱਕ ਚੰਨਣ ਸਿੰਘ ਹੋਰ ਸੀ ਇੱਕ ਹੌਲਦਾਰ, ਜਿਹਨੇ ਪਿੱਛਾ ਕੀਤਾ ਭਗਤ ਸਿੰਘ ਤੇ ਚੰਦਰ ਸ਼ੇਖਰ ਜਦੋਂ ਗੋਲੀ ਚਲਾ ਕੇ ਜਾ ਰਹੇ ਸੀ, ਫਿਰ ਉਹਦੇ ਤੇ ਵੀ ਜਿਹੜੀ ਇਹਨਾਂ ਨੇ ਗੋਲੀ ਚਲਾਈ, ਤੇ ਉਹ ਜਿਹੜਾ ਇਹਨਾਂ ਦੇ ਖਿਲਾਫ ਉਹ ਮਾਮਲਾ ਸੀ। ਤੇ ਚਲੋ ਉਹ ਜਿਹੜਾ ਭਗਤ ਸਿੰਘ ਸੀ ਜਾਂ ਇਹ ਸੀਗਾ ਰਾਜਗੁਰੂ ਸੀਗੇ, ਇਹ ਤਾਂ ਜਿਹੜਾ ਉੱਥੇ ਘਟਨਾ ਵਾਪਰੀ ਉਹਦੇ ਕਰਕੇ ਇਹ ਪਹਿਲਾਂ ਹੀ ਜੇਲ੍ਹ ਚ ਸੀਗੇ, ਜਿਹੜੀ ਉਦੋਂ ਨੈਸ਼ਨਲ ਅਸੈਂਬਲੀ ਕਹਿੰਦੇ ਸੀ ਦਿੱਲੀ ਦੇ ਵਿੱਚ ਜਿਹੜੀ ਹੁਣ ਪਾਰਲੀਮੈਂਟ, ਤੇ ਉੱਥੇ ਜਿਹੜੇ ਇਹਨਾਂ ਨੇ ਵੈਸੇ ਹੀ ਜਿਹੜੇ ਸੀ ਉਹ ਬੰਬ ਸੁੱਟੇ ਸੀ, ਤੇ ਉਹ ਬਿਨਾਂ ਨੁਕਸਾਨ ਵਾਲੇ ਉਸ ਘਟਨਾ ਚ ਉੱਥੇ ਅਰੈਸਟ ਹੋ ਗਏ ਸੀਗੇ। ਤੇ ਫਿਰ ਜਦੋਂ ਇਹ ਸਾਰਾ ਇਹ ਕੇਸ ਜਿਹੜਾ ਖੁੱਲਿਆ ਉਹਦੇ ਚ ਫਿਰ ਇਹਨਾਂ ਦੇ ਨਾਂ ਆਏ, ਤੇ ਕਿਉਂਕਿ ਇਹ ਤਾਂ ਤਿੰਨੋਂ ਜਿਹੜੇ ਸੀਗੇ ਪਹਿਲਾਂ ਤੋਂ ਹੀ ਅਰੈਸਟਡ ਸੀ, ਤੇ ਚੰਦਰ ਸ਼ੇਖਰ ਫਿਰ ਵੀ ਜਿਹੜੇ ਸੀ ਉਹ ਬਾਹਰ ਰਹੇ ਇਸ ਮਾਮਲੇ ਵਿੱਚ। ਤੇ ਚੰਦਰ ਸ਼ੇਖਰ ਜਦੋਂ ਇਹ ਸਾਰਾ ਕੇਸ ਚੱਲ ਰਿਹਾ ਸੀ ਉਹਨਾਂ ਦੇ ਦਿਨਾਂ ਦੇ ਵਿੱਚ ਹੀ ਜਿਹੜੇ ਹੈ ਚੰਦਰ ਸ਼ੇਖਰ ਅਲਾਹਾਬਾਦ ਦੇ ਵਿੱਚ ਸੀ, ਤੇ ਕਿਸੇ ਨੇ ਜਿਹੜਾ ਸੀ ਮੁਖਬਰੀ ਕੀਤੀ, ਮੁਖਬਰੀ ਤੋਂ ਪਤਾ ਲੱਗਿਆ ਕਿ ਉਹ ਐਲਫਰਡ ਪਾਰਕ ਦੇ ਵਿੱਚ ਉਹਨਾਂ ਦਾ ਕੋਈ ਦੋਸਤ ਰੈਵੋਲਿਊਸ਼ਨਰੀ ਉਹਨਾਂ ਨੂੰ ਹੋਰ ਜਿਹੜਾ ਸੀ ਉਹ ਮਿਲਣ ਆ ਰਿਹਾ, ਤੇ ਜਿਸ ਕਰਕੇ ਉੱਥੇ ਜਿਹੜਾ ਸੀਗਾ ਉੱਥੋਂ ਦਾ ਜਿਹੜਾ ਐਸ ਪੀ ਸੀ ਤੇ DSP ਸੀ, ਤੇ ਉਹ ਐਸ ਪੀ ਕੋਲ ਹੀ ਜਿਹੜੀ ਸੀ ਮੁਖਬਰੀ ਕਿਸੇ ਨੇ ਕੀਤੀ, ਤੇ ਜਿਹਨਾਂ ਦਾ ਨਾਂ ਨੋਟ ਵਾਵਰ ਦੱਸਿਆ ਜਾਂਦਾ, ਤੇ ਅਲਾਹਾਬਾਦ ਦਾ ਜਿਹੜਾ ਸੀ ਉਹਨੇ ਜਿਹੜਾ CID ਦਾ ਹੈਡ ਸੀਗਾ ਉਦੋਂ, ਤੇ ਉਹਨਾਂ ਨੇ ਫਿਰ ਘੇਰਾ ਪਾ ਲਿਆ ਜਿਹੜਾ ਐਲਫਰਡ ਪਾਰਕ ਸੀ, ਜਿੱਥੇ ਕਾਫੀ ਲੰਬਾ ਸਮਾਂ ਜਿਹੜਾ ਉਹ ਮੁਕਾਬਲਾ ਉਹ ਚੱਲਿਆ ਚੰਦਰ ਸ਼ੇਖਰ ਦਾ ਪੁਲਿਸ ਦੇ ਨਾਲ, ਤੇ ਅਖੀਰ ਦੇ ਵਿੱਚ ਫਿਰ ਆਪਣਾ ਜਿਹੜਾ ਉਹਨਾਂ ਦਾ ਸਾਥੀ ਸੀ ਤੇ ਸਾਥੀ ਨੂੰ ਫਿਰ ਉਹ ਬਚਾਉਣ ਚ ਕਾਮਯਾਬ ਹੋ ਗਏ ਕਿ ਤੁਸੀਂ ਨਿਕਲੋ ਤੁਸੀਂ, ਕਿਉਂਕਿ ਅੱਗੇ ਸਰਗਰਮੀਆਂ ਜਿਹੜੀਆਂ ਹੋਰ ਵੀ ਕਰਨੀਆਂ ਨੇ। ਤੇ ਬਾਕੀ ਫਿਰ ਇਹਨਾਂ ਦਾ ਜਦੋਂ ਇਹ ਮੁਕਾਬਲਾ ਹੋਇਆ ਫਿਰ ਜੋ ਲਾਸਟ ਕਹਿੰਦੇ ਸ਼ਾਰਟ ਰਹਿ ਗਿਆ, ਤੇ ਉਹ ਜਾਮਣ ਦੇ ਜਿਹੜਾ ਰੁੱਖ ਦਾ ਉਹਲਾ ਲੈ ਕੇ ਫਾਇਰਿੰਗ ਕਰ ਰਹੇ ਸੀ, ਤੇ ਫਿਰ ਅਖੀਰ ਦੇ ਵਿੱਚ ਜਦੋਂ ਜ਼ਖਮੀ ਹੋ ਗਏ ਸੀ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਸੀ ਉਹ ਗੋਲੀ ਮਾਰ ਕੇ ਸ਼ਹਾਦਤ ਦਾ ਜਿਹੜਾ ਜਾਮ ਪੀ ਗਏ। ਤੇ ਤੁਸੀਂ ਬਿਲਕੁਲ ਦੱਸਿਆ ਕਿ ਇੰਨੀ ਛੋਟੀ ਉਮਰ ਦੇ ਵਿੱਚ 24 ਸਾਲ ਦੀ ਉਮਰ ਦੇ ਵਿੱਚ, ਹੁਣ ਜਿਹੜਾ ਸਾਡਾ ਜਿਹੜਾ ਹੁਣ ਦਾ ਇਹ ਹੈ ਕਿ 24 ਸਾਲ ਤੱਕ ਅਜੇ ਕਈ ਵਾਰੀ ਪਤਾ ਹੀ ਨਹੀਂ ਹੁੰਦਾ, ਖਾਸ ਕਰਕੇ ਜਦੋਂ ਆਪਾਂ ਪੰਜਾਬੀਆਂ ਵਾਲੇ ਬਾਰੇ ਜਿਹੜੀ ਹੈ ਇਹ ਗੱਲ ਕਰਦੇ ਹਾਂ, ਤੇ ਕਿ ਕਿਸ ਪਾਸੇ ਨੂੰ ਜਾਂ ਕਿਸ ਕਰੀਅਰ ਵੱਲ ਨੂੰ ਜਿਹੜਾ ਹੈ ਤੁਰ ਹੋਇਆ ਕਿ ਪੂਰੀ ਦੁਨੀਆਂ ਚ ਕੀ ਹੋ ਰਿਹਾ। ਚੰਦਰ ਸ਼ੇਖਰ ਹੋਰਾਂ ਨੂੰ ਦੇਖੋ ਉਦੋਂ ਇੰਨਾ ਉਹ ਪੜ੍ਹਦੇ ਸੀ, ਇੰਨਾ ਸਟੱਡੀ ਕਰਦੇ ਸੀ, ਰੋਸ਼ਨ ਦਿਮਾਗ ਤਾਂ ਸੀਗੇ ਉਹ ਪਹਿਲੀ, ਤੇ ਉਹਨਾਂ ਨੂੰ ਪੂਰੀ ਦੁਨੀਆਂ ਦਾ ਉਹਨਾਂ ਦੇ ਟਿਪਸ ਦੇ ਉੱਤੇ ਸੀ ਕਿੱਥੇ ਕੀ ਹੋ ਰਿਹਾ ਕਿੱਥੇ ਕੀ ਹੋ ਰਿਹਾ, ਬਰਤਾਨੀਆ ਦੀ ਜਿਹੜੀ ਬਸਤੀ ਹੈ ਇੰਨਾ ਵੱਡਾ ਕਿੱਥੇ ਕਿੱਥੇ ਉਹਨਾਂ ਦਾ ਕੀ ਚੱਲ ਰਿਹਾ, ਕਿ ਦੁਨੀਆਂ ਦੇ ਰੈਵੋਲਿਊਸ਼ਨਰੀ ਫੇਰ ਜਿਹੜਾ ਹੈ ਉਹ ਕਿਸ ਤਰ੍ਹਾਂ ਦੀ ਐਕਟੀਵਿਟੀ ਉਹ ਸਾਰੀ ਜਿਹੜੀ ਆ ਉਹ ਕਰ ਰਹੇ ਨੇ। ਤੇ ਇਹ ਇਸ ਤਰ੍ਹਾਂ ਦਾ ਜਿਹੜਾ ਸੀ, ਕਿਉਂਕਿ ਉਦੋਂ ਪਹਿਲਾਂ ਰਸ਼ੀਆ ਦੇ ਵਿੱਚ ਇਨਕਲਾਬ ਆ ਚੁੱਕਿਆ ਸੀ ਤੇ USSR ਬਣ ਚੁੱਕਿਆ ਸੀ, ਤੇ ਉਥੋਂ ਦੀ ਜਿਹੜੀ ਜ਼ਾਰਸ਼ਾਹੀ ਦੇ ਖਿਲਾਫ ਉਹ ਸਾਰਾ ਕੁਛ ਉਹਨਾਂ ਕੋਲੇ ਜਿਹੜਾ ਸੀ ਉਹ ਪਹੁੰਚਦਾ ਸੀ, ਉਹ ਸਟੱਡੀ ਵੀ ਕਰਦੇ ਸੀ, ਅੱਗੇ ਸਕੂਲਿੰਗ ਵੀ ਕਰਦੇ ਸੀ ਨੌਜਵਾਨਾਂ ਨੂੰ ਬੁਲਾ ਕੇ, ਤੇ ਇੰਨੀ ਛੋਟੀ ਉਮਰ ਦੇ ਵਿੱਚ। ਹੁਣ ਜਿਹੜੀ ਗੱਲ ਅਖੀਰ ਦੇ ਵਿੱਚ ਮੈਂ ਕਹਿਣੀ ਚਾਹੁੰਦਾ ਕਿ ਬਹੁਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਜਿਹੜੇ ਖਾਸ ਕਰਕੇ ਚਲੋ ਨਵੀਂ ਪੀੜ੍ਹੀ ਤਾਂ ਇੰਟਰਸਟ ਪਤਾ ਨਹੀਂ ਦਿਲਚਸਪੀ ਕਿੱਦਾਂ ਦੀ ਹੁੰਦੀ ਹੈ, ਸਾਡੀ ਪੀੜ੍ਹੀ ਦੇ ਜਾਂ ਸਾਥੋਂ ਜਿਹੜੀ ਪਿਛਲੀ ਇਮੀਡੀਏਟ ਪੀੜ੍ਹੀ ਦੇ ਲੋਕ ਵੀ, ਤੇ ਉਹ ਚੰਦਰ ਸ਼ੇਖਰ ਨੂੰ ਪੰਜਾਬ ਦਾ ਹੀ ਸਮਝਦੇ ਸੀ, ਕਿਉਂਕਿ ਜਦੋਂ ਇੱਥੇ ਕੋਈ ਪੇਂਟਿੰਗ ਮੁਕਾਬਲੇ ਸਕੂਲਾਂ ਚ ਹੋਣੇ ਜਿੱਥੇ ਭਗਤ ਸਿੰਘ ਦੀ ਹੈਟ ਵਾਲੀ ਫੋਟੋ ਬਣਾਉਣੀ, ਉੱਥੇ ਉਹਨਾਂ ਨੇ ਚੰਦਰ ਸ਼ੇਖਰ ਦੀ ਧੋਤੀ ਤੇ ਇੱਕ ਨੰਗੇ ਪਿੰਡੇ ਵਾਲੀ ਤੇ ਬਕਾਇਦਾ ਜਨੂਪ ਧਾਰਨ ਕੀਤਾ ਹੋਇਆ ਤੇ ਡੱਬ

0: ਦੇ ਵਿੱਚ ਜਿਹੜਾ ਸੀ ਰਿਵਾਲਵਰ ਟੰਗਿਆ, ਏਦਾਂ ਦੀਆਂ ਜਿਹੜੀਆਂ ਸੀ ਜਿਹੜੇ ਪੋਸਟਰ ਸੀ ਫੋਟੋਆਂ ਸੀ ਉਹ ਬਹੁਤ ਪਾਪੂਲਰ ਸੀਗੀਆਂ। ਤੇ ਸੋ ਇਹ ਤਾਂ ਫਿਰ ਜਦੋਂ ਅਸੀਂ ਇਤਿਹਾਸ ਨੂੰ ਜਾਂ ਫਰੋਲਦੇ ਹਾਂ ਵਰਕੇ ਤੇ ਉਦੋਂ ਇਹ ਇਸ ਗੱਲ ਦਾ ਜਿਹੜਾ ਪਤਾ ਲੱਗਦਾ। ਤੇ ਕਿਉਂਕਿ ਚੰਦਰ ਸ਼ੇਖਰ, ਕਿਉਂਕਿ ਸਾਰੇ ਹੀ ਜਿਹੜੇ ਇਹ ਕ੍ਰਾਂਤੀਕਾਰੀ ਸੀ ਇਹ ਆਪਣੇ ਅਸਲੀ ਨਾਂ ਦੇ ਹੇਠ ਨਹੀਂ ਸੀ ਵਿਚਰਦੇ ਜਦੋਂ ਐਚ ਐਸ ਆਰ ਏ ਚ ਵੀ ਕੰਮ ਕਰਦੇ। ਚੰਦਰ ਸ਼ੇਖਰ ਜਿਹੜਾ ਸੀ ਉਹ ਬਲਰਾਜ ਦੇ ਨਾਂ ਹੇਠ ਕੰਮ ਕਰਦੇ ਸੀ। ਜਦੋਂ ਵੀ ਕਿਤੇ ਕੋਈ ਚਿੱਠੀਆਂ ਕੱਢਣੀਆਂ ਜਾਂ ਪੋਸਟਰ ਲਾਉਣੇ ਇਸ਼ਤਿਹਾਰ ਲਾਉਣੇ ਉਹ ਬਲਰਾਜ ਦੇ ਨਾਂ ਹੇਠ ਹੀ ਲਿਖਦੇ ਸੀਗੇ ਕਿ ਜਿਹੜਾ ਉਹ ਕਮਾਂਡਰ ਇਨ ਚੀਫ ਆਪਣੇ ਆਪ ਨੂੰ ਐਚ ਐਸ ਆਰ ਏ ਦੇ ਜਿਹੜੇ ਸੀਗੇ ਉਹ ਲਿਖਦੇ ਸੀ। ਕਿਸੇ ਦੀ ਕੋਈ ਜ਼ਿੰਮੇਵਾਰੀ ਲੈਣੀ ਜਾਂ ਕਿਸੇ ਨੂੰ ਕਹਿਣਾ ਕਿ ਤੁਸੀਂ ਬੰਦੇ ਬਣ ਜਾਓ, ਤੇ ਉਹ ਇਸ ਰੂਪ ਦੇ ਵਿੱਚ ਵੀ ਲੱਗਦਾ ਸੀ ਪੰਜਾਬੀਆਂ ਨੂੰ, ਕਿਉਂਕਿ ਕਿ ਬਲਰਾਜ ਇਹ ਸਾਡਾ ਜਾਣਿਆ ਪਛਾਣਿਆ ਦਾ ਨਾਂ ਹੈ। ਤੇ ਮਗਰੋਂ ਹੁਣ ਤੱਕ ਵੀ ਜਿਹੜਾ ਸੀ ਇਹ ਸਾਰਾ ਏਦਾਂ ਲੱਗਦਾ। ਜਦੋਂ ਅਸੀਂ ਕ੍ਰਾਂਤੀਕਾਰੀਆਂ ਦੇ ਕਿਤੇ ਕੋਈ ਐਗਜੀਬਿਸ਼ਨ ਜਾਂ ਹੋਰ ਏਦਾਂ ਦੇਖਦੇ ਹਾਂ ਤਾਂ ਚੰਦਰ ਸ਼ੇਖਰ ਆਜ਼ਾਦ ਜਿਹੜਾ ਹੈ ਉਹਦੇ ਚ ਉਹ ਸ਼ਾਮਿਲ ਹੁੰਦਾ। ਉਹ ਕੋਈ ਪੰਜਾਬ ਤੋਂ ਜਿਹੜਾ ਸੀ ਉਹਨੂੰ ਅਲੱਗ ਕਰਕੇ ਦੇਖਿਆ ਨੀ ਜਾ ਸਕਦਾ, ਖਾਸ ਕਰਕੇ ਇਸ ਆਜ਼ਾਦੀ ਦੀ ਮੂਵਮੈਂਟ ਕਰਕੇ ਤੇ ਜਾਂ ਜਿਹੜੀ ਉਹਨਾਂ ਦੀ ਐਕਟੀਵਿਟੀਜ਼ ਗਤੀਵਿਧੀਆਂ ਕਰਕੇ। ਤੇ ਕਮਾਲ ਦੀ ਗੱਲ ਇਹ ਹੈ ਕਿ ਹਾਲਾਂਕਿ ਭਗਤ ਸਿੰਘ ਸਾਰੇ ਹਮ ਉਮਰ ਚ ਸੀ ਤੇ ਪਰ ਜਦੋਂ ਭਗਤ ਸਿੰਘ ਕਾਲਜ ਦਾ ਵਿਦਿਆਰਥੀ ਸੀ, ਨੈਸ਼ਨਲ ਕਾਲਜ ਦਾ ਲਾਹੌਰ ਦੇ ਵਿੱਚ, ਤਾਂ ਭਗਤ ਸਿੰਘ ਦੇ ਉੱਤੇ ਅਸਰ ਤਾਂ ਪਹਿਲਾਂ ਹੀ ਸੀਗਾ ਕਿਉਂਕਿ ਇੱਥੇ ਅਕਾਲੀ ਮੋਰਚੇ ਚੱਲੇ, ਹੋਰ ਸਾਰਾ ਜਿਹੜਾ ਬਸੰਤੀ ਰੰਗ ਦੇ ਬਸੰਤੀ ਚੋਲੇ ਵਾਲੀ ਜਿਹੜੀ ਗੱਲ ਹੈ ਉਹ ਵੀ ਉਧਰੋਂ ਆਈ ਹੈ। ਤੇ ਪਰ ਇਹਨਾਂ ਦੇ ਮਿਲ ਨਾਲ ਮੈਂ ਕਹਿੰਦਾ ਕਿ ਭਗਤ ਸਿੰਘ ਨੂੰ ਮੂਵਮੈਂਟ ਚ ਲਿਆਉਣ ਵਾਲੇ ਇਹ ਲੋਕ ਸੀਗੇ, ਉਹਨਾਂ ਦੇ ਹਮ ਉਮਰ ਸੀ ਉਹ ਅਲੱਗ ਗੱਲ, ਤੇ ਜਿਹਨਾਂ ਦੇ ਪ੍ਰਭਾਵ ਕਰਕੇ ਜਾਂ ਜਿਹਨਾਂ ਦੇ ਅੱਗੋਂ ਟੀਚਰ ਸੀ, ਚਲੋ ਲਾਹੌਰ ਦੇ ਵਿੱਚ ਵੀ ਸੀਨੀਅਰ ਜਿਹੜੇ ਸੀ ਜਿਹੜੇ ਸਕੂਲਿੰਗ ਕਰਦੇ ਸੀ ਜਾਂ ਜਿਹੜੇ ਦੱਸਦੇ ਸੀ ਇਤਿਹਾਸ ਦੇ ਵਿੱਚ ਕੀ ਹੋ ਰਿਹਾ ਕਿੱਦਾਂ ਹੋਇਆ। ਤੇ ਸੋ ਇਸ ਕਰਕੇ ਮੈਂ ਸਮਝਦਾ ਕਿ ਪੰਜਾਬ ਦੇ ਨਾਲ ਜਿਹੜਾ ਹੈਗਾ ਇੱਕ ਵੱਡਾ ਸਰੋਕਾਰ ਚੰਦਰ ਸ਼ੇਖਰ ਆਜ਼ਾਦ ਦਾ ਹੈਗਾ, ਜਿਹਨਾਂ ਨੂੰ ਆਪਾਂ ਅੱਜ ਹੁਣ ਵੀ ਜਨਮ ਦਿਹਾੜੇ ਤੇ ਯਾਦ ਕਰ ਰਹੇ ਹਾਂ।
1: ਜੀ ਬਹੁਤ ਧੰਨਵਾਦ ਪ੍ਰੀਤਮ ਜੀ ਇਸ ਸਾਰੀ ਜਾਣਕਾਰੀ ਦੇ ਲਈ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
0: ਹਾਂਜੀ ਧੰਨਵਾਦ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਅੱਜ ਦੇ ਦਿਨ ਯਾਨੀ ਚੰਦਰ ਸ਼ੇਖਰ ਆਜ਼ਾਦ ਦੇ 120ਵੇਂ ਜਨਮ ਦਿਹਾੜੇ ਦੇ ਮੌਕੇ ਦੇ ਉੱਤੇ, ਉਹਨਾਂ ਦੇ ਜੀਵਨ ਦੇ ਨਾਲ ਜੁੜੀ ਸਾਂਝ, ਭਗਤ ਸਿੰਘ ਦੇ ਨਾਲ ਜੁੜੀ ਸਾਂਝ, ਜਦੋਂ ਭਗਤ ਸਿੰਘ ਦੇ ਨਾਲ ਸਾਂਝ 'ਚ ਪੈਂਦੀ ਹੈ ਅਤੇ ਫਿਰ ਪੰਜਾਬ ਦੇ ਨਾਲ ਵੀ ਆਪ ਮੁਹਾਰੇ ਸਾਂਝ ਪੈ ਜਾਂਦੀ ਹੈ। ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਇੰਨਾ ਹੀ। ਦਿਓ ਇਜਾਜ਼ਤਾਂ, ਧੰਨਵਾਦ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਸੋਨਾ ਚਾਹੀਦਾ
3: ਭਰੋਸਾ ਚਾਹੀਦਾ
2: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ

0: ਚਿੰਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
1: ਰਿਲੀਜ਼ਿੰਗ ਔਨ 31 ਜੁਲਾਈ।
0: ਦੱਸੋ
3: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 4-4-3-2-8-0-252 ਤੇ ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾ ਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਹਾਂਜੀ ਰੇਡੀਓ
2: ਜਿਪਸੀ ਕੋ ਐਡਵਾਂਸ ਦੇ ਆਏ ਸੂਬੇਦਾਰ ਸਾਹਿਬ
3: ਬੜੀਆ
4: ਹਾਂਜੀ ਰੇਡੀਓ ਹਾਂਜੀ 1674 ਫਰਾਈਡੇ ਦਾ ਦਿਨ ਪਰਦਾ ਬੇ ਪਰਦਾ ਪ੍ਰੋਗਰਾਮ

10 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਭੂਤ ਬੰਗਲਾ। ਸੋ ਆਓ ਜੀ, ਪੜਦਾ ਬੇਪੜਦਾ ਦੀ ਰਸਮੀ ਸ਼ੁਰੂਆਤ ਆਪਾਂ ਕਰ ਹੀ ਚੁੱਕੇ ਹਾਂ, ਤੁਹਾਨੂੰ ਨਵੀਆਂ ਨਵੀਆਂ ਫਿਲਮਾਂ ਦੇ ਬਾਰੇ ਮੈਂ ਜਾਣਕਾਰੀ ਦੇ ਹੀ ਰਿਹਾ। ਇੱਕ ਹੋਰ ਫਿਲਮ ਜਿਹੜੀ ਪਿੱਛੇ ਜੇ ਆਈ ਸੀਗੀ ਉਹ ਆਈ ਗਈ, ਮੈਨੂੰ ਲੱਗਿਆ ਕਿ ਯਾਰ ਘੈਂਟ ਹੋਊਗੀ, ਭੂਤ ਬੰਗਲਾ ਤੋਂ ਯਾਦ ਆ ਗਿਆ ਕਿ ਮੈਨੂੰ ਲੱਗਿਆ ਪਹਿਲਾਂ ਹੋਰਰ ਫਿਲਮ ਹੈ, ਫਿਰ ਮੈਨੂੰ ਲੱਗਿਆ ਰੋਮਾਂਟਿਕ ਫਿਲਮ ਹੈ, ਫਿਰ ਲੱਗਿਆ ਕਿ ਨਹੀਂ ਨਹੀਂ ਨਹੀਂ ਇਹ ਤਾਂ ਮਗਰਮੱਛ ਦੀ ਫਿਲਮ ਹੈ। ਜਿਵੇਂ ਆਂਖੇ ਫਿਲਮ ਚੰਕੀ ਪਾਂਡੇ ਦੇ ਨਾਲੋਂ ਬਾਂਦਰ ਹਾਈਲਾਈਟ ਹੋ ਗਿਆ ਸੀ, ਇਸ ਫਿਲਮ ਦੇ ਵਿੱਚ ਮਗਰਮੱਛ ਹਾਈਲਾਈਟ ਹੋ ਗਿਆ। ਗੱਲ ਕਰ ਰਿਹਾ ਮੈਂ ਤੂੰ ਯਾ ਮੈਂ ਦੀ। ਫਿਲਮ ਦੇ ਵਿੱਚ ਸ਼ਨਾਇਆ ਕਪੂਰ ਸੀ, ਆਦਰਸ਼ ਸੀ, ਗੌਰਵ ਆਦਰਸ਼, ਪਰ ਫਿਲਮ ਚੱਲ ਨਹੀਂ ਸਕੀ ਹੈਗੀ। ਆਈ ਡੋਂਟ ਨੋ ਵਾਟ ਵਾਜ਼ ਦੀ ਰੀਜ਼ਨ। ਬੱਪੀ ਲਹਿਰੀ ਦਾ ਕੰਪੋਜ਼ ਕੀਤਾ ਹੋਇਆ ਮਿਊਜ਼ਿਕ, ਜਿਹ 'ਚ ਕਿਸ਼ੋਰ ਕੁਮਾਰ ਸਾਹਿਬ ਨੇ ਆਵਾਜ਼ ਦਿੱਤੀ ਸੀ, ਉਹਨੂੰ ਬਸ ਡਿਸਟੋਰਟ ਕਰਕੇ

ਇੰਟਰਵਿਊ ਅਸੀਂ ਪਿਛਲੇ ਦਿਨਾਂ ਦੇ ਵਿੱਚ ਕੀਤੀ ਸੀਗੀ। ਜੇ ਤੁਸੀਂ ਨਹੀਂ ਸੁਣੀ ਤੇ ਫਿਰ ਪੋਡਕਾਸਟ ਤੋਂ ਜਾ ਕੇ ਸੁਣ ਲਿਓ ਭਾਈ। ਹੁਣ ਸ਼ੋਅ ਦੇ ਵਿੱਚ ਤਾਂ ਤੁਹਾਨੂੰ ਕੀ ਉਹ ਸੁਣਾਈਏ। ਫਿਲਮ ਵਿਆਹ ਕਰਤਾਰੇ ਦਾ ਜਿਹੜੀ ਗਿੱਪੀ ਗਰੇਵਾਲ, ਨਿਮਰਤ ਖਹਿਰਾ ਤੇ ਅੱਜ ਦੇ ਦਿਨ ਯਾਨੀ 27 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਹਦੇ ਚ ਗੁਰਪ੍ਰੀਤ ਘੁੱਗੀ, ਪ੍ਰਿੰਸ ਕਮਲਜੀਤ ਤੇ ਦੀਪ ਸਹਿਗਲ। ਦੀਪ ਸਹਿਗਲ ਕੁੜੀ ਮੈਨੂੰ ਟੈਲੈਂਟਡ ਲੱਗਦੀ ਹੈ, ਪਤਾ ਨਹੀਂ ਕਿਉਂ ਇਹਨਾਂ ਨੇ ਸੈਕਿੰਡ ਲੀਡ ਦੇ ਵਿੱਚ ਆ, ਲੀਡ 'ਚ ਵੀ ਹੈਗੀ ਹੈ ਕਿ ਨਹੀਂ ਹੈਗੀ ਮੈਨੂੰ ਪਤਾ ਨਹੀਂ, ਆਈ ਡੋਂਟ ਨੋ ਵਾਈ ਸ਼ੀ ਹੈਜ਼ ਪੁੱਟ ਇਟ ਦੇਅਰ। ਐਕਟਰੈਸ ਚੰਗੀ ਹੈਗੀ ਹੈ, ਜ਼ਿਆਦਾ ਵੱਡੀ ਸਟੇਟਮੈਂਟ ਨਹੀਂ ਹੋਊਗੀ ਕਿ ਬੈਟਰ ਦੈਨ ਲੀਡ ਐਕਟਰੈਸ।

ਕਾਮੇਡੀ ਫਿਲਮਾਂ ਬਣਾਉਣ ਵਾਲੇ ਸਮੀਪ ਕੰਗ ਹੋਰਾਂ ਦੀ ਇਹ ਫਿਲਮ ਹੈ ਤੇ ਨਾਲ ਇੱਕ ਹੋਰ ਫਿਲਮ ਵੀ ਇਸ ਹਫਤੇ ਦੇ ਵਿੱਚ ਇਸ ਹਫਤੇ ਚ ਅਗਲੇ ਹਫਤੇ ਸ਼ਾਇਦ ਰਿਲੀਜ਼ ਹੋਣੀ ਹੈ ਉਹਦਾ ਕੋਈ ਐਡਾ ਜ਼ਿਆਦਾ ਰੌਲਾ ਨਹੀਂ ਹੈਗਾ ਗੁਰਨਾਮ ਭੁੱਲਰ ਤੇ ਈਸ਼ਾ ਮਾਲਵੀਆ ਜਿਹੜੇ ਬਿਗ ਬੌਸ ਵਾਲੀ ਹੈ ਜਿਹੜੀ ਰਿਐਲਿਟੀ ਸ਼ੋਅ ਜਾਂਦੀ ਹੈ ਕੁੜੀ ਰੀਲਾਂ ਰੂਲਾਂ ਬਹੁਤ ਬਣਾਉਂਦੀ ਹੈ ਤੇ ਗਾਣਿਆਂ ਦੇ ਵਿੱਚ ਵੀ ਸਿੰਗਲ ਟਰੈਕਸ ਦੇ ਵਿੱਚ ਬੜੀ ਪਾਪੂਲਰ ਹੈ ਉਹਨਾਂ ਦੀ ਫਿਲਮ ਇਹ ਆ ਰਹੀ ਹੈ ਨਵੀਂ

ਪ੍ਰੋਬਲਮ ਆ ਪਿੱਛੇ ਜੇ ਪਿਛਲੇ ਇੱਕ ਦੋ ਸਾਲਾਂ ਤੋਂ ਜਿਹੜੀਆਂ ਇਹ ਟਿਪੀਕਲ ਪੰਜਾਬੀ ਫਿਲਮਾਂ ਆ ਰਹੀਆਂ ਨੇ ਇਹਨਾਂ 'ਚ ਮੈਨੂੰ ਇੱਕੋ ਹੀ ਲੱਗਦੀ ਹੈ ਕਿ ਕੀ ਕਰਦੇ ਕੀ ਨੇ ਕਿ ਬਸ ਇੱਕ ਗਾਣਾ ਟਰੈਕ ਇੱਕ ਟਰੈਕ ਜਿਹੜਾ ਹੈਗਾ ਉਹ ਪ੍ਰਮੋਸ਼ਨ ਦੇ ਲਈ ਬਣਾ ਲਓ, ਬਾਕੀ ਤਾਂ ਫਿਲਮ ਦੇ ਵਿੱਚ ਉਹੀ ਕੁਛ ਕਰੋ ਅਤੇ ਬਾਕੀ ਦੱਬ ਕੇ ਪ੍ਰਮੋਸ਼ਨ ਕਰੋ ਅਤੇ ਫਿਲਮ ਓਨੀ ਕੁ ਕਮਾਈ ਕਰ ਜੂਗੀ ਜਿੰਨੇ ਕੁ ਉਹਨੇ ਆਪਣੇ ਖਰਚੇ ਖੁਰਚੇ ਕੀਤੇ ਨੇ ਅਤੇ ਕੰਮ ਚੱਲਦਾ ਰਹੂਗਾ। ਸਿਰਫ ਮੇਨ ਬੰਦਿਆਂ ਦਾ ਸਾਰਿਆਂ ਦਾ ਕੰਮ ਨਹੀਂ ਚੱਲਦਾ, ਇਹ ਲੌਂਗ ਟਰਮ ਦੇ ਵਿੱਚ ਸਟਰੈਟੇਜੀ ਚੰਗੀ ਨਹੀਂ ਹੁੰਦੀ ਹੈਗੀ, ਇਹਦੇ ਨਾਲ ਫਿਲਮਾਂ ਦਾ ਕਾਰੋਬਾਰ ਖਤਮ ਹੀ ਹੁੰਦਾ ਹੈਗਾ। ਐਨੀਵੇਜ਼ ਕੌਣ ਸਮਝਾਵੇ ਹੁਣ ਇਹਨਾਂ ਨੂੰ। ਅਤੇ ਕਿਊਟ ਜੀ ਸਮਾਈਲ ਇਹ ਗਾਣਾ ਹੈ ਇਸ਼ਕਾਂ ਦੇ ਲੇਖੇ ਫਿਲਮ ਦੇ ਵਿੱਚ ਆਇਆ। ਈਸ਼ਾ ਮਾਲਵੀਆ ਦੀ ਐਕਟਿੰਗ ਸਕਿੱਲ ਤਾਂ ਵਧੀਆ ਨੇ, ਇਹਦੇ 'ਚ ਤਾਂ ਕੋਈ ਡਾਊਟ ਨਹੀਂ, ਟੀਵੀ ਸੀਰੀਅਲਸ ਦੇ ਵਿੱਚ ਕੰਮ ਕਰਦੀ ਰਹੀ ਹੈ ਕੁੜੀ। ਪੰਜਾਬੀ ਓਨੀ ਵਧੀਆ ਨਹੀਂ ਹੈਗੀ, ਪਰ ਅੱਜ ਕੱਲ੍ਹ ਡਬਿੰਗ ਡੁਬਿੰਗ ਵੀ ਚੱਲ ਜਾਂਦੇ ਹੈਗੇ ਨੇ, ਫਿਲਮਾਂ ਦੀ ਰੇਂਜ ਫਿਲਮਾਂ ਦਾ ਦਾਇਰਾ ਵਧਾਉਣ ਦੇ ਲਈ ਇੰਨਾ ਕੁ ਕਰਨਾ ਪੈਂਦਾ। ਜਦੋਂ ਸੋਨਮ ਬਾਜਵਾ ਵਾਮਿਕਾ ਗਬਿਓਣੀ ਸਾਊਥ ਦੀਆਂ ਫਿਲਮਾਂ 'ਚ ਕੰਮ ਕਰਦੀਆਂ ਨੇ, ਉਹਨਾਂ ਦੀ ਕਿਹੜਾ ਤੇਲਗੂ ਇੰਨੀ ਵਧੀਆ, ਇੰਨੀ ਕੀ ਜਮਾਂ ਹੀ ਨਹੀਂ ਹੈਗੀ, ਇਹ ਤਾਂ ਫਿਰ ਬੋਲ ਲੈਂਦੀ ਹੈ।

ਸ਼ਿੰਦਾ ਸਾਹਿਬ, ਸੁਖਸਿੰਦਰ ਸ਼ਿੰਦਾ ਦਾ ਨਵਾਂ ਗਾਣਾ ਆ ਗਿਆ ਯਾਰ। ਇੱਕ ਟਾਈਮ ਤਾਂ ਇਹ ਹੁੰਦਾ ਸੀ 90s ਦੇ ਵਿੱਚ ਕਿ ਸੁਖਸਿੰਦਰ ਸ਼ਿੰਦਾ ਦੇ ਗਾਣਿਆਂ ਤੋਂ ਬਿਨਾਂ ਭੰਗੜਾ ਪੈਂਦਾ ਹੀ ਨਹੀਂ। ਕਰੋ ਇੰਜੋਏ ਫਿਰ ਆ ਗਾਣਾ।

ਚੱਕ ਕੇ ਕੰਮ ਸੁਖਜਿੰਦਰ ਸ਼ਿੰਦਾ ਸਾਹਿਬ ਬੜੇ ਬੰਦੇ ਵਧੀਆ ਹੈਗੇ ਨੇ ਸਿੱਧੇ ਸਾਧੇ ਜੇ ਜਿਹੜੇ ਕਲਾਕਾਰ ਹੁੰਦੇ ਨੇ ਨਾ ਉਹਨਾਂ ਦੇ ਉਹਨਾਂ ਦੀ ਕਲਾਕਾਰੀ ਵੀ ਵਧੀਆ ਲੱਗਦੀ ਉਹਨਾਂ ਦੀ ਕਲਾ ਵੀ ਵਧੀਆ ਲੱਗਦੀ ਹੈਗੀ ਜ਼ਿਆਦਾ ਵਿੰਗ ਬਲੇਵੇਂ ਨਹੀਂ ਹੋਣੇ ਚਾਹੀਦੇ ਹੈਗੇ ਰੱਬ ਦਾ ਰੇਡੀਓ ਫਿਲਮ ਦਾ ਤੀਜਾ ਪਾਰਟ ਜਿਹੜਾ ਉਹ ਅਨਾਊਂਸ ਹੋ ਚੁੱਕਿਆ ਹੈਗਾ ਔਰ ਰੱਬ ਦਾ ਰੇਡੀਓ ਪਾਰਟ 3 ਦੀ ਫਸਟ ਲੁੱਕ ਰਿਲੀਜ਼ ਕਰਤੀ ਇਸ ਵਾਰ ਸਿਮੀ ਚਹਿਲ ਨਹੀਂ ਹੈਗੀ

ਯਾਰ ਕੀ ਉਹ ਕਰੀ ਜਾਂਦੇ ਹੋ ਦੱਸਣ ਸਾਹਿਬ, ਜਿਹੜੀ ਚੀਜ਼ ਚੱਲਦੀ ਹੈ ਉਹਨੂੰ ਫਿਰ ਚਲਾਉਣ ਦੇ ਲਈ ਬਸ ਬਈ ਲੱਗਦਾ। ਨਿਮਰਤ ਖਹਿਰਾ ਦੇ ਨਾਲ ਇਸ ਵਾਰ ਓਕੇ ਕੀ ਉਹ ਕਰੀਏ ਹੁਣ ਦੱਸੀਏ ਬਸ ਤੁਹਾਨੂੰ। ਇਹ ਫਿਲਮ 3 April ਨੂੰ ਰਿਲੀਜ਼ ਹੋ ਰਹੀ ਹੈ ਅਤੇ ਪਾਰਟ 3 ਦੇ ਵਿੱਚ ਉਹੀ ਸਾਰੀ ਸਟਾਰਕਾਸਟ ਹੋਏਗੀ, ਨਿਰਮਲ ਰਿਸ਼ੀ ਹੋਰੀ, ਸਰਦਾਰ ਸੋਹੀ ਸਾਹਿਬ, ਸ਼ਵਿੰਦਰ ਮਾਲ, ਸੁਨੀਤਾ ਧੀਰ, ਸੀਮਾ ਕੌਸ਼ਲ, ਹੈ ਨਾ। ਪਰ ਤਰਸੇਮ ਜੱਸੜ ਇਸ ਵਾਰ ਜਿਵੇਂ ਪੈਂਟ ਕੋਟ, ਪੁਰਾਣੇ ਸਟਾਈਲ ਦੇ ਬੈਲ ਬੋਟਮ ਪੈਂਟਾਂ ਅਤੇ ਨਾਲ ਨਿਮਰਤ ਖਹਿਰਾ। ਮੈਨੂੰ ਪਹਿਲਾਂ ਲੱਗਿਆ ਕਿ ਸਿਮੀ ਚਾਹਲ ਵਾਲੀ ਹੈਗੀ ਹੈ, ਬਟ ਦਿਸ ਇਜ਼ ਨੋਟ ਸਿਮੀ ਚਾਹਲ ਮੂਵੀ। ਅਤੇ ਐਤਕੀ ਇਹਨਾਂ ਨੂੰ ਲੱਗਿਆ ਕਿ ਨਹੀਂ, ਨਿਮਰਤ ਖਹਿਰਾ ਦੇ ਨਾਂ 'ਤੇ ਰੀਲਾਂ ਵੱਧ ਬਣ ਜਾਂਦੀਆਂ ਨੇ। ਨਥਿੰਗ ਐਵਰੀਥਿੰਗ ਫੋਰ ਰੀਲ ਅਰਮਾਨ ਅਰਨਾਜ਼, ਯਾਰ ਇਹ ਮੁੰਡੇ ਰੀਲਾਂ ਬਹੁਤ ਵਧੀਆ ਪਾਉਂਦੇ ਆ। ਅਰਮਾਨ ਅਰਨਾਜ਼ ਦੇ ਇੰਸਟਾ 'ਤੇ ਜਾਂ ਇਹਨਾਂ ਦੇ ਦੂਸਰੇ ਸੋਸ਼ਲ ਮੀਡੀਆ ਅਕਾਊਂਟ 'ਤੇ ਜਾ ਕੇ ਦੇਖਿਓ, ਬੜੀਆਂ ਕ੍ਰੀਏਟਿਵ ਜਿਹੀਆਂ ਰੀਲਾਂ ਪਾਉਂਦੇ ਹੈਗੇ ਨੇ ਕਦੇ ਕਦੇ ਤਾਂ, ਅਤੇ ਗਾਣੇ ਵੀ ਬੜੇ ਡਿਫਰੈਂਟ ਜਿਹੇ ਕੱਢ ਰਹੇ ਹੈਗੇ ਨੇ। ਇੱਕ ਅਲੱਗ ਮਾਰਕੀਟ ਸੈੱਟ ਕਰਨਗੇ ਇਹ।

0: ਇਹ ਡਿਫਰੈਂਟ ਹੈ ਗੁਰਸਿੱਧੂ ਦਾ ਗਾਣਾ ਆਮ ਦੇ ਨਾਲੋਂ, ਚੱਕਮਿਆਂ ਦੇ ਨਾਲੋਂ। ਚੱਕਮੇ ਦੀ ਗੱਲ ਤੋਂ ਯਾਦ ਆਇਆ ਕਿ ਮੋਰਟਲ ਕੰਬੈਟ ਪਾਰਟ 2 ਦਾ ਜਿਹੜਾ ਆਫੀਸ਼ੀਅਲ ਟ੍ਰੇਲਰ ਹੈ ਉਹ ਵੀ ਰਿਲੀਜ਼ ਹੋ ਗਿਆ। ਸੁਣ ਲਓ, ਵੈਸੇ ਇੰਗਲਿਸ਼ ਦੇ ਵਿੱਚ ਹੈ ਪਰ ਦੇਖਾਂਗੇ ਫਿਲਮ ਇਹ ਜ਼ਰੂਰ।
1: You wanna know what makes a hero? It's not destiny. It's not something you're born with. It's searching for greatness. Johnny Cage, you have been chosen for Mortal Kombat. Then realizing you've had it in you this entire time.
2: Whoa! I really don't feel comfortable hitting a girl.
3: Don't worry. We won't.
2: Yo! Send me back. I want to go back.
3: The rules of the tournament are simple. Our fates would not be settled by the size of our armies. It would be decided by combat.
1: I'm not some great warrior. I'm not some champion. This is a war for the fate of your world.
4: Finish him!
2: Me?
0: ਠੀਕ ਹੈ, ਆਈ ਮੈਕਸ ਵਾਲੀ ਨਹੀਂ ਹੈਗੀ ਫਿਲਮ, ਗੁੱਡ ਹੈ। ਮਤਲਬ ਜੇ ਇਹੋ ਜਿਹੀਆਂ ਮੋਰਟਲ ਕੰਬੈਟ ਦੀ ਜੇ ਤੁਹਾਨੂੰ ਪਹਿਲੀ ਸੀਰੀਜ਼ ਵਧੀਆ ਲੱਗੀ ਸੀਗੀ, ਠੀਕ ਲੱਗੂਗੀ ਇਹ। ਫਿਰ ਹਿੰਦੀ ਦੇ ਵਿੱਚ ਵੀ ਸੀਗਾ ਇਹਦਾ ਟ੍ਰੇਲਰ, ਪਰ ਮੈਂ ਕਿਹਾ ਚਲੋ ਤੁਹਾਨੂੰ ਇੰਗਲਿਸ਼ ਵਾਲਾ ਹੀ ਸੁਣਾ ਦੀ, ਉਹਦੇ 'ਚੋਂ ਫੀਲਿੰਗ ਜੀ ਤਾਂਦੀ ਹੈਗੀ। ਇੱਕ ਦੋ ਗਾਣੇ ਹੋਰ ਛੱਡ ਕੇ ਜਾਂਦੇ ਹਾਂ ਤੁਹਾਡੇ ਤੱਕ, ਅਤੇ ਫਿਰ ਇੱਕ ਨਿਊਜ਼ ਵੀ ਹੈਗੀ ਹੈ। ਵੈਸੇ ਨਿਊਜ਼ ਹੀ ਸੁਣਾ ਰਹੇ ਹਾਂ ਆਪਾਂ ਹੁਣ ਤੱਕ, ਹੋਰ ਸੁਣਾ ਹੀ ਕੀ ਰਹੇ ਸੀਗੇ। ਨਿਊਜ਼ ਤੁਹਾਨੂੰ ਦੱਸਦੇ ਹਾਂ ਪੋਲੀਟਿਕਸ ਦੇ ਵਿੱਚੋਂ। ਆਉਣ ਵਾਲੇ ਦਿਨਾਂ ਦੇ ਵਿੱਚ ਫਿਲਮਾਂ ਜਿਹੜੀਆਂ ਰਿਲੀਜ਼ ਹੋਣੀਆਂ ਨੇ, ਦੁਰੰਦਰ ਦੀ ਵੇਟ ਹੈਗੀ ਹੈ ਡੈਫੀਨੇਟਲੀ। ਇੰਗਲਿਸ਼ ਦੇ ਵਿੱਚ ਬਿਲੀ ਐਲਿਸ਼ ਫਿਲਮ ਰਿਲੀਜ਼ ਹੋਣੀ ਹੈ, ਅੱਜ ਰਿਲੀਜ਼ ਹੋ ਰਹੀ ਹੈ ਸਕ੍ਰੀਮ ਪਾਰਟ 7। ਜੇ ਤੁਸੀਂ ਹੋਰਰ ਫਿਲਮਾਂ ਦੇ ਸ਼ੌਕੀਨ ਹੈਗੇ ਹੋ, ਕੇਰਲ ਸਟੋਰੀ ਨਾ ਦੇਖਿਓ ਜੇ ਬਕਵਾਸ ਫਿਲਮਾਂ ਦੇ ਸ਼ੌਕੀਨ ਨਹੀਂ ਹੈ।

ਕੰਮ ਗੱਲ ਥੋੜੀ ਜੀ ਖਬਰ ਥੋੜੀ ਤਿੱਖੀ ਜੀ ਹੈ ਕਹਿੰਦੇ ਕਿ ਵੈਸੇ ਪੰਜਾਬ 'ਚ ਇਲੈਕਸ਼ਨ ਹੋਣੇ ਨੇ ਇੱਕ ਪਾਸੇ ਪਿੱਛੇ ਜੇ ਰੀਲਾਂ ਤੁਹਾਨੂੰ ਦੇਖਣ ਨੂੰ ਮਿਲੀਆਂ ਹੋਣਗੀਆਂ ਕਿ ਬੱਬੂ ਮਾਨ ਸਾਹਿਬ ਮਜੀਠੀਆ ਸਾਹਿਬ ਨੂੰ ਜੱਫੀ ਪਾ ਰਹੇ ਨੇ ਕਹਿੰਦੇ ਵੱਡਾ ਭਰਾ ਮਿਲ ਗਿਆ ਅਤੇ ਹੁਣ ਕੇ ਐੱਸ ਮੱਖਣ ਵੀ ਰਲ ਗਏ ਨੇ ਅਕਾਲੀ ਦਲ ਦੇ ਵਿੱਚ ਅਤੇ ਕੇ ਐੱਸ ਮੱਖਣ ਦਾ ਬੱਬੂ ਮਾਨ ਪਕਾੜੀ ਹੈ ਅਤੇ ਦੇਖੋ ਹੁਣ ਕੀ ਬਣਦਾ ਸੁਣਨ 'ਚ ਮਿਲ ਰਿਹਾ ਮੈਂ ਕਹਿ ਨਹੀਂ ਰਿਹਾ ਹੈਗਾ ਆਮ ਜਸ ਮਤਲਬ ਯੂ ਨੋ ਇਟਸ ਓਵਰ ਹਰਡ ਨਿਊਜ਼ ਕਿ ਬੱਬੂ ਮਾਨ ਅਕਾਲੀ ਦਲ 'ਚ ਜਾਣਗੇ ਸੋ ਉਸਤਾਦ ਜੀ ਦੇ ਫੈਨ ਜਿਹੜੇ ਅਕਾਲੀ ਦਲ ਤੋਂ ਕੁਛ ਨਹੀਂ ਹੈਗੇ ਉਹ ਉਸਤਾਦ ਜੀ ਦੇ ਸਟਿਲ ਫੈਨ ਰਹਿਣਗੇ ਕਿ ਉਹ ਅਕਾਲੀ ਦਲ ਦੇ ਫੈਨ ਬਣ ਜਾਣਗੇ ਅਗਲਾ ਪ੍ਰੋਗਰਾਮ

0: तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
1: अमृत एक माल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
2: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਸਟਰੀਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਆਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਆਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ। ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 04935360042।
2: ਟੈਨਸ਼ਨ ਟੈਨਸ਼ਨ ਨੀਰੀ ਟੈਨਸ਼ਨ,
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04105305030
2: ਜਾਂ 9077973
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077973
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।

0: कहानी कणकां दे ओले
1: साडा रब वसदा ए
0: स्टारिंग गुरप्रीत गुग्गी तानिया किश्तू के अते होर कई साथी कलाकार Releasing on 31st July.
2: ਓ ਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
3: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
2: ਫਿਰ ਲਵਾਈਏ ਕਿੱਥੋਂ
3: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
4: Ready, set, go! Chadston Ford. Dandenong Road te tuhanu udik reha hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options we available. Aho te apni navi Ford da test drive karo. Business plate lai dal karo. Vehicle experts, Tim Forbes ya Kori naal. Radio Hanji reha wale naal pao. 10 saal di free service. Chadston Ford. Ready, set, go! Ford
5: ਨਾਲੇ ਫੇਰ
6: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
7: ਹਾਂਜੀ ਰੇਡੀਓ

ਰੇਡੀਓ ਹਾਂਜੀ 1674 ਐਮ। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਜਦੋਂ ਇੱਕ ਆਦਮੀ ਲਗਭਗ 25 ਸਾਲਾਂ ਦਾ ਸੀ ਤਾਂ ਉਸਦੀ ਪਤਨੀ ਦੀ ਮੌਤ ਹੋ ਗਈ। ਲੋਕਾਂ ਨੇ ਦੂਸਰੇ ਵਿਆਹ ਦੀ ਸਲਾਹ ਦਿੱਤੀ ਪਰ ਉਸਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਸਦੇ ਕੋਲ ਘਰਵਾਲੀ ਵੀ ਆ ਤੇ ਰੱਬ ਦੀ ਦਿੱਤੀ ਦਾਤ ਇੱਕ ਪੁੱਤਰ ਵੀ ਆ ਤੇ ਉਹਦੇ ਨਾਲ ਉਹ ਸਾਰੀ ਉਮਰ ਆਰਾਮ ਦੇ ਨਾਲ ਕੱਟ ਲਊਗਾ। ਜਦੋਂ ਪੁੱਤਰ ਵੱਡਾ ਹੋ ਗਿਆ ਸਾਰਾ ਕਾਰੋਬਾਰ ਪੁੱਤਰ ਦੇ ਹਵਾਲੇ ਕਰ ਦਿੱਤਾ। ਬੜੀ ਸੋਹਣੀ ਜ਼ਿੰਦਗੀ ਚੱਲਦੀ ਰਹੀ। ਕਈ ਵਾਰ ਉਹ ਆਪਣੇ ਦੋਸਤਾਂ ਦੇ ਦਫ਼ਤਰ ਦੇ ਵਿੱਚ ਬੈਠ ਕੇ ਖੂਬ ਸੋਹਣਾ ਸਮਾਂ ਬਿਤਾਉਂਦਾ, ਗੱਲਾਂ ਬਾਤਾਂ ਮਾਰਦਾ, ਗੱਪ ਛੱਪ ਹੁੰਦੀ। ਆਖਿਰਕਾਰ ਬੇਟੇ ਦਾ ਵਿਆਹ ਕਰ ਦਿੱਤਾ। ਬੇਟੇ ਦੇ ਵਿਆਹ ਤੋਂ ਬਾਅਦ ਉਹ ਹੋਰ ਪੱਕਾ ਹੋ ਗਿਆ। ਸਾਰਾ ਦਿਨ ਉਹ ਘਰ ਤੋਂ ਬਾਹਰ ਆਪਣੇ ਕੰਮ ਕਾਰ ਕਰਦਾ ਰਹਿੰਦਾ ਤੇ ਘਰ ਹੁਣ ਸਾਰਾ ਉਹਨੇ ਨੂੰਹ ਦੇ ਹਵਾਲੇ ਕਰ ਦਿੱਤਾ। ਸ਼ਾਇਦ ਇਸੇ ਦਿਨ ਦਾ ਉਹ ਇੰਤਜ਼ਾਰ ਕਰ ਰਿਹਾ ਸੀ ਇਸ ਘਰ ਦੇ ਵਿੱਚ ਕੋਈ ਔਰਤ ਆਵੇ ਤੇ ਸਾਰੇ ਘਰ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ, ਸੁਚੱਜੇ ਤਰੀਕੇ ਦੇ ਨਾਲ ਸਾਂਭਲੇ। ਬੇਟੇ ਦੇ ਵਿਆਹ ਦੇ ਲਗਭਗ ਹੁਣ 1 ਸਾਲ ਹੋ ਗਏ ਨੇ। 1 ਸਾਲ ਬਾਅਦ ਉਹ ਇੱਕ ਜਗ੍ਹਾ ਦੇ ਉੱਤੇ ਖਾਣਾ ਖਾ ਰਹੇ ਸਨ। ਬੇਟਾ ਵੀ ਦਫ਼ਤਰ ਤੋਂ ਦੁਪਹਿਰ ਦਾ ਖਾਣਾ ਖਾਣ ਦੇ ਲਈ ਆਇਆ ਸੀ। ਹੱਥ ਧੋ ਕੇ ਉਹ ਵੀ ਖਾਣ ਦੀ ਤਿਆਰੀ ਕਰ ਰਿਹਾ ਸੀ ਕਿ ਅਚਾਨਕ ਕੰਨੀ ਆਵਾਜ਼ ਪਈ। ਉਸਨੇ ਸੁਣਿਆ ਕਿ ਪਿਤਾ ਜੀ ਨੇ ਨੂੰਹ ਨੂੰ ਭੋਜਨ ਦੇ ਨਾਲ ਅੱਜ ਦਹੀਂ ਨਹੀਂ ਦਿੱਤਾ। ਨੂੰਹ ਨੇ ਉੱਤਰ ਦਿੱਤਾ, ਅੱਜ ਘਰ ਵਿੱਚ ਦਹੀਂ ਨਹੀਂ ਆ। ਖਾਣਾ ਖਾਣ ਤੋਂ ਬਾਅਦ ਪਿਤਾ ਜੀ ਵਾਪਸ ਚਲੇ ਗਏ ਆਪਣੇ ਦਫ਼ਤਰ ਦੇ ਸਾਥੀਆਂ ਦੇ ਕੋਲ। ਥੋੜ੍ਹੀ ਦੇਰ ਬਾਅਦ ਪੁੱਤਰ ਆਪਣੀ ਪਤਨੀ ਦੇ ਨਾਲ ਖਾਣਾ ਖਾਣ ਦੇ ਲਈ ਬੈਠਾ। ਭੋਜਨ ਨਾਲ ਭਰਪੂਰ ਉਸ ਥਾਲੀ ਦੇ ਵਿੱਚ ਇੱਕ ਦਹੀਂ ਦਾ ਕੱਪ ਵੀ ਸੀ। ਬੇਟੇ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਖਾਣਾ ਖਾਣ ਤੋਂ ਬਾਅਦ ਉਹ ਖੁਦ ਵੀ ਦਫ਼ਤਰ ਚਲਾ ਗਿਆ। ਕੁਝ ਦਿਨਾਂ ਬਾਅਦ ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ, ਪਾਪਾ ਅੱਜ ਤੁਹਾਨੂੰ ਅਦਾਲਤ ਜਾਣਾ, ਥੋੜ੍ਹਾ ਸਮਾਂ ਕੱਢ ਲਿਓ, ਅੱਜ ਤੁਸੀਂ ਵਿਆਹ ਕਰਵਾਉਣ ਜਾ ਰਹੇ ਹੋ। ਪਿਤਾ ਨੇ ਹੈਰਾਨ ਹੋ ਕੇ ਪੁੱਤਰ ਵੱਲ ਵੇਖਿਆ ਤੇ ਕਿਹਾ, ਬੇਟਾ ਕੀ ਤੈਨੂੰ ਪਤਨੀ ਦੀ ਕੋਈ ਗੱਲ ਬੁਰੀ ਲੱਗੀ ਆ? ਬੇਟਾ ਨਹੀਂ, ਕੀ ਤੈਨੂੰ ਲੱਗਦਾ ਹੈ ਕਿ ਮੈਨੂੰ ਘਰਵਾਲੀ ਦੀ ਜ਼ਰੂਰਤ ਹੈ? ਮੈਂ ਤੈਨੂੰ ਬਹੁਤ ਪਿਆਰ ਕਰਦਾ ਪੁੱਤਰ, ਤੇ ਸ਼ਾਇਦ ਤੁਹਾਨੂੰ ਮਾਂ ਦੀ ਜ਼ਰੂਰਤ ਵੀ ਨਹੀਂ, ਤੇ ਫਿਰ ਦੂਸਰਾ ਵਿਆਹ ਕਿਉਂ ਮੈਂ ਕਰਾਵਾਂ? ਨਾ ਮੈਨੂੰ ਘਰਵਾਲੀ ਦੀ ਲੋੜ, ਨਾ ਤੈਨੂੰ ਦੂਜੀ ਮਾਂ ਦੀ ਲੋੜ। ਤੇ ਪੁੱਤ ਨੇ ਕਿਹਾ, ਪਿਤਾ ਜੀ ਨਾ ਤਾਂ ਮੈਂ ਤੁਹਾਡੇ ਲਈ ਮਾਂ ਲਿਆਵਾਂਗਾ ਤੇ ਨਾ ਹੀ ਪਤਨੀ ਲਿਆਵਾਂਗਾ ਤੁਹਾਡੇ ਲਈ, ਮੈਂ ਤੁਹਾਡੇ ਲਈ ਸਿਰਫ ਦਹੀਂ ਦਾ ਪ੍ਰਬੰਧ ਕਰ ਰਿਹਾ। ਕੱਲ੍ਹ ਤੋਂ ਮੈਂ ਤੁਹਾਡੀ ਨੂੰ ਦੋਵੇਂ ਜਣੇ ਇੱਕ ਮਕਾਨ ਲੈ ਕੇ ਕਿਰਾਏ ਦੇ ਉੱਤੇ ਰਵਾਂਗੇ। ਤੁਹਾਡੇ ਦਫ਼ਤਰ ਦੇ ਵਿੱਚ ਇੱਕ ਕਰਮਚਾਰੀ ਦੇ ਵਜੋਂ ਮੈਂ ਤਨਖਾਹ ਲੈ ਕੇ ਕੰਮ ਕਰੂੰਗਾ ਤੇ ਜੋ ਤੁਹਾਡੀ ਨੂੰਹ ਨੂੰ ਦਹੀਂ ਦੀ ਕੀਮਤ ਨਹੀਂ ਨਾ ਪਤਾ, ਸਮਾਂ ਆਉਣ ਤੋਂ ਪਹਿਲਾਂ ਉਹਨੂੰ ਦਹੀਂ ਦੀ ਕੀਮਤ ਪਤਾ ਲੱਗ ਜੇ। ਇਹ ਕਹਾਣੀ ਲਿਖੀ ਸੀ ਜੱਟ ਸਾਹਿਬ ਨੇ ਤੇ ਸਾਡੇ ਤੱਕ ਇਹ ਪਹੁੰਚਾਈ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਸਾਡੇ ਘਰ ਦੇ ਵਿੱਚ ਨਿੱਕੀਆਂ ਨਿੱਕੀਆਂ ਕਈ ਵਾਰੀ ਚੀਜ਼ਾਂ ਵਾਪਰਦੀਆਂ ਤੇ ਨਿੱਕੀਆਂ ਨਿੱਕੀਆਂ ਪਤਾ ਨਹੀਂ ਕਦੋਂ ਵੱਡੀਆਂ ਹੋ ਜਾਂਦੀਆਂ। ਕਈ ਵਾਰੀ ਤਾਂ ਆਪਾਂ ਇਹਨਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਕੇ ਉੱਦਾਂ ਹੀ ਚੱਲਦੇ ਰਹਿੰਦੇ ਹਾਂ ਪਰ ਕਈ ਵਾਰੀ ਕੋਈ ਇੱਕ ਵਾਰੀ ਵੀ ਅੰਡਰਲਾਈਨ ਕਰਦੇ ਤਾਂ ਫਿਰ ਉਹ ਤੁਹਾਨੂੰ ਚੁੱਭਦੀਆਂ ਨੇ। ਪਰਿਵਾਰ ਦੇ ਵਿੱਚ ਸਿਰਫ ਵੱਡਿਆਂ ਦੀ ਜ਼ਿੰਮੇਵਾਰੀ ਨਹੀਂ ਹੁੰਦੀ, ਕਹਿੰਦੇ ਨੇ ਕਿ ਹਰ ਇੱਕ ਛੋਟੇ ਤੋਂ ਛੋਟੇ ਜੀਅ ਦੀ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਜਦੋਂ ਸੋਚਣ ਸਮਝਣ ਯੋਗਾ ਹੋ ਜੇ। ਤੇ ਜੇ ਸਾਰੇ ਇੱਕ ਦੂਸਰੇ ਦੀ ਸਮਝਣ ਤੇ ਫਿਰ ਇਹ ਸਮੱਸਿਆ ਛੋਟੀਆਂ ਰਹਿ ਜਾਂਦੀਆਂ ਨੇ, ਫਿਰ ਵੱਡੀਆਂ ਨਹੀਂ ਬਣਦੀਆਂ। ਤੇ ਜੇ ਆਪਾਂ ਇਹ ਸੋਚੀਏ ਕਿ ਕੋਈ ਇੱਕ ਜਣਾ ਹੀ ਸਾਰਿਆਂ ਦਾ ਖਿਆਲ ਰੱਖੇ ਜਿੱਦਾਂ ਕਿ ਰੱਖਦਾ ਆ ਰਿਹਾ, ਕੋਈ ਇੱਕ ਜਣਾ ਹੀ ਕਮਾਵੇ ਤੇ ਦੂਸਰੇ ਬਹਿ ਕੇ ਖਾਣ, ਤੇ ਹਾਂ ਜੇ ਵੱਧ ਜਣੇ ਕਮਾ ਵੀ ਰਹੇ ਨੇ ਤੇ ਇੱਕ ਜਣਾ ਉਹ ਕਮਾਈ ਆਪਣਾ ਫਰਜ਼ ਸਮਝ ਕੇ ਕਰਦਾ ਰਹੇ ਤੇ ਦੂਸਰਾ ਅਹਿਸਾਨ, ਇੱਦਾਂ ਫਿਰ ਗੱਡੀ ਨਹੀਂ ਚੱਲਦੀ। ਘਰ ਦੇ ਵਿੱਚ ਹਰ ਇੱਕ ਸ਼ੈਅ ਦਾ ਧਿਆਨ
ਹਰ ਇੱਕ ਵਿਅਕਤੀ ਨੂੰ ਰੱਖਣਾ ਪਊਗਾ ਕਿ ਇਹਦੀ ਕਿੱਥੇ ਕਿੰਨੀ ਥਾਂ ਬਣਦੀ ਹੈ। ਕਈ ਵਾਰੀ ਆਪਾਂ ਇਹ ਚੀਜ਼ ਭੁੱਲ ਜਾਂਦੇ ਹਾਂ ਕਿ ਸਾਡੇ ਮਾਪਿਆਂ ਨੇ ਸਾਡੇ ਲਈ ਕੀ ਕੁਛ ਗਵਾਇਆ ਆਪਣੀ ਜ਼ਿੰਦਗੀ ਦੇ ਵਿੱਚ, ਕੀ ਕੁਛ ਉਹ ਹੋਰ ਕਰ ਸਕਦੇ ਸੀ, ਪਰ ਸਾਨੂੰ ਪਾਲਣ ਪੋਸ਼ਣ ਦੇ ਲਈ ਸਾਡੀ ਪੜ੍ਹਾਈ ਦੇ ਉੱਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਨਹੀਂ ਕੀਤੀਆਂ, ਜਿਹੜੀਆਂ ਉਹਨਾਂ ਦਾ ਮਨ ਸੀ ਕਰਨ ਦਾ। ਉਸ ਤੋਂ ਬਾਅਦ ਫਿਰ ਛੋਟਿਆਂ ਦੀ ਵਾਰੀ ਆਉਂਦੀ ਹੈ। ਤਾਂ ਵੈਸੇ ਤਾਂ ਕੁੱਲ ਮਿਲਾ ਕੇ ਕਹਿੰਦੇ ਨੇ ਕਿ ਤੁਹਾਡੇ ਬੱਚੇ ਦੇ ਵਿੱਚ ਤੁਹਾਡੇ ਹੀ ਸੰਸਕਾਰ ਹੁੰਦੇ ਨੇ। ਜੋ ਤੁਸੀਂ ਬੱਚੇ ਨੂੰ ਸਿਖਾਇਆ, ਜਾਂ ਇੱਦਾਂ ਕਹਿ ਲਓ ਕਿ ਜੋ ਤੁਸੀਂ ਬੱਚੇ ਦੇ ਸਾਹਮਣੇ ਕੀਤਾ, ਉਹੀ ਬੱਚਾ ਸਿੱਖਦਾ। ਆਪਾਂ ਬੜੀ ਵਾਰੀ ਕਹਿ ਦਿੰਦੇ ਹਾਂ ਕਿ ਉਹ ਨੂੰਹ ਆਈ ਅਤੇ ਉਹ ਘਰ ਦੇ ਵਿੱਚ ਖਲਾਰਾ ਪੈ ਗਿਆ, ਉਹ ਇੱਦਾਂ ਹੋ ਗਿਆ, ਉਹਨੇ ਘਰ ਸਾਰਾ ਖੇਰੂੰ ਖੇਰੂੰ ਕਰ ਦਿੱਤਾ। ਪਰ ਕਹਿੰਦੇ ਨੇ ਕਿ ਇਹ ਬਿਲਕੁਲ ਵੀ ਨਹੀਂ ਹੁੰਦਾ ਜੇਕਰ ਤੁਹਾਡੇ ਘਰ ਦੀਆਂ ਨੀਹਾਂ ਮਜ਼ਬੂਤ ਹੋਣ। ਜੇ ਤੁਸੀਂ ਆਪਣੇ ਬੱਚੇ ਦਾ ਪਾਲਣ ਪੋਸ਼ਣ ਠੀਕ ਤਰੀਕੇ ਦੇ ਨਾਲ ਕੀਤਾ, ਜੋ ਤੁਸੀਂ ਬੱਚੇ ਨੂੰ ਆਪ ਕਰਕੇ ਵਿਖਾਇਆ ਉਹੀ ਬੱਚਾ ਕਰੂਗਾ। ਜੇ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਕਿਸੇ ਛੱਡੀ ਹੈ, ਕਿਤੇ ਉਣਤਾਈ ਛੱਡੀ ਹੈ, ਤਾਂ ਫਿਰ ਜ਼ਰੂਰ ਤੁਹਾਡੇ ਬੱਚਿਆਂ ਦੇ ਵਿੱਚ ਵੀ ਉਹ ਸਾਫ਼ ਦਿਖਾਈ ਦੇ ਦੂਗੀ। ਉਪਰਾ ਜੀ ਜਦੋਂ ਤੁਹਾਡੇ ਘਰ ਦੇ ਵਿੱਚ ਆਉਂਦਾ ਤਾਂ ਉਹਨੂੰ ਤੁਹਾਡੇ ਘਰ ਦੇ ਅਨੁਸਾਰ ਢਲਣ ਦੇ ਲਈ ਮਜਬੂਰ ਹੋ ਜਾਣਾ ਪੈਂਦਾ ਜੇਕਰ ਤੁਹਾਡੇ ਸੰਸਕਾਰ ਮਜ਼ਬੂਤ ਹੋਣ, ਜੇਕਰ ਤੁਹਾਡੀ ਨੀਂਹ ਮਜ਼ਬੂਤ ਹੋਵੇ। ਸੋ ਇਸ ਕਰਕੇ ਜਿਹਨੇ ਤੁਹਾਡੇ ਘਰ ਦੇ ਵਿੱਚ ਆਉਣਾ ਵਾ, ਯਾਨੀ ਕਿ ਨੂੰਹ, ਉਹਦੇ ਬਾਰੇ ਬਹੁਤਾ ਸੋਚਣ ਦੀ ਲੋੜ ਨਹੀਂ ਹੁੰਦੀ। ਲੋੜ ਹੁੰਦੀ ਹੈ ਕਿ ਆਪਣੇ ਪੁੱਤ ਨੂੰ ਤੁਸੀਂ ਕਿੱਦਾਂ ਦੀ ਪਰਵਰਿਸ਼ ਦੇਣੀ ਆ, ਅਤੇ ਪਰਵਰਿਸ਼ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ, ਬੱਚੇ ਦੇ ਜੰਮਣ ਤੋਂ ਵੀ ਪਹਿਲਾਂ। ਅਤੇ ਨਾਲ ਪੈਰਲਰ ਸਾਡੀ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਜਿਹੜੀ ਆਪਾਂ ਧੀ ਘਰ ਦੇ ਵਿੱਚ ਪਾਲ ਰਹੇ ਹਾਂ ਉਹਨੂੰ ਵੀ ਆਪਾਂ ਕਿੱਦਾਂ ਦੀ ਪਰਵਰਿਸ਼ ਦੇਣੀ। ਮਸਲਾ ਸਿਰਫ ਇੱਥੇ ਦਹੀਂ ਦਾ ਨਹੀਂ, ਦਹੀਂ ਤਾਂ ਸਿਰਫ ਇੱਕ ਨਾ ਮਾਤਰ, ਇੱਕ ਸਮਝਾਉਣ ਦਾ ਸ਼ਾਇਦ ਤਰੀਕਾ। ਮਸਲੇ ਤਾਂ ਕਈ ਹੋਰ ਵੀ ਵੱਡੇ ਹੋ ਜਾਂਦੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਇੱਕ ਵਾਰੀ ਫਿਰ ਤੋਂ ਘੁੰਮਣ ਸਾਹਿਬ ਦਾ ਧੰਨਵਾਦ। ਅਤੇ ਤੁਹਾਡੇ ਕੋਲ ਵੀ ਹੋਵੇ ਕੋਈ ਇੱਦਾਂ ਦੀ ਕਹਾਣੀ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਸਾਡੇ ਫੇਸਬੁੱਕ ਪੇਜ ਦੇ ਉੱਤੇ, ਅਤੇ ਜਾਂ ਫਿਰ ਸਾਨੂੰ ਤੁਸੀਂ ਵਟਸਐਪ ਦੇ ਉੱਤੇ ਸਾਂਝੇ ਕਰ ਸਕਦੇ ਹੋ। ਧੰਨਵਾਦ।

0: ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ, vehicle experts Tim Forbes ਜਾਂ Corey ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, Ford.
1: Tension, ਮੇਰੀ tension.
2: ਕੀ ਹੋਇਆ?
1: ਇੱਥੇ immigration ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ, tension ਛੱਡੋ, phone ਚੱਕੋ, call ਕਰੋ VY immigration ਨੂੰ, ਜਿੱਥੇ immigration expert ਹਰਪਾਲ ਸਿੰਘ ਬਾਜਵਾ, employer sponsor, partner ਜਾਂ parents, ਜਾਂ visa, skilled migration, student visa, MRT ਜਾਂ RRT, appeals ਤੇ skills assessments ਦੇ ਮਾਹਿਰ ਬੈਠੇ ਨੇ। ਹੁਣੇ appointment ਲਈ call ਕਰੋ 0410-530-530
1: ਜਾਂ 90-77-97-33
2: ਜਾਂ email info@vyimmigration.com.au।
1: ਯਾਦ ਰੱਖੋ 9077-9733।
2: VY Immigration and Education Consultant,
1: ਹਰ ਕਦਮ ਤੁਹਾਡੇ ਨਾਲ।
0: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਂਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਂਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਸੋਨਾ ਚਾਹੀਦਾ?
5: ਭਰੋਸਾ ਚਾਹੀਦਾ?
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ? ਚਲੇ ਆਓ ਡੈਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਡੈਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।

0: सिर्फ इमारत नहीं बल्कि अपने हर एक ग्राहक ले बनाउंदे ने उना दे सुपनिया दा एक मजबूत कर हाउस एंड लैंड एक्सपर्ट्स ऑर्बिट होम्स अपने 44 वरियां ते तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक अज ही पहुंचो ऑर्बिट होम्स डिस्प्ले सेंटर्स या कॉल करो हरपन चौहान नो 0433-280-252 ते
1: 4-4-2-3-2-8-0-2-5-2-3-4-4-2-3-2-8-0-2-5-2-3-4-4-2-3-2-8-0-2-5-2-3-4-4-2-3-2-8-0-2-5-2-3-4-4-2-3-2-8-0-2-5-2-3-4-4-2-3-2-8-0-2-5-2-3-4-4-2-3-2-8-0-2-5-2-3-4-4-2-3-2-8-0-2-5-2-3-4-4-2-3-4-4-2-3-4-4-2-3-4-4-2-3-4-4-2-3-4-4-2-3-4-4-2-3-4-4-2-3-4-4-2-3-4-4-2-3-4-4-2-3-4-4-2-3-4-4-2-3-4-4-2-3-4-4-2-3-4-4-2-3-4-4-2-3-4-4-2-3-4-4-2-3-4-4-2-3-4-4-2-3-4-4-2-3-4-4-2-3-4-4-2-3-4-4-2-3-4-
2: ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
1: ਰਿਲੀਜ਼ਿੰਗ ਔਨ 31st ਜੁਲਾਈ
2: ਦੱਸੋ
0: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੌਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ

0: ਚੱਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने एटीओ ऑडिट्स टैक्स डिस्प्यूट्स एटीओ डेट्स बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स
2: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.

0: ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਪੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੂਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੂਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੂਲਰੀ ਵੀ। ਤੁੰਨਾ ਜੂਲਰ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੂਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੂਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੂਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।

0: ब्रोकर्स अपने इंश्योरेंस से हर लोड ले। याद रखो बस अमरिंदर गिद्दा, कॉल 0491-999-555। गिद्दा इंश्योरेंस, शर्ता लागू।
1: मेरे नाल ना कुछ खेलता ही नहीं, सब खोल दी लंग चंदे ने।
2: वादवा प्रोडक्शंस अते पेनोरमा स्टूडियोज पेश करते हैं नवी पंजाबी फिल्म बंद अखां नाल किसे अपने नू वेखण दी कहानी कणकां दे ओले।
3: साडा रब वसदा ए कणकां दे ओले दी।
2: स्टारिंग गुरप्रीत गुग्गी, तानिया, किश्तू के अते होर कई साथी कलाकार।
1: हुण दसो मैनू कणकां दे ओले कौन।
2: रिलीजिंग ऑन 31 जुलाई।
1: दसो
4: बलजीत, ਵਿਆਹ ਵਾਸਤੇ ਜੁਐਲਰੀ ਦੇਖਣ ਤੁੰਨਾ ਜੁਐਲਰਸ ਚਲੀਏ
5: ਯਾਰ। ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਐਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਤੁੰਨਾ ਜੁਐਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ। ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
7: सोना चाहिदा,
8: भरोसा चाहिदा,
7: क्वालिटी ते बायबैक भी चाहिदा। चले आओ दिल्ली ज्वेलर्स, स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स, 310/2 मेन स्ट्रीट, पॉइंट कुक। कॉल 0493-536-042।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: Ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ vehicle experts Tim Forbes ਜਾਂ Corey ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, Ford.
6: Kitchen ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
7: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
7: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
8: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
9: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
10: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-866-655 ਔਰ ਵਿਜ਼ਿਟ tireforce.com.au।
11: Orbit Homes apne iradeyan waang sirf imarat nahi balki apne har ek grahak layi banaunde ne unade supneyan da ek majboot ghar। House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock। Aaj hi pahuncho Orbit Homes Display Centers ya call karo Harpan Chauhan nu 0433-280-252 ਜਾਤੇ 0433-280

0: ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ
1: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ ਸਭ ਖੋਲ ਦੀ ਲੰਗ ਜਾਂਦੇ ਨੇ
2: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
3: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ
2: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ
1: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
2: ਰਿਲੀਜ਼ਿੰਗ ਔਨ 31st ਜੁਲਾਈ
1: ਦੱਸੋ

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ready set go Chadston Ford, Dandenong road te tuhanu udik reya hai। Ford Ranger, Ranger Super Duty, Everest te Sadabahar Mustang, brand new demo te quality pre-owned vehicles, trade in ate finance options bhi available। aao te apni navi Ford da test drive karo, business fleet lai gal karo vehicle experts Tim Forbes ya Corey Nal। radio hanji de hawale nal pao 3 saal di free service। Chadston Ford, ready set Ford।
2: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India।
3: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: ਕਣਕਾਂ ਦੇ ਓਲੇ
1: ਸਾਡਾ ਰੱਬ ਵਸਦਾ
0: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ Releasing on 31st July.
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
4: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
5: ਯਾਰ? ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ 99 Main Road ਵੈਸਟ, ਸੇਂਟ ਐਲਬਨਸ ਅਤੇ 341 ਲੌਨਸਡੇਲ ਸਟ੍ਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499 2535 45 ਤੇ।

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸਵੇ ਰੇਵਨ ਹਾਲ
3: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
4: ਕੀ ਹੋਇਆ
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਨਹੀਂ
4: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au
3: ਯਾਦ ਰੱਖੋ 9077973
4: VY Immigration and Education Consultant
3: ਹਰ ਕਦਮ ਤੁਹਾਡੇ ਨਾਲ
5: Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
2: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04400445555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
4: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
5: ਹਾਂਜੀ ਰੇਡੀਓ।
6: ਤੈਨੂੰ ਮੈਂ ਕਹਿਣਾ ਕੁੜੀ ਵਾਲੇ ਜ਼ਿਆਦਾ ਚੰਗੇ
7: ਨੇ, ਮੁੰਡੇ ਵਾਲੇ ਜ਼ਿਆਦਾ ਚੰਗੇ ਨੇ।
6: ਮੇਰੀ ਸੁਣ ਲਾ ਗੱਲ, ਕੁੜੀ ਵਾਲੇ ਜ਼ਿਆਦਾ ਚੰਗੇ ਨੇ।
7: ਮੈਂ ਅੱਜ ਮੁੰਡੇ ਵਾਲੇ ਚੰਗੇ ਨੇ, ਮੇਰਾ ਅੱਜ ਰੋਟੀ ਨਹੀਂ ਬਣਦੀ।
6: ਤੇ ਮੈਂ ਭੁੱਖਾ ਰਹਿ ਲੂੰਗਾ, ਪਰ ਝੂਠ ਨਹੀਂ ਬੋਲ ਸਕਦੇ ਅਸੀਂ, ਬਾਹਰ ਖਾਵਾਂਗੇ ਜਾ ਕੇ।
8: ਪੰਜਾਬ ਦਾ ਸਭ ਤੋਂ ਵੱਡਾ ਕਲਾਕਾਰ ਮੇਰੀਆਂ ਅੰਗਲਾਂ ਤੇ ਨੱਚਦਾ ਹੈ।
6: ਓਏ ਇਹ ਕੀ ਹੋ ਰਿਹਾ? ਆ ਕੇ ਤਰੀਕਾ ਆਪਣੀ ਘਰ ਵਾਲੀ ਨਾਲ ਲੜਨ ਦਾ?
9: ਨਹੀਂ ਵੈਸੇ ਭਾਜੀ, ਆਮ ਲੋਕ ਤੇ ਇਦਾਂ ਹੀ ਲੜਦੇ, ਤੁਹਾਡੇ ਵਾਂਗੂ ਕੌਣ ਲੜਦਾ?
10: ਨਹੀਂ ਤੁਸੀਂ ਜ਼ਿਆਦਾ ਚੰਗੇ, ਨਹੀਂ ਨਹੀਂ ਤੁਸੀਂ ਜ਼ਿਆਦਾ ਚੰਗੇ, ਤੁਸੀਂ ਆਪਣਾ ਤਰੀਕਾ ਬਦਲੋ।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਟੈਨਸ਼ਨ ਮੇਰੀ ਟੈਨਸ਼ਨ
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
4: ਆ ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-77-48 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
7: ਹਾਂਜੀ ਰੇਡੀਓ

0: Yeah. So come out of Australia. How has that happened when you have such a strong immigration policy?
1: Well, it started in 1973 with Gough Whitlam. So they opened up and got rid of the white Australia policy. Then they started bringing in the different migrants. We had a lot of people came out after the Second World War. So you had Italians, Germans, Polish, and these people. But they integrated into the system. But over the decades, as the governments have changed and different people they've brought in, and a lot of people come into Australia purely for the welfare system, or to get on our NDIS. We've got nearly 800,000 on. It's costing us $53 billion now a year.
2: 800,000. Okay. ਜਿਹੜੇ ਨੰਬਰਸ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ, ਪਰ ਇਹ ਬਿਆਨ ਤੁਹਾਡੇ ਲਈ ਸੁਣਨਾ ਜ਼ਰੂਰੀ, ਬਿਆਨ ਨਹੀਂ, ਇਹ ਪੋਡਕਾਸਟ ਹੋ ਕੇ ਹਟਿਆ ਟੌਮੀ ਰੋਬਿਨਸਨ ਦੇ ਨਾਲ, ਅਸਲੀ ਨਾਮ ਨਹੀਂ ਹੈਗਾ ਬੰਦਾ, ਇਹ ਕ੍ਰਿਮੀਨਲ ਹੈ ਇੰਗਲੈਂਡ ਦੇ ਵਿੱਚ, ਔਰ ਇਹਦੇ ਬਾਰੇ ਬਥੇਰੇ ਜਾਣਕਾਰੀਆਂ ਅਸੀਂ ਖਬਰਾਂ ਦੇ ਵਿੱਚ ਤੁਹਾਨੂੰ ਦੇ ਦਿੱਤੀਆਂ ਸੀ। ਪੌਲਿਨ ਹੈਨਸਨ ਇੰਗਲੈਂਡ ਜਾਂਦੇ ਨੇ, ਜੀਨਾ ਰਾਈਨਹਾਰਟ ਦੇ ਖਰਚੇ 'ਤੇ ਜਾਂਦੇ ਨੇ, ਆਪਣੀ ਜੇਬ 'ਚੋਂ ਪੈਸਾ ਖਰਚ ਕੇ ਜਾਂਦੇ ਨੇ, ਸਿਸਲੀ ਦੇ ਲਗਜ਼ਰੀ ਰਿਜ਼ੋਰਟਸ ਦੇ ਵਿੱਚ ਸ਼ੈਂਪੇਨ ਪੀਂਦੇ ਨੇ, ਡੋਲਚੀ ਗਬਾਨਾ ਦੇ ਫੈਸ਼ਨ ਸ਼ੋਅ ਦੇਖਦੇ ਨੇ, ਬਲਾ ਬਲਾ ਬਲਾ ਬਲਾ ਬਲਾ, ਬਹੁਤ ਸਾਰੀਆਂ ਗੱਲਾਂ ਹੋ ਚੁੱਕੀਆਂ, ਖਤਮ ਕਰੋ ਇਹ ਕਹਾਣੀ। ਆਪਣੇ ਖਰਚੇ 'ਤੇ ਗਈ ਜਾਂ ਕਿਹਦੇ ਖਰਚੇ 'ਤੇ ਗਈ, ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਉਹਨੂੰ ਲੈ ਕੇ ਗਈ, ਹੈਲੀਕਾਪਟਰ 'ਚ ਗਏ ਜਾਂ ਪ੍ਰਾਈਵੇਟ ਜੈਟ 'ਚ ਗਏ, ਕੀ ਲੈਣਾ, ਉੱਥੇ ਜਾ ਕੇ ਕੀ ਕੀਤਾ, ਉਹਦੇ ਤੋਂ ਬਾਅਦ ਆਫਟਰ ਇਫੈਕਟ ਕੀ ਹੋ ਰਹੇ ਨੇ ਉਹਦੇ 'ਤੇ ਗੱਲ ਕਰਨੀ ਹੈ। ਉਦਾਹਰਣ ਦੇ ਤੌਰ ਦੇ ਉੱਤੇ ਜੇ ਪੌਲਿਨ ਹੈਨਸਨ ਪੈਦਾ ਹੀ ਨਾ ਹੁੰਦੀ ਤਾਂ ਸ਼ਾਇਦ ਇੰਨਾ ਰੌਲਾ ਨਾ ਪੈਂਦਾ। ਮੈਂ ਨਹੀਂ ਕਹਿ ਰਿਹਾ ਹੈਗਾ ਕਿ ਪੌਲਿਨ ਹੈਨਸਨ ਗਲਤ ਨੇ ਜਾਂ ਪੌਲਿਨ ਹੈਨਸਨ ਦੇ ਪੈਦਾ ਹੋਣ ਤੋਂ ਬਾਅਦ ਇਹ ਸਾਰੀਆਂ ਸਮੱਸਿਆਵਾਂ ਹੋਈਆਂ, ਅਸਲ ਦੇ ਵਿੱਚ ਇਹ ਇੱਕ ਫੈਕਟ ਹੈ। ਹੁਣ ਇਹ ਮੈਂ ਇੱਕ ਬੜੀ ਹਾਈਪੋਥੈਟੀਕਲ ਐਗਜ਼ਾਮਪਲ ਦਿੱਤੀ ਹੈ, ਠੀਕ ਇਸੇ ਤਰੀਕੇ ਦੇ ਨਾਲ ਜਿੱਦਾਂ ਪੌਲਿਨ ਹੈਨਸਨ ਇਸ ਪੋਡਕਾਸਟ ਦੇ ਵਿੱਚ ਰੋਬਿਨਸਨ ਦੇ ਨਾਲ ਬਹਿ ਕੇ ਕਹਿੰਦੇ ਨੇ ਕਿ ਅਸਲ 'ਚ ਆਸਟ੍ਰੇਲੀਆ ਦੀਆਂ ਇਮੀਗ੍ਰੇਸ਼ਨਸ ਦੀਆਂ ਪ੍ਰੋਬਲਮ ਹੀ ਉਹਦੇ ਤੋਂ ਪੈਦਾ ਹੋਈਆਂ ਜਦੋਂ ਤੋਂ ਵਾਈਟ ਆਸਟ੍ਰੇਲੀਆ ਪੋਲਿਸੀ ਐਬੋਲਿਸ਼ ਕੀਤੀ ਹੈ ਆਸਟ੍ਰੇਲੀਆ ਨੇ, ਅਤੇ ਵਾਈਟ ਆਸਟ੍ਰੇਲੀਆ ਪੋਲਿਸੀ ਜੇ ਹੁੰਦੀ ਤਾਂ ਕਿ ਫਿਰ ਠੀਕ ਹੋਣਾ ਸੀ, ਹੁਣ ਬਚਦੇ ਫਿਰ ਰਹੇ ਨੇ। ਹੁਣ ਚਾਹੇ ਉਹਨਾਂ ਦੀ ਧੀ ਲੀ ਹੈਨਸਨ ਕਹਿ ਰਹੇ ਨੇ, ਕਹਿੰਦੇ ਮੇਰੀ ਮਾਂ ਨੂੰ ਤਾਂ ਸਮਝ ਹੀ ਨਹੀਂ ਪਾਉਂਦੇ ਉਹਨਾਂ ਦੀ, ਉਹ ਜਿਹੜੀ ਗੱਲ ਕਹਿੰਦੇ ਨੇ ਉਹਦਾ ਕੁਛ ਹੋਰ ਮਤਲਬ ਕੱਢ ਲੈਂਦਾ ਮੀਡੀਆ। ਬਾਨਵੀ ਜੋਇਸ ਕਹਿੰਦੇ ਨੇ ਕਿ ਇੱਦਾਂ ਤਾਂ ਬਿਲਕੁਲ ਵੀ ਉਹਨਾਂ ਨੇ ਇਹਦੀ ਪੋਲਿਸੀ ਦੀ ਹਮਾਇਤ ਨਹੀਂ ਕੀਤੀ, ਪਰ ਉੱਥੇ ਬੈਠ ਕੇ ਤਾਂ ਇਹੀ ਕਹਿ ਰਹੇ ਨੇ ਕਿ ਉਹਦੇ ਤੋਂ ਬਾਅਦ ਹੀ ਸਾਰੀਆਂ ਪ੍ਰੋਬਲਮਸ ਪੈਦਾ ਹੋਈਆਂ। ਸੋ ਸੇਮ ਚੀਜ਼ ਹੈ, ਜਿੱਦਾਂ ਦੀ ਹਾਈਪੋਥੈਟੀਕਲ ਐਗਜ਼ਾਮਪਲ ਮੈਂ ਦਿੱਤੀ ਉੱਦਾਂ ਦੀ ਉਹਨਾਂ ਨੇ ਦੇ ਦਿੱਤੀ। ਬਟ ਵਾਟ ਇਜ਼ ਵਾਈਟ ਆਸਟ੍ਰੇਲੀਆ ਪੋਲਿਸੀ ਐਕਚੁਅਲੀ ਇਜ਼, ਆਸਟ੍ਰੇਲੀਆ ਦੀ ਵਾਈਟ ਆਸਟ੍ਰੇਲੀਆ ਪੋਲਿਸੀ ਹੈ ਕੀ ਸੀ, ਆਸਟ੍ਰੇਲੀਆ ਦੀ ਵਾਈਟ ਆਸਟ੍ਰੇਲੀਆ ਪੋਲਿਸੀ ਦੀ ਹਿਸਟਰੀ, ਔਰ ਇਹਦੀ ਸ਼ੁਰੂਆਤ ਕਿੱਥੋਂ ਹੋਈ, ਬਲਕਿ ਹਿਸਟਰੀ ਤਾਂ ਜਿਹੜੀ ਸੀਗੀ ਉਹ ਸੀਗੀ ਉਹ ਸੀ, ਇਹਦੀ ਸ਼ੁਰੂਆਤ ਕਿੱਥੋਂ ਹੋਈ, ਅਤੇ ਜਿਹੜੀ ਸ਼ੁਰੂਆਤ ਸੀ ਜਾਂ ਜਿਵੇਂ ਇਹ ਚੱਲਦੀ ਰਹੀ ਉਹਦੇ 'ਚੋਂ ਹੀ ਇਸ ਪੋਲਿਸੀ ਦੇ ਲਾਗੂ ਹੋਣ ਤੋਂ ਲੈ ਕੇ ਹੀ ਇਸ ਪੋਲਿਸੀ ਦੇ ਐਬੋਲਿਸ਼ ਹੋਣ ਤੱਕ ਦਾ ਆਪਣਾ ਇੱਕ ਇਤਿਹਾਸ ਹੈਗਾ। ਅਤੇ ਕੀ ਇਸ ਕਿਸਮ ਦੇ ਨਾਲ ਵਾਈਟ ਆਸਟ੍ਰੇਲੀਆ ਪੋਲਿਸੀ, ਯਾਨੀ ਕਿ ਸਿਰਫ ਚਿੱਟੀ ਚਮੜੀ ਵਾਲੇ ਲੋਕਾਂ ਨੂੰ ਆਸਟ੍ਰੇਲੀਆ ਆਉਣ ਦੀ ਇਜਾਜ਼ਤ ਸੀ, ਕੀ ਆਸਟ੍ਰੇਲੀਆ ਐਸਾ ਇਕਲੌਤਾ ਦੇਸ਼ ਸੀ, ਆਸਟ੍ਰੇਲੀਆ ਐਸੀ ਇਕਲੌਤੀ ਕੰਟਰੀ ਸੀ ਜਿੱਥੇ ਇਸ ਕਿਸਮ ਦੀ ਪੋਲਿਸੀ ਸੀ? ਕੀ ਇਸ ਕਿਸਮ ਦੇ ਕੌਮਾਂਤਰੀ ਕਾਨੂੰਨ ਅਧਿਕਾਰ ਦੰਦੇ ਨੇ ਕਿ ਆਸਟ੍ਰੇਲੀਆ ਜਾਂ ਦੂਸਰੇ ਦੇਸ਼ ਇਸ ਕਿਸਮ ਦੀ ਪੋਲਿਸੀ ਲਾਗੂ ਰੱਖਣ? ਕੀ ਭਵਿੱਖ ਦੇ ਵਿੱਚ ਵਾਈਟ ਆਸਟ੍ਰੇਲੀਆ ਪੋਲਿਸੀ ਵਰਗੀ ਪੋਲਿਸੀ ਆ ਸਕਦੀ ਹੈ? ਮੈਂ ਨਹੀਂ ਕਹਿ ਰਿਹਾ ਹੈਗਾ, ਬਟ ਪੌਲਿਨ ਹੈਨਸਨ ਦੇ ਪੋਡਕਾਸਟ ਦੇ ਵਿੱਚ ਤੁਹਾਨੂੰ ਇਸ਼ਾਰਾ ਮਿਲਿਆ ਹੋਵੇਗਾ, ਔਰ ਐਂਗਸ ਟੇਲਰ ਵੀ ਬਹੁਤ ਵਾਰ ਐਸੀ ਇੱਕ ਪੋਲਿਸੀ ਦੀ ਗੱਲ ਕਰ ਚੁੱਕੇ ਨੇ ਜਿਹੜੀ ਕਿ ਵਨ ਅੰਬਰੇਲਾ ਯਾਨੀ ਵਨ ਪੋਲਿਸੀ ਦੇ ਅੰਦਰ ਜਾਂ ਵਨ ਫਰੇਮਵਰਕ ਦੇ ਵਿੱਚ ਰਹਿ ਕੇ ਲੋਕ ਇਸ ਦੇਸ਼ ਦੇ ਵਿੱਚ ਰਹਿਣ। ਔਰ ਵਾਈਟ ਆਸਟ੍ਰੇਲੀਆ ਪੋਲਿਸੀ ਐਸੀ ਕੀ ਸੀਗੀ ਜਿਹਦੇ 'ਤੇ ਸਿਆਸਤਦਾਨ ਜਿਹਦੇ ਵਰਗੀ ਪੋਲਿਸੀ ਚਾਹੁੰਦੇ ਵੀ ਨੇ ਵੀ ਐਸੀ ਇੱਕ ਨੀਤੀ ਹੋਣੀ ਚਾਹੀਦੀ ਹੈ, ਪਰ ਉਹਦੇ ਤੋਂ ਬਚਦੇ ਵੀ ਨੇ, ਯਾਨੀ ਕਿ ਉਹਦੇ 'ਚ ਕੁਛ ਤਾਂ ਐਸਾ ਗਲਤ ਹੋਊਗਾ, ਕੁਛ ਤਾਂ ਉਸ ਵਕਤ ਅੱਜ ਤੋਂ 50-60-70-100 ਸਾਲ ਪਹਿਲਾਂ ਹੋ ਰਿਹਾ ਸੀਗਾ ਜਿਹੜਾ ਕਿ ਅੱਜ ਦੀ ਤਰੀਕ ਦੇ ਵਿੱਚ ਦੁਨੀਆ ਦੇ ਕਿਸੇ ਵੀ ਦੇਸ਼ 'ਚ ਹੋਵੇ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਪੋਲਿਸੀ ਦੇ ਬਣਨ ਤੋਂ ਚੱਲਣ ਤੱਕ, ਚੱਲਣ ਤੋਂ ਖਤਮ ਹੋਣ ਤੱਕ, ਅਤੇ ਖਤਮ ਹੋਣ ਤੋਂ ਬਾਅਦ ਹੁਣ ਆਫਟਰ ਇਫੈਕਟ ਤੱਕ ਦਾ ਅੱਜ ਦਾ ਇਹ ਪੂਰਾ ਪ੍ਰੋਗਰਾਮ ਲੈ ਕੇ ਆਏ ਹੈਗੇ। ਪਰ ਇਸ ਦਰਮਿਆਨ ਪੌਲਿਨ ਹੈਨਸਨ, ਜਿਨ੍ਹਾਂ ਦੇ ਬਾਰੇ ਮੈਂ ਅੱਗੇ ਵੀ ਇਨਸਾਈਟ ਰਿਪੋਰਟ ਦੇ ਵਿੱਚ ਇੱਕ ਟਿੱਪਣੀ ਕਰ ਚੁੱਕਿਆ, ਹੁਣ ਦੁਬਾਰਾ ਨਹੀਂ ਕਰਨਾ ਚਾਹੁੰਦਾ, ਪਰ ਤੁਸੀਂ ਇਨਸਾਈਟ ਰਿਪੋਰਟ ਸੁਣਦੇ ਰਹੋ ਕਿਉਂਕਿ ਇਹ ਪ੍ਰੋਗਰਾਮ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਆਲੇ ਦੁਆਲੇ ਦੀਆਂ ਜਾਣਕਾਰੀਆਂ ਜੇ ਤੁਸੀਂ ਖਬਰਾਂ ਦੇ ਨਾਲ ਸੁਣ ਲੈਂਦੇ ਹੋ, ਅਤੇ ਖਬਰਾਂ ਤੋਂ ਲਹਿਦਾ ਇੱਕ ਐਸਾ ਇੱਕ ਪ੍ਰੋਗਰਾਮ ਹੈਗਾ ਸਾਡੇ ਇਸ ਰੇਡੀਓ ਪਲੇਟਫਾਰਮ ਦੇ ਉੱਤੇ ਜਿਹਦੇ 'ਚੋਂ ਤੁਹਾਨੂੰ ਆਪਣੇ ਦੇਸ਼ ਦੇ ਬਾਰੇ ਅਤੇ ਜੀਓ ਪੋਲੀਟਿਕਸ ਦੇ ਬਾਰੇ ਯਾਨੀ ਦੁਨੀਆ ਭਰ ਦੇ ਵਿੱਚ ਕੀ ਹੋ ਰਿਹਾ ਉਹਦੇ ਬਾਰੇ ਪਤਾ ਚੱਲਦਾ। ਅੱਜ ਜਦੋਂ ਲਾਈਵ ਚੱਲ ਰਿਹਾ ਸੀ ਤਾਂ ਉਹਦੇ ਵਿੱਚ ਮੈਂ ਇਹ ਦੱਸਿਆ ਸੀ ਕਿ ਅੱਜ ਜਦੋਂ ਇਹ ਪ੍ਰੋਗਰਾਮ ਪੇਸ਼ ਕਰਨ ਜਾ ਰਹੇ ਤਾਂ ਦੋ ਮਸਲੇ ਸੀਗੇ। ਇੱਕ ਤਾਂ ਭਾਰਤ ਦੇ ਵਿੱਚ ਜਿਹੜਾ ਮਸਲਾ ਚੱਲ ਰਿਹਾ, ਜੇ ਲਾਈਵ ਸਰੋਤਿਆਂ ਨੇ ਨਹੀਂ ਸੁਣਿਆ, ਉਹ ਇਹ ਕਿ ਬੜੇ ਸਾਰੇ ਲੋਕਾਂ ਨੂੰ ਹੋਊਗਾ ਕਿ ਕਾਂਗਰਸ ਜਨਤਾ ਪਾਰਟੀ ਦਾ ਪ੍ਰਦਰਸ਼ਨ ਜਾਂ ਭਾਰਤ ਦੇ ਵਿੱਚ ਜੋ ਵੀ ਹੋ ਰਿਹਾ ਆ ਕਿਸਾਨਾਂ ਦੇ ਉੱਤੇ, ਹੁਣ ਜਿਸ ਕਿਸਮ ਦੇ ਨਾਲ ਧੱਕੇਸ਼ਾਹੀ ਕਰਨ ਲੱਗੀ ਹੈ ਸਰਕਾਰ, ਉਹਦੇ ਬਾਰੇ ਗੱਲ ਕੀਤੀ ਜਾਵੇ। ਉਹਦੇ ਬਾਰੇ ਕਰ ਹੀ ਰਿਹਾ ਮੀਡੀਆ। ਜੇ ਤੁਹਾਨੂੰ ਪੰਜਾਬੀ ਸਮਝ ਆਉਂਦੀ ਹੈ, ਹਿੰਦੀ ਸਮਝ ਆਉਂਦੀ ਹੈ, ਤੁਸੀਂ ਉਹ ਇੰਡੀਅਨ ਮੀਡੀਆ ਆਊਟਲੈਟ 'ਤੇ ਜਾ ਕੇ ਦੇਖ ਸਕਦੇ ਹੋ। ਦੈਟਸ ਨੋਟ ਵਟ ਵੀ ਵਾਂਟ ਟੂ ਡੂ। ਵੀ ਵਾਂਟ ਟੂ ਡੂ ਦੈਟ ਸਟੱਫ, ਉਹ ਸਟੱਫ ਕੇਟਰ ਕਰਨਾ ਚਾਹੁੰਦੇ ਹਾਂ, ਤੁਹਾਡੇ ਤੱਕ ਲੈ ਕੇ ਆਉਣਾ ਚਾਹੁੰਦੇ ਹਾਂ, ਜਿਹਦੇ ਤੱਕ ਤੁਹਾਡੀ ਅਪਰੋਚ ਜਾਂ ਤੁਹਾਡੇ ਜਿਹੜੇ ਬਜ਼ੁਰਗਾਂ ਦੀ ਅਪਰੋਚ ਹੈ ਨਹੀਂ ਪਹੁੰਚ ਪਾਉਂਦੀ ਜਾਂ ਨਹੀਂ ਸਮਝ ਪਾਉਂਦੇ। ਔਰ ਆਸਟ੍ਰੇਲੀਆ ਦੀ ਹਿਸਟਰੀ ਦੇ ਵਿੱਚ ਕੁਝ ਐਸੇ ਚੈਪਟਰ ਲੈ ਕੇ ਆਏ ਹੈ ਜਿਨ੍ਹਾਂ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਔਰ ਅੰਗਰੇਜ਼ੀ ਦੇ ਵਿੱਚ ਗੱਲ ਕਰਨਾ ਪਾਬੰਦੀ ਸ਼ੁਦ ਹੈ, ਜਿਹਦੇ ਬਾਰੇ ਗੱਲ ਨਹੀਂ ਕੀਤੀ ਜਾਣੀ ਚਾਹੀਦੀ, ਕਿਉਂਕਿ ਬਸਤੀਵਾਦ ਦੇ ਵੀ ਕੁਝ ਐਸੇ ਕਾਲੇ ਸੱਚ ਨੇ ਜਿਨ੍ਹਾਂ ਦੇ ਬਾਰੇ ਬਸਤੀਵਾਦ ਦੇ ਉਹ ਲੋਕ ਜਿਹੜੇ ਨੇ, ਜਿਹੜੇ ਚੁੱਕ ਕੇ ਝੰਡਾ ਬਿਲਕੁਲ ਮੂਹਰੇ ਹੁੰਦੇ ਨੇ, ਜਿਹੜੇ ਗੱਲ ਕਰਦੇ ਨੇ ਕਿ ਹਾਂ ਵੀ ਵਰ ਦੀ ਸੈਟਲਰ, ਉਹ ਸੈਟਲਰ ਵੀ ਨਹੀਂ ਇਹਦੇ 'ਤੇ ਗੱਲ ਕਰਨਾ ਚਾਹੁੰਦੇ। ਸਮਝ ਰਹੇ ਹੋ ਚਿੱਟੀ ਚਮੜੀ ਵਾਲੇ, ਉਹਨਾਂ ਦੀਆਂ ਕੁਛ ਗਿਣਤੀਆਂ ਮਿਣਤੀਆਂ ਨੇ, ਅੱਜ ਸੁਧਾਰਨ ਦਾ ਮੌਕਾ ਮਿਲਿਆ ਅਤੇ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਦੇ ਹਾਂ। ਅੱਛਾ, ਜਿਹੜਾ ਮੈਂ ਟਿੱਪਣੀ ਕਰਨ ਲੱਗਿਆ ਸੀ ਇਸ ਪ੍ਰੋਗਰਾਮ ਦੇ ਵਿੱਚ, ਉਹ ਇਹ ਸੀ ਕਿ ਵਨ ਨੇਸ਼ਨ ਪਾਰਟੀ ਦੇ ਨੇਤਾ ਜਿਹੜੇ ਨੇ ਪੌਲਿਨ ਹੈਨਸਨ, ਵੈਸੇ ਤਾਂ ਉਹਨਾਂ ਦੀ ਪਾਰਟੀ ਦਾ ਨਾਮ ਹੀ ਵਨ ਨੇਸ਼ਨ ਨਹੀਂ ਹੈਗਾ, ਉਹ ਪਾਰਟੀ ਵੀ ਵਨ ਪਾਰਟੀ ਵਨ ਪਰਸਨ ਪਾਰਟੀ ਕਹਿ ਸਕਦੇ ਹੋ ਤੁਸੀਂ, ਜਿੱਦਾਂ ਬੜੀ ਵਾਰ ਕਿਹਾ ਵੀ ਜਾ ਚੁੱਕਿਆ ਹੈਗਾ। ਖੈਰ, ਇਹਦੇ ਅਲੱਗ ਅਲੱਗ ਮੀਮ ਵੀ ਹੈਗੇ ਨੇ, ਜਿਹਦੇ 'ਤੇ ਇੱਕ ਅੱਜ ਕੱਲ੍ਹ ਮੀਮ ਬੜਾ ਚੱਲ ਰਿਹਾ ਕਿ ਪੱਤਰਕਾਰ ਪੁੱਛ ਰਹੀ ਹੈ ਬਾਨਵੀ ਜੋਇਸ ਤੋਂ ਕਿ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਜਿਹੜਾ ਗਲਤੀ ਕਰ ਲਈ ਵਨ ਨੇਸ਼ਨ ਪਾਰਟੀ 'ਚ ਆ ਕੇ, ਅਤੇ ਉਹ ਫਿਰ ਬਾਨਵੀ ਜੋਇਸ ਉੱਚੀ ਦੇਣੇ ਖਿੱਚ ਕੇ ਬੋਲਦੇ ਨੇ ਸ਼ਟ ਅਪ, ਬਾਅਦ 'ਚ ਉਹ ਕਹਿ ਰਹੇ ਨੇ ਸੋਰੀ ਇਟ ਵਾਜ਼ ਮਾਈ ਡੌਗ। ਖੈਰ, ਦੈਟਸ ਅ ਮੀਮ ਜਿਹੜਾ ਕਿ ਸੋਸ਼ਲ ਮੀਡੀਆ 'ਤੇ ਚੱਲ ਰਿਹਾ। ਬਟ ਹੂ ਇਜ਼ ਦੀ ਡੌਗ, ਹੂ ਇਜ਼ ਬਾਰਕਿੰਗ, ਉਹ ਮੈਂ ਤੁਹਾਨੂੰ ਅੱਜ ਦੇ ਦਿਨ ਦੱਸ ਦਿੰਦਾ। ਅਰੇ, ਪੌਲਿਨ ਹੈਨਸਨ ਦਾ ਨਾ ਇੱਕ ਰਵੱਈਆ ਹੈਗਾ, ਉਹ ਜਦੋਂ ਸਟੈਂਡ ਲੈ ਜਾਂਦੇ ਨੇ ਕਿਸੇ ਚੀਜ਼ 'ਤੇ ਤਾਂ ਬੜਾ ਸਖਤ ਲੈ ਜਾਂਦੇ ਨੇ, ਔਰ ਸਿਆਸਤ ਦੇ ਵਿੱਚ ਸਖਤ ਸਟੈਂਡ ਦੀ ਲੋੜ ਨਹੀਂ ਹੁੰਦੀ ਹੈਗੀ। ਸ਼ਾਇਦ ਇਸੇ ਕਰਕੇ ਪੌਲਿਨ ਹੈਨਸਨ ਦੇ ਜਿਹੜੇ ਪ੍ਰੇਮੀ ਨੇ ਉਹ ਵੀ ਕੱਟੜ ਪ੍ਰੇਮੀ ਨੇ, ਅਤੇ ਜਿਹੜੇ ਵਿਰੋਧੀ ਨੇ ਉਹ ਵੀ ਕੱਟੜ ਵਿਰੋਧੀ ਨੇ। ਸੋ ਇਹ ਵੀ ਇੱਕ ਜਿਹੜੀ ਚੀਜ਼ ਹੈਗੀ ਹੈ ਸਿਆਸਤ ਦੇ ਵਿੱਚ, ਕਦੇ ਵੀ ਆਪਣੇ ਆਪ ਨੂੰ ਇਸ ਕਿਸਮ ਦਾ ਨਹੀਂ ਦਿਖਾਉਣਾ ਹੁੰਦਾ ਹੈਗਾ। ਤੁਸੀਂ ਬਹੁਤ ਡਿਪਲੋਮੈਟਿਕ ਹੋਣੇ ਚਾਹੀਦੇ ਹੋ, ਡਿਪਲੋਮੈਸੀ ਸਮਝਦੇ ਹੋ, ਡਿਪਲੋਮੈਸੀ ਦੇ ਉੱਤੇ ਆਪਾਂ ਇੱਕ ਪੂਰਾ ਕਰ ਚੁੱਕੇ ਹਾਂ ਕੂਟਨੀਤੀ। ਉੱਦਾਂ ਹੀ ਸਿਆਸਤਦਾਨ ਜਿਹੜੇ ਹੁੰਦੇ ਨੇ ਉਹ ਆਪਣੇ ਆਪ ਨੂੰ ਬੜਾ ਇੱਦਾਂ ਜਿਹਾ ਰੱਖਦੇ ਨੇ, ਜੇ ਕੱਲ੍ਹ ਨੂੰ ਰਾਤ ਹੋਈ ਹੋ ਨਾ, ਮੈਂ ਕਹੂੰਗਾ ਦੇਖਿਆ ਸਾਡੇ ਕਰਕੇ ਹੀ ਦਿਨ ਹੋਇਆ ਸੀ, ਸਾਡੇ ਕਰਕੇ ਹੀ ਸੂਰਜ ਡੁੱਬ ਨਹੀਂ ਰਿਹਾ, ਅਤੇ ਜੇ ਰਾਤ ਹੋ ਗਈ ਅਤੇ ਸਵੇਰ ਨਾ ਚੜ੍ਹੀ ਤਾਂ ਫਿਰ ਸਿਆਸਤਦਾਨ ਕਹਿਣ ਇਹ ਤਾਂ ਜੀ ਦੇਖੋ ਇਹ ਤਾਂ ਇੱਦਾਂ ਹੀ ਹੋਣਾ ਸੀ, ਇਹ ਤਾਂ ਪਿਛਲਿਆਂ ਦੇ ਸਾਰੇ ਇਹੋ ਜਿਹੇ ਕਾਰੇ ਸੀ, ਜਿਵੇਂ ਅੱਜ ਕੱਲ੍ਹ ਟਰੰਪ ਕਹਿ ਰਹੇ ਨੇ ਨਾ ਵੀ ਪਿਛਲੇ ਰਾਸ਼ਟਰਪਤੀਆਂ ਨੇ ਇਰਾਨ ਨੂੰ ਝਮਲਾਇਆ ਬਹੁਤਾ, ਮੈਂ ਤਾਂ ਉਹਨੂੰ ਲੈਣ 'ਤੇ ਲਿਆਤਾ। ਸੋ ਐਨੀਵੇਜ਼, ਵਲਾਦਮੀਰ ਪੁਤਿਨ ਦੇ ਬਾਰੇ ਜਿਹੜੇ ਰਸ਼ੀਅਨ ਰਾਸ਼ਟਰਪਤੀ ਨੇ, ਉਹਨਾਂ ਦੇ ਬਾਰੇ ਪੌਲਿਨ ਹੈਨਸਨ ਨੇ ਕਿਹਾ ਸੀ ਕਿ ਆਹ ਬੰਦਾ ਹੈ ਕੋਈ ਐਡਾ ਘੈਂਟ, ਇੰਨਾ ਘੈਂਟ ਬੰਦਾ, ਬਈ ਜੇ ਆਸਟ੍ਰੇਲੀਅਨ ਸਿਆਸਤਦਾਨਾਂ ਨੂੰ ਸਿੱਖਣਾ ਚਾਹੀਦਾ ਕਿ ਦੇਸ਼ ਕਿਵੇਂ ਚਲਾਉਣਾ ਤਾਂ ਪੁਤਿਨ ਤੋਂ ਸਿੱਖਣਾ ਚਾਹੀਦਾ। ਇਨਫੈਕਟ ABC ਨੇ ਉਹਨਾਂ ਤੋਂ ਇੱਕ ਇੰਟਰਵਿਊ 'ਚ ਵੀ ਪੁੱਛਿਆ ਸੀਗਾ ਕਿ ਵਟ ਅਬਾਊਟ MH17, ਤੁਸੀਂ ਉਹਦੇ 'ਤੇ ਵੀ ਉਹਨਾਂ ਦੇ ਹੱਕ 'ਚੋਂ, ਕਹਿੰਦੇ ਪੌਲਿਨ ਹੈਨਸਨ ਕਹਿੰਦੀ ਤੁਹਾਡੇ ਕੋਲ ਕੁਛ ਸਬੂਤ ਹੈ, ਤੁਸੀਂ ਦੇਖਿਆ ਉਹਨਾਂ ਨੂੰ ਬਟਨ ਦੱਬਦੇ ਹੋਏ। ਵੈਸੇ ਜਿਨ੍ਹਾਂ ਨੂੰ ਨਹੀਂ ਪਤਾ, ਰੈਫਰੈਂਸ ਦੇ ਲਈ ਦੱਸ ਦੇਵਾਂ, ਮਲੇਸ਼ੀਅਨ ਏਅਰਲਾਈਨਸ ਦੀ ਫਲਾਈਟ 17 ਦਾ ਜ਼ਿਕਰ ABC ਦੀ ਪੱਤਰਕਾਰਾ ਕਰ ਰਹੀ ਸੀ, ਜਿਹੜੀ ਐਮਸਟਰਡਮ ਜਿਹੜਾ ਯੂਰਪ ਦਾ ਦੇਸ਼ ਹੈਗਾ ਨੈਦਰਲੈਂਡ, ਉੱਥੋਂ ਇਹ ਚੱਲਦੀ ਹੈ ਫਲਾਈਟ ਅਤੇ ਕਲਾਲੰਪੁਰ ਜਾਣੀ ਹੁੰਦੀ ਹੈ, ਪਰ ਜਦੋਂ ਉਹ ਰਸ਼ੀਅਨ ਉੱਪਰੋਂ ਜਾ ਰਹੀ ਸੀਗੀ ਆਸਮਾਨਾਂ ਦੇ ਵਿੱਚੋਂ, ਤਾਂ ਕਿਹਾ ਯੂਰਪ ਦੇ ਵਿੱਚੋਂ ਗੁਜ਼ਰ ਰਹੀ ਸੀ, ਤਾਂ ਕਿਹਾ ਜਾ ਰਿਹਾ ਕਿ ਰੂਸ ਦੀ ਮਾਰਕੇ ਵਾਲੀਆਂ ਮਿਜ਼ਾਈਲਾਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ। ਰੂਸ ਦੀ ਇੱਕ ਮਿਜ਼ਾਈਲ ਹੈ ਉਹ ਜਿਹੜੀ ਸਰਫੇਸ ਟੂ ਏਅਰ ਹਮਲਾ ਕਰਦੀ ਹੈ, BUCK-9M38, ਅਤੇ ਉਹ ਮਿਜ਼ਾਈਲ ਨੇ 17 July 2014 ਨੂੰ, ਅੱਜ ਤੋਂ ਲਗਭਗ 12 ਸਾਲ ਪਹਿਲਾਂ ਅਟੈਕ ਕੀਤਾ ਸੀ, ਇਸੇ ਮਹੀਨਿਆਂ ਦੇ ਵਿੱਚ 12 ਸਾਲ ਪਹਿਲਾਂ ਉਹ ਅਟੈਕ ਹੋਇਆ ਸੀਗਾ, ਅਤੇ ਯੂਕਰੇਨ ਦੇ ਹਵਾਵਾਂ ਦੇ ਵਿੱਚ ਉਹ ਜਹਾਜ਼ ਜਾ ਰਿਹਾ ਸੀ, ਅਤੇ ਉਦੋਂ 283 ਲੋਕ ਮਰ ਗਏ ਸੀ ਅਤੇ 15 ਜਿਹੜੇ ਲੋਕ ਕਰੂ ਮੈਂਬਰ ਵੀ ਸੀਗੇ ਉਹਦੇ 'ਚ, ਔਰ ਕਿਹਾ ਜਾਂਦਾ ਸੀਗਾ ਕਿ ਰੂਸ ਨੇ ਉਹ ਹਮਲਾ ਇਸ ਕਰਕੇ ਕੀਤਾ ਸੀ। ਇੱਕ ਇਹ ਅਲੱਗ ਅਲੱਗ ਥਿਊਰੀਆਂ ਨੇ, ਵੈਸੇ ਉਹਦੇ ਬਾਰੇ ਹਾਲੇ ਕੁਛ ਨਹੀਂ ਪਤਾ, ਕਿਹਾ ਜਾਂਦਾ ਹੈ ਕਿ ਉਹਦੇ 'ਚ ਕੁਛ ਲੋਕ ਜਿਹੜੇ ਸੀਗੇ ਉਹ ਯੂਕਰੇਨ ਦੇ ਉੱਤੇ ਕਬਜ਼ਾ, ਯੂਕਰੇਨ ਤੋਂ ਰੂਸ ਦਾ ਕਬਜ਼ਾ ਹਟਵਾਉਣ ਦੇ ਲਈ ਉਹਦੇ 'ਚ ਸਵਾਰ ਸੀ, ਬਹੁਤ ਸਾਰੀਆਂ ਥਿਊਰੀਆਂ ਹੈਗੀਆਂ ਨੇ। ਖੈਰ, ਉਹਦੇ 'ਤੇ ਵੀ ਇੱਕ ਆਪਾਂ ਪ੍ਰੋਗਰਾਮ ਕੀਤਾ ਸੀ ਜਿੰਨਾ ਕੁ ਮੇਰੇ ਯਾਦ ਹੈ, ਨਹੀਂ ਕੀਤਾ ਤਾਂ ਜਹਾਜ਼ਾਂ ਦੇ ਕ੍ਰੈਸ਼ ਦੇ ਉੱਤੇ ਵੀ ਇੱਕ ਪ੍ਰੋਗਰਾਮ, ਇੱਕ ਵੱਖਰਾ ਇਨਸਾਈਟ ਰਿਪੋਰਟ ਲੈ ਕੇ ਆਵਾਂਗੇ। ਤਾਂ ਐਨੀਵੇਜ਼, ਉਸ ਹਮਲੇ ਦੇ ਲਈ ਜਿਹੜੇ ਵਲਾਦਮੀਰ ਪੁਤਿਨ ਨੇ ਅਕਸਰ ਉਹਨਾਂ ਨੂੰ ਜ਼ਿੰਮੇਦਾਰ ਠਹਿਰਾਇਆ ਜਾਂਦਾ ਹੈ ਕਿ ਉਹਨਾਂ ਦੇ ਕਰਕੇ ਇੱਦਾਂ 250 ਲੋਕ ਜਿਹੜੇ ਸੀ ਉਹ ਮਾਰੇ ਗਏ ਸੀਗੇ ਔਰ ਉਹਦੇ ਪਿੱਛੇ ਉਹਦਾ ਜਿਹੜਾ ਬੈਕਗ੍ਰਾਉਂਡ ਹੈਗਾ ਉਹ ਈਸਟਰਨ ਯੂਕਰੇਨ ਦਾ ਇੱਕ ਆਰਮੀ ਕਨਫਲਿਕਟ ਹੈਗਾ ਇਸ ਕਰਕੇ ਅਮਰੀਕੀ ਅਖਬਾਰਾਂ ਨੇ ਉਹਨਾਂ ਨੂੰ ਜ਼ਿੰਮੇਦਾਰ ਠਹਿਰਾਇਆ ਆਸਟ੍ਰੇਲੀਆ ਦੇ ਵਿੱਚ ਵੀ ਮੀਡੀਆ ਨੇ ਪੁਤਿਨ ਨੂੰ ਹੀ ਜ਼ਿੰਮੇਦਾਰ ਠਹਿਰਾਇਆ ਸੀ ਉਹ ਤੋਂ ਬਾਅਦ ਪੁਤਿਨ ਦੀ ਕਾਫੀ ਥੂ-ਥੂ ਹੋਈ ਸੀ ਖੈਰ ਉਸ ਵੇਲੇ ਤਾਂ ਫਿਰ ਉਦੋਂ ਤਾਂ ਪੁਤਿਨ ਦਾ ਪੂਰਾ ਸਟੈਂਡ ਲੈ ਕੇ ਰੱਖਦੇ ਸੀ ਪੌਲਿਨ ਹੈਂਸਨ ਅਤੇ ਫਿਰ ਬਾਅਦ ਦੇ ਵਿੱਚ ਫਿਰ ਉਹਨਾਂ ਨੂੰ ਆਪਣਾ ਸਟੈਂਡ ਬਦਲਣਾ ਪੈ ਗਿਆ ਹੁਣ ਜਦੋਂ 2022 'ਚ ਅਟੈਕ ਕੀਤਾ ਨਾ ਰੂਸ ਨੇ ਯੂਕਰੇਨ ਦੇ ਉੱਤੇ ਹੁਣ ਪੂਰਾ ਹੀ ਆਸਟ੍ਰੇਲੀਅਨ ਮੀਡੀਆ ਯੂਕਰੇਨ ਦੇ ਹੱਕ 'ਚ ਖੜ੍ਹਾ ਸੀ ਅਤੇ ਰੂਸ ਦੇ ਉਲਟ ਖੜ੍ਹਾ ਸੀ ਅੱਛਾ ਇਹ ਵੀ ਦੋਗਲਾ ਰਵੱਈਆ ਹੈਗਾ ਜਦੋਂ ਤੋਂ ਕਹਿੰਦੇ ਨੇ ਕਿ 16,000 ਲੋਕਾਂ ਦਾ ਯੂਕਰੇਨੀ ਲੋਕਾਂ ਦਾ ਕਤਲ ਕੀਤਾ ਪੁਤਿਨ ਨੇ ਕਿਉਂਕਿ ਯੂਕਰੇਨ 'ਤੇ ਅਟੈਕ ਕੀਤਾ ਅਤੇ ਇਸ ਕਰਕੇ ਪੁਤਿਨ ਦੇ ਖਿਲਾਫ ਇੰਟਰਨੈਸ਼ਨਲ ਕੋਰਟ ਨੇ ਵਾਰੰਟ ਵੀ ਜਾਰੀ ਕੀਤਾ ਹੋਇਆ ਅਤੇ ਸੇਮ ਵਾਰੰਟ ਤਾਂ ਉਹੀ ਇੰਟਰਨੈਸ਼ਨਲ ਕੋਰਟ ਨੇ ਨਿਤਨਯਾਹੂ ਦੇ ਖਿਲਾਫ ਵੀ ਕੀਤਾ ਹੋਇਆ ਕਿਉਂਕਿ ਜੇ ਇੱਧਰ 16,000 ਲੋਕ ਮਰੇ ਨੇ ਤਾਂ ਇੱਧਰ 76,000 ਲੋਕ ਮਰੇ ਨੇ ਗਜ਼ਾ 'ਚ ਸੋ ਵੱਡਾ ਵਾਰੰਟ ਤਾਂ ਮੇਰੇ ਖਿਆਲ ਦੇ ਨਾਲ 4 ਗੁਣਾ ਵੱਡਾ ਵਾਰੰਟ ਤਾਂ ਨਿਤਨਯਾਹੂ ਦੇ ਖਿਲਾਫ ਹੋਣਾ ਚਾਹੀਦਾ ਇਹ ਦੋਗਲਾ ਰਵੱਈਆ ਹੁੰਦਾ ਹੈ ਜਿਹੜਾ ਨਾ ਇਸ ਕਿਸਮ ਦੀ ਜਿਹੜੀ ਵਾਈਟ ਪੋਲੀਟਿਕਸ ਹੈ ਜਾਂ ਨੋਨ ਵਾਈਟ ਪੋਲੀਟਿਕਸ ਹੈ ਇਹਦੇ ਵਿੱਚ ਔਰ ਇਹ ਬੜਾ ਬਹੁਤ ਆਪਣੇ ਆਪ ਨੂੰ ਕੰਫਰਟੇਬਲ ਰੱਖ ਕੇ ਰਵੱਈਆ ਹੈਗਾ ਕਿ ਜੇ ਤਾਂ ਸਾਡੇ ਹੱਕ ਦੀ ਗੱਲ ਹੈਗੀ ਹੈ ਤਾਂ ਫਿਰ ਤਾਂ ਅਸੀਂ ਚੀਖ ਚਿੱਲਾ ਕੇ ਬੋਲਾਂਗੇ ਕਿ ਆਹ ਦੇਖੋ ਜੀ ਰੂਸ ਨੇ ਕੀ ਕਾਰਾ ਕਰਤਾ ਜਦ ਤੱਕ ਰੂਸ ਨੇ ਯੂਕਰੇਨ 'ਤੇ ਅਟੈਕ ਕੀਤਾ ਸੀਗਾ ਉਦੋਂ ਤੱਕ ਤਾਂ ਰੂਸ ਦਾ ਰਾਸ਼ਟਰਪਤੀ ਗੁਨਾਹਗਾਰ ਸੀ ਹੁਣ ਜਦੋਂ ਨਿਤਨਯਾਹੂ ਨੇ ਉਹਨਾਂ ਤੋਂ 4-5 ਗੁਣਾ ਵੱਧ ਬੱਚੇ ਮਾਰਤੇ ਮਹਿਲਾਵਾਂ ਮਾਰਤੀਆਂ ਅਤੇ ਹੁਣ ਰੂਸ ਦੇ ਗੁਨਾਹਗਾਰ ਦੀ ਗੱਲ ਓਨੀ ਨਹੀਂ ਹੁੰਦੀ ਕਿਉਂਕਿ ਫਿਰ ਸਾਡੇ ਵਾਲਾ ਵੀ ਤਾਂ ਮੈਲਾ ਹੀ ਹੈਗਾ ਅੱਛਾ ਇਸ ਸਾਰੇ ਪਾਸੇ ਦੇ ਵਿੱਚ ਹੁਣ ਮੈਂ ਜਿਹੜੀ ਗੱਲ ਕਰਨ ਲੱਗਿਆ ਸੀਗਾ ਕਿ ਹੁਣ ਪੌਲਿਨ ਹੈਂਸਨ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਖੜ੍ਹਦੇ ਹੈਗੇ ਸੋ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਹੱਕ ਦੇ ਵਿੱਚ ਉਹ ਖੜ੍ਹੇ ਕੁਛ ਸੈਕਿੰਡ ਦੇ ਲਈ ਜਾਂ ਕੁਛ ਮਿੰਟਾਂ ਦੇ ਲਈ ਜਾਂ ਉਸ ਪੋਡਕਾਸਟ ਦੇ ਵਿੱਚ ਸਿਰਫ ਵਾਹ ਵਾਹੀ ਕੱਟਣ ਦੇ ਲਈ ਪਹਿਲਾਂ ਮੋਨੋਕਲਚਰ ਵਾਲੀ ਬਹਿਸ ਛੇੜਤੀ ਹੁਣ ਆ ਵਾਈਟ ਆਸਟ੍ਰੇਲੀਆ ਪਾਲਿਸੀ ਵਾਲੀ ਬਹਿਸ ਛੇੜਤੀ ਬਸ ਬਹਿਸਾਂ ਛੇੜੀ ਜਾਓ ਅਤੇ ਸਾਨੂੰ ਅਲੱਗ ਅਲੱਗ ਮੁੱਦੇ ਦੇ ਹੀ ਰੱਖੋ ਅਲੱਗ ਅਲੱਗ ਜੱਬ ਪਾਈ ਰੱਖੋ ਆਸਟ੍ਰੇਲੀਆ ਦੀ ਕਮਿਊਨਿਟੀ ਨੂੰ ਡਿਵਾਈਡ ਕਰੀ ਰੱਖੋ ਬਟ ਜਿੱਦਾਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਬਾਰੇ ਅੱਜ ਪੂਰੀ ਤੁਹਾਨੂੰ ਜਾਣਕਾਰੀ ਦੇਣੀ ਹੈ ਕੀ ਸੀ ਕੀ ਹੈ ਕਿਉਂ ਹੁਣ ਇਹਦੀ ਗੱਲ ਕਰਨ ਤੋਂ ਸਿਆਸਤਦਾਨ ਜਿਹੜੇ ਨੇ ਬਚ ਰਹੇ ਨੇ ਭਾਵੇਂ ਕਿ ਜਿਨ੍ਹਾਂ ਨੇ ਗੱਲ ਕਹਿ ਵੀ ਦਿੱਤੀ ਹੈ ਮੂੰਹ ਤੋਂ ਕੱਢ ਵੀ ਦਿੱਤੀ ਹੈ ਭਾਵੇਂ ਕਿ ਉਹ ਵੀ ਲੋਕ ਜਿਹੜੇ ਆਪਣੇ ਆਪ ਨੂੰ ਦੋ ਇੱਕ ਲਕੀਰ ਹੁੰਦੀ ਹੈ ਨਾ ਜਦੋਂ ਤੁਹਾਨੂੰ ਫਰੈਂਚ ਰੈਵੋਲਿਊਸ਼ਨ ਦੇ ਬਾਰੇ ਦੱਸਿਆ ਸੀ ਕਿ ਇੱਕ ਸੈਂਟਰਲਿਸਟ ਅਪਰੋਚ ਹੁੰਦੀ ਹੁੰਦੀ ਹੈ ਸੈਂਟਰਲਿਸਟ ਅਪਰੋਚ ਤੋਂ ਜਿਹੜੇ ਖੱਬੇ ਪੱਖ ਦੇ ਹੁੰਦੇ ਨੇ ਉਹ ਜ਼ਿਆਦਾਤਰ ਪੂੰਜੀਵਾਦ ਦੇ ਖਿਲਾਫ ਹੁੰਦੇ ਨੇ ਮਜ਼ਦੂਰਾਂ ਦੇ ਹੱਕ ਦੇ ਹੁੰਦੇ ਨੇ ਲੈਫਟਿਸਟ ਪਾਰਟੀਆਂ ਹੁੰਦੀਆਂ ਨੇ ਉਹ ਜਿਹੜੇ ਸੈਂਟਰਲਿਸਟ ਅਪਰੋਚ ਤੋਂ ਰਾਈਟ ਵਿੰਗ ਵੱਲ ਹੁੰਦੇ ਨੇ ਉਹ ਐਕਸਟ੍ਰੀਮਿਸਟ ਅਪਰੋਚ ਵਾਲੇ ਹੁੰਦੇ ਨੇ ਪੂੰਜੀਪਾਤੀਵਾਦ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਹੁੰਦੇ ਨੇ ਔਰ ਜਿੱਦਾਂ ਪੌਲਿਨ ਹੈਂਸਨ ਨੇ ਉਹ ਤਾਂ ਖੁਦ ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਦੇ ਨਾਲ ਗੇੜੇ ਕੱਢਦੇ ਨੇ ਇਟਲੀ ਦੇ ਯੂਕੇ ਦੇ ਮੇਰਾ ਵੀ ਕੋਈ ਇਹੋ ਜਿਹਾ ਫਰੈਂਡ ਹੋਣਾ ਚਾਹੀਦਾ ਦੇਸ਼ ਦਾ ਸਭ ਤੋਂ ਅਮੀਰ ਬੰਦਾ ਨਾ ਵੀ ਹੋਵੇ 10ਵਾਂ 12ਵਾਂ ਅਮੀਰ ਵੀ ਕੋਈ ਚੱਲੂਗਾ ਕੋਈ 50ਵੇਂ ਨੰਬਰ ਦਾ ਅਮੀਰ ਵੀ ਹੈਗਾ ਤਾਂ ਦੱਸ ਦਿਓ ਭਾਈ ਆਪਾਂ ਆੜੀ ਪਾਈਏ ਇਕੱਠੇ ਆਪਾਂ ਵੀ ਘੁੰਮ ਕੇ ਆਈਏ ਚਲੋ ਇਟਲੀ ਯੂਕੇ ਨਾ ਸੀ ਆ ਫੀਜੀ ਤੱਕ ਹੀ ਗੇੜਾ ਕਢਾ ਲਿਓ ਇਹੋ ਜਿਹਾ ਕੋਈ ਨਾ ਕੋਈ ਬੰਦਾ ਹੋਣਾ ਚਾਹੀਦਾ ਪੌਲਿਨ ਹੈਂਸਨ ਦੀ ਇੱਕ ਤਾਂ ਹੈਗੀ ਹੈ ਜੀਨਾ ਰਾਇਨਹਾਰਟ ਪੱਕੀ ਆੜੀ ਹੈਗੀ ਹੈ ਨਾਲੇ ਆਪਣਾ ਹੈਲੀਕਾਪਟਰ ਦੇ ਲੱਗਦੀ ਹੈ ਲੈ ਸਹੇਲੀਏ ਜਾਇਆ ਜਿੱਥੇ ਭੈਣੇ ਜਾਣਾ ਹੈਗਾ ਗੇੜਾ ਕੱਢਿਆ ਬੈਕ ਟੂ ਦੀ ਟੋਪਿਕ ਵਾਈਟ ਆਸਟ੍ਰੇਲੀਆ ਪਾਲਿਸੀ ਆਸਟ੍ਰੇਲੀਆ ਦੇ ਇਤਿਹਾਸ ਦਾ ਬੜਾ ਮਹੱਤਵਪੂਰਨ ਔਰ ਬੜਾ ਵਿਵਾਦਪੂਰਨ ਅਧਿਆਇ ਹੈਗਾ ਅੱਜ ਹੁਣ ਇਸ ਪਾਲਿਸੀ ਦੀ ਤੁਲਨਾ ਦੂਜੇ ਦੇਸ਼ਾਂ ਦੇ ਨਾਲ ਕੌਮਾਂਤਰੀ ਕਾਨੂੰਨ ਕੀ ਕਹਿੰਦੇ ਨੇ ਇਮੀਗ੍ਰੇਸ਼ਨ ਨਿਯਮਾਂ ਨੂੰ ਲੈ ਕੇ ਇਸ ਪੂਰੇ ਮਸਲੇ ਦੇ ਉੱਤੇ ਮੈਂ ਇਹ ਨਹੀਂ ਕਹੂੰਗਾ ਕਿ ਬਹੁਤ ਡਿਟੇਲਡ ਬੜੀ ਗਹਿਰੀ ਰਿਸਰਚ ਮੈਂ ਕੱਢ ਕੇ ਆਇਆ ਕਰਕੇ ਆਇਆ ਪਰ ਕਾਫੀ ਮਿਹਨਤ ਕਰਕੇ ਆਇਆ ਹੈਗਾ ਸੋ ਜਿੰਨੀ ਕੁ ਵੀ ਕਰਕੇ ਆਇਆ ਉਨਾ ਕੁ ਸੁਣ ਲਿਓ ਤਾਂ ਕਿ ਸਮਝ ਲੱਗ ਜਾਵੇ ਤੁਹਾਨੂੰ ਪੰਜਾਬੀ 'ਚ ਸਮਝਾਉਣਾ ਹੈ ਵੱਡੀ ਗੱਲ ਇਹ ਹੈ ਕਿ ਪੰਜਾਬੀ 'ਚ ਦੱਸਣ ਆਇਆ ਤੁਹਾਨੂੰ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਵਟ ਵਾਸ ਦੀ ਵਾਈਟ ਆਸਟ੍ਰੇਲੀਆ ਪਾਲਿਸੀ ਅਤੇ ਕਿਉਂ ਹੁਣ ਇਹਦੀ ਗੱਲ ਨਹੀਂ ਹੋਣੀ ਚਾਹੀਦੀ ਅਤੇ ਜੇ ਕੋਈ ਕਰ ਰਿਹਾ ਹੈਗਾ ਤਾਂ ਫਿਰ ਉਹ ਕਿਉਂ ਆਪਣੇ ਆਪ ਨੂੰ ਇੱਕ ਤਰ੍ਹਾਂ ਦੇ ਨਾਲ ਆਪਣਾ ਪੋਲੀਟੀਕਲ ਸੁਸਾਈਡ ਕਰ ਰਿਹਾ ਪ੍ਰੋਗਰਾਮ ਇਨਸਾਈਟ ਰਿਪੋਰਟ

ਬੇਸਿਕਲੀ ਜਦੋਂ ਵਾਈਟ ਆਸਟ੍ਰੇਲੀਆ ਪਾਲਿਸੀ ਦੀ ਗੱਲ ਕਰਦੇ ਨਾ ਤਾਂ ਇੱਕ ਗੱਲ ਸਮਝ ਕੇ ਚੱਲਿਓ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਕੋਈ ਇੱਕ ਇੱਕ ਕੋਈ ਨੀਤੀ ਨਹੀਂ ਸੀ, ਕੋਈ ਇੱਕ ਪਾਲਿਸੀ ਨਹੀਂ ਸੀਗੀ, ਬਲਕਿ ਉਹ ਮਲਟੀਪਲ ਪਾਲਿਸੀਜ਼ ਦਾ ਇੱਕ ਗਰੁੱਪ ਸੀ। ਅਲੱਗ ਅਲੱਗ ਨੀਤੀਆਂ ਸੀਗੀਆਂ, ਅਲੱਗ ਅਲੱਗ ਜਿਹੜੇ ਕਾਨੂੰਨ ਸੀਗੇ ਜਿਹੜੇ ਉਹਦੇ ਤਹਿਤ ਉਸ ਵਕਤ ਦੀ ਸਰਕਾਰ ਵਰਤਦੀ ਸੀ। ਉਸ ਵਕਤ ਦੀ ਮਤਲਬ ਜਦੋਂ 1901 ਦੇ ਵਿੱਚ ਆਸਟ੍ਰੇਲੀਆ ਫੈਡਰੇਸ਼ਨ ਬਣਿਆ ਸੀ, ਉਹ ਤੋਂ ਬਾਅਦ ਹੀ ਸੰਵਿਧਾਨ ਆਇਆ ਨਾ ਸਾਡੇ ਕੋਲ। ਉਹ ਤੋਂ ਪਹਿਲਾਂ ਵੀ ਸਰਕਾਰ ਸੀ ਪਰ ਉਹ ਚੱਲਦੀ ਸੀ ਇੰਗਲੈਂਡ 'ਚੋਂ ਬੈਠ ਕੇ। ਇੰਗਲੈਂਡ ਦਾ ਜਿਹੜੀ ਸ਼ਾਹੀ ਗੱਦੀ ਸੀ ਉਹ ਇੱਥੇ ਆਸਟ੍ਰੇਲੀਆ ਨੂੰ ਚਲਾਉਂਦੀ ਸੀ, ਅਤੇ ਆਸਟ੍ਰੇਲੀਆ ਦੀਆਂ ਅਲੱਗ ਅਲੱਗ ਕਲੋਨੀਆਂ ਸੀ, ਜਾਂ ਇੰਝ ਕਹਿ ਲਓ ਕਿ ਬ੍ਰਿਟੇਨ ਦੀਆਂ ਅਲੱਗ ਅਲੱਗ ਕਲੋਨੀਆਂ ਸੀ। ਨਿਊ ਸਾਊਥ ਵੇਲਸ ਇੱਕ ਕਲੋਨੀ ਸੀ, ਵਿਕਟੋਰੀਆ ਇੱਕ ਕਲੋਨੀ ਸੀ, ਤਸਮੇਨੀਆ ਇੱਕ ਕਲੋਨੀ ਸੀ, ਕੁਇਨਜ਼ਲੈਂਡ ਇੱਕ ਕਲੋਨੀ ਸੀ। ਉਹ ਬਾਅਦ ਦੇ ਵਿੱਚ ਕਲੋਨੀਆਂ ਇਕੱਠੀਆਂ ਕਰਕੇ ਸਟੇਟਸ ਬਣਾ ਦਿੱਤੀਆਂ ਗਈਆਂ, ਸਟੇਟਸ ਨੂੰ ਜੋੜ ਕੇ ਇੱਕ ਦੇਸ਼ ਬਣਾ ਦਿੱਤਾ ਗਿਆ। ਇੱਕ ਕਲੋਨੀ ਜਿਹੜੀ ਨਿਊਜ਼ੀਲੈਂਡ ਉਹ ਅੱਡ ਕਰ ਦਿੱਤੀ ਗਈ, ਉਹਨੂੰ ਵੀ ਇੱਕ ਅਲੱਗ ਦੇਸ਼ ਦਾ ਸਟੇਟਸ ਦੇ ਦਿੱਤਾ ਗਿਆ, ਅਤੇ 1901 ਦੇ ਵਿੱਚ ਆਸਟ੍ਰੇਲੀਆ ਦਾ ਸੰਵਿਧਾਨ ਬਣਾਇਆ ਗਿਆ, ਅਤੇ ਆਸਟ੍ਰੇਲੀਆ ਇੱਕ ਸੁਤੰਤਰ ਵੱਖਰਾ ਮੁਲਕ ਹੋਇਆ, ਇਹਦਾ ਇੱਕ ਆਪਣਾ ਪ੍ਰਧਾਨ ਮੰਤਰੀ ਦਿੱਤਾ ਗਿਆ। ਇਹਦੇ ਫੈਸਲੇ ਇੱਥੋਂ ਹੀ ਲਏ ਜਾਣ ਲੱਗ ਪਏ, ਹਾਲਾਂਕਿ ਰਾਸ਼ਟਰਪਤੀ ਨਹੀਂ ਦਿੱਤਾ, ਫੈਡਰਲ ਸਿਸਟਮ ਹੀ ਸਾਨੂੰ ਦਿੱਤਾ ਗਿਆ, ਰਿਪਬਲਿਕਨ ਸਿਸਟਮ ਨਹੀਂ ਦਿੱਤਾ ਗਿਆ। ਉਹਦੇ ਵੀ ਅਲੱਗ ਜਿਹੜੇ ਨੇ ਜ਼ਿਕਰ ਆਪਾਂ ਬੜੀ ਵਾਰ ਕਰ ਚੁੱਕੇ ਹਾਂ ਕਿ ਰਾਸ਼ਟਰਪਤੀ ਦਾ ਮਤਲਬ ਇਹ ਹੁੰਦਾ ਕਿ ਦੇਸ਼ ਦੀਆਂ ਤਾਕਤਾਂ ਦੇਸ਼ ਦੇ ਅੰਦਰ, ਇਹਦਾ ਮਤਲਬ ਇਹ ਨਹੀਂ ਹੈ ਕਿ ਹਾਲੇ ਵੀ ਸ਼ਾਹੀ ਗੱਦੀ ਸਾਡੇ ਫੈਸਲੇ ਲੈਂਦੀ ਹੈ। ਜਿਹੜੇ ਵੀ ਡਿਸੀਜਨਸ ਹੈਗੇ ਨੇ ਇੰਟਰਨੈਸ਼ਨਲ ਡਿਪਲੋਮੈਸੀ ਤੋਂ ਲੈ ਕੇ ਦੇਸ਼ ਦੀਆਂ ਪਾਲਿਸੀਜ਼ ਤੈਅ ਕਰਨ ਤੱਕ ਉਹ ਆਸਟ੍ਰੇਲੀਆ ਦਾ ਪ੍ਰਧਾਨ ਮੰਤਰੀ ਹੀ ਲੈਂਦਾ ਹੈਗਾ, ਬਟ ਇੱਕ ਸਿਰਫ ਇੱਜ਼ਤ ਦੇ ਤੌਰ ਦੇ ਉੱਤੇ ਅਸੀਂ ਹਾਲੇ ਵੀ ਜਿਹੜਾ ਆਪਣੀ ਇੱਕ ਵਾਗਡੋਰ ਹੈ ਉਹ ਇੰਗਲੈਂਡ ਨੂੰ ਸੌਂਪ ਰੱਖੀਏ, ਅਤੇ ਕਿਉਂਕਿ ਇੰਗਲੈਂਡ ਦਾ ਰਾਜਾ ਜਾਂ ਜਿਹੜਾ ਵੀ ਰਾਣੀ ਹੁੰਦਾ ਸ਼ਾਹੀ ਗੱਦੀ ਦਾ ਦੇਸ਼ 'ਚ ਮੌਜੂਦ ਨਹੀਂ ਰਹਿ ਸਕਦਾ, ਇੰਗਲੈਂਡ 'ਚ ਬਹਿੰਦੇ ਨੇ, ਇਸ ਕਰਕੇ ਉਹਨਾਂ ਦਾ ਰਿਪ੍ਰੈਜੈਂਟੇਟਿਵ ਜਿਹੜਾ ਗਵਰਨਰ ਜਨਰਲ ਉਹ ਆਸਟ੍ਰੇਲੀਆ ਨੂੰ ਦੇ ਦਿੱਤਾ ਗਿਆ। ਸੋ ਇਹ ਇੱਕ ਮੋਟਾ ਮੋਟਾ ਜਿਹਾ ਇਤਿਹਾਸ। ਨਾ ਵਾਈਟ ਆਸਟ੍ਰੇਲੀਆ ਪਾਲਿਸੀ 70s ਦੇ ਦਹਾਕੇ ਤੱਕ ਰਹੀ, ਬਟ ਇਹ ਇੱਕਦਮ ਖਤਮ ਨਹੀਂ ਹੋਈ। ਜਿਹੜੇ ਵਾਰ ਵਾਰ ਖਬਰਾਂ ਦੇ ਵਿੱਚ ਵੀ ਸਾਨੂੰ ਦੱਸਣਾ ਪੈਂਦਾ ਕਿ ਗੌ ਵਿਟਲਮ ਦੇ ਟਾਈਮ 'ਤੇ ਖਤਮ ਹੋ ਗਈ, ਉਹਨੂੰ ਵੀ ਅੱਜ ਤੁਹਾਨੂੰ ਥੋੜ੍ਹੀ ਜਿਹੀ ਡਿਟੇਲ 'ਚ ਸਮਝਾਵਾਂਗੇ। ਇੱਕਦਮ ਨਹੀਂ ਹੋਈ, ਇਟ ਟੁੱਕ ਟਾਈਮ ਟੂ ਐਬੋਲਿਸ਼, ਬਲਕਿ ਉਹਦੇ ਪਿੱਛੇ ਵੀ ਆਪਣੀ ਇੱਕ ਪ੍ਰੋਸੈਸ ਸੀਗੀ, ਉਹ ਪ੍ਰੋਸੈਸ ਤੁਹਾਨੂੰ ਸਮਝਾਉਂਦੇ ਹੈਗੇ। ਬਟ 1901 ਤੋਂ ਲੈ ਕੇ ਦੀ ਬਿਗਨਿੰਗ ਫਰੋਮ 1901 ਜਦੋਂ ਤੋਂ ਦੇਸ਼ ਫੈਡਰੇਸ਼ਨ ਬਣਿਆ, ਜਦੋਂ ਤੋਂ ਸਾਡਾ ਸੰਵਿਧਾਨ ਬਣਿਆ, 70s ਦੇ ਦਹਾਕੇ ਤੱਕ ਜਿਹੜੇ ਯੂਰੋਪੀਅਨ ਲੋਕ ਸੀਗੇ ਉਹ ਆ ਸਕਦੇ ਸੀ, ਖਾਸ ਤੌਰ ਦੇ ਉੱਤੇ ਗੈਰ ਯੂਰੋਪੀਅਨ ਜਾਂ ਫਿਰ ਜਿਹੜੇ ਨੌਰਥ ਅਮੈਰੀਕਨ ਲੋਕ ਸੀ, ਅਮੈਰੀਕਾ, ਕੈਨੇਡਾ, ਗ੍ਰੀਨਲੈਂਡ ਦੇ ਲੋਕ, ਇਹ ਆ ਸਕਦੇ ਸੀ। ਜਿਹੜੇ ਏਸ਼ੀਆਈ ਲੋਕ ਸੀ, ਸਪੈਸ਼ਲੀ ਲੈਟਿਨ ਕੰਟਰੀ ਦੇ, ਤਾਂ ਲੋਕ ਇੱਥੇ ਆਉਂਦੇ ਵੀ ਨਹੀਂ ਸੀ, ਬਲਕਿ ਉਹਨਾਂ ਨੂੰ ਲਿਆਇਆ ਜਾ, ਉਹ ਵੀ ਮੈਂ ਤੁਹਾਨੂੰ ਅੱਗੇ ਚੱਲ ਕੇ ਦੱਸਦਾ, ਜਾਂ ਫਿਰ ਜਿਹੜੇ ਪੈਸੀਫਿਕ ਆਪਣੇ ਆਲੇ ਦੁਆਲੇ ਦੇ ਜਿਹੜੇ ਟਾਪੂ ਮੁਲਕ ਹੈਗੇ ਨੇ, 12-13-14 ਦੇਸ਼ ਹੈਗੇ ਨੇ, ਹੈ ਨਾ, ਸਮੋਆ ਹੋ ਗਿਆ, ਟੋਂਗਾ ਹੋ ਗਿਆ, ਪਾਪੂਆ ਨਿਊਗਿਨੀ, ਇਹ ਸਾਰੇ ਅੱਡ ਅੱਡ ਦੇਸ਼ ਜਿਹੜੇ ਹੈਗੇ ਨੇ, ਇਹਨਾਂ ਦੇ ਲੋਕਾਂ ਨੂੰ ਆਸਟ੍ਰੇਲੀਆ ਦੇ ਵਿੱਚ ਆਉਣ ਨਹੀਂ ਸੀ ਦਿੱਤਾ ਜਾਂਦਾ। ਇਮੀਗ੍ਰੇਸ਼ਨ ਦਾ ਲਾਅ ਹੀ ਇਹੋ ਜਿਹਾ ਬਣਿਆ ਹੋਇਆ ਸੀਗਾ, ਔਰ ਉਹ ਲਾਅ ਨੂੰ, ਉਹ ਗਰੁੱਪ ਆਫ ਲਾਅਸ ਨੂੰ ਕਹਿੰਦੇ ਸੀ ਵਾਈਟ ਆਸਟ੍ਰੇਲੀਆ ਪਾਲਿਸੀ, ਤਾਂ ਕਿ ਸਿਰਫ ਬ੍ਰਿਟਿਸ਼ਰਸ ਜਾਂ ਫਿਰ ਮੋਟੇ ਤੌਰ 'ਤੇ ਕਹਿ ਲਈਏ ਕਿ ਐਂਗਲੋ ਸੈਲਟਿਕ ਜਿਹੜੇ ਲੋਕ ਨੇ ਉਹ ਇਸ ਦੇਸ਼ ਦੇ ਉੱਤੇ ਆਪਣਾ ਕੰਟਰੋਲ ਬਣਾ ਕੇ ਰੱਖਣ। ਸ਼ੁਰੂਆਤ ਦੇ ਵਿੱਚ ਜਿਹੜਾ ਪੌਲਿਨ ਹੈਨਸਨ ਦਾ ਪੋਡਕਾਸਟ ਦਾ ਇੱਕ ਹਿੱਸਾ ਤੁਹਾਨੂੰ ਸੁਣਾਇਆ ਸੀ, ਉਹ 'ਚ ਦੱਸਿਆ ਉਹਨਾਂ ਨੇ ਕਿ ਯੂਰਪੀਅਨ ਲੋਕ ਆਉਂਦੇ ਸੀਗੇ, ਚਿੱਟੇ ਚਮੜੀ ਵਾਲੇ ਲੋਕ ਆਉਂਦੇ ਸੀ, ਬਟ ਉਹਨਾਂ ਨੇ ਥੋੜ੍ਹਾ ਜਿਹਾ ਟਾਈਮ ਲਿਆ, ਭਾਵੇਂ ਕਿ ਉਹਨਾਂ ਨੂੰ ਇੰਗਲਿਸ਼ ਨਹੀਂ ਵੀ ਆਉਂਦੀ ਸੀ, ਚਾਹੇ ਉਹ ਫਰੈਂਚ ਬੋਲਦੇ ਸੀ, ਜਰਮਨ ਬੋਲਦੇ ਸੀ, ਗ੍ਰੀਕ ਬੋਲਦੇ ਸੀ, ਦੇ ਟੁੱਕ ਦੇ ਟਾਈਮ, ਬਟ ਦੈਨ ਦੇ ਅਸਿਮੀਲੇਟਿਡ ਇਨ ਦੀ ਆਸਟ੍ਰੇਲੀਅਨ ਕਲਚਰ। ਥੋੜ੍ਹਾ ਜਿਹਾ ਟਾਈਮ ਹੋਣ ਵਾਲੇ ਲੋਕਾਂ ਨੂੰ ਵੀ ਦੇ ਦਿਓ, ਜੇ ਉਹਨਾਂ ਨੂੰ ਤੁਸੀਂ 30-40-50 ਸਾਲ ਦਿੱਤੇ ਨੇ ਤਾਂ ਮੇਰੇ ਖਿਆਲ ਨਾਲ 10-15 ਸਾਲ ਲੱਗਦੇ ਹੈਗੇ ਨੇ ਪੱਕਾ ਹੋਣ ਤੋਂ ਬਾਅਦ ਇੱਕ ਬੰਦੇ ਨੂੰ, ਅਤੇ ਉਹ ਵੀ ਇੱਥੇ 'ਚ ਗੜੁੱਚੀ ਹੋ ਜਾਂਦਾ, ਫਿਰ ਉਹ ਵੀ ਆਸਟ੍ਰੇਲੀਅਨ ਕਲਚਰ ਤਾਂ ਇਹੀ ਹੈ ਨਾ ਵੱਧ ਤੋਂ ਵੱਧ, ਕਿ ਹਰੇ ਰੰਗ ਦੀ ਜਾਂ ਪੀਲੇ ਰੰਗ ਦੀ ਟੋਪੀ ਪਹਿਨੋ, ਆਸਟ੍ਰੇਲੀਆ ਦਾ ਝੰਡਾ ਚੱਕੋ, ਅਤੇ ਗੋ ਸੋਕੇਰੂਸ ਗੋ, ਪੈਰਾਂ 'ਚ ਚੱਪਲਾਂ ਪਾਓ, ਬਾਰਬੀਕਿਊ ਕਰੋ, ਦੈਟਸ ਵਾਟ ਇਜ਼ ਦ ਕਲਚਰ ਇਸ। ਹੋਰ ਕਲਚਰ ਕੀ ਹੈ ਆਸਟ੍ਰੇਲੀਆ ਦਾ? ਆਸਟ੍ਰੇਲੀਆ ਦਾ ਕੋਈ ਆਪਣਾ ਕਲਚਰ ਤਾਂ ਹੈ ਨਹੀਂ, ਮਲਟੀਕਲਚਰਲ ਕੰਟਰੀ ਇਸ ਕਰਕੇ ਕਹਿੰਦੇ ਹਾਂ ਕਿਉਂਕਿ ਅਲੱਗ ਅਲੱਗ ਦੇਸ਼ਾਂ ਨੇ ਆ ਕੇ ਇੱਥੇ ਆਪਣਾ ਆਪਣਾ ਕਲਚਰ ਲਿਆਂਦਾ। ਆਸਟ੍ਰੇਲੀਆ ਦੀ ਇੱਕ ਲੈਂਗੁਏਜ ਜੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਇੰਗਲਿਸ਼ ਹੋਣੀ ਚਾਹੀਦੀ ਹੈ, ਉਹਦਾ ਤਾਂ ਸਟੈਂਡ ਮੈਂ ਵੀ ਲੈਣਾ, ਉਹਦਾ ਤਾਂ ਸਟੈਂਡ ਠੀਕ ਹੈ ਕਿ ਤੁਸੀਂ ਆਪੋ ਆਪਣੀਆਂ ਭਾਸ਼ਾਵਾਂ ਆਪਣੇ ਘਰਾਂ ਦੇ ਵਿੱਚ ਬੋਲੋ, ਬਟ ਜਦੋਂ ਤੁਸੀਂ ਕੰਮ ਦੇ ਉੱਤੇ ਆ ਜਾਂਦੇ ਹੋ, ਸੜਕ ਦੇ ਉੱਤੇ ਆ ਜਾਂਦੇ ਹੋ, ਤਾਂ ਤੁਹਾਡੀ ਅੰਗਰੇਜ਼ੀ ਹੀ ਹੋਣੀ ਚਾਹੀਦੀ ਹੈ, ਜਿਹਦੀ ਅੱਜ ਕੱਲ੍ਹ ਇੱਕ ਬਹਿਸ ਵੀ ਤੁਰ ਪਈ ਹੈ ਕਿ ਜਿਹੜੇ ਟਰੱਕ ਡਰਾਈਵਰਸ ਨੇ ਸਪੈਸ਼ਲੀ ਆਪਣੇ ਪੰਜਾਬੀ ਵੀਰ, ਉਹਨਾਂ ਦਾ ਬਾਈਕਾਟ ਹੋ ਰਿਹਾ, ਉਹ ਅੰਗਰੇਜ਼ੀ ਨਹੀਂ ਬੋਲ ਪਾਉਂਦੇ ਜਾਂ ਬੋਲਦੇ ਨਹੀਂ, ਦੈਟ ਇਜ਼ ਰੋਂਗ। ਦੇਖੋ, ਰੇਸ਼ੀਅਲ ਡਿਸਕ੍ਰਿਮੀਨੇਸ਼ਨ ਇਜ਼ ਰੋਂਗ ਆਲਸੋ, ਬਟ ਅੰਗਰੇਜ਼ੀ ਨਾ ਸਿੱਖਣਾ ਔਰ ਇਸ ਕਲਚਰ ਦੇ ਵਿੱਚ ਅਸਿਮੀਲੇਟ ਨਾ ਹੋਣਾ, ਇਹ ਸਾਡੀ ਵੀ ਗਲਤੀ ਹੈਗੀ, ਸਾਨੂੰ ਵੀ ਸਮਝਣਾ ਪਏਗਾ।
ਹਰ ਇੱਕ ਚੀਜ਼ ਦੇ ਉੱਤੇ ਪੋਲੀਨੀ ਗਲਤ ਨਹੀਂ ਹੈਗੀ ਆ, ਜਿਹੜੇ ਸੈਟਲਰਸ ਆ ਉਹਨਾਂ ਦੇ ਉੱਤੇ ਨਹੀਂ ਗੱਲ ਪਾ ਦੇਣੀ ਚਾਹੀਦੀ, ਅੰਗਰੇਜ਼ੀ ਸਿੱਖਣੀ ਚਾਹੀਦੀ ਹੈ, ਅੰਗਰੇਜ਼ੀ ਬੋਲਣ ਵਾਲਾ ਮੁਲਕ ਹੈਗਾ, ਹੋਰ ਇਹ ਮੁਲਕ ਇਟੈਲੀਅਨ ਥੋੜ੍ਹੇ ਆ, ਇਟਲੀ ਥੋੜ੍ਹੇ ਇੱਥੇ ਦੇ ਲੋਕ ਹੈਗੇ ਨੇ, ਉਹ ਇਟਲੀ 'ਚ ਜਾ ਕੇ ਬੋਲੋ, ਜਾਂ ਇਹ ਪੰਜਾਬ ਥੋੜ੍ਹੇ ਆ, ਪੰਜਾਬ ਪੰਜਾਬੀ ਉਹ ਬੋਲਣੀ ਆ ਜਾਂ ਹਿੰਦੀ ਬੋਲਣੀ ਆ, ਗੁਜਰਾਤੀ ਬੋਲਣੀ ਹੈ, ਘਰਾਂ 'ਚ ਬੋਲ ਲਓ, ਬਟ ਇਹ ਦੇਸ਼ ਦੇ ਵਿੱਚ ਅੰਗਰੇਜ਼ੀ ਹੀ ਬੋਲੀ ਜਾਣੀ ਚਾਹੀਦੀ ਹੈ ਫੋਰ ਦਿਸ ਪਰਟੀਕੁਲਰ ਥਿੰਗ। ਜਿਹੜੇ ਵੀ ਲੋਕ ਇਸ ਸੋਚ ਦੇ ਹਾਮੀ ਹੈਗੇ ਨੇ ਉਹਨਾਂ ਦੇ ਨਾਲ ਮੈਂ ਹੈਗਾ, ਬਟ ਵਾਈਟ ਆਸਟ੍ਰੇਲੀਆ ਪੋਲਿਸੀ ਵਰਗੀ ਕੋਈ ਪੋਲਿਸੀ ਹੋਣੀ ਚਾਹੀਦੀ ਹੈ, ਦੈਟ ਇਜ਼ ਕੰਪਲੀਟਲੀ ਰੋਂਗ। ਕਿਉਂ? ਹੁਣ ਉਹ ਸਮਝਿਓ ਜ਼ਰਾ, ਇਹ ਜਿਹੜੀ ਪੋਲਿਸੀ ਸੀਗੀ ਇਹਦਾ ਜਿੱਦਾਂ ਮੋਟਾ ਮੋਟਾ ਜਿਹਾ ਮਕਸਦ ਤਾਂ ਇਹ ਸੀਗਾ ਕਿ ਚਿੱਟੇ ਲੋਕ ਹੋਣੇ ਚਾਹੀਦੇ ਨੇ, ਰੰਗ ਦੇ ਆਧਾਰ ਦੇ ਉੱਤੇ, ਧਰਮ ਦੇ ਆਧਾਰ ਦੇ ਉੱਤੇ, ਜਾਂ ਫਿਰ ਨਸਲ ਦੇ ਆਧਾਰ ਦੇ ਉੱਤੇ ਕਿਸੇ ਦੇ ਪ੍ਰਵਾਸ ਨੂੰ ਜਾਂ ਪ੍ਰਵਾਸ ਦੇ ਹੱਕ ਨੂੰ ਨਹੀਂ ਖੋਇਆ ਜਾਣਾ ਚਾਹੀਦਾ ਹੈਗਾ। ਜਦੋਂ ਇਹਦੇ ਉੱਤੇ ਅਸੀਂ ਕਾਮਾ ਗਾਟਾ ਮਾਰੂ ਦੀ ਗੱਲ ਕਰਦੇ ਹਾਂ, ਫਿਰ ਤਾਂ ਅਸੀਂ ਬੜਾ ਖੁੱਲ੍ਹ ਕੇ ਬੋਲਦੇ ਹੈਗੇ ਹਾਂ ਕਿ ਉੱਥੇ ਕੈਨੇਡਾ 'ਚ ਜਾਣ ਨਹੀਂ ਦਿੱਤਾ, ਤਰਸੇਮ ਜੱਸੜ ਦੀਆਂ ਫਿਲਮਾਂ ਨੂੰ ਤੁਸੀਂ ਦੇਖਦੇ ਹੈਗੇ ਉੱਥੇ ਬੜਾ ਚਿਲਾਨੇ ਹੋ। ਆਸਟ੍ਰੇਲੀਆ ਦੇ ਵਿੱਚ ਵੀ ਸੇਮ ਹੀ ਚੀਜ਼ ਹੋਈ ਸੀਗੀ, ਪਰ ਉਹ ਚਾਈਨੀਜ਼ ਲੋਕਾਂ ਦੇ ਨਾਲ ਹੋਈ ਸੀਗੀ, ਜਾਂ ਇੰਡੀਅਨਸ ਦੇ ਨਾਲ ਤਾਂ ਇੰਨੀ ਨਹੀਂ ਸੀ ਹੋਈ, ਪਰ ਉਹਦੇ 'ਤੇ ਅਸੀਂ ਗੱਲ ਨਹੀਂ ਕਰਨਾ ਪਸੰਦ ਕਰਦੇ। ਸਿਲੈਕਟਿਵ ਥਿਊਰੀਜ਼ ਜਿਹੜੀਆਂ ਹੈਗੀਆਂ ਨੇ ਨਾ, ਬੜੀਆਂ ਮਾੜੀਆਂ ਨੇ ਸਾਡੀਆਂ। ਕਿਸਾਨ ਅੰਦੋਲਨ ਦੇ ਉੱਤੇ ਅਸੀਂ ਗੱਲ ਕਰਨੀ ਚੰਗੀ ਸਮਝਦੇ ਹਾਂ, ਪਰ ਜਦੋਂ ਆਪਣੇ ਬੱਚਿਆਂ ਨੂੰ ਡਾਕਟਰ ਬਣਾਉਣਾ ਅਤੇ ਉਹਨਾਂ ਦੇ ਭਵਿੱਖ ਦੇ ਲਈ ਜਿਹੜੇ ਵੀ ਇੰਤਿਹਾ ਹੋ ਰਹੇ ਨੇ ਉਹਨਾਂ ਦੇ ਲੀਕ ਹੋਣ ਦੇ ਉੱਤੇ ਜੇ ਨੌਜਵਾਨ ਖੜ੍ਹੇ ਹੁੰਦੇ ਤਾਂ ਉਹਦੇ 'ਤੇ ਗੱਲ ਕਰਨੀ ਸਾਨੂੰ ਲੱਗਦਾ ਕਿ ਇਹ ਕਿਹੜਾ ਅਸੀਂ ਠੇਕਾ ਥੋੜ੍ਹੇ ਲਿਆ ਇਸ ਗੱਲ ਦਾ। ਇਹ ਜਿਹੜੀ ਬੜੀ ਸਿਲੈਕਟਿਵ ਸੋਚ ਹੈ ਨਾ, ਇਹਦੀ ਮਾਰ ਪੈਂਦੀ ਹੈ। ਇਹਨੂੰ ਸੌੜੀ ਸੋਚ ਕਹਿੰਦੇ ਹਾਂ, ਛੋਟੀ ਸੋਚ ਕਹਿੰਦੇ ਹਾਂ। ਇਸ ਛੋਟੀ ਸੋਚ ਦੇ ਹਾਣੀ ਨਾ ਬਣੋ, ਸੋਚ ਦਾ ਦਾਇਰਾ ਥੋੜ੍ਹਾ ਵਿਸ਼ਾਲ ਕਰੋ। ਇਸੇ ਕਰਕੇ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚ ਥੋੜ੍ਹੀਆਂ ਜਿਹੀਆਂ ਆਲੇ ਦੁਆਲੇ ਦੀਆਂ ਗੱਲਾਂ ਕਰਨੀਆਂ, ਔਰ ਉਸ ਦੇਸ਼ ਦੀਆਂ ਗੱਲਾਂ ਕਰਨੀਆਂ ਜਿਨ੍ਹਾਂ ਦੀਆਂ ਜੜ੍ਹਾਂ ਨਾਲ ਤੁਸੀਂ ਜੁੜਨਾ ਚਾਹੁੰਦੇ ਹੋ। ਜੇ ਤੁਹਾਨੂੰ ਜੜ੍ਹਾਂ ਦਾ ਇਤਿਹਾਸ ਹੀ ਨਹੀਂ ਪਤਾ ਤਾਂ ਕੀ ਪਤਾ ਹੋਏਗਾ। 1901 'ਤੇ ਆ ਜਾਓ ਸਿੱਧਾ ਸਿੱਧਾ। ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਐਕਟ 1901, 1901 ਦੇ ਵਿੱਚ ਇਹ ਐਕਟ ਬਣਿਆ ਸੀ। ਪਹਿਲੀ ਉਹ ਫੈਡਰਲ ਸਰਕਾਰ ਜਿਹੜੀ ਆਸਟ੍ਰੇਲੀਆ ਦੀ ਸਰਕਾਰ ਹੁੰਦੀ ਹੈ, ਹਾਲਾਂਕਿ ਉਹਦੀ ਕੋਈ ਇਲੈਕਸ਼ਨ ਨਹੀਂ ਸੀ ਹੋਈ ਪਹਿਲੀ ਉਹ ਸਰਕਾਰ ਦੇ, ਉੱਥੋਂ ਸਿਰਫ ਬਰਤਾਨੀਆ ਦੀ ਮਦਦ ਦੇ ਨਾਲ ਹੀ ਚੁਣ ਲਏ ਗਏ ਸੀਗੇ ਅਲੱਗ ਅਲੱਗ ਸਟੇਟਾਂ ਦੇ ਜਿਹੜੇ ਪ੍ਰੀਮੀਅਰ ਸੀਗੇ। ਅਤੇ ਇਹਨਾਂ ਨੇ ਇੱਕ ਕਾਨੂੰਨ ਬਣਾਇਆ ਸੀ, ਕਾਨੂੰਨ ਦੇ ਕਈ ਅਲੱਗ ਅਲੱਗ ਹਿੱਸੇ ਸੀ, ਪਰ ਉਹਦਾ ਇੱਕ ਸਭ ਤੋਂ ਵੱਡਾ ਪੈਰਾਮੀਟਰ ਕੀ ਸੀ ਕਿ ਦੇਖੋ, ਜੇ ਤਾਂ ਚਿੱਟੀ ਚਮੜੀ ਵਾਲਾ, ਜੇ ਮੰਨ ਲਓ ਬੰਦਾ ਜਰਮਨੀ ਤੋਂ ਹੈ, ਯੂਰਪ ਤੋਂ ਹੈ, ਕਿਸੇ ਵੀ ਹੋਰ ਪਾਰਟ ਤੋਂ, ਇਟਲੀ ਤੋਂ ਹੈ, ਇੰਗਲੈਂਡ ਤੋਂ ਹੈ, ਤਾਂ ਬਗੈਰ ਸੋਚੇ ਸਮਝੇ ਸਵਿਟਜ਼ਰਲੈਂਡ ਤੋਂ ਹੈ, ਤਾਂ ਉਹਨਾਂ ਨੂੰ ਆਉਣ ਦਿਓ, ਕੋਈ ਚੱਕਰ ਨਹੀਂ, ਉਹਨਾਂ ਨੂੰ ਆਉਣ ਦਿਓ। ਜੇ ਹੋਰ ਹੋਰ ਭਾਸ਼ਾ ਬੋਲਦੇ ਨੇ ਤਾਂ ਉਹਨਾਂ ਦਾ ਇੱਕ ਡਿਕਟੇਸ਼ਨ ਟੈਸਟ ਲਿਓ। ਹੁਣ ਇਹ ਡਿਕਟੇਸ਼ਨ ਟੈਸਟ, ਵਟ ਵਾਜ ਦੇ ਡਿਕਟੇਸ਼ਨ ਟੈਸਟ, ਇਹ ਜਿਹੜਾ ਬੜੀ ਇੰਪੋਰਟੈਂਟ ਗੱਲ ਹੈ, ਇਹ ਇਸੇ ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਐਕਟ 1901 ਦੀ ਇਹ ਇੱਕ ਸਭ ਤੋਂ ਇੰਪੋਰਟੈਂਟ ਟਰਮ ਸੀ।

ਇਹ ਟੈਸਟ ਪਾਸ ਕਰਦੇ ਹੋ ਤਾਂ ਤੁਹਾਨੂੰ ਆਸਟ੍ਰੇਲੀਆ ਦਾ ਵੀਜ਼ਾ ਦੇ ਦਿੱਤਾ ਜਾਵੇ, ਜੇ ਤੁਸੀਂ ਇਹ ਟੈਸਟ ਫੇਲ ਕਰ ਜਾਂਦੇ ਹੋ ਤਾਂ ਤੁਹਾਨੂੰ ਵੀਜ਼ਾ ਨਹੀਂ ਮਿਲਣਾ। ਇਟਸ ਨੋਟ ਲਾਈਕ ਪੀ ਟੀ, ਇਟਸ ਨੋਟ ਲਾਈਕ ਆਇਲਟਸ, ਇਹ ਉੱਦਾਂ ਦਾ ਟੈਸਟ ਨਹੀਂ ਸੀ, ਸੀਗਾ ਅੰਗਰੇਜ਼ੀ ਦਾ ਹੀ, ਅੰਗਰੇਜ਼ੀ ਦਾ ਹੀ ਟੈਸਟ ਸੀ, ਪਰ ਸਿਰਫ 50 ਅੱਖਰਾਂ ਦਾ ਟੈਸਟ ਹੁੰਦਾ ਸੀ। 50 ਕੁ ਅੱਖਰਾਂ ਦੇ ਵਿੱਚ ਜਿਹਨੇ ਵੀਜ਼ਾ ਦੇਣਾ ਸੀ ਜਾਂ ਜਿਹਨੇ ਤੁਹਾਨੂੰ ਆਸਟ੍ਰੇਲੀਆ ਆਉਣ ਦੇਣਾ ਸੀ, ਜਿਸ ਅਫਸਰ ਨੇ, ਉਹਨੇ ਤੁਹਾਡੇ ਤੋਂ ਉਹ ਲਿਖਵਾ ਕੇ ਲੈ ਲੈਣਾ ਸੀਗਾ ਅਤੇ ਡਿਕਟੇਸ਼ਨ ਕਰਵਾ ਕੇ ਦੇਖ ਲੈਣੀ ਸੀ ਕਿ ਤੁਹਾਨੂੰ ਕਰਨੀ ਆਉਂਦੀ ਹੈ ਕਿ ਨਹੀਂ। ਜੇ ਤਾਂ ਤੁਸੀਂ ਕਰ ਜਾਂਦੇ ਸੀ ਤਾਂ ਤੁਸੀਂ ਫਿਰ ਆਸਟ੍ਰੇਲੀਆ ਆਉਣ ਦੇ ਲਈ ਇਜਾਜ਼ਤ ਹੁੰਦੀ ਸੀ। ਹੁਣ ਇਹ ਟੈਸਟ ਜਿਹੜਾ ਸੀ ਡਿਕਟੇਸ਼ਨ ਟੈਸਟ, ਇਹਦੇ 'ਚ ਬਹੁਤ ਸਾਰੇ ਲੂਪ ਹੋਲ ਉਹਨਾਂ ਨੇ ਆਪਣੇ ਹੱਕ 'ਚ ਰੱਖੇ ਸੀ। ਫੋਰ ਐਗਜ਼ਾਮਪਲ, ਆਫਿਸਰ ਦੀ ਡਿਸਕ੍ਰਿਪਸ਼ਨ ਹੋਏਗੀ ਇਸ ਟੈਸਟ ਦੇ ਉੱਤੇ। ਮੰਨ ਲਓ ਤੁਸੀਂ 50 ਅੱਖਰਾਂ ਦੇ ਵਿੱਚ ਉਹ ਗੱਲ ਕਹਿਤੀ ਜਿਹੜੀ ਤੁਹਾਡੇ ਤੋਂ ਕਹਾਣੀ ਚਾਹ ਰਿਹਾ ਆਫਿਸਰ, ਅਤੇ ਉਹ ਬਿਲਕੁਲ ਅੰਗਰੇਜ਼ੀ ਦੇ ਵਿੱਚ ਠੀਕ ਵੀ ਹੈਗੀ ਹੈ, ਤਾਂ ਵੀ ਤੁਹਾਨੂੰ ਉਹ ਫੇਲ ਕਰਨ ਦਾ ਆਖਰੀ ਹੱਕ ਆਪਣੇ ਕੋਲ ਰੱਖਦੇ ਨੇ, ਪ੍ਰੋਹਿਬਿਟ ਕਰਨ ਦਾ, ਯਾਨੀ ਤੁਹਾਨੂੰ ਪਾਬੰਦ ਕਰਨ ਦਾ ਜਾਂ ਤੁਹਾਨੂੰ ਵਾਪਸ ਭੇਜਣ ਦਾ ਹੱਕ ਉਹ ਕਸਟਮ ਆਫਿਸਰਸ ਜਿਹੜੇ ਹੁੰਦੇ ਸੀਗੇ ਉਹਨਾਂ ਦੇ ਕੋਲ ਹੁੰਦਾ ਸੀ। ਨੰਬਰ 2, ਵੈਸੇ ਵੀ ਉਹਨਾਂ ਨੂੰ ਤਾਕਤਾਂ ਇੰਨੀਆਂ ਦੇ ਦਿੱਤੀਆਂ ਗਈਆਂ ਸੀਗੀਆਂ 1901 ਤੋਂ ਲੈ ਕੇ 1909 ਦੇ ਦਰਮਿਆਨ, ਅਦਾਰੇ ਦੱਸਦੇ ਨੇ ਨੈਸ਼ਨਲ ਮਿਊਜ਼ੀਅਮ ਆਫ ਆਸਟ੍ਰੇਲੀਆ ਦੇ ਵਿੱਚ, ਉਹਨਾਂ ਦੀ ਵੈਬਸਾਈਟ ਦੇ ਉੱਤੇ ਵੀ ਇਹ ਜਾਣਕਾਰੀ ਪਈ ਹੈ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਨਾਲ ਜੁੜੀ ਹੋਈ, ਉੱਥੋਂ ਜਾ ਕੇ ਦੇਖ ਲਿਓ। ਇਸ ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਐਕਟ ਦੇ ਬਾਰੇ ਉਹਨਾਂ ਨੇ ਲਿਖ ਕੇ ਰੱਖਿਆ ਹੋਇਆ ਕਿ 1901 ਤੋਂ ਲੈ ਕੇ 1909 ਦੇ ਦਰਮਿਆਨ 1360 ਟੈਸਟ ਲਏ ਗਏ ਸੀਗੇ, ਇੱਕ ਘੱਟ 1359, 1359 ਟੈਸਟਾਂ ਦੇ ਵਿੱਚੋਂ ਕਿੰਨੇ ਪਾਸ ਕੀਤੇ, 52 ਲੋਕਾਂ ਨੂੰ ਪਾਸ ਕੀਤਾ ਗਿਆ। ਇਹ 8 ਸਾਲਾਂ ਦੇ ਵਿੱਚ 52 ਲੋਕਾਂ ਨੂੰ, ਜਿਹੜੇ ਗੈਰ ਯੂਰਪੀ ਸੀ ਜਾਂ ਏਸ਼ੀਅਨ ਮੁਲਕਾਂ ਦੇ ਲੋਕ ਸੀ ਜਾਂ ਅਫਰੀਕਨ ਤਾਂ ਭੁੱਲ ਹੀ ਜਾਓ, ਜਾਂ ਜਿਹੜੇ ਟਾਪੂਆਂ ਟੁੱਪੂਆਂ ਦੇ ਲੋਕ ਸੀਗੇ, 52 ਲੋਕਾਂ ਨੂੰ ਆਸਟ੍ਰੇਲੀਆ ਆਉਣ ਦਿੱਤਾ ਗਿਆ। ਜਿਵੇਂ ਅੱਜ ਕੱਲ੍ਹ ਕਹਿ ਦਿੰਦੇ ਨਾ ਕਿ ਆਪਾਂ 2.5 ਲੱਖ ਲੋਕ ਆਏ ਨੇ ਇੱਕ ਸਾਲ ਦੇ ਵਿੱਚ, 3.5 ਲੱਖ ਲੋਕ ਆਏ ਨੇ, ਇਹ 8 ਸਾਲਾਂ 'ਚ 52 ਲੋਕਾਂ ਦੇ ਵੀਜ਼ਾ ਹੋਏ ਸੀ। 1909 ਦੇ ਵਿੱਚ ਇੱਕ ਵੀ ਬੰਦੇ ਨੇ ਟੈਸਟ ਨਹੀਂ ਦਿੱਤਾ, ਇੱਕ ਵੀ ਬੰਦੇ ਨੂੰ ਪਾਸ ਨਹੀਂ ਕੀਤਾ ਉਹਨਾਂ ਨੇ, ਦਿੱਤਾ ਜਿੰਨਿਆਂ ਮਰਜ਼ੀ ਨੇ ਹੋਵੇ, ਅਤੇ ਉਹ ਤੋਂ ਬਾਅਦ ਦਾ ਤਾਂ ਇਤਿਹਾਸ ਛੱਡ ਹੀ ਦਿਓ। ਮੁੱਕਦੀ ਜੀ ਗੱਲ ਇਹ ਕਿ 1958 'ਚ ਇਹ ਟੈਸਟ ਬੰਦ ਕਰ ਦਿੱਤਾ ਗਿਆ ਸੀ। ਹੁਣ ਟੈਸਟ ਦੇ ਵਿੱਚ ਇਹ ਗੱਲ ਕਹੀ ਜਾਂਦੀ ਸੀਗੀ ਕਿ ਤੁਸੀਂ ਪੁੱਛ ਜੋ ਮਰਜ਼ੀ ਲਓ, ਆਉਣ ਨਹੀਂ ਦੇਣਾ ਬਸ ਕਿਸੇ ਤਰੀਕੇ ਦੇ ਨਾਲ। ਫੋਰ ਐਗਜ਼ਾਮਪਲ, ਤੁਹਾਡੀ ਅੰਗਰੇਜ਼ੀ ਚੰਗੀ ਹੋਊਗੀ, ਤੁਹਾਡੇ ਦਾਦੇ ਪੜਦਾਦੇ ਜਿਹੜੇ ਵੀ, ਜੇ ਉਹਨਾਂ ਦੀ ਬਹੁਤ ਵਧੀਆ ਅੰਗਰੇਜ਼ੀ ਹੁੰਦੀ, ਉਹਨਾਂ ਤੋਂ ਪੁੱਛਿਆ ਜਾਂਦਾ ਵੀ ਹਾਂਜੀ ਮਿਸਟਰ ਸਿੰਘ, ਟੈਲ ਮੀ ਅਬਾਊਟ ਵਾਟਰ, ਜਾਂ ਟੈਲ ਮੀ ਅਬਾਊਟ ਯੂਨੀਵਰਸ, ਔਰ ਟੈਲ ਮੀ ਅਬਾਊਟ ਜੰਗਲ ਲਾਈਫ, ਹੈ ਨਾ, ਕੁਛ ਵੀ ਉਹਨਾਂ ਨੇ ਦੱਸਤਾ 50 ਅੱਖਰਾਂ ਦੇ ਵਿੱਚ, ਅਤੇ ਬੜੀ ਵਧੀਆ ਅੰਗਰੇਜ਼ੀ 'ਚ ਦੱਸਿਆ। ਉਹਨਾਂ ਨੇ ਕਿਹਾ, ਅੱਛਾ ਤੈਨੂੰ ਕਿਹੜੀ ਭਾਸ਼ਾ ਨਹੀਂ ਆਉਂਦੀ ਹੈਗੀ? ਮੈਨੂੰ ਜੀ ਫਰੈਂਚ ਆਉਂਦੀ ਹੈ, ਮੈਨੂੰ ਇਟਾਲੀਅਨ ਆਉਂਦੀ ਹੈ, ਮੈਨੂੰ ਜਰਮਨ ਨਹੀਂ ਆਉਂਦੀ। ਚੱਲ ਹੁਣ ਜਰਮਨ 'ਚ ਇਹੀ ਗੱਲ ਦੱਸ ਦੇ, ਇਹੀ 50 ਅੱਖਰ ਹੁਣ ਜਰਮਨ ਲੈਂਗੁਏਜ 'ਚ ਦੱਸ। ਮੈਂ ਕਿਹਾ ਜੀ ਮੈਨੂੰ ਤਾਂ ਇਹ ਆਉਂਦੀ ਨਹੀਂ ਹੈਗੀ। ਬਸ ਫਿਰ ਜਾ, ਕਿਉਂਕਿ ਸਾਨੂੰ ਤਾਂ ਜਰਮਨ ਬੋਲਣ ਵਾਲੇ ਵੀ ਚਾਹੀਦੇ ਹੈਗੇ ਨੇ, ਤੁਸੀਂ ਜਾਓ। ਸੋ ਮਤਲਬ ਗੱਲ ਮੁੱਕਦੀ ਇਹ ਕਿ ਕੋਈ ਇਹ, ਔਰ ਇਹ ਸੱਚਾਈ ਹੈ, ਮੈਂ ਇਹ ਸਿਰਫ ਆਪਣੇ ਕੋਲੋਂ ਬਣਾ ਕੇ ਨਹੀਂ ਦੱਸ ਰਿਹਾ, ਇਹ ਮੈਂ ਤੁਹਾਨੂੰ ਰੈਫਰਲ ਦਿੱਤੀ ਹੈਗੀ ਹੈ ਜਿਹੜੀ, ਉਹਦੇ 'ਤੇ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ ਨੈਸ਼ਨਲ ਮਿਊਜ਼ੀਅਮ ਆਫ ਆਸਟ੍ਰੇਲੀਆ 'ਚ। ਇਹ ਕਾਲਾ ਇਤਿਹਾਸ ਹੈ, ਦੁਖਾਂਤ ਹੈ, ਕਿ ਜੇ ਕਿਸੇ ਨੂੰ ਅੰਗਰੇਜ਼ੀ ਆ ਵੀ ਜਾਂਦੀ ਸੀ ਤਾਂ ਉਹਨੂੰ ਇਟਾਲੀਅਨ, ਜਰਮਨ ਜਾਂ ਫਰੈਂਚ ਜਾਂ ਕੋਈ ਵੀ ਐਸੀ ਗ੍ਰੀਕ ਜਾਂ ਕੋਈ ਵੀ ਐਸੀ ਭਾਸ਼ਾ ਦੇ ਆਧਾਰ ਦੇ ਉੱਤੇ ਉਹਨੂੰ ਮਨ੍ਹਾ ਕਰ ਦਿੱਤਾ ਜਾਂਦਾ ਹੁੰਦਾ ਸੀ ਵੀ ਤੇਰਾ ਡਿਕਟੇਸ਼ਨ ਟੈਸਟ ਨਹੀਂ ਹੋਇਆ, ਤੂੰ ਚੱਲ ਭਾਈ। ਇੱਕ ਤਾਂ ਇਹ, ਇੱਥੇ ਤੱਕ ਤਾਂ ਠੀਕ ਹੈ। ਜਿਹੜੀ ਗੱਲ ਜਦੋਂ ਆ ਜਾਂਦੀ ਹੈ ਨਾ ਕਿ ਇਨਸਾਨ ਦੀ ਮਤਲਬ ਗਰਦਨ ਫੜਨ ਦੇ ਉੱਤੇ, ਉੱਥੇ ਕੰਮ ਖਰਾਬ ਹੁੰਦਾ। ਇਹਦਾ ਇਤਿਹਾਸ ਜਿਹੜਾ ਇੱਥੋਂ ਹੀ ਸ਼ੁਰੂ ਹੁੰਦਾ। ਬੇਸਿਕਲੀ 1901 ਦੇ ਵਿੱਚ ਜਿਹੜਾ ਆਸਟ੍ਰੇਲੀਆ ਨੇ ਵਾਈਟ ਆਸਟ੍ਰੇਲੀਆ ਪਾਲਿਸੀ ਲਾਗੂ ਤਾਂ ਕਰਤੀ, ਪਰ ਇਹ ਲਾਗੂ ਕਰਨ ਦੀ ਲੋੜ ਕਿਉਂ ਪਈ, ਇਹ ਸਮਝਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਤੁਸੀਂ ਇਹ ਹਿਸਟਰੀ ਨੂੰ ਥੋੜ੍ਹਾ ਜਿਹਾ ਸਮਝੋਗੇ ਨਾ, ਸੁਣੋਗੇ, ਫਿਰ ਤੁਹਾਨੂੰ ਆਈਡੀਆ ਹੋਜੂਗਾ ਕਿ ਅੱਛਾ ਅਸਲ ਦੇ ਵਿੱਚ ਇਹਦੇ ਕਰਕੇ ਇਹ ਪਾਲਿਸੀ ਲਿਆਂਦੀ, ਅਤੇ ਫਿਰ ਜਿਹੜੀਆਂ ਚੀਜ਼ਾਂ ਉਹ ਹੋਈਆਂ ਉਹ ਵਾਈਟ ਆਸਟ੍ਰੇਲੀਆ ਪਾਲਿਸੀ 'ਚ ਹੋਰ ਵੀ ਜ਼ਿਆਦਾ ਖਤਰਨਾਕ ਸੀ। ਕਹਿਣਾ ਕੀ ਚਾਹੁੰਦਾ ਮੈਂ, ਸੁਣੋ ਜ਼ਰਾ, ਸਮਝੋ ਹਿਸਟਰੀ ਕੀ ਹੈ। ਇੱਕ ਗੋਲਡਨ ਰਸ਼ ਪੀਰੀਅਡ, ਗੋਲਡ ਰਸ਼ ਪੀਰੀਅਡ ਰਿਹਾ ਹੈਗਾ। ਮੈਂ ਨਾ ਇਹਦੇ 'ਤੇ ਪੰਜਾਬ ਗਿਆ ਜਦੋਂ ਕਈ ਸਾਲ ਪਹਿਲਾਂ, ਤਾਂ ਮੈਂ ਇੰਡੀਆ ਦੇ ਵਿੱਚ ਇੱਕ ਪੋਡਕਾਸਟ ਦੇ ਉੱਤੇ ਗੱਲਾਂ ਕੀਤੀਆਂ ਸੀ। ਬੜੇ ਸਾਰੇ ਲੋਕਾਂ ਨੇ ਮੈਨੂੰ ਕਮੈਂਟੋ ਕਮੈਂਟੀ 'ਚ ਆਸਟ੍ਰੇਲੀਆ ਦੇ ਲੋਕਾਂ ਨੇ ਵੀ ਗਾਲਾਂ ਕੱਢੀਆਂ ਸੀ। ਮੈਂ ਕਿਹਾ ਸੀ ਕਿ ਆਸਟ੍ਰੇਲੀਆ 'ਚ ਇੱਕ ਐਸੀ ਪੋਲਿਸੀ ਆ ਰਹੀ ਹੈ, ਇਨਫੈਕਟ ਦੁਨੀਆ ਦੇ ਕੁਛ ਐਸੇ ਦੇਸ਼ ਵੀ ਪੋਲਿਸੀ ਲਿਆ ਰਹੇ ਨੇ ਕਿ ਜਿਹੜਾ ਪੂਰਾ ਦਾ ਪੂਰਾ ਦੇਸ਼ ਹੀ ਪਾਬੰਦ ਕੀਤਾ ਜਾ ਸਕਦਾ। ਅਮੈਰੀਕਾ ਨੇ ਲਗਾਈ ਨਾ, ਅਮੈਰੀਕਾ ਨੇ ਜਦੋਂ ਰਾਸ਼ਟਰਪਤੀ ਟਰੰਪ ਹੁਣ ਦੂਜੀ ਵਾਰ ਆਏ ਸੀਗੇ, ਲਗਾਈ ਨਾ ਉਹਨਾਂ ਨੇ ਆਉਂਦੇ ਹੀ, ਇੱਕ ਦਰਜਨ ਤੋਂ ਜ਼ਿਆਦਾ ਕੰਟਰੀ ਕਹਿਤੀਆਂ ਨਾ ਕਿ ਤੁਸੀਂ ਨਹੀਂ ਆ ਸਕਦੇ, ਟੂਰਿਸਟ ਵੀਜ਼ਾ ਵੀ ਨਹੀਂ ਅਪਲਾਈ ਕਰ ਸਕਦੇ। ਆਸਟ੍ਰੇਲੀਆ ਵੀ ਉਸੇ ਤਾਕ ਦੇ ਵਿੱਚ ਹੈ, ਆਸਟ੍ਰੇਲੀਆ ਦੀ ਬਸ ਪਾਰਟੀ ਬਦਲੇ ਸਹੀ,
ਸਰਕਾਰ ਬਦਲੇ ਸਹੀ ਤੇ ਤੁਸੀਂ ਦੇਖ

ਜਰਾ ਕਿ ਕਿਸ ਕਿਸ ਕਿਸਮ ਦੀਆਂ ਪਾਲਿਸੀਆਂ ਜਿਹੜੀਆਂ ਨੇ ਲਾਗੂ ਹੋਣਗੀਆਂ। ਮੈਂ ਇਹ ਨਹੀਂ ਕਹਿ ਰਿਹਾ ਕਿ ਇਹਦਾ ਕੋਈ ਫੇਵਰ ਲੇਬਰ ਨੂੰ ਹੋਣਾ ਚਾਹੀਦਾ, ਪਾਰਟੀ ਕੋਈ ਵੀ ਆ ਜਾਵੇ, ਬਟ ਤੁਸੀਂ ਆਉਣ ਵਾਲੇ ਸਾਲਾਂ 'ਚ ਦੇਖ ਸਕਦੇ ਹੋ ਕਿ ਕੁਛ ਇੱਕ ਕੰਟਰੀਜ਼ ਨੂੰ ਬੈਨ ਕਰ ਦਿੱਤਾ ਜਾਣਾ ਹੈਗਾ। ਲਿਬਰਲ ਦੇ ਤਾਂ ਉਹ ਏਜੰਡੇ ਦੇ ਉੱਤੇ ਪਿਆ ਹੀ ਪਿਆ। ਖੈਰ ਇਹਦੇ ਪਿੱਛੇ ਹੁਣ ਗੋਲਡ ਰਸ਼ ਇੱਕ ਬਹੁਤ ਜ਼ਿੰਮੇਦਾਰ ਉਸੇ ਪੋਡਕਾਸਟ ਦੇ ਵਿੱਚ ਮੈਂ ਇੱਕ ਘਟਨਾ ਦਾ ਜ਼ਿਕਰ ਕੀਤਾ ਸੀ ਕਿ ਮਿਡ 80s ਦੇ ਵਿੱਚ 1850 ਦੇ ਵਿੱਚ ਜਦੋਂ ਇਹ ਪਤਾ ਚੱਲਿਆ ਕਿ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਦੀਆਂ ਖਦਾਨਾਂ ਦੇ ਥੱਲੇ ਤਾਂ ਜਾਂ ਜ਼ਮੀਨਾਂ ਦੇ ਥੱਲੇ ਸੋਨਾ ਦਬਿਆ ਹੋਇਆ, ਤਾਂ ਸੋਨੇ ਦੀ ਖੋਜ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਚਾਈਨੀਜ਼ ਮਜ਼ਦੂਰ ਇੱਥੇ ਆਉਣ ਲੱਗ ਪਏ ਸੀਗੇ, ਕਿਉਂਕਿ ਗੋਰੇ ਜਿਹੜੇ ਇੰਨੀ ਮਿਹਨਤ ਕਰਨੀ ਸੀ ਰਹੇ ਅਤੇ ਜਿਹੜੇ ਕਨਵਿਕਟ ਸੀਗੇ ਉਹਨਾਂ ਦਾ ਕੰਮ ਇਹੀ ਹੁੰਦਾ ਸੀਗਾ ਕਿ ਇੱਧਰ ਉੱਧਰ ਜਾਓ, ਐਬਰੀਜਨਲ ਨੂੰ ਮਾਰ ਦਿਉ, ਉਹਨਾਂ ਦੀਆਂ ਜਨਾਨੀਆਂ ਚੱਕ ਲਓ, ਉਹਨਾਂ ਦੇ ਬੱਚੇ ਖਾ ਲਓ, ਇਹ ਕਰ ਲਓ, ਉਹ ਕਰ ਲਓ, ਇਹੋ ਜਿਹੇ ਕੰਮ ਕਰਦੇ ਸੀਗੇ। ਅਤੇ ਜਿਹੜੇ ਚਾਈਨੀਜ਼ ਲੋਕ ਸੀ ਉਹ ਜਾ ਰਹੇ ਸੀ ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਥਾਵਾਂ ਦੇ ਉੱਤੇ, ਉਹ ਮਿਹਨਤ ਮਜ਼ਦੂਰੀ ਕਰਦੇ ਸੀਗੇ। ਇੱਦਾਂ ਨਹੀਂ ਕਿ ਗੋਰੇ ਮਜ਼ਦੂਰ ਨਹੀਂ ਸੀਗੇ, ਸੀਗੇ, ਗੋਰੇ ਵੀ ਸੀਗੇ, ਮਜ਼ਦੂਰੀ ਘੱਟ ਕਰਦੇ ਸੀ, ਪਰ ਐਨੀਵੇਜ਼ ਗੋਰੇ ਮਜ਼ਦੂਰਾਂ ਨੇ ਜਦੋਂ ਦੇਖਿਆ ਕਿ ਉਹਨਾਂ ਦੀ ਮਿਹਨਤ ਉਨੀ ਜ਼ਿਆਦਾ ਨਹੀਂ ਹੈਗੀ ਜਿੰਨੀ ਚਾਈਨੀਜ਼ ਜਿੰਨੀ ਹਾਰਡ ਵਰਕ ਕਰਦੇ ਨੇ, ਅਤੇ ਇਹ ਘੱਟ ਮਜ਼ਦੂਰੀ ਕਰਨਾ ਚਾਹੁੰਦੇ ਸੀਗੇ ਅਤੇ ਉਨਾ ਹੀ ਕਮਾਉਣਾ ਚਾਹੁੰਦੇ ਸੀ। ਤੁਹਾਨੂੰ ਕਿਤੇ ਪ੍ਰੈਜੈਂਟ ਦਾ ਤਾਂ ਨਹੀਂ ਭੁਲੇਖਾ ਪੈ ਰਿਹਾ, ਇਹ ਮੈਂ ਪਾਸਟ ਦੀ ਗੱਲ ਕਰ ਰਿਹਾ, 1850-60 ਦੇ ਆਸ ਪਾਸ ਦੀ। ਅਤੇ ਇਸ ਦਰਮਿਆਨ ਜਿਹੜੇ ਗੋਰੇ ਨੇ ਉਹ ਚਾਈਨੀਜ਼ ਦੇ ਨਾਲ ਖਾਰ ਖਾਣ ਲੱਗ ਪਏ, ਅਤੇ ਐਸੇ ਦਰਮਿਆਨ ਜਿਹੜੇ ਲੈਂਬਿੰਗ ਰਾਈਟਸ ਵਰਗੇ ਘਟਨਾਵਾਂ ਵਾਪਰੀਆਂ। ਇਹ ਬੜੀ ਇੰਪੋਰਟੈਂਟ ਖਬਰ, ਇਹ ਬੜੀ ਘਟਨਾ ਸੀਗੀ, ਲੈਂਬਿੰਗ ਫਲੈਟ ਵਰਗੇ ਜਿਹੜੇ ਦੰਗੇ ਹੋਏ ਨੇ ਇਹਨਾਂ ਨੂੰ ਵੀ ਥੋੜ੍ਹਾ ਜਿਹਾ ਸਮਝਣਾ, ਮੈਂ ਇਸ ਤੋਂ ਪਹਿਲਾਂ ਅੱਗੇ ਚੱਲਾਂ, ਮੈਂ ਰਸ਼ ਨਹੀਂ ਕਰਨਾ ਚਾਹੁੰਦਾ, ਥੋੜ੍ਹਾ ਜਿਹਾ ਇਹ ਸਮਝਿਓ ਕਿ ਐਂਟੀ ਚਾਈਨੀਜ਼ ਪ੍ਰੋਟੈਸਟ 1860-1861-62 ਦੇ ਦਰਮਿਆਨ ਹੋਣ ਲੱਗ ਪਏ ਸੀ, ਪਰ 1861 ਤਾਂ ਹੱਦ ਹੋ ਗਈ ਸੀ, ਅੱਤ ਹੋ ਗਈ ਸੀ, ਲੈਂਬਿੰਗ ਫਲੈਟ ਰਾਈਟਸ ਹੋਏ ਸੀਗੇ। ਹੁਣ ਇਹ ਬੇਸਿਕਲੀ ਕੀ ਹੋਇਆ ਸੀਗਾ ਕਿ ਜਿਹੜਾ NSW ਦਾ ਏਰੀਆ ਸੀ, ਗੋਲਡ ਮਾਈਨਸ ਦਾ, ਬੁਰੰਗੋਂਗ ਦਾ ਇਲਾਕਾ ਸੀਗਾ, ਉੱਥੇ ਇਹ ਜਿਹੜੇ ਗੋਰੇ ਸੀਗੇ ਖਾਰ ਖਾਣ ਲੱਗ ਪਏ ਕਿ ਚਾਈਨੀਜ਼ ਆਉਂਦੇ ਨੇ, ਵੱਧ ਮਿਹਨਤ ਕਰਦੇ ਨੇ, ਵੱਧ ਸੋਨਾ ਕੱਢਦੇ ਨੇ, ਚਲੇ ਜਾਂਦੇ ਨੇ, ਸਾਡੇ ਤੋਂ ਤਾਂ ਇੰਨੀ ਮਿਹਨਤ ਵੀ ਨਹੀਂ ਹੁੰਦੀ, ਸਾਨੂੰ ਅਤੇ ਉਹਨਾਂ ਸਾਡਾ ਅਸੀਂ ਕੰਸਨਟ੍ਰੇਟ ਵੀ ਨਹੀਂ ਕਰ ਪਾਉਂਦੇ, ਸਾਡਾ ਤਾਂ ਧਿਆਨ ਇੱਧਰ ਉੱਧਰ ਹੁੰਦਾ, ਅਤੇ ਕਰਦੇ ਕਰਾਂਦੇ ਚਾਈਨੀਜ਼ ਕੈਂਪਸ ਦੇ ਉੱਤੇ ਅਟੈਕ ਕਰਨ ਲੱਗ ਪਏ। 1960 ਦਾ ਪੂਰਾ ਵਰ੍ਹਾ ਜਿਹੜਾ ਸੀ, ਪੂਰਾ ਸਾਲ ਜਿਹੜਾ ਸੀ ਇੱਦਾਂ ਹੀ ਰਿਹਾ, ਕਦੇ ਚੀਨੀ ਲੋਕ ਜਿਹੜੇ ਟੈਂਟਸ ਦੇ ਵਿੱਚ ਰਹਿੰਦੇ ਸੀਗੇ ਉਹਨਾਂ ਦੇ ਰਾਤ ਨੂੰ ਟੈਂਟਾਂ ਨੂੰ ਅੱਗ ਲਗਾ ਦੇਣੀ, ਕਦੇ ਉਹਨਾਂ ਦੇ ਟੂਲ ਚੱਕ ਕੇ ਸਿੱਟਦੇ ਨੇ ਜਾਂ ਖਰਾਬ ਕਰਦੇ ਨੇ, ਕਦੇ ਉਹਨਾਂ ਨੂੰ ਆਉਂਦਿਆਂ ਜਾਂਦਿਆਂ ਨੂੰ ਤੰਗ ਕਰਨਾ, ਉਹਨਾਂ 'ਤੇ ਥੁੱਕ ਦੇਣਾ, ਕਦੇ ਉਹਨਾਂ ਨੂੰ ਕੁੱਟ ਦੇਣਾ ਅਤੇ ਜਾਂ ਉਹਨਾਂ ਦੀਆਂ ਲੱਤਾਂ ਤੋੜ ਦੇਣੀਆਂ ਜਾਂ ਕਿਸੇ ਦੀਆਂ ਬਾਂਹ ਤੋੜ ਦੇਣੀਆਂ, ਇਹ ਕੰਮ ਚੱਲਦਾ ਰਿਹਾ ਚਾਈਨੀਜ਼ ਕੈਂਪਸ ਦੇ ਅਗੇਂਸਟ। ਬਟ ਜਿਹੜਾ ਬੁਰਨਗੋਂਗ ਦਾ ਇਲਾਕਾ ਸੀਗਾ ਸਪੈਸ਼ਲੀ, ਜਿਹਨੂੰ ਲੈਂਬਿੰਗ ਫਲੈਟ ਕਹਿੰਦੇ ਸੀਗੇ, ਅੱਜ ਦੀ ਡੇਟ 'ਚ ਉਹਦਾ ਨਾਮ ਵੀ ਬਦਲਤਾ, ਤੁਸੀਂ ਦੇਖੋ ਗੋਰਿਆਂ ਨੇ ਉਹਦਾ ਨਾਮ ਬਦਲਤਾ, ਉਦੋਂ ਲੈਂਬਿੰਗ ਫਲੈਟ ਕਹਿੰਦੇ ਸੀ, ਉਹ ਇਸ ਕਰਕੇ ਕਹਿੰਦੇ ਸੀ ਕਿਉਂਕਿ ਉਸ ਵਕਤ ਇੱਕ ਲੈਂਬਿੰਗ ਫਲੈਟ ਨਾਮ ਦੇ ਉਸ ਇਲਾਕੇ ਦੇ ਵਿੱਚ, ਅੱਜ ਦੀ ਡੇਟ 'ਚ ਉਸ ਇਲਾਕੇ ਦਾ ਨਾਮ ਯੰਗ ਹੈ। ਉਦੋਂ ਇੱਕ ਘਟਨਾ ਹੋਈ ਸੀ 30 ਜੂਨ 1861 ਨੂੰ, ਗੋਰੇ ਮਜ਼ਦੂਰ ਸੀਗੇ 3,000 ਦੇ ਕਰੀਬ, ਯੂਰਪੀਅਨ ਸਾਰੇ ਜਿੰਨੇ ਇਟਾਲੀਅਨ, ਗ੍ਰੀਕ, ਬ੍ਰਿਟਿਸ਼ਰਸ ਜਿੰਨੇ ਸੀਗੇ, ਇਹ ਇਕੱਠੇ ਹੋ ਕੇ ਅੰਦਾਜ਼ਾ ਲਗਾਇਆ ਜਾਂਦਾ ਕਿ ਇਹਨਾਂ ਨੇ ਇਕੱਠੇ ਹੋ ਕੇ 1,000-1,200 ਦੇ ਕਰੀਬ ਚਾਈਨੀਜ਼ ਮਜ਼ਦੂਰਾਂ ਦੇ ਉੱਤੇ ਅਟੈਕ ਕਰਤਾ, ਕੁੱਟਿਆ ਉਹਨਾਂ ਨੂੰ, ਧੂ ਧੂ ਕੇ ਕੁੱਟਿਆ, ਚੰਗੀ ਮਤਲਬ ਐਨ ਵਧੀਆ, ਅਤੇ ਇੰਨਾ ਕੁੱਟਿਆ ਕਿ ਬਹੁਤ ਜ਼ਿਆਦਾ ਤਾਂ ਮਰ ਵੀ ਗਏ ਅਤੇ ਬਹੁਤ ਜ਼ਿਆਦਾ ਭੱਜ ਗਏ ਅਤੇ ਬੜੇ ਜ਼ਿਆਦਾ ਡਰ ਗਏ ਅਤੇ ਬਹੁਤ ਥੋੜ੍ਹੇ ਲੋਕ ਉੱਥੇ ਰਹਿ ਗਏ, ਇੰਜਰਡ ਬਹੁਤ ਸਾਰੇ ਇੰਜਰਡ ਕਰਦੇ ਸੀਗੇ। ਅਤੇ ਬਾਅਦ ਦੇ ਵਿੱਚ ਫਿਰ ਮਤਲਬ ਸੀਗਾ ਤਾਂ ਕਲੋਨੀਆ ਲਹਿਰਾ, ਖੈਰ ਉਹਨਾਂ ਨੂੰ ਫਿਰ ਉੱਥੇ ਮਿਲਟਰੀ ਲਗਾਉਣੀ ਪੈ ਗਈ ਸੀਗੀ ਕਿ ਇਸ ਲੈਂਬਿੰਗ ਫਲੈਟ ਇਲਾਕੇ ਦੇ ਵਿੱਚ ਹੁਣ ਮਿਲਟਰੀ ਲਗਾ ਦਿਉ। ਅਤੇ ਹੁਣ ਅੱਜ ਦੀ ਤਰੀਕ ਦੇ ਵਿੱਚ ਇਤਿਹਾਸ ਇਹ ਹੈਗਾ ਕਿ ਲੈਂਬਿੰਗ ਫਲੈਟ ਦੇ ਵਿੱਚ ਜਿਹੜੀ ਉਹ ਜਗ੍ਹਾ ਉਹਦਾ ਨਾਮ ਹੀ ਬਦਲ ਕੇ ਹੁਣ ਯੰਗ ਕਰ ਦਿੱਤਾ ਗਿਆ, ਅਤੇ ਉਸ ਵਕਤ ਆਹ ਹਾਲਾਤ ਉੱਥੇ ਹੋਏ ਸੀਗੇ। ਖੈਰ ਇਹ ਇੱਕ ਘਟਨਾ, ਲੈਂਬਿੰਗ ਫਲੈਟ ਦੀ ਇੱਕ ਜਿਹੜੀ ਦੰਗਿਆਂ ਦੀ ਘਟਨਾ ਸੀਗੀ ਉਹ ਇੱਕ ਚੀਜ਼। ਇੱਕ ਹੋਰ ਵੀ ਚੀਜ਼ ਹੋ ਰਹੀ ਸੀ ਉਸ ਦੌਰ ਦੇ ਵਿੱਚ, 1850-60-70 ਜਦੋਂ ਤੱਕ ਆਸਟ੍ਰੇਲੀਆ ਫੈਡਰਲ ਨਹੀਂ ਸੀ ਬਣਿਆ, ਔਰ ਮੈਂ ਵਾਰ ਵਾਰ ਜਿਹੜੇ ਹੁਣ ਸੁਣ ਰਹੇ ਨੇ ਸਰੋਤੇ ਉਹਨਾਂ ਨੂੰ ਦੱਸ ਦੇਵਾਂ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਬਣਨ ਦੇ ਪਿੱਛੇ ਕਾਰਨ ਕੀ ਸੀਗੇ। ਪਹਿਲਾ ਕਾਰਨ ਇਹ ਕਿ ਚਾਈਨੀਜ਼ ਮਜ਼ਦੂਰ ਆਉਂਦੇ ਸੀ, ਵੱਧ ਮਜ਼ਦੂਰੀ ਕਰਦੇ ਸੀ, ਵੱਧ ਮਿਹਨਤ ਕਰਦੇ ਸੀ, ਵੱਧ ਸੋਨਾ ਕੱਢਦੇ ਸੀ ਅਤੇ ਵੱਧ ਅਮੀਰ ਹੋ ਰਹੇ ਸੀ। ਜਿਹੜੇ ਗੋਰੇ ਸੀ ਉਹਨਾਂ ਨੂੰ ਇਹ ਚੀਜ਼ ਪਸੰਦ ਨਹੀਂ ਸੀ। ਦੂਜਾ ਜਿਹੜਾ ਕਨਾਕਾ ਦੀ ਲੇਬਰ ਸੀਗੀ,
ਕਨਾਕਾ ਲੇਬਰ, ਇਹ ਬੜਾ ਇੰਟਰਸਟਿੰਗ ਇੱਕ ਚੈਪਟਰ ਰਿਹਾ ਆਸਟ੍ਰੇਲੀਆ ਦਾ, ਵੈਰੀ ਇੰਟਰਸਟਿੰਗ। ਕੁਈਨਜ਼ਲੈਂਡ ਦੇ ਜਿੰਨੇ ਆ ਗੰਨੇ ਗੁੰਨੇ ਦੇ, ਉਦੋਂ ਖੰਡ ਦੇ ਬੜੇ ਉਹ ਹੁੰਦੇ ਸੀਗੇ, ਖੰਡ ਦੀ ਇੱਥੇ ਪੈਦਾਵਾਰ ਹੁੰਦੀ ਸੀ, ਅਤੇ ਜਿੰਨੇ ਵੀ ਪੈਸੀਫਿਕ ਕੰਟਰੀ ਸੀ ਉਹਨਾਂ ਤੋਂ ਮਜ਼ਦੂਰਾਂ ਨੂੰ ਚੱਕ ਕੇ ਲਿਆਉਣਾ, ਔਰ ਇਹ 1863 ਤੋਂ ਲੈ ਕੇ 1904 ਤੱਕ ਹੁੰਦਾ ਰਿਹਾ। ਇਨਫੈਕਟ ਜਦੋਂ ਆਸਟ੍ਰੇਲੀਆ ਫੈਡਰਲ ਕੋਨਸਟੀਟਿਊਸ਼ਨ ਵੀ ਬਣ ਗਿਆ ਸੀ ਉਹ ਤੋਂ ਬਾਅਦ ਵੀ, ਕਨਾਕਾ ਜਿਹੜੇ ਸੀਗੇ, ਕਨਾਕਾ ਟਰਮ ਵਰਤੀ ਜਾਂਦੀ ਸੀ ਇਹਨਾਂ ਪੈਸੀਫਿਕ ਆਈਲੈਂਡਰ ਲੋਕਾਂ ਦੇ ਲਈ। ਕਹਿੰਦੇ ਨੇ ਕਿ 60,000 ਦੇ ਕਰੀਬ ਲੋਕ ਜਿਹੜੇ ਸੀ, ਸੋਲਮਨ ਆਈਲੈਂਡ ਹੋ ਗਿਆ ਜਾਂ ਵਨਾਤੂ ਵਰਗੇ ਕੰਟਰੀਜ਼ ਹੁਣ ਜਾਂਦੇ ਨੇ ਨਾ, ਐਂਥਨੀ ਐਲਬਨੀਜ਼ ਉਹਨਾਂ ਨੂੰ 100 ਮਿਲੀਅਨ ਡਾਲਰ ਦੇਣ, 200, 300, 500 ਮਿਲੀਅਨ ਡਾਲਰ ਦੇਣ। ਵੈਸੇ ਤਾਂ ਪੋਲਿਸੀਜ਼ ਵੀ ਹੈਗੀਆਂ ਨੇ ਆਸਟ੍ਰੇਲੀਆ ਦੀਆਂ ਕਿ ਚੀਨ ਨੂੰ ਦੂਰ ਰੱਖਣਾ, ਪਰ ਦੂਜੀ ਚੀਜ਼ ਇਹ ਵੀ ਹੈ ਕਿ ਉਹਦੇ 'ਚ ਉੱਥੇ ਦੀਆਂ ਸਰਕਾਰਾਂ ਨੂੰ ਚਲਾਉਣ ਲਈ, ਉੱਥੇ ਦੇ ਬਿਜਲੀ ਦੇ ਬਿੱਲ ਤਾਰਨ ਦੇ ਲਈ ਵੀ ਆਸਟ੍ਰੇਲੀਆ ਖਰਚਾ ਝੱਲ ਰਿਹਾ। ਉਦੋਂ ਧੱਕੇ ਬੜੇ ਕਿੰਨੇ ਕਿਤੇ ਹੈਗੇ ਨੇ, ਹੁਣ ਉਹਨਾਂ ਨੂੰ ਉਹਨਾਂ ਮਸਲਿਆਂ 'ਤੇ ਚੁੱਪ ਵੀ ਤਾਂ ਰਹਿਣਾ। ਐਨੀਵੇਜ਼, ਉਦੋਂ 60,000 ਦੇ ਕਰੀਬ ਕਹਿੰਦੇ ਮਜ਼ਦੂਰਾਂ ਨੂੰ ਕਿਡਨੈਪ ਕਰਕੇ ਜਾਂ ਟ੍ਰਿਕ ਦੇ ਨਾਲ ਜਾਂ ਕਿਸੇ ਨਾ ਕਿਸੇ ਤਰੀਕੇ ਬਲੈਕ ਬਰਡਿੰਗ ਦੇ ਨਾਲ, ਬਲੈਕ ਬਰਡਿੰਗ ਉਹ ਬੜਾ ਕੰਮ ਉਲਝੀ ਜਾਣਾ, ਮੈਂ ਸੋਚਿਆ ਸੀਗਾ ਕਿ ਇੰਨੀ ਡਿਟੇਲ 'ਚ ਨਹੀਂ ਜਾਣਾ ਹੈਗਾ। ਐਨੀਵੇਜ਼, ਕਨਾਕਾ ਪਹਿਲਾਂ ਤਾਂ ਸਮਝੋ ਕਿ ਕਨਾਕਾ ਇੱਕ ਹਿਸਟੋਰੀਕਲ ਟਰਮ ਹੈ, ਔਰ ਹਿਸਟੋਰੀਕਲ ਟਰਮ ਹੁਣ ਅੱਜ ਦੀ ਤਰੀਕ ਦੇ ਵਿੱਚ ਨਹੀਂ ਵਰਤੀ ਜਾਂਦੀ ਹੈਗੀ। ਨੰਬਰ 2, ਬਲੈਕ ਬਰਡਿੰਗ ਕੀ ਚੀਜ਼ ਹੈ? ਆਸਟ੍ਰੇਲੀਆ ਦੇ ਵਿੱਚ ਅੱਜ ਦੀ ਤਰੀਕ ਦੇ ਅੰਦਰ ਜਿੰਨੀਆਂ ਵੀ ਹਿਸਟਰੀ ਦੀਆਂ ਬੁੱਕਸ ਨੇ ਉਹਨਾਂ ਦੇ ਵਿੱਚੋਂ ਕਨਾਕਾ KANAKA, ਕਿਸੇ ਪੁਰਾਣੇ ਬਜ਼ੁਰਗ ਤੋਂ ਪੁੱਛ ਕੇ ਦੇਖਿਓ, ਉਹ ਗੁੱਸੇ ਹੋ ਜੂਗਾ ਤੁਹਾਡੇ ਨਾਲ। ਬੇਸਿਕਲੀ ਅੱਜ ਦੀ ਤਰੀਕ ਦੇ ਵਿੱਚ ਇਹ ਟਰਮ ਹੀ ਬੈਨ ਕਰ ਦਿੱਤੀ ਗਈ ਹੈ, ਹਾਲਾਂਕਿ ਇਹ ਹਵਾਇਨ ਲੈਂਗੁਏਜ ਦੇ ਵਿੱਚੋਂ ਨਿਕਲਿਆ ਹੋਇਆ ਅੱਖਰ ਹੈ ਕਨਾਕਾ। ਕਨਾਕਾ ਉੱਥੇ ਕਿਹਾ ਜਾਂਦਾ ਸੀ ਮਰਦਾਂ ਨੂੰ, ਪੁਰਸ਼ਾਂ ਨੂੰ, ਅਤੇ ਉਹ ਪੁਰਸ਼ ਜਿਹੜੇ ਮਿਹਨਤ ਕਰਦੇ ਸੀ, ਸੋ ਉਹਨਾਂ ਪੁਰਸ਼ਾਂ ਨੂੰ ਉੱਥੋਂ ਚੱਕ ਕੇ ਆਸਟ੍ਰੇਲੀਆ ਲਿਆਂਦਾ ਗਿਆ, ਅਤੇ ਆਸਟ੍ਰੇਲੀਆ ਦੇ ਵਿੱਚ ਲਿਆ ਕੇ ਉਹਨਾਂ ਤੋਂ ਜਬਰੀ ਤਸ਼ੱਦਦ ਕਰਵਾਇਆ ਗਿਆ, ਚੱਕ ਕੇ ਜਾਂ ਕਿਡਨੈਪ ਕਰਕੇ, ਜਾਂ ਜਿਵੇਂ ਮੈਂ ਬਲੈਕ ਬਰਡਿੰਗ ਕਿਹਾ। ਬਲੈਕ ਬਰਡਿੰਗ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਸੀ ਜਦੋਂ ਕਿਸ਼ਤੀਆਂ 'ਤੇ ਜਾਂਦੇ ਸੀ ਨਾ ਗੋਰੇ ਅਫਸਰ, ਕਿ ਤੈਨੂੰ ਤੂੰ ਸਟ੍ਰੋਬੇਰੀਆਂ ਖਾਣੀਆਂ ਨੇ ਲੰਚ ਦੇ ਵਿੱਚ, ਡਿਨਰ 'ਚ ਫੋਰ ਐਗਜ਼ਾਮਪਲ, ਹਾਂਜੀ ਹਾਂ ਖਾਣੀਆਂ ਨੇ, ਅਤੇ ਤੈਨੂੰ ਪੱਕੀ ਪਕਾਈ ਰੋਟੀ, ਅਤੇ ਤੈਨੂੰ ਕੁੜੀਆਂ ਚਾਹੀਦੀਆਂ ਨੇ, ਅਤੇ ਤੈਨੂੰ ਚੰਗਾ ਪੈਸਾ ਚਾਹੀਦਾ, ਅਤੇ ਤੈਨੂੰ ਪੱਕਾ ਘਰ ਚਾਹੀਦਾ, ਅਤੇ ਚੱਲ ਫਿਰ ਸਾਡੇ ਨਾਲ। ਇਹ ਨਾ ਕੁਛ ਉਸ ਤਰ੍ਹਾਂ ਦੀ ਗੱਲ ਹੈ ਕਿ ਜਿਵੇਂ ਅੱਜ ਤੋਂ 30-35 ਸਾਲ ਪਹਿਲਾਂ ਆਪਣੇ ਰੇਲਵੇ ਸਟੇਸ਼ਨਾਂ 'ਤੇ ਸਾਡੇ ਬਜ਼ੁਰਗ ਨਹੀਂ ਸੀ ਹੁੰਦੇ ਪੰਜਾਬ ਦੇ, ਰੇਲਵੇ ਸਟੇਸ਼ਨਾਂ 'ਤੇ ਜਾ ਕੇ ਬਈਏ ਰੋਕ ਰੋਕ ਕੇ ਫੜ ਕੇ ਲਿਆਉਣੇ ਪੰਜਾਬ 'ਚ, ਚੱਲ ਆ ਤੈਨੂੰ ਕੁੱਕੜ ਖਿਲਾਈਏ ਸਾਡੇ ਨਾਲ, ਜਿਹੜਾ ਜੀਰੀ ਦਾ ਸੀਜ਼ਨ ਲੰਘਾ ਦੇ ਹੈ ਨਾ, ਜਾਂ ਕਣਕਾਂ ਦਾ ਸੀਜ਼ਨ ਲੰਘਾ ਦੇ, ਤੈਨੂੰ ਦਾਰੂ ਵੀ ਦੇਵਾਂਗੇ, ਤੈਨੂੰ ਰੇਡੀਓ ਵੀ ਦੇਵਾਂਗੇ, ਤੈਨੂੰ ਮੰਜਾ ਬਿਸਤਰਾ ਵੀ ਦੇਵਾਂਗੇ, ਅਤੇ ਸਟੇਸ਼ਨਾਂ ਤੋਂ ਚੱਕ ਚੱਕ ਕੇ ਲਿਆਉਣੇ, ਅਤੇ ਹੁਣ ਅੱਜ ਦੀ ਤਰੀਕ ਦੇ ਵਿੱਚ ਉਹ ਪੰਜਾਬ 'ਚ ਬੈਠੇ ਨੇ। ਸੋ ਇਹ ਉਸੇ ਤਰੀਕੇ ਦੇ ਨਾਲ ਆਸਟ੍ਰੇਲੀਆ ਨਾਲ ਹੋਇਆ, ਉਦੋਂ ਤਾਂ ਇਹ ਚੱਕ ਚੱਕ ਕੇ ਲਿਆਉਂਦੇ ਬਲੈਕ ਬਰਡਿੰਗ ਕਰਕੇ, ਹੁਣ ਅੱਜ ਦੀ ਤਰੀਕ ਦੇ ਵਿੱਚ ਜਿੰਨੇ ਵੀ ਆਈਲੈਂਡਰ ਹੈਗੇ ਨੇ ਆਸਟ੍ਰੇਲੀਆ 'ਚ ਮੌਜਾਂ ਨਾਲ ਬੈਠੇ ਹੈਗੇ ਨੇ। ਅਤੇ ਐਨੀਵੇਜ਼, ਗੱਲ ਉੱਧਰ ਆਉਂਦੀ ਹੈ ਫਿਰ ਕਿ 1901 ਦੇ ਵਿੱਚ ਸਰਕਾਰ ਨੇ ਫਿਰ ਇੱਕ ਲਾਅ ਪਾਸ ਕਰਤਾ ਸੀਗਾ ਕਿ ਪੈਸੀਫਿਕ ਆਈਲੈਂਡ ਲੇਬਰ ਜਿਹੜੀ ਹੈਗੀ ਹੈ ਉਹਨਾਂ ਨੂੰ ਨਹੀਂ ਲਿਆਉਣਾ ਹੈਗਾ, ਬਾਵਜੂਦ ਇਸ ਦੇ 1901 ਤੋਂ 1904 ਤੱਕ 7,000-8,000 ਦੇ ਕਰੀਬ ਫਿਰ ਵੀ ਆਈਲੈਂਡਰ ਜਿਹੜੇ ਸੀ ਉਹਨਾਂ ਨੂੰ ਲਿਆਂਦਾ ਗਿਆ, ਅਤੇ ਬਾਅਦ ਦੇ ਵਿੱਚ ਫਿਰ ਉਹਨਾਂ ਨੂੰ ਵੀ ਵਾਈਟ ਆਸਟ੍ਰੇਲੀਆ ਪੋਲਿਸੀ ਦੇ ਵਿੱਚ ਬੈਨ ਕਰ ਦਿੱਤਾ ਗਿਆ। ਸੋ ਇਹ ਕਨਾਕਾ ਮਜ਼ਦੂਰ ਸੀ ਜਿਹੜੇ ਕੁਈਨਜ਼ਲੈਂਡ ਦੇ ਵਿੱਚ ਸਪੈਸ਼ਲੀ ਲਿਆਂਦੇ ਸੀਗੇ ਖੰਡ ਦੇ ਬਾਗਾਂ ਦੇ ਲਈ ਕਿ ਉੱਥੇ ਗੰਨੇ ਗੁੰਨੇ ਦੀ ਖੇਤੀ ਕਰੋ ਅਤੇ ਖੰਡ ਦੀ ਪੈਦਾਵਾਰ ਹੋਊਗੀ, ਇਹ ਉਹ, ਅਤੇ ਹੋਰ ਵੀ ਜਿੰਨੇ ਵੀ ਖੇਤੀਬਾੜੀ ਦੇ ਲਈ। ਟ੍ਰੇਡ ਯੂਨੀਅਨਸ ਬਾਰ ਬਾਰ ਕਹਿੰਦੀਆਂ ਰਹੀਆਂ ਕਿ ਤੁਸੀਂ ਉਹਨਾਂ ਨੂੰ ਕੁਛ ਵੀ ਨਹੀਂ ਦੇਣਾ ਹੈਗਾ, ਅਤੇ ਜਿਵੇਂ ਮਤਲਬ ਮੁਫਤ ਦੇ ਭਾਅ ਹੀ ਲਿਆਉਂਦੇ ਨੇ ਨਾ ਉਹ, ਅਤੇ ਜਦੋਂ ਇੱਥੇ ਆ ਗਏ ਤਾਂ ਬੰਦੀ ਉਹ ਹੋ ਗਏ, ਅਤੇ ਫਿਰ ਤਾਂ ਉਹਨਾਂ ਨੂੰ ਕੁੱਟ ਕੁੱਟ ਕੇ ਕੰਮ ਕਰਵਾਇਆ ਜਾਂਦਾ ਸੀਗਾ ਮਿਲਟਰੀ ਉਹਨਾਂ 'ਤੇ, ਉਹਨਾਂ ਦੇ ਕੋਲ ਕਿਹੜਾ ਕੋਈ ਹਥਿਆਰ ਉੱਥੇ ਉਹਨੇ, ਬੜੇ ਤਸ਼ੱਦਦ, ਮਤਲਬ ਕੀ ਉਹ ਕਹਿ ਲਓ ਤੁਸੀਂ, ਹੁਣ ਉਹਨਾਂ ਉਹਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈਗਾ। ਫਿਰ ਜਦੋਂ ਸਾਰੀਆਂ ਸਟੇਟਾਂ ਨੂੰ ਇਕੱਠਾ ਕਰਕੇ ਸ਼ੁੱਧ ਗੋਰਿਆਂ ਦੀ ਇੱਕ ਸਰਕਾਰ ਇੱਥੇ ਬਣੀ, ਸ਼ੁੱਧ ਪਿਓਰ ਖਾਲਸ ਗੋਰਿਆਂ ਦੀ, ਤਾਂ ਫਿਰ ਇਹ ਨੀਤੀ ਵਾਈਟ ਆਸਟ੍ਰੇਲੀਆ ਪੋਲਿਸੀ ਇੱਥੇ ਲਿਆਂਦੀ, ਔਰ ਉਹਦੇ ਅੱਡ ਅੱਡ ਜਿੱਦਾਂ ਮੈਂ ਤੁਹਾਨੂੰ ਕਾਰਨ ਦੱਸੇ। ਹੁਣ ਆ ਜਾਓ ਇਸ ਪਾਸੇ ਕਿ ਵਾਈ ਵਾਜ਼ ਇਟ ਅਬੋਲਿਸ਼ਡ, ਇਹ ਨੀਤੀ ਰੱਦ ਕਿਉਂ ਕੀਤੀ ਗਈ, ਖਤਮ ਕਿਉਂ ਕੀਤੀ ਗਈ, ਬੰਦ ਕਿਉਂ ਕੀਤੀ ਗਈ, ਇਹਦਾ ਇੱਕ ਕੋਈ ਜਵਾਬ ਨਹੀਂ ਹੈਗਾ। ਵਾਈਟ ਆਸਟ੍ਰੇਲੀਆ ਪੋਲਿਸੀ ਰਾਤੋ ਰਾਤ ਦੇ ਵਿੱਚ ਬੰਦ ਨਹੀਂ ਹੋਈ ਹੈਗੀ, ਇਨਫੈਕਟ ਗੋ ਵਿਟਲਮ ਦੇ ਟਾਈਮ ਦੇ ਉੱਤੇ ਵੀ ਆਏ ਨਹੀਂ ਕਿ ਗੋ ਵਿਟਲਮ ਨੇ ਸੋਚਿਆ, ਉਹਨਾਂ ਨੇ ਬੜਾ ਕੁਛ ਕੀਤਾ ਸੀਗਾ, ਬਟ ਹੀ ਡਿਡਨਟ ਜਸਟ
ਕਿ ਥੋਟ ਅਬਾਊਟ ਇਟ ਕਿ ਇਹ ਪੋਲਿਸੀ ਬੰਦ ਕਰਨੀ ਹੈ, ਉਹਨਾਂ ਤੋਂ ਪਹਿਲਾਂ ਬੜਾ ਸਾਰਾ ਇਹਦੇ 'ਤੇ ਕੰਮ ਹੋਣ ਲੱਗ ਪਿਆ ਸੀ। ਇਨਫੈਕਟ ਇਸ ਪੋਲਿਸੀ ਦੇ ਕੁਝ ਕੁਝ ਚੈਪਟਰ ਜਿਹੜੇ ਸੀ ਉਹ ਬੰਦ ਹੋਣ ਵੀ ਲੱਗ ਪਏ ਸੀ। ਜਿਵੇਂ ਫੋਰ ਐਗਜ਼ਾਮਪਲ ਤੁਹਾਨੂੰ ਦੱਸਿਆ ਕਿ ਜਿਹੜਾ ਡਿਕਟੇਸ਼ਨ ਟੈਸਟ ਸੀ ਉਹ 50s ਦੇ ਵਿੱਚ ਹੀ ਬੰਦ ਹੋ ਗਿਆ। ਸੋ 1949-1950 ਤੋਂ ਲੈ ਕੇ 1973 ਤੱਕ ਹੌਲੀ ਹੌਲੀ ਇਹਦੇ ਕੁਝ ਕੁਝ ਜਿਹੜੇ ਕਲੋਜ਼ ਸੀਗੇ ਉਹ ਖਤਮ ਕੀਤੇ ਜਾਣ ਲੱਗ ਪਏ। ਉਹਦੇ 'ਚ ਬਹੁਤ ਵੱਡਾ ਕਾਰਨ ਜਿਹੜਾ ਸੀਗਾ ਵਰਲਡ ਵਾਰ ਵੀ ਬਣੀ। ਵਰਲਡ ਵਾਰ ਜਦੋਂ ਬਣੀ ਨਾ, ਆਸਟ੍ਰੇਲੀਆ 'ਚ ਇੱਕ ਨਾਰਾ ਚੱਲਿਆ ਸੀ, ਪਾਪੂਲੇਟ ਔਰ ਪੈਰਿਸ਼। ਇਹ ਆਸਟ੍ਰੇਲੀਅਨ ਗਵਰਨਮੈਂਟ ਜਾਂ ਆਸਟ੍ਰੇਲੀਅਨ ਅਖਬਾਰਾਂ ਦੇ ਵਿੱਚ ਇਹ ਨਾਰਾ ਚੱਲਣ ਲੱਗ ਪਿਆ ਸੀ। ਹੋਇਆ ਕੀ ਸੀ ਕਿ ਜਦੋਂ ਸੈਕਿੰਡ ਵਰਲਡ ਵਾਰ ਹੋਈ ਤਾਂ ਆਸਟ੍ਰੇਲੀਆ ਨੂੰ ਅਹਿਸਾਸ ਹੋਇਆ ਕਿ ਉਹਨਾਂ ਦੀ ਆਬਾਦੀ ਉਨੀ ਨਹੀਂ ਹੈਗੀ, ਕੱਲ੍ਹ ਨੂੰ ਜੇ ਕੋਈ ਅਟੈਕ ਹੁੰਦਾ ਤਾਂ ਸਾਡੇ ਕੋਲ ਤਾਂ ਮਿਲਟਰੀ ਉਨੀ ਹੈਗੀ, ਅਤੇ ਇੱਕ ਸਿਕਿਉਰਿਟੀ, ਅਤੇ ਦੂਸਰਾ ਇਹ ਵੀ ਕਿਹਾ ਜਾਣ ਲੱਗ ਪਿਆ ਕਿ ਜੇ ਹੋਰ ਸਾਡੇ ਕੋਲ ਲੋਕ ਹੋਣਗੇ, ਜੇ ਹੋਰ ਆਬਾਦੀ ਹੋਏਗੀ ਤਾਂ ਫਿਰ ਅਸੀਂ ਮਜ਼ਦੂਰੀ ਕਰਵਾਉਣ ਵਾਲੇ ਲੋਕ ਅੱਡ ਹੋਣਗੇ, ਉਹਨਾਂ ਦੇ ਉੱਤੇ ਰਾਜ ਕਰਨ ਵਾਲੇ ਲੋਕ ਅੱਡ ਹੋਣਗੇ। ਹੁਣ ਸਾਡੇ ਚਿੱਟੇ ਹੀ ਲੋਕ ਮਜ਼ਦੂਰੀ ਕਰਦੇ ਨੇ, ਚਿੱਟੇ ਹੀ ਲੋਕ ਸਾਡਾ ਮਾਲ ਮੁੱਤਰ ਢੋਂਦੇ ਨੇ, ਅਤੇ ਚਿੱਟੇ ਹੀ ਲੋਕ ਜਿਹੜੇ ਨੇ ਉਹ ਰਾਜ ਕਰ ਰਹੇ ਨੇ। ਐਂ ਕਰੋ ਕਿ ਜਿਹੜੇ ਗੈਰ ਗੋਰੇ ਲੋਕ ਨੇ ਉਹਨਾਂ ਤੋਂ ਆਹ ਹੇਠਲੇ ਜਿਹੜੇ ਚੌਥੇ ਗ੍ਰੇਡ ਦੇ ਕੰਮ ਨੇ ਇਹ ਕਰਵਾਓ, ਅਤੇ ਆਪ ਤੁਸੀਂ ਪਹਿਲੇ ਅਤੇ ਦੂਜੇ ਗ੍ਰੇਡ ਦੇ ਕੰਮ ਕਰੋ। ਸਰਕਾਰ ਨੂੰ ਫੰਡਸ ਦੀ ਵੀ ਲੋੜ ਪੈ ਰਹੀ ਸੀ, ਪੈਸਾ ਕਿੱਥੋਂ ਆਉਂਦਾ? ਬਾਹਰੋਂ ਵੀ ਆ ਸਕਦਾ ਸੀ ਕਿ ਬਾਹਰੋਂ ਜਿਹੜੇ ਇਮੀਗ੍ਰੈਂਟਸ ਆਣਗੇ ਉਹ ਪੈਸਾ ਲੈ ਕੇ ਆਣਗੇ, ਉਹਨਾਂ ਤੋਂ ਪੈਸੇ ਲਏ ਜਾਣ, ਇਹ ਵੀ ਇੱਕ ਤਰੀਕਾ ਸੀਗਾ। ਅਤੇ ਇਸ ਕਰਕੇ ਇੱਕ ਨਾਰਾ ਚੱਲਿਆ ਸੀ, ਪਾਪੂਲੇਟ ਔਰ ਪੈਰਿਸ਼। ਪਾਪੂਲੇਟ ਯਾਨੀ ਕਿ ਜਾਂ ਤਾਂ ਆਬਾਦੀ ਵਧਾਓ, ਪੈਰਿਸ਼ ਯਾਨੀ ਕਿ ਖਤਮ ਹੋ ਜਾਓ ਜਾਂ ਤਬਾਹ ਹੋ ਜਾਓ ਜਾਂ ਹੌਲੀ ਹੌਲੀ ਫਿਨਿਸ਼ ਹੋ ਜਾਓ। ਸੋ ਇਹ ਇੱਕ ਨਾਰਾ ਜਿਹੜਾ ਸੀਗਾ, ਦੈਟ ਕੁੱਡ ਬੀ ਵਨ ਆਫ ਦੀ ਰੀਜ਼ਨ। ਦੂਸਰਾ, ਹੌਲੀ ਹੌਲੀ ਦੌਰ ਬਦਲ ਰਿਹਾ ਸੀ। ਜਦੋਂ ਦੂਸਰੀ ਆਲਮੀ ਜੰਗ ਹੋਈ ਉਹਦੇ ਤੋਂ ਬਾਅਦ ਯੂਨਾਈਟਿਡ ਨੇਸ਼ਨ ਹੋਣ ਦੇ ਵਿੱਚ ਆ ਗਿਆ ਸੀ। ਹੁਣ ਯੂਨਾਈਟਿਡ ਨੇਸ਼ਨ ਜਾਂ ਸੰਯੁਕਤ ਰਾਸ਼ਟਰ ਬਣਨ ਤੱਕ ਬਹੁਤ ਸਾਰੇ ਜਿਹੜੇ ਮੁਲਕ ਸੀਗੇ ਉਹ ਆਜ਼ਾਦ ਹੋ ਚੁੱਕੇ ਸੀਗੇ ਦੂਸਰੀ ਆਲਮੀ ਜੰਗ ਤੋਂ ਬਾਅਦ, ਔਰ ਜਿਹੜੇ ਆਜ਼ਾਦ ਮੁਲਕ ਸੀਗੇ ਉਹਨਾਂ ਨੇ ਹੌਲੀ ਹੌਲੀ ਵਿਰੋਧ ਕਰਨਾ ਸ਼ੁਰੂ ਕਰਤਾ ਸੀਗਾ ਬਸਤੀਵਾਦ ਦਾ, ਚਾਹੇ ਉਹ ਬਸਤੀਵਾਦ ਫਰਾਂਸ ਦਾ ਵਧਾਇਆ ਹੋਇਆ ਸੀ, ਚਾਹੇ ਉਹ ਪੁਰਤਗਾਲ ਦਾ, ਚਾਹੇ ਸਪੇਨ ਦਾ, ਚਾਹੇ ਇੰਗਲੈਂਡ ਦਾ। ਬੇਸਿਕਲੀ ਬਸਤੀਵਾਦ ਅਤੇ ਨਸਲਵਾਦ ਦੇ ਵਿਰੋਧ ਦੇ ਵਿੱਚ 50s-60s ਦੇ ਦੌਰ ਦੇ ਵਿੱਚ ਬੜੀਆਂ ਲਹਿਰਾਂ ਚੱਲੀਆਂ। ਇੰਡੀਆ 'ਚ ਚੱਲੀ, ਜਪੈਨ 'ਚ ਚੱਲੀ, ਫਿਲੀਪੀਨਸ 'ਚ ਚੱਲੀ, ਏਸ਼ੀਅਨ ਦੇਸ਼ਾਂ 'ਚ ਜ਼ਿਆਦਾ ਐਸੀਆਂ ਲਹਿਰਾਂ ਚੱਲੀਆਂ। ਔਰ ਇਹ ਦੇਸ਼ ਹੌਲੀ ਹੌਲੀ, ਔਰ ਇਹ ਵੱਡੀ ਆਬਾਦੀ ਵਾਲੇ ਦੇਸ਼ ਵੀ ਸੀਗੇ, ਇੰਡੀਆ, ਇੰਡੋਨੇਸ਼ੀਆ ਔਰ ਚਾਈਨਾ, ਇਹਨਾਂ ਦੇ ਨਾਲ ਹੁਣ ਵਪਾਰ ਵੀ ਕਰਨਾ ਪੈਣਾ ਸੀਗਾ। ਹੁਣ 1901 ਵਾਲਾ ਤਾਂ ਆਸਟ੍ਰੇਲੀਆ ਰਿਹਾ ਨਹੀਂ, ਹੁਣ ਹੌਲੀ ਹੌਲੀ ਪੂਰੀ ਦੁਨੀਆ ਬਦਲ ਰਹੀ ਸੀ, ਟ੍ਰੇਡ ਹੋ ਰਹੇ ਸੀਗੇ, ਟ੍ਰੇਡ ਰੂਟਸ ਬਣ ਰਹੇ ਸੀ, ਔਰ ਹੌਲੀ ਹੌਲੀ ਜਿਹੜੇ ਸੀਗੇ ਇਹ ਨਸਲੀ ਨੀਤੀਆਂ ਜਿੱਥੇ ਜਿੱਥੇ ਸੀਗੀਆਂ ਉਹਨਾਂ ਕੰਟਰੀਜ਼ ਦੇ ਉੱਤੇ ਇੱਕ ਤੋਹਮਤ ਲੱਗ ਰਹੀ ਸੀ ਕਿ ਆਸਟ੍ਰੇਲੀਆ ਦੇ ਨਾਲ ਟ੍ਰੇਡ ਨਾ ਕਰੋ ਜੀ, ਉਹਨਾਂ ਦੇ ਕੋਲ ਤਾਂ ਵਾਈਟ ਆਸਟ੍ਰੇਲੀਆ ਪੋਲਿਸੀ ਹੈ। ਫੋਰ ਐਗਜ਼ਾਮਪਲ ਚਾਈਨਾ ਨਹੀਂ, ਸਭ ਤੋਂ ਵੱਡਾ ਬਾਈਕਾਟ ਕਰਨਾ। ਵੈਸੇ ਤਾਂ ਚਾਈਨਾ ਨੇ ਆਪਣੇ ਆਪ ਨੂੰ ਬੰਦ ਹੀ ਰੱਖਿਆ ਸੀ ਬੜੇ ਸਮੇਂ ਤੱਕ, 50s ਦੀ ਗੱਲ ਨਹੀਂ ਹੈਗੀ, 60s ਦੀ ਗੱਲ ਨਹੀਂ, 70s ਦੀ ਬਾਅਦ ਦੀ, ਪਰ ਉਦੋਂ ਤੱਕ ਇਹ ਪੋਲਿਸੀ ਉਹ ਖਤਮ ਹੋ ਗਈ ਸੀ। ਪਰ ਜਪਾਨ ਨੇ, ਫਿਲੀਪੀਨਸ ਨੇ, ਇੰਡੀਆ ਨੇ, ਇੰਡੀਆ ਐਟ ਦੈਟ ਸਟੇਜ 50s-60s ਦੇ ਵਿੱਚ, ਯੂ ਵੁੱਡ ਬੀ ਅਮੇਜ਼ਡ ਟੂ ਨੋ ਕਿ ਇੰਡੀਆ ਦੀ ਗੱਲ ਸੁਣੀ ਜਾਂਦੀ ਸੀ, ਤਰਜੀਹ ਦਿੱਤੀ ਜਾਂਦੀ ਸੀ, ਅਹਿਮੀਅਤ ਦਿੱਤੀ ਜਾਂਦੀ ਸੀ, ਚਾਹੇ USSR ਹੋ ਗਿਆ, ਚਾਹੇ ਅਮੈਰੀਕਾ ਹੋ ਗਿਆ, ਚਾਹੇ ਇੰਗਲੈਂਡ ਹੋ ਗਿਆ, ਇੰਡੀਆ ਦੀ ਗੱਲ ਨੂੰ ਇਗਨੋਰ ਨਹੀਂ ਸੀ ਕੀਤਾ ਜਾਂਦਾ ਹੁੰਦਾ, ਅੱਜ ਦੀ ਤਰੀਕ ਦੀ ਤਰ੍ਹਾਂ ਨਹੀਂ ਹੈਗੀ। ਫਿਰ ਇਹਦੇ 'ਤੇ ਕਦਮ ਦਰ ਕਦਮ ਬਦਲਾਅ ਹੋ ਰਹੇ ਸੀ। ਪਹਿਲਾਂ ਤਾਂ ਹੈਰੋਲਡ ਹਾਲਟ ਜਿਹੜੇ ਸੀਗੇ ਉਹਨਾਂ ਨੇ 1949 ਦੇ ਵਿੱਚ ਜਿਹੜੇ ਗੈਰ ਯੂਰੋਪੀਅਨ ਜਿਹੜੇ ਲੋਕ ਸੀਗੇ, ਸਪੈਸ਼ਲੀ ਜੈਪਨੀਜ਼ ਵਾਰ ਬਰਾਈਡਸ ਸੀਗੀਆਂ, ਇਹ ਬੜੀ ਇੰਟਰਸਟਿੰਗ ਯਾਰ, ਮੈਨੂੰ ਲੱਗਦਾ ਹੋਰ ਜ਼ਿਆਦਾ ਖਿੰਡ ਜਾਣਾ, ਇੱਕ ਮਿੰਟ ਟਾਈਮ ਦੇਖ ਲੈਣ ਤੋਂ, ਨਹੀਂ ਇੰਨਾ ਟਾਈਮ ਹੈ ਨਹੀਂ ਵੈਸੇ, ਕੁਇਕਲੀ ਜੇ ਦੱਸਦਾ, ਬੜਾ ਸੰਖੇਪ 'ਚ ਦੱਸਦਾ। ਹੈਰੋਲਡ ਹਾਲਟ ਜਿਹੜੇ ਸੀਗੇ ਉਹ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਸੀ, ਔਰ 1966 ਤੱਕ ਉਹ ਪ੍ਰਾਈਮ ਮਿਨਿਸਟਰ ਰਹੇ ਹੈਗੇ ਨੇ, ਆਪਣੀ ਡੈਥ ਤੱਕ, ਮੇਰੇ ਡੈਥ ਤੱਕ ਜਾਂ ਗਾਇਬ ਹੋ ਗਏ ਸੀਗੇ ਉਹ। ਓਹੋ, ਇੱਕ ਹੋਰ ਚੈਪਟਰ ਖੁੱਲ੍ਹ ਗਿਆ, ਚਲੋ ਹੈਰੋਲਡ ਹਾਲਟ 'ਤੇ ਫਿਰ ਕਿਸੇ ਦਿਨ ਦੱਸਦੇ ਹਾਂ ਤੁਹਾਨੂੰ ਕਹਾਣੀ। ਹੈਰੋਲਡ ਹਾਲਟ ਦੇ ਟਾਈਮ ਦੇ ਉੱਤੇ ਉਹਨਾਂ ਨੇ ਗੱਲ ਕੀਤੀ ਸੀਗੀ ਕਿ ਜਿਹੜੇ ਨਾ ਜੈਪਨੀਜ਼, ਬੇਸਿਕਲੀ 1949 'ਚ ਲਿਬਰਲ ਦੀ ਸਰਕਾਰ ਬਣੀ ਸੀ, ਉਹ ਤੋਂ ਪਹਿਲਾਂ ਲੇਬਰ ਦੀ ਸੀਗੀ, 1949 'ਚ ਲਿਬਰਲ ਦੀ ਸਰਕਾਰ ਬਣਦੀ ਹੈ, ਅਤੇ ਉਹਨਾਂ ਦੇ ਟਾਈਮ ਦੇ ਉੱਤੇ ਬੜਾ ਕੁਛ ਹੁੰਦਾ ਹੈਗਾ। ਅਤੇ ਜਦੋਂ ਇਹ ਜਿਹੜੇ ਜਪਾਨ ਦੇ ਉੱਤੇ, ਜਪਾਨ ਨੇ ਨੌਰਦਰਨ ਟੈਰੀਟਰੀ 'ਤੇ ਵੀ ਅਟੈਕ ਕੀਤਾ ਸੀਗਾ, ਅਤੇ ਜਪਾਨ ਦੇ ਜਿਹੜੇ ਫੌਜੀ ਫੁੱਜੀ ਸੀਗੇ ਉਹ ਜਦੋਂ ਇੱਧਰਲੇ ਟਾਪੂਆਂ ਵੱਲ ਆਉਂਦੇ ਹੁੰਦੇ ਸੀ ਅਟੈਕ ਕਰਨ ਦੇ ਲਈ, ਤਾਂ ਉਹਨਾਂ ਨੂੰ ਜਿਹੜਾ ਮਾਰ ਕੇ ਉਹਨਾਂ ਦੇ ਨਾਲ ਜਿਹੜੀਆਂ ਜਨਾਨੀਆਂ ਹੁੰਦੀਆਂ ਸੀ ਉਹਨਾਂ ਨੂੰ ਫੜ ਲਿਆ ਜਾਂਦਾ ਸੀ।
ਤੇ ਉਹ ਜਿਹੜੀਆਂ ਜਨਾਨੀਆਂ ਹੁੰਦੀਆਂ ਸੀ ਉਹਨਾਂ ਨੂੰ ਵਾਰ ਬਰਾਈਡਸ ਕਿਹਾ ਜਾਂਦਾ ਸੀ, ਜਾਂ ਜਿਹੜੇ ਅਮੈਰੀਕਨ ਅਤੇ ਆਸਟ੍ਰੇਲੀਅਨ ਫੌਜੀ ਵੀ ਜਾ ਕੇ ਅਟੈਕ ਕਰਦੇ ਸੀਗੇ ਜੈਪਨੀਜ਼ ਦੇ ਉੱਤੇ, ਉਹ ਵੀ ਉਹਨਾਂ ਦੀਆਂ ਜਨਾਨੀਆਂ ਨੂੰ ਚੱਕ ਕੇ ਲਿਆਉਂਦੇ ਹੁੰਦੇ ਸੀਗੇ, ਅਤੇ ਉਹਨਾਂ ਨੂੰ ਵਾਰ ਬਰਾਈਡਸ ਕਿਹਾ ਜਾਂਦਾ ਸੀ। ਉਹ ਵਾਰ ਬਰਾਈਡਸ ਨੂੰ ਆਸਟ੍ਰੇਲੀਆ 'ਚ ਰਹਿਣ ਦੀ ਇਜਾਜ਼ਤ ਸੀ, ਜਿਵੇਂ ਅੱਜ ਕੱਲ੍ਹ ਆਈਸਿਸ ਬਰਾਈਡਸ ਦੀ ਗੱਲ ਤੁਰੀ ਹੈ ਨਾ। ਸੋ 1949 ਦੇ ਵਿੱਚ ਹੈਰਾਲਡ ਹਾਲਟ ਨੇ ਇਹ ਪੋਲਿਸੀ ਲਿਆਂਦੀ ਸੀਗੀ ਕਿ ਜਪਾਨੀਆਂ ਨੂੰ ਰਹਿਣ ਦਿਓ, ਉਹਨਾਂ ਦੀਆਂ ਜਨਾਨੀਆਂ ਨੂੰ ਆਉਣ ਦਿਓ। ਸੋ ਇਹ ਇੱਕ ਐਕਸੈਪਸ਼ਨ ਜਾਂ ਇੱਕ ਇੱਕ ਕਿਸਮ ਦੀ ਛੋਟੀ ਜਿਹੀ ਇੱਕ ਰਿਆਇਤ ਦਿੱਤੀ ਸੀ। ਫਿਰ 1958 ਦੇ ਵਿੱਚ ਡਿਕਟੇਸ਼ਨ ਟੈਸਟ ਜਿਹੜਾ ਉਹਦਾ ਤੁਹਾਨੂੰ ਦੱਸਿਆ ਉਹ ਖਤਮ ਹੋਇਆ। ਫਿਰ ਹੈਰਾਲਡ ਹਾਲਟ ਜਦੋਂ ਜਾਣ ਤੋਂ ਪਹਿਲਾਂ ਜਾਂ ਉਹਨਾਂ ਦੇ ਗਾਇਬ ਹੋਣ ਤੋਂ ਪਹਿਲਾਂ ਤੱਕ 1966 ਦੇ ਵਿੱਚ ਉਹਨਾਂ ਦੀ ਸਰਕਾਰ ਨੇ ਜਿਹੜੇ ਸਕਿੱਲਡ ਗੈਰ ਯੂਰੋਪੀਅਨ ਲੋਕ ਸੀਗੇ ਉਹਨਾਂ ਦੇ ਲਈ ਇੱਕ ਸਕਿੱਲਡ ਵੀਜ਼ਾ ਦੀ ਇਨਵੈਂਸ਼ਨ ਕੀਤੀ। ਸਕਿੱਲਡ ਵੀਜ਼ਾ ਦਾ ਮਤਲਬ ਇਹ ਸੀਗਾ ਕਿ ਦੇਖੋ ਹੁਣ ਦੁਨੀਆ ਭਰ ਦੇ ਵਿੱਚ ਇੱਕ ਕ੍ਰਾਂਤੀ ਆ ਗਈ ਸੀਗੀ, ਦੁਨੀਆ ਅਮੀਰ ਹੋ ਰਹੀ ਸੀ, ਦੇਸ਼ ਅਮੀਰ। ਆਸਟ੍ਰੇਲੀਆ ਫੋਰ ਯੂਰ ਕਾਇੰਡ ਇਨਫੋਰਮੇਸ਼ਨ 60s 70s ਦੇ ਦੌਰ 'ਚ ਦੁਨੀਆ ਦੀ ਟੋਪ 3 ਇਕੋਨਮੀਜ਼ ਦੇ ਵਿੱਚੋਂ ਇੱਕ ਸੀ, ਬੜਾ ਅਮੀਰ ਦੇਸ਼ ਸੀਗਾ, ਬੜੇ ਔਰ ਇੱਥੇ ਤਰੱਕੀਆਂ ਬਹੁਤ ਹੋ ਰਹੀਆਂ ਸੀਗੀਆਂ, ਇਕੱਲਾ ਸੋਨਾ ਜਾਂ ਮਾਈਨਿੰਗ ਮੂਈਨਿੰਗ ਨਹੀਂ, ਹੋਰ ਬਹੁਤ ਕੁਛ ਹੋ ਰਿਹਾ ਸੀ। ਔਰ ਇਸ ਦਰਮਿਆਨ ਆਸਟ੍ਰੇਲੀਆ ਨੂੰ ਬਹੁਤ ਜ਼ਿਆਦਾ ਮਾਈਨਰਸ ਦੇ ਨਾਲ ਨਾਲ, ਮਾਈਨਰਸ ਮਤਲਬ MINORS ਵਾਲਾ ਨਹੀਂ, ਮਾਈਨਰਸ ਯਾਨੀ MINERS ਵਾਲਾ, ਖਦਾਨਾਂ 'ਚ ਕੰਮ ਕਰਨ ਵਾਲੇ, ਉਹ ਮਾਈਨਰਸ ਦੇ ਨਾਲ ਨਾਲ ਆਸਟ੍ਰੇਲੀਆ ਨੂੰ ਬਹੁਤ ਜ਼ਿਆਦਾ ਲੇਬਰ ਦੀ ਲੋੜ ਸੀਗੀ। ਸੋ ਇਸ ਕਰਕੇ ਸਕਿੱਲਡ ਲੇਬਰ ਜਿਹੜੀ ਉਹ ਸਪੈਸ਼ਲੀ ਇਲੈਕਟ੍ਰੀਸ਼ੀਅਨਸ, ਪਲੰਬਰਸ, ਇਹ ਸਾਰੇ ਮੰਗਵਾਏ ਜਾਣ ਲੱਗ ਪਏ। ਫਿਰ ਹੌਲੀ ਹੌਲੀ ਕਰਦੇ ਕਰਦੇ ਕਰਦੇ ਗੌ ਵਿਟਲਮ ਦੇ ਟਾਈਮ ਦੇ ਉੱਤੇ ਜਿਹੜਾ ਇਹ 1973 ਦੇ ਵਿੱਚ ਐਂਡ ਹੋਇਆ, ਲੇਬਰ ਪਾਰਟੀ ਦੀ ਸਰਕਾਰ ਮਾਈਗ੍ਰੇਸ਼ਨ ਐਕਟ 1973 ਲੈ ਕੇ ਆਉਂਦੀ ਹੈ ਅਤੇ ਉਹਦੇ 'ਚ ਸੋਧ ਕਰਦੀ ਹੈ। ਗੌ ਵਿਟਲਮ ਜਿਹੜੇ ਸੀ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨੇ 21, ਔਰ ਉਹਨਾਂ ਦੇ ਬਾਰੇ ਵੀ ਇੱਕ ਮੇਰੇ ਖਿਆਲ ਦੇ ਨਾਲ ਅਸੀਂ ਮੰਡੇ ਨੂੰ ਇੱਕ ਸ਼ੋਅ ਕਰਦੇ ਹੁੰਦੇ ਸੀਗੇ ਸਪੈਸ਼ਲ ਰਿਪੋਰਟ, ਉਹਦੇ 'ਚ ਤੁਹਾਨੂੰ ਦੱਸਿਆ ਸੀਗਾ ਗੌ ਵਿਟਲਮ ਦੇ ਬਾਰੇ। ਪੂਰਾ ਨਾਮ ਐਡਵਰਡ ਗੌ ਵਿਟਲਮ, ਬੜੇ ਕ੍ਰਾਂਤੀਕਾਰੀ ਪ੍ਰਧਾਨ ਮੰਤਰੀ ਰਹੇ ਨੇ ਔਰ ਮੇਰੇ ਖਿਆਲ ਦੇ ਨਾਲ ਲੇਬਰ ਦੇ ਕੁਛ ਚੁਨਿੰਦਾ ਪ੍ਰਧਾਨ ਮੰਤਰੀਆਂ 'ਚੋਂ ਇੱਕ ਨੇ ਜਿਨ੍ਹਾਂ ਨੇ ਆਪਣੇ ਦਮ ਦੇ ਉੱਤੇ ਆਸਟ੍ਰੇਲੀਆ ਦੀ ਤਕਦੀਰ ਤਸਵੀਰ ਬਦਲਤੀ ਸੀਗੀ ਅਤੇ ਜਾਂ ਉਹਦੇ 'ਚ ਕੰਮ ਕੀਤਾ ਸੀ। ਅਤੇ 1972 ਤੋਂ 75 ਤੱਕ ਹੀ ਇਹ ਪ੍ਰਾਈਮ ਮਿਨਿਸਟਰ ਰਹੇ ਆਸਟ੍ਰੇਲੀਆ ਦੇ, ਹਾਲਾਂਕਿ ਲੇਬਰ ਪਾਰਟੀ ਦੇ ਸਭ ਤੋਂ ਲੰਬੇ ਲੀਡਰ ਇਹ ਰਹੇ ਨੇ। ਅਤੇ ਇਹਨਾਂ ਨੇ ਬੜੇ ਮਤਲਬ ਐਸੇ ਐਸੇ ਕੰਮ ਕੀਤੇ, ਇੱਕ ਤਾਂ ਆਹ ਵਾਈਟ ਆਸਟ੍ਰੇਲੀਆ ਪੋਲਿਸੀ, ਪਲੱਸ ਇਹ ਜਦੋਂ ਸੀਗੀ ਉਦੋਂ ਆਸਟ੍ਰੇਲੀਅਨ ਇਕੋਨਮੀ ਸਫ਼ਰ ਵੀ ਕਰ ਰਹੀ ਸੀਗੀ, ਜਾਂ ਇਹ ਕਹਿ ਲਓ ਕਿ ਇਹਨਾਂ ਦੀ ਜਾਨ ਦਾ ਕਾਰਨ ਹੀ ਇਹ ਬਣਿਆ, ਕਿਉਂਕਿ ਉਦੋਂ ਪੈਟਰੋਲੀਅਮ ਕ੍ਰਾਈਸਿਸ ਆ ਗਿਆ ਸੀ, ਉਹਦੀ ਇੱਕ ਅਲੱਗ ਵਜ੍ਹਾ ਹੈਗੀ ਹੈ। ਉਹ ਅਰਬ ਇਜ਼ਰਾਈਲ ਜੰਗ ਹੁੰਦੀ ਹੈ ਅਤੇ ਅਰਬ ਦੇ ਮੁਲਕ ਜਿਹੜੇ ਨੇ ਉਹ ਪੈਟਰੋਲ ਦੇਣਾ ਬੰਦ ਕਰ ਦਿੰਦੇ ਨੇ ਅਤੇ ਆਸਟ੍ਰੇਲੀਆ ਦੇ ਉੱਤੇ ਜਿਹੜਾ ਉਹ ਬੋਝ ਪੈਣ ਲੱਗ ਪੈਂਦਾ ਹੈਗਾ। ਐਨੀਵੇਜ਼, ਪਰ ਇਹਨਾਂ ਦੇ ਜਿਹੜੇ ਕੰਮ ਸੀਗੇ ਗੌ ਵਿਟਲਮ ਦੇ ਟਾਈਮ ਦੇ ਉੱਤੇ ਉਹ ਬੜੇ ਕਮਾਲ ਦੇ ਕੰਮ ਇਹਨਾਂ ਨੇ ਕੀਤੇ। ਵਾਈਟ ਆਸਟ੍ਰੇਲੀਆ ਪੋਲਿਸੀ ਵਾਜ਼ ਵਨ ਆਫ ਦੈਟ, ਅਤੇ ਆਪਾਂ ਉਹਦੇ 'ਤੇ ਹੀ ਰਹਿ ਕੇ ਗੱਲ ਕਰਦੇ ਹੈਗੇ ਹਾਂ। ਵੈਸੇ ਤਾਂ ਹੋਰ ਵੀ ਪੋਲਿਸੀਜ਼ ਹੈਗੀਆਂ ਨੇ ਗੌ ਵਿਟਲਮ ਦੇ ਉੱਤੇ, ਇੱਕ ਮੈਂ ਪੂਰੀ ਦੀ ਪੂਰੀ ਡਾਕੂਮੈਂਟਰੀ ਤੁਹਾਨੂੰ ਸੁਣਾ ਸਕਦਾ, ਇੱਕ ਪੂਰਾ ਪੂਰਾ ਪ੍ਰੋਗਰਾਮ ਇਹਨਾਂ 'ਤੇ ਕੀਤਾ ਜਾ ਸਕਦਾ। ਨੋਟ ਓਨਲੀ ਹਿਮ, ਬਲਕਿ ਇਹਨਾਂ ਤੋਂ ਬਾਅਦ ਜਿਹੜੇ ਲਿਬਰਲ ਦੇ ਆਏ ਸੀ ਮੈਲਕਮ ਫਰੇਜ਼ਰ, ਉਹ ਵੀ ਬੜੇ ਘੈਂਟ ਸੀਗੇ। ਸੋ ਲੇਬਰ ਅਤੇ ਲਿਬਰਲ ਨੇ ਬੈਕ ਟੂ ਬੈਕ ਦੋ ਬੜੇ ਘੈਂਟ ਪ੍ਰਾਈਮ ਮਿਨਿਸਟਰ ਦਿੱਤੇ ਸੀਗੇ 70s ਦੇ ਦੌਰ ਦੇ ਵਿੱਚ। ਅਤੇ ਅੱਛਾ, ਜੇ ਗੌ ਵਿਟਲਮ ਨੇ ਵਾਈਟ ਆਸਟ੍ਰੇਲੀਆ ਪੋਲਿਸੀ ਖਤਮ ਕੀਤੀ ਜਾਂ ਮਾਈਗ੍ਰੇਸ਼ਨ ਐਕਟ ਲਿਆਂਦਾ, ਅਤੇ ਤੁਸੀਂ ਦੇਖੋ ਜੇ ਮੈਲਕਮ ਫਰੇਜ਼ਰ ਚੰਗੇ ਸੀਗੇ ਤਾਂ ਹੀ ਉਹਨਾਂ ਨੇ ਉਹ ਪੋਲਿਸੀ ਨੂੰ ਦੁਬਾਰਾ ਲਾਗੂ ਵੀ ਨਹੀਂ ਕੀਤਾ। ਨਹੀਂ ਤਾਂ ਇਹ ਹੁੰਦਾ ਨਾ ਕਿ ਲਿਬਰਲ ਪਾਰਟੀ ਐਂਟੀ ਮਾਈਗ੍ਰੈਂਟਸ ਹੈ ਅਤੇ ਉਹ ਦੁਬਾਰਾ ਲਾਗੂ ਕਰਦਾ, ਇੱਦਾਂ ਨਹੀਂ ਹੋਇਆ, ਉਹਨਾਂ ਨੇ ਨਹੀਂ ਕੀਤਾ। ਸੋ ਇੱਕ ਪਿਰਤੀ ਪੈ ਗਈ। ਸੋ ਇਹ ਐਗਜ਼ਾਮਪਲ ਸੈੱਟ ਕਰਨੀਆਂ ਵੀ ਜਿਹੜੇ ਇਸ ਕਰਕੇ ਜ਼ਰੂਰੀ ਹੁੰਦੀਆਂ ਨੇ, ਜਿਹੜੇ ਲੀਡਰਸ ਹੁੰਦੇ ਨੇ ਨਾ, ਇਸ ਕਰਕੇ ਲੀਡਰਸ ਕਿਹਾ ਜਾਂਦਾ ਉਹਨਾਂ ਨੂੰ, ਉਹ ਲੀਡ ਕਰਦੇ ਨੇ, ਉਹ ਐਗਜ਼ਾਮਪਲ ਸੈੱਟ ਕਰਦੇ ਨੇ ਕਿ ਨਹੀਂ ਜੇ ਮੈਂ ਇੱਦਾਂ ਕਰਤਾ ਕੋਈ ਕਰਕੇ ਦਿਖਾਵੇ, ਅਤੇ ਫਿਰ ਉਹ ਇੱਕ ਲੋਕ ਬਗਾਵਤ ਜਿਹੜੀ ਹੈ, ਲੋਕ ਸੁਰ ਜਿਹੜੇ ਨੇ ਉਹਦੇ ਉਲਟ ਤੁਰ ਪੈਂਦੇ ਹੈਗੇ ਨੇ। ਸੋ ਜਦੋਂ 73 'ਚ ਉਹਨਾਂ ਨੇ ਖਤਮ ਹੀ ਕਰਤੀ ਅਤੇ ਫਰੇਜ਼ਰ ਨੇ ਅੱਗੇ ਤੋਰੀ ਵੀ ਨਹੀਂ, ਮੁੜ ਕੇ ਕਦੇ ਆਸਟ੍ਰੇਲੀਆ 'ਚ ਪੋਲਿਸੀ ਆਈ। ਬਟ ਵਾਜ਼ ਆਸਟ੍ਰੇਲੀਆ ਐਟ ਦੈਟ ਪੁਆਇੰਟ, ਵਾਜ਼ ਆਸਟ੍ਰੇਲੀਆ ਦੀ ਓਨਲੀ ਕੰਟਰੀ ਵਿਦ ਸੱਚ ਅ ਪੋਲਿਸੀ, ਇਹ ਵੀ ਇੱਕ ਸਮਝਣਾ ਜ਼ਰੂਰੀ ਹੈ। ਇਹਦਾ ਸਿੱਧੀ ਲਾਈਨ 'ਚ ਇੱਕੋ ਹੀ ਆਨਸਰ ਦਿੰਦਾ ਕਿ ਨਹੀਂ, ਨਹੀਂ ਸੀਗਾ। 19th ਅਤੇ 20th ਸੈਂਚਰੀ ਦੇ ਵਿੱਚ ਇਹ ਜਿਹੜੀਆਂ ਨਸਲਵਾਦ ਦੇ ਵਿਰੁੱਧ ਇਮੀਗ੍ਰੇਸ਼ਨ ਪੋਲਿਸੀਆਂ ਨੇ ਕਈ ਦੇਸ਼ਾਂ ਨੇ ਲਾਗੂ ਰੱਖੀਆਂ ਨੇ, ਸਪੈਸ਼ਲੀ ਆਸਟ੍ਰੇਲੀਆ ਦੀ ਭੈਣ ਜਾਂ ਭਰਾ ਜਾਂ ਜੋ ਮਰਜ਼ੀ ਕਹਿ ਲਓ, ਕੀ ਕਹਿੰਦੇ ਹੋ ਕੈਨੇਡਾ ਨੂੰ ਤੁਸੀਂ, ਜੋ ਮਰਜ਼ੀ ਸਮਝ ਲਓ, ਕੈਨੇਡਾ ਨੇ ਵੀ ਸੇਮ ਪੋਲਿਸੀ ਰੱਖੀ। ਬਲਕਿ ਅਸੀਂ ਕਹਿ ਦਿੰਦੇ ਹਾਂ ਨਾ ਕਿ ਸਾਡੇ ਪੰਜਾਬੀਆਂ ਦੇ ਉੱਤੇ ਤਸ਼ੱਦਦ, ਪੰਜਾਬੀਆਂ ਦੇ ਉੱਤੇ ਹੋਇਆ, ਠੀਕ ਆ, ਕਾਮਾਗਾਟਾ ਮਾਰੂ ਕੈਨੇਡਾ ਦੇ ਵਿੱਚ ਹੋਇਆ, 1914 ਦੇ ਵਿੱਚ ਕਾਮਾਗਾਟਾ ਮਾਰੂ ਨੂੰ ਕੈਨੇਡਾ ਨੇ ਹੀ ਮੋੜਿਆ ਸੀਗਾ, ਕਿਉਂਕਿ ਗੈਰ ਗੋਰੇ ਲੋਕਾਂ ਦਾ ਉਹ ਦੇਸ਼ ਸੀਗਾ ਅਤੇ
ਔਰ ਕੈਨੇਡਾ ਨੇ ਕਾਮਾਗਾਟਾ ਮਾਰੂ ਤਾਂ ਮੇਰੇ ਖਿਆਲ ਦੇ ਨਾਲ 1914 ਚ ਹੋਇਆ ਨਾ, ਉਦੋਂ ਪਹਿਲਾਂ ਚਾਈਨੀਜ਼ ਲੋਕਾਂ ਦੇ ਉੱਤੇ ਜਿਹੜੇ ਤਸ਼ੱਦਦ ਕੀਤੇ ਨੇ ਕੈਨੇਡਾ ਨੇ 1885 ਚ ਇੱਕ ਹੈਡ ਟੈਕਸ ਲਗਾਤਾ ਸੀਗਾ ਕਿ ਜਿੰਨੇ ਚੀਨੀ ਉਹਨਾਂ ਟੈਕਸ, ਐਂ ਨਹੀਂ ਕਿ ਇੱਕ ਪਰਿਵਾਰ, ਪਹਿਲਾਂ ਫੈਮਿਲੀਜ਼ ਟੈਕਸ ਦਿੰਦੀਆਂ ਹੁੰਦੀਆਂ ਸੀ ਨਾ ਕੈਨੇਡਾ ਦੇ ਵਿੱਚ, ਅਤੇ ਚਾਈਨੀਜ਼ ਦੇ ਲਈ ਇਹ ਹੁੰਦਾ ਸੀਗਾ ਕਿ ਤੁਹਾਡੀ ਫੈਮਿਲੀ ਦਾ ਨਹੀਂ ਹੋਊ, ਤੁਹਾਡੇ ਇਕੱਲੇ ਇਕੱਲੇ ਬੱਚੇ ਦਾ ਟੈਕਸ ਲੱਗੂਗਾ, ਤੁਹਾਡਾ ਇਕੱਲੇ ਇਕੱਲੇ ਦਾ ਟੈਕਸ ਲੱਗੂਗਾ, ਹੈੱਡ ਟੈਕਸ ਲੱਗਣ ਲੱਗ ਗਿਆ ਸੀ। ਇਨਫੈਕਟ 1923 ਦੇ ਵਿੱਚ ਚਾਈਨੀਜ਼ ਐਕਸਕਲੂਸ਼ਨ ਐਕਟ ਲਿਆਉਂਦਾ ਸੀਗਾ ਕੈਨੇਡਾ ਨੇ ਕਿ ਬਾਕੀ ਜਿਹੜਾ ਮਰਜ਼ੀ ਆ ਜਾਵੇ, ਪੰਜਾਬੀ ਵੀ ਆ ਜਾਣਗੇ, ਸਾਰੇ ਆ ਜਾਣਗੇ, ਪਰ ਚਾਈਨੀਜ਼ ਨਹੀਂ ਕੈਨੇਡਾ ਦੇ ਵਿੱਚ ਆਉਂਦੇ ਨੇ ਹੈਗੇ। ਸੋ ਚਾਈਨੀਜ਼ ਐਕਸਕਲੂਸ਼ਨ ਐਕਟ ਜਿਹੜਾ ਸੀਗਾ ਉਹ ਬੇਸਿਕਲੀ ਕਾਰਨ ਉਹੀ ਸੀ ਕਿ ਚਾਈਨੀਜ਼ ਮਜ਼ਦੂਰਾਂ ਦੇ ਉੱਤੇ ਆਉਣ ਦੇ ਉੱਤੇ ਪਾਬੰਦੀ ਲੱਗ ਗਈ ਸੀਗੀ। ਸੋ ਉਹ ਜਿਹੜਾ ਐਕਟ ਕਿੰਨਾ ਕਈ ਸਾਲ ਉੱਥੇ ਲਾਗੂ ਰਿਹਾ, ਅਤੇ ਇਨਫੈਕਟ ਜਿਹੜਾ 1924 ਦੇ ਵਿੱਚ ਇਮੀਗ੍ਰੇਸ਼ਨ ਐਕਟ ਵੀ ਲਿਆਂਦਾ ਸੀਗਾ ਕੈਨੇਡਾ ਨੇ, ਜਿਹਦੇ ਤਹਿਤ ਇਹ ਪੋਲਿਸੀ ਚਾਈਨੀਜ਼ ਲੋਕਾਂ 'ਤੇ ਲਾਗੂ ਕੀਤੀ ਸੀ। ਉਹਨਾਂ ਨੂੰ ਨਾ ਉਸ ਵਕਤ, ਇਹ ਬੜੀ ਹੈਰਾਨੀ ਦੀ ਗੱਲ ਹੈ ਔਰ ਬੜੀ ਪਰੇਸ਼ਾਨੀ ਦੀ ਵੀ ਗੱਲ ਹੈ ਔਰ ਬੜਾ ਇਹ ਸੋਰੀ, ਮੈਂ ਇਹਨੂੰ ਨਾ ਉਸ ਪਾਸੇ ਨੂੰ ਨਾ ਲੈ ਕੇ ਜਾਇਓ ਕਿ ਮੈਂ ਥੋੜ੍ਹਾ ਜਿਹਾ ਕਲਰ ਬਲਾਈਂਡ ਹੋ ਰਿਹਾ ਜਾਂ ਕੀ ਆ, ਜਿਵੇਂ ਵੀ ਜੋ ਮਰਜ਼ੀ, ਕਲਰ ਬਲਾਈਂਡ ਨਹੀਂ ਪਰ ਮਤਲਬ ਮੈਂ ਕਿਸੇ ਰੇਸ ਦੇ ਉੱਤੇ ਕਮੈਂਟ ਨਹੀਂ ਕਰਨਾ ਚਾਹੁੰਦਾ, ਬਟ ਇਹ ਕੈਨੇਡੀਅਨ ਲੋਕਾਂ ਦੀ, ਉਹ ਯਾਰ ਕੀ ਕਹੋ ਹੁਣ ਇਹਨਾਂ ਨੂੰ, ਦੁਰ ਫਿਟੇ ਮੂੰਹ ਇਹੋ ਜਿਹੇ ਲੋਕਾਂ ਦੇ। ਕੈਨੇਡਾ ਦੀ ਸਰਕਾਰ ਨੇ ਇਹ ਗੱਲ ਕਹੀ 1924 ਦੇ ਵਿੱਚ ਜਿਹੜਾ ਇਹਨਾਂ ਨੇ ਐਕਟ ਲਿਆਂਦਾ ਕਿ ਜਿਹੜੇ ਚਾਈਨੀਜ਼ ਐਕਸਕਲੂਜਨ ਐਕਟ ਸੀ ਕਿ ਜਿਹੜੇ ਚਾਈਨੀਜ਼ ਲੋਕਾਂ ਵਰਗੇ ਦਿਖਦੇ ਨੇ ਉਹਨਾਂ ਨੂੰ ਕਿਸੇ ਨੂੰ ਵੀਜ਼ੇ ਨਾ ਦਿਉ। ਆਪਾਂ ਹੁਣ ਕਹਿ ਦਿੰਦੇ ਨਾ ਕਿ ਸਾਊਥ ਕੋਰੀਅਨ, ਚਾਈਨੀਜ਼, ਫਿਲੀਪੀਨਜ਼, ਇਹਨਾਂ 'ਚ ਫਰਕ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ, ਵੀਅਤਨਾਮੀਜ਼ ਕਿਹੜੇ ਨੇ, ਕੰਬੋਡੀਅਨ ਕਿਹੜੇ ਨੇ, ਉਹ ਬੜੇ ਵਿਚਾਰੇ, ਉਹ ਕੀ ਉਹ ਕਹਿ ਸਕਦੇ ਆ, ਥੂ ਹੈ। ਸੋ ਇਹ ਜਿਹੜਾ ਚਾਈਨੀਜ਼ ਇਮੀਗ੍ਰੈਂਟ ਐਕਟ ਜਿਹੜਾ ਸਪੈਸ਼ਲੀ ਕੈਨੇਡਾ ਨੇ ਲਿਆਂਦਾ ਸੀਗਾ, ਅਤੇ ਫਿਰ ਐਪਾਰਥਾਈਡ, ਹੁਣ ਇਹ ਵੀ ਇੱਕ ਬੜੀ ਘੈਂਟ ਚੀਜ਼ ਹੈਗੀ ਹੈ ਵੈਸੇ, ਦੇਖਾਂ ਟਾਈਮ ਹੈਗਾ। ਐਪਾਰਥਾਈਡ ਥੋੜ੍ਹਾ ਜਿਹਾ ਕੁਇਕਲੀ ਜੇ ਦੱਸਦਾ ਚਲੋ ਮੈਂ ਤੁਹਾਨੂੰ, ਐਪਾਰਥਾਈਡ ਕੀ ਚੀਜ਼ ਹੈ। ਐਫਰੀਕਨ ਭਾਸ਼ਾ ਦੇ ਵਿੱਚ ਐਪਾਰਥਾਈਡ ਅੱਖਰ ਇੱਕ ਵਰਤਿਆ ਜਾਂਦਾ, ਇਹਦਾ ਮਤਲਬ ਹੁੰਦਾ ਅੱਡ ਰੱਖਣਾ, ਅੱਡ ਕੱਢਣਾ, ਜਿਵੇਂ ਆਹ ਵੱਖਰਾ ਉਹ ਵੱਖਰਾ, ਲਹਿਦਾ ਲਹਿਦਾ ਹੈ ਨਾ। ਸੋ ਉਹ ਇਹ ਐਪਾਰਥਾਈਡ ਜਿਹੜਾ ਸੀਗਾ, ਇਹ ਸਿਰਫ ਕੈਨੇਡਾ ਨੇ ਹੀ ਨਹੀਂ, ਇਹ ਬੜੀਆਂ ਸਾਰੀਆਂ ਕੰਟਰੀਜ਼ ਨੇ ਐਪਾਰਥਾਈਡ ਲਗਾ ਰੱਖਿਆ ਸੀਗਾ ਕਿ ਜਿਹੜੇ ਵੀ ਕਾਲੇ ਲੋਕ ਨੇ ਉਹਨਾਂ ਨੂੰ ਨਹੀਂ ਆਉਣ ਦੇਣਾ ਹੈਗਾ, ਉਹਨਾਂ ਨੂੰ ਐਪਾਰਥਾਈਡ ਐਕਟ ਉਹਨਾਂ 'ਤੇ ਲਗਾ ਦਿਉ, ਉਹਨਾਂ ਦੀ ਉਹ ਭਾਸ਼ਾ ਦੇ ਵਿੱਚ ਉਹਨਾਂ ਦੇ ਉੱਤੇ ਇੱਕ ਐਕਟ ਲਗਾਤਾ ਸੀ। ਕੈਨੇਡਾ, ਆਸਟ੍ਰੇਲੀਆ, ਇਹ ਦੋ ਕੰਟਰੀਜ਼ ਨੇ। ਸੋ ਔਰ ਵੈਸੇ ਬਹੁਤ ਸਾਰੇ ਕੰਟਰੀਜ਼ ਹੈਗੇ ਨੇ ਜਿਨ੍ਹਾਂ ਦੇ ਵਿੱਚ ਅੱਜ ਦੀ ਡੇਟ 'ਚ ਆਸਟ੍ਰੇਲੀਆ ਬੇਸ਼ੱਕ ਮਲਟੀਕਲਚਰਲਿਜ਼ਮ ਨੂੰ ਬੜਾਵਾ ਦਿੰਦਾ, ਪੁਆਇੰਟ ਬੇਸਡ ਸਕਿੱਲਡ ਸਿਸਟਮ ਇੱਥੇ ਚੱਲਦਾ ਹੈਗਾ, ਯਾਨੀ ਇੱਥੇ ਉਮਰ ਦੇ ਆਧਾਰ ਦੇ ਉੱਤੇ ਅੰਕ ਦਿੱਤੇ ਜਾਂਦੇ ਨੇ, ਪੜ੍ਹਾਈ ਦੇ ਆਧਾਰ 'ਤੇ, ਅੰਗਰੇਜ਼ੀ ਭਾਸ਼ਾ ਦੇ, ਹੁਨਰ ਦੇ ਆਧਾਰ 'ਤੇ ਦਿੱਤੇ ਜਾਂਦੇ ਨੇ, ਪਰ ਨਸਲ ਜਾਂ ਧਰਮ ਦੇ ਆਧਾਰ 'ਤੇ ਤੁਹਾਨੂੰ ਕੋਈ ਪੁਆਇੰਟ ਨਹੀਂ ਮਿਲਦਾ, ਤੁਹਾਨੂੰ ਇਹ ਕਹਿ ਕੇ ਕੋਈ ਐਕਸਟਰਾ ਪੁਆਇੰਟ ਨਹੀਂ ਮਿਲੇਗਾ ਸਕਿੱਲਡ ਬੇਸਡ ਇਮੀਗ੍ਰੇਸ਼ਨ 'ਚ ਕਿ ਤੁਸੀਂ ਭਾਰਤ ਦੇ ਹੋ ਜਾਂ ਅਮਰੀਕਾ ਦੇ ਹੋ ਜਾਂ ਤੁਸੀਂ ਹਿੰਦੂ ਧਰਮ 'ਤੇ ਹੋ ਜਾਂ ਯਹੂਦੀ ਧਰਮ 'ਤੇ ਹੋ, ਪਰ ਇਹ ਧਰਮਾਂ ਦੀ ਜਿਹੜੀ ਇੱਕ ਨਫ਼ਰਤ ਹੈ ਉਹ ਇੱਥੇ ਫੈਲਾਈ ਜਾ ਰਹੀ ਹੈਗੀ ਹੈ। ਸੋ ਮੈਨੂੰ ਇਹ ਲੱਗਦਾ ਹੈਗਾ ਕਿ ਸਕਿੱਲਡ ਬੇਸਡ ਇਮੀਗ੍ਰੇਸ਼ਨ ਹੋਣੀ ਚਾਹੀਦੀ ਹੈ ਔਰ ਉਹਨੂੰ ਕੱਟੜ ਤਰੀਕੇ ਦੇ ਨਾਲ ਲਾਗੂ ਕਰਨਾ ਚਾਹੀਦਾ। ਜਿਹੜੀ ਚੀਜ਼ ਮੈਂ ਸ਼ੁਰੂਆਤ 'ਚ ਕਹਿ ਰਿਹਾ ਸੀਗਾ ਕਿ ਜੇ ਤੁਹਾਨੂੰ ਅੰਗਰੇਜ਼ੀ ਘੱਟ ਆਉਂਦੀ ਹੈ ਤਾਂ ਸਿੱਖੋ, ਨਹੀਂ ਆਉਂਦੀ ਤਾਂ ਇੱਦਾਂ ਨਹੀਂ ਕਿ ਨਹੀਂ ਮਾਈਗ੍ਰੇਸ਼ਨ ਨਹੀਂ ਹੋਣੀ ਚਾਹੀਦੀ। ਜਿਹੜੇ ਚੰਗੀ ਇੰਗਲਿਸ਼ ਜਿਵੇਂ ਆਇਲਟਸ ਜਾਂ PTE ਵਰਗੇ ਟੈਸਟ ਨੇ, ਹਾਲਾਂਕਿ ਉਹ ਬਹੁਤ ਵਧੀਆ ਪੈਮਾਨਾ ਨਹੀਂ ਹੈਗੇ, ਪਰ ਇੱਕ ਅੰਗਰੇਜ਼ੀ ਦਾ ਇੱਕ ਵਧੀਆ ਇੱਕ ਮਿਆਰੀ ਟੈਸਟ ਹੋਣਾ ਚਾਹੀਦਾ, ਅਤੇ ਅੰਗਰੇਜ਼ੀ ਕਿੰਨੀ ਕੁ ਬੋਲ ਸਕਦਾ ਬੰਦਾ, ਉਹਦੇ ਦੋ ਜਿਵੇਂ ਦੋ ਤਿੰਨ ਚਾਰ ਸੈਗਮੈਂਟ ਹੁੰਦੇ ਨੇ ਕਿ ਚੰਗੀ ਇੰਗਲਿਸ਼ ਹੈ, ਮਾੜੀ ਇੰਗਲਿਸ਼ ਹੈ, ਬਹੁਤ ਮਾੜੀ ਇੰਗਲਿਸ਼ ਹੈ ਜਾਂ ਬਹੁਤ ਵਧੀਆ ਇੰਗਲਿਸ਼ ਹੈ। ਉਸ ਤਰੀਕੇ ਦੇ ਨਾਲ ਅਲੱਗ ਅਲੱਗ ਪੈਰਾਮੀਟਰ ਦੇ ਆਧਾਰ ਦੇ ਉੱਤੇ ਬੰਦੇ ਨੂੰ ਇੱਥੇ ਭੇਜ ਦੇਣਾ ਚਾਹੀਦਾ, ਅਤੇ ਉਹਦੇ ਅੰਗਰੇਜ਼ੀ ਦੇ ਟੈਸਟ ਕਰਵਾਏ ਜਾਣ, ਅੰਗਰੇਜ਼ੀ ਉਹਨੂੰ ਪੜ੍ਹਾਈ ਜਾਵੇ, ਜੇ ਹੁਨਰਮੰਦ ਹੈ, ਹੁਨਰ ਹੈਗਾ, ਅੰਗਰੇਜ਼ੀ ਘੱਟ ਹੈਗੀ ਹੈ ਤਾਂ ਵੀ ਆਉਣ ਦਿੱਤਾ ਜਾਵੇ, ਤਾਂ ਕਿ ਉਹਨੂੰ ਇੱਕ ਸ਼ਰਤ ਦੇ ਦਿੱਤੀ ਜਾਵੇ ਕਿ ਤੂੰ ਹੌਲੀ ਹੌਲੀ ਇੰਗਲਿਸ਼ ਸਿੱਖ ਲਈ ਅਤੇ ਤੇਰੇ ਪਰਿਵਾਰ ਦੇ ਬਾਕੀ ਮੈਂਬਰਸ ਨੂੰ ਇੰਗਲਿਸ਼ ਆਉਂਦੀ ਹੈ ਤਾਂ ਯੂ ਕੁਆਲੀਫਾਈ ਫੋਰ ਦੈਟ। ਪਰ ਹੁਣ ਆਸਟ੍ਰੇਲੀਆ ਜਿਹੜਾ ਹੈਗਾ, ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਪੋਲਿਸੀ ਬਿਲਕੁਲ ਅਲੱਗ ਹੈਗੀ ਹੈ, ਹਾਲਾਂਕਿ ਕੈਨੇਡਾ ਦੇ ਨਾਲ ਥੋੜ੍ਹੀ ਥੋੜ੍ਹੀ ਮਿਲਦੀ ਹੈ ਸਾਡੀ ਸਕਿੱਲਡ ਬੇਸਡ, ਅਮੈਰੀਕਾ ਦੇ ਨਾਲ ਨਹੀਂ ਮਿਲਦੀ। ਅਮੈਰੀਕਾ ਦੇ ਵਿੱਚ ਤਾਂ ਫੈਮਿਲੀ ਰੀਯੂਨੀਅਨ ਵਾਲਾ ਕੰਸੈਪਟ ਹੈ ਨਾ, ਉੱਥੇ ਤਾਂ ਬੱਚਿਆਂ ਜੰਮਿਆਂ ਬੱਚਿਆਂ ਹੀ ਅਮੈਰੀਕਨ ਹੋ ਜਾਂਦਾ ਹੈਗਾ, ਉਹ ਇੱਥੇ ਕੰਸੈਪਟ ਨਹੀਂ ਹੈਗਾ। ਇੱਥੇ ਜੰਮੇ ਬੱਚੇ ਨੂੰ ਆਸਟ੍ਰੇਲੀਅਨ ਹੋਣ ਦੇ ਲਈ ਵੀ 10 ਸਾਲ ਲੱਗਦੇ ਨੇ, ਪਰ ਉਹ ਵੀ ਜੇ ਕੰਟੀਨਿਊ ਇੱਥੇ ਰਹਿ ਰਹੇ ਹੋਵੇ।
ਪਰ ਇੱਥੇ ਦੀ ਜਿਹੜੀ ਬਾਰਡਰ ਪ੍ਰੋਟੈਕਸ਼ਨ ਲਾਜ਼ ਹੈਗੇ ਨੇ, ਇੱਥੇ ਦੇ ਜਿਹੜੇ ਮਾਈਗ੍ਰੇਸ਼ਨ ਲਾਜ਼ ਨੇ, ਦੇ ਆਰ ਗੁੱਡ, ਬਟ ਕੀ ਵਾਈਟ ਆਸਟ੍ਰੇਲੀਆ ਪੋਲਿਸੀ ਵਾਪਸ ਇੱਥੇ ਆਉਣੀ ਚਾਹੀਦੀ ਹੈਗੀ ਹੈ? ਇਹਦੇ 'ਤੇ ਇੱਕ ਸਵਾਲ ਪੈਦਾ ਹੁੰਦੇ ਨੇ। ਯੂਨਾਈਟਿਡ ਨੇਸ਼ਨ ਦਾ ਲਾਅ ਜਿਹੜਾ ਹੈਗਾ, ਸੰਯੁਕਤ ਰਾਸ਼ਟਰ ਦਾ ਜਿਹੜਾ ਕਾਨੂੰਨ ਹੈ, ਕੀ ਉਹ ਰੋਕਦਾ? ਵੈਸੇ ਸੰਯੁਕਤ ਰਾਸ਼ਟਰ ਦਾ ਜਨਰਲ ਮਾਈਗ੍ਰੇਸ਼ਨ ਨੂੰ ਲੈ ਕੇ ਕੋਈ ਕੌਮਾਂਤਰੀ ਕਾਨੂੰਨ ਨਹੀਂ ਹੈਗਾ, ਕਿਉਂਕਿ ਸਾਰੀਆਂ ਕੰਟਰੀਜ਼ ਆਪਣੇ ਆਪ ਨੂੰ ਸੋਵੇਰੀਅਨ ਦੇਸ਼ ਦੱਸਦੀਆਂ ਨੇ, ਪ੍ਰਭੂਸੱਤਾ ਸੰਪੰਨ ਦੇਸ਼ ਦੱਸਦੀਆਂ ਨੇ। ਹਰ ਕੰਟਰੀ ਆਪਣਾ ਅਲੱਗ ਫੈਸਲਾ ਲੈਂਦੀ ਹੈ। ਭਾਰਤ ਨੇ ਪਾਕਿਸਤਾਨ ਦੇ ਲੋਕਾਂ ਨੂੰ ਵੀਜ਼ਾ ਨਹੀਂ ਦੇਣਾ ਤਾਂ ਇਹ ਭਾਰਤ ਦਾ ਅੰਦਰੂਨੀ ਫੈਸਲਾ ਹੈ। ਸਾਊਥ ਕੋਰੀਆ ਦੇ ਲੋਕਾਂ ਨੇ ਨੌਰਥ ਕੋਰੀਅਨ ਲੋਕਾਂ ਨੂੰ ਵੀਜ਼ੇ ਨਹੀਂ ਦੇਣੇ ਤਾਂ ਉਹਨਾਂ ਦਾ ਫੈਸਲਾ ਹੈਗਾ। ਅਮੈਰੀਕਾ ਜੇ ਯਮਨ ਦੇ ਲੋਕਾਂ ਨੂੰ ਜਾਂ ਅਫਗਾਨਿਸਤਾਨ ਦੇ ਲੋਕਾਂ ਨੂੰ ਵੀਜ਼ਾ ਨਹੀਂ ਦੇਣਾ ਚਾਹੁੰਦਾ ਤਾਂ ਅਮੈਰੀਕਾ ਦਾ ਫੈਸਲਾ। ਠੀਕ, ਇੱਦਾਂ ਹੀ ਆਸਟ੍ਰੇਲੀਆ 'ਤੇ ਵੀ ਫੈਸਲੇ ਲਾਗੂ ਹੋਣੇ ਚਾਹੀਦੇ ਨੇ, ਕੋਈ ਡਾਊਟ ਨਹੀਂ ਹੈਗਾ। ਬਟ ਕੀ ਉਸ ਦੇ ਵਿੱਚ ਜਿਹੜੇ ਮਨੁੱਖੀ ਆਧਾਰ ਦੇ ਉੱਤੇ ਲੋਕਾਂ ਨੂੰ ਰੋਕਿਆ ਜਾਣਾ ਚਾਹੀਦਾ, ਉਹ ਯੂਨਾਈਟਿਡ ਨੇਸ਼ਨ ਦਾ ਲਾਅ ਜਿਹੜਾ ਉਹ ਐਗਜ਼ੈਂਪਟ ਕਰਦਾ ਹੈਗਾ। ਉਹ ਕਹਿੰਦਾ ਹੈ ਕਿ ਰਿਫਿਊਜੀਜ਼, ਅਜ਼ਾਇਲਮ ਸੀਕਰਸ ਜਿਹੜੇ ਨੇ, ਇਹ ਅਪਵਾਦ ਹੋਣੇ ਚਾਹੀਦੇ ਨੇ, ਬਾਕੀ ਤੁਸੀਂ ਜਿਹਨੂੰ ਮਰਜ਼ੀ ਰੋਕ ਲਓ। ਬੇਸਿਕਲੀ 1951 'ਚ ਯੂਨਾਈਟਿਡ ਨੇਸ਼ਨ ਦਾ ਇੱਕ ਕਾਨੂੰਨ ਬਣਿਆ ਸੀ, ਰੈਫਿਊਜੀ ਕਨਵੈਨਸ਼ਨ, ਅਤੇ 1967 ਦੇ ਵਿੱਚ ਬਣਿਆ ਸੀਗਾ ਇਸੇ ਕਨਵੈਨਸ਼ਨ ਦਾ ਇੱਕ ਪ੍ਰੋਟੋਕੋਲ। ਉਹ 'ਚ ਆਸਟ੍ਰੇਲੀਆ, ਕੈਨੇਡਾ, ਯੂਕੇ ਜਿੰਨੇ ਅਮੀਰ ਮੁਲਕ ਸੀਗੇ, ਅਮੈਰੀਕਾ, ਇਹਨਾਂ ਨੇ ਇੱਕ ਨੋਨ ਰਿਫੋਲਮੈਂਟ ਸੰਧੀ ਦੇ ਉੱਤੇ ਸਾਈਨ ਕੀਤੇ ਸੀਗੇ। ਇਹ ਸੰਧੀ ਇਹ ਸੀਗੀ ਕਿ ਜੇਕਰ ਗਰੀਬ ਦੇਸ਼ਾਂ 'ਚੋਂ ਜਾਂ ਕਿਸੇ ਜੰਗ ਪ੍ਰਭਾਵਿਤ ਦੇਸ਼ ਦੇ ਵਿੱਚੋਂ ਕੋਈ ਵਿਅਕਤੀ ਤੁਹਾਡੇ ਦੇਸ਼ ਦੇ ਵਿੱਚ ਆਉਂਦਾ, ਤੁਸੀਂ ਉਹਨੂੰ ਜ਼ਬਰਦਸਤੀ ਵਾਪਸ ਨਹੀਂ ਭੇਜੋਗੇ। ਉਹਦੇ ਨਸਲ, ਉਹਦੀ ਜਾਤ, ਉਹਦੇ ਧਰਮ ਦੇ ਆਧਾਰ ਦੇ ਉੱਤੇ ਉਹਨੂੰ ਉੱਥੇ ਰਹਿਣ ਦਾ, ਉੱਥੇ ਤੁਹਾਡੇ ਕਾਨੂੰਨ ਦੇ ਨਾਲ ਫਾਈਟ ਕਰਨ ਦਾ ਇੱਕ ਹੱਕ ਦੇਵੋਗੇ। ਸੋ ਆਰਟੀਕਲ 14 ਹੈਗਾ ਹਿਊਮਨ ਰਾਈਟਸ ਦਾ, ਆਰਟੀਕਲ ਯੂਨਾਈਟਿਡ ਨੇਸ਼ਨ ਦਾ, ਜਿਹਨੂੰ ਯੂਨੀਵਰਸਲ ਡੈਕਲੇਰੇਸ਼ਨ ਔਨ ਹਿਊਮਨ ਰਾਈਟਸ ਕਿਹਾ ਜਾਂਦਾ, ਯਾਨੀ ਹਰ ਵਿਅਕਤੀ ਆਪਣੇ 'ਤੇ ਹੋ ਰਹੇ ਜ਼ੁਲਮ ਤੋਂ ਬਚਣ ਦੇ ਲਈ ਆਪਣੇ ਦੇਸ਼ ਦੇ ਵਿੱਚੋਂ ਨਿਕਲ ਕੇ ਅਜ਼ਾਇਲਮ ਮੰਗਣ ਦਾ ਹੱਕ ਰੱਖਦਾ ਹੈਗਾ, ਬਚੜਤੇ ਉਸ ਕੰਟਰੀ ਦਾ ਇੱਕ ਅਜ਼ਾਇਲਮ, ਮਤਲਬ ਉਸ ਕੰਟਰੀ ਨੂੰ ਵਾਰ ਸਟੇਟਸ ਦੇ ਵਿੱਚ ਯੂਨਾਈਟਿਡ ਨੇਸ਼ਨ ਮੰਨਦਾ ਕਿ ਨਹੀਂ ਮੰਨਦਾ। ਇੱਦਾਂ ਨਹੀਂ ਕਿ ਤੁਸੀਂ ਅੱਜ ਦੀ ਤਰੀਕ 'ਚ ਇੰਡੀਆ 'ਚ ਉੱਠ ਕੇ ਆ ਗਏ ਅਤੇ ਇੱਥੇ ਅਜ਼ਾਇਲਮ ਲੈ ਲਿਆ। ਇੰਡੀਆ ਨੂੰ ਅੱਜ ਦੀ ਤਰੀਕ ਦੇ ਵਿੱਚ ਉਹ ਸਟੇਟਸ ਆਸਟ੍ਰੇਲੀਆ ਨਹੀਂ ਦਿੰਦਾ। ਸੋ ਇਹ ਮਾਈਗ੍ਰੇਸ਼ਨ ਦੇ ਲਾਅ ਹੈਗੇ ਨੇ, ਉਹ ਚੱਲ ਖੈਰ ਉਹਨਾਂ 'ਤੇ ਆਪਾਂ ਕੀ ਗੱਲ ਕਰਨੀ ਹੈ, ਪਰ ਮੁੱਕਦੀ ਜੀ ਗੱਲ, ਮੇਰਾ ਅੱਜ ਗੱਲ ਕਰਨ ਦਾ ਮਕਸਦ ਜਿਹੜਾ ਸੀਗਾ ਵਾਈਟ ਆਸਟ੍ਰੇਲੀਆ ਪੋਲਿਸੀ ਦੇ ਉੱਤੇ ਗੱਲ ਕਰਨ ਦਾ ਸੀਗਾ। ਹੋਪਫੁਲੀ ਕਿ ਤੁਹਾਨੂੰ ਉਹ ਸਮਝ ਆਈ ਹੋਵੇ, ਉਹਦਾ ਇਤਿਹਾਸ ਸਮਝ ਆਇਆ ਹੋਵੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਜਿੰਨੀ ਕੁ ਗੱਲ ਰੱਖਣੀ ਚਾਹੁੰਦੇ ਸੀ, ਅਤੇ ਤਾਂ ਕਿ ਅੱਗੇ ਚੱਲ ਕੇ ਜਦੋਂ ਅਸੀਂ ਇਹਦੀ ਗੱਲ ਕਰਦੇ ਹਾਂ ਆਪਣਾ ਇਸੇ ਪੋਲਿਸੀ ਦੇ ਨਾਲ ਜੁੜੀਆਂ ਖਬਰਾਂ ਦੇ ਵਿੱਚ, ਤਾਂ ਤੁਹਾਨੂੰ ਉਹਦੀ ਰੈਫਰੈਂਸ ਪਤਾ ਹੋਵੇ। ਇਸ ਕਰਕੇ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤਾਂ, ਧੰਨਵਾਦ, ਰੱਖੋ ਸਿਹਤਾਂ ਦਾ ਖਿਆਲ।

0: ਓਪਾ ਜੀ, ਇੱਕ ਪਾਸੇ ਮੋਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੋਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
5: ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ। ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। Chetston Ford, ready, set, Ford.

0: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਮੈਂ ਕ੍ਰਿਸ਼ਨਾ ਤੇ ਅੱਜ ਆਪਾਂ ਗੱਲਬਾਤ ਜਿਹੜੀ ਕਰਨ ਬੈਠਾਂਗੇ ਨਾ ਇੱਕ ਬਹੁਤ ਹੀ ਰੂਹਾਨੀ ਸਪਿਰਿਚੁਅਲ ਸ਼ਖਸੀਅਤ ਨਾਲ ਕਰਾਂਗੇ। ਹਨੂੰਮਾਨ ਜੀ ਬਜਰੰਗ ਭਲੀ ਬਲੀ ਜੀ ਦੇ ਬਹੁਤ ਵੱਡੇ ਭਗਤ ਨਾਲ ਵੀ ਇੱਕ ਗੱਲ ਹੋਏਗੀ ਅਤੇ ਜਿਹੜੀ ਗੱਲ ਹੋਏਗੀ ਨਾ ਇਸ ਸ਼ਖਸੀਅਤ ਨਾਲ ਹੋਏਗੀ ਪੰਜਾਬੀ 'ਚ ਪਹਿਲੀ ਵਾਰੀ ਜਿੱਥੇ ਤੱਕ ਮੈਂ ਸ਼ਾਇਦ ਮੈਂ ਸਹੀ ਹੋ ਸਕਦਾ ਆਈ ਐਮ ਪ੍ਰੀਟੀ ਮਚ ਸ਼ੋਰ ਆਈ ਐਮ ਰਾਈਟ ਕਿ ਪਹਿਲੀ ਵਾਰੀ ਰਸਰਾਜ ਮਹਾਰਾਜ ਜੀ ਜੋ ਆਪਣੇ ਆਸਟ੍ਰੇਲੀਆ ਟੂਰ 'ਤੇ ਨੇ ਅੱਜ ਉਹਨਾਂ ਨੇ ਸਪੈਸ਼ਲੀ ਸਾਡੇ ਸੱਦੇ 'ਤੇ ਇੱਥੇ ਆਏ ਨੇ। ਥੈਂਕ ਯੂ ਸੋ ਮੱਚ ਤਾਂ ਪਹਿਲੇ ਮਹਾਰਾਜ ਜੀ ਐਂਡ ਸਾਡੇ ਨਾਲ ਗੱਲਬਾਤ ਕਰਨ ਅਤੇ ਗੱਲਬਾਤ ਵੀ ਕਰਨਗੇ ਮਾਂ ਬੋਲੀ ਪੰਜਾਬੀ ਦੇ ਅੰਦਰ। ਕਿਵੇਂ ਹੋ ਜੀ? ਠੀਕ ਠਾਕ?
1: ਬਹੁਤ ਵਧੀਆ ਕਿਰਪਾ ਹਨੂੰਮਾਨ ਜੀ ਦੀ।
0: ਕਿਸ ਤਰ੍ਹਾਂ ਦਾ ਜਾ ਰਿਹਾ ਤੁਹਾਡਾ ਟੂਰ ਇਸ ਵਾਰ ਦਾ ਆਸਟ੍ਰੇਲੀਆ ਦਾ?
1: ਟੂਰ ਬਹੁਤ ਵਧੀਆ ਜਾ ਰਿਹਾ, ਹਰ ਵਾਰੀ ਵਧੀਆ ਜਾਂਦਾ। ਜਿਸ ਤਰ੍ਹਾਂ ਇੰਡੀਆ ਵੀ ਸਵੇਰੇ ਸ਼ਾਮ ਗੁਣਗਾਨ ਕਰੀਦਾ, ਇੱਥੇ ਵੀ ਸਵੇਰੇ ਦੁਪਹਿਰੀ ਸ਼ਾਮ ਕਿਤੇ ਨਾ ਕਿਤੇ ਹਨੂੰਮਾਨ ਜੀ ਦਾ ਨਾਮ ਅਸੀਂ ਗਾਉਂਦੇ ਹਾਂ ਅਤੇ ਸਾਰੇ ਬੜੇ ਆਨੰਦ ਲੈਂਦੇ ਆ।
0: ਮਹਾਰਾਜ ਜੀ, ਮੈਂ ਨਾ ਇੱਕ ਚੀਜ਼ ਹਮੇਸ਼ਾ ਮਾਇੰਡ 'ਚ ਆਉਂਦੀ ਹੈ ਮੇਰੇ ਕਿ ਮੈਨੂੰ ਵੀ ਹੁਣ ਇੱਥੇ 3-4 ਸਾਲ ਹੋ ਗਏ ਰਹਿੰਦੇ ਹੋਏ। ਕੋਈ ਵੀ ਧਰਮ ਕਰਮ ਦਾ ਕੰਮ ਕਰਨ ਲਈ ਲੋਕ ਆਉਂਦੇ ਸਪੈਸ਼ਲੀ, ਅਤੇ ਮੇਰੇ ਹਮੇਸ਼ਾ ਮਾਇੰਡ 'ਚ ਰਹਿੰਦਾ ਕਿ ਮੈਂ ਉਹਨਾਂ ਨੂੰ ਪੁੱਛਾਂ ਕਿ ਜਦੋਂ ਇੱਥੇ ਆ ਕੇ ਉਹ ਵੇਖਦੇ ਸੰਗਤ ਨੂੰ ਅਤੇ ਕਿਸ ਤਰ੍ਹਾਂ ਫੀਲ ਕਰਦੇ। ਉਹੀ ਤੁਹਾਡੇ ਨਾਲ ਵੀ ਸਵਾਲ ਹੁੰਦਾ ਕਿ ਤੁਸੀਂ ਲਾਸਟ ਟਾਈਮ ਵੀ ਜਦੋਂ ਆਏ ਸੀਗੇ ਆਸਟ੍ਰੇਲੀਆ ਬਹੁਤ ਪਾਵਰ ਪੈਕਡ ਤੁਹਾਡਾ ਰਿਹਾ ਸੀਗਾ, ਇਸ ਵਾਰ ਵੀ ਅੱਜ ਜਿਸ ਤਰ੍ਹਾਂ ਆਪਾਂ ਜਿਸ ਵਕਤ ਆਪਾਂ ਗੱਲ ਕਰ ਰਹੇ ਹਾਂ ਇਸ ਤੋਂ ਕੁਛ 2-3 ਘੰਟੇ ਬਾਅਦ ਅਲਟੀਮਾ ਫੰਕਸ਼ਨ ਸੈਂਟਰ ਦੇ ਅੰਦਰ ਤੁਹਾਡਾ ਅੱਜ ਹੈ ਨਾ ਪ੍ਰੋਪਰ ਹੈਗਾ ਇਵੈਂਟ ਹੈ ਜਿੱਥੇ ਹਜ਼ਾਰਾਂ 'ਚ ਲੋਕ ਆਉਣਗੇ, ਤਾਂ ਕਿਸ ਤਰ੍ਹਾਂ ਫੀਲ ਕਰਦੇ ਹੋ?
1: ਬਹੁਤ ਵਧੀਆ ਲੱਗਦਾ। ਇੱਥੇ ਲੋਕਾਂ ਨੂੰ ਮਿਲਦਾ ਘੱਟ ਹੈ ਅਤੇ ਉਹਦੀ ਕੀਮਤ ਜ਼ਿਆਦਾ। ਸਾਡੇ ਉੱਥੇ ਕੰਕਰ ਕੰਕਰ 'ਚ ਸ਼ੰਕਰ ਹੈ, ਜਗ੍ਹਾ ਜਗ੍ਹਾ ਗਾਓ ਗਾਓ 'ਚ ਹਨੂੰਮਾਨ ਜੀ ਹੈ, ਸ਼ਹਿਰ ਸ਼ਹਿਰ ਮੱਲੇ ਮੱਲੇ ਹਨੂੰਮਾਨ ਜੀ ਦੇ ਮੰਦਰ ਹੈ, ਸਾਰੇ ਭਗਵਾਨ ਦੇ ਮੰਦਰ ਹੈ। ਜਿਹਨੂੰ ਕਦੇ ਕਿਤੇ ਕਥਾ ਹੋ ਰਹੀ ਹੈ, ਕਿਤੇ ਕੀਰਤਨ ਹੋ ਰਿਹਾ, ਕਿਤੇ ਭਜਨ ਹੋ ਰਿਹਾ, ਕਿਤੇ ਸੁੰਦਰ ਕਾਂਡ ਹੋ ਰਿਹਾ, ਕਿਤੇ ਭਾਗਵਤ, ਕਿਤੇ ਰਾਮ ਕਥਾ, ਕਿਤੇ ਸ਼ਿਵ ਮਹਾਪੁਰਾਣ, ਨਹੀਂ ਤਾਂ ਟੀਵੀ ਵੀ ਆਲਵੇਜ਼ ਉੱਥੇ ਰੇਡੀ ਹੈ, ਅਲਰਟ ਰਹਿੰਦੇ ਹੈ, ਬੜੇ ਚੈਨਲ ਹੈ, ਕਿੰਨੇ ਸਪਿਰਿਚੁਅਲ ਚੈਨਲ ਹੈ, ਲੋਕ ਕਿਤੇ ਨਾ ਕਿਤੇ ਇਨਵੋਲਵ ਰਹਿੰਦੇ ਆ। ਇੱਥੇ ਮੈਂ ਦੇਖਿਆ ਲੋਕਾਂ ਦੀ ਭਾਗ ਦੌੜ ਬਹੁਤ ਜ਼ਿਆਦਾ, ਇਹਦੇ ਬਿਜ਼ੀ ਬਹੁਤ ਹੈ। ਇਹਨੂੰ ਮੈਂ ਦੇਖਿਆ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਤੇ ਇਹਨਾਂ ਦੀ ਇਸ ਤਰ੍ਹਾਂ ਰੇਲ ਬੰਨੀ ਕਿ ਮਰਨ ਦਾ ਵੀ ਟਾਈਮ ਨਹੀਂ ਹੁੰਦਾ ਇਸ ਤਰ੍ਹਾਂ। ਮੈਨੂੰ ਕੋਈ ਦੱਸ ਰਿਹਾ ਸੀ ਇੱਥੇ ਕੋਈ ਮਰ ਜਾਏ ਸ਼ੁੱਕਰ ਬੁੱਧਵਾਰ ਤੇ ਸੋਚਦੇ ਕਿ ਯਾਰ ਸੰਡੇ ਨੂੰ ਸਾੜ ਲਾਂਗੇ, ਇੰਨੇ ਮਤਲਬ ਬਿਜ਼ੀ ਹੈਗੇ ਲੋਕ। ਤੇ ਇਹ ਵੀ ਬੜਾ ਬਿਜ਼ੀ ਪਨਾ ਵੀ ਹੈ, ਇੰਡੀਆ ਵਾਲੇ ਜ਼ਿਆਦਾ ਬਿਜ਼ੀ ਹੈ ਇੱਥੇ। ਮੈਂ ਗੋਰਿਆਂ ਨੂੰ ਦੇਖਣਾ ਤੇ ਉਹ ਲੱਗਦਾ ਕਿ ਇਹ ਸਾਧੂ ਪ੍ਰਵਰਤੀ ਦੇ ਲੋਕ ਹੈ।
0: ਅੱਛਾ ਵਾਹ,
1: ਸੱਚੀ ਇਹਨਾਂ ਦਾ ਖਾਣ ਪਾਣ ਜੋ ਇੱਕ ਹੋਰ ਕਰ ਦਈਏ, ਇਹਨਾਂ ਦਾ ਭੋਗ ਵਿਲਾਸ, ਤੇ ਇੱਥੇ ਸਾਧੂ ਪ੍ਰਵਰਤੀ ਦੇ ਲੋਕ ਹੈ। ਅਟੈਚਮੈਂਟ ਇਹਨਾਂ ਨੂੰ ਨਹੀਂ, ਸੰਗ੍ਰਹਿ ਇਹਨਾਂ ਨੂੰ ਨਹੀਂ, ਜੋੜਨਾ ਇਹਨਾਂ ਨੂੰ ਨਹੀਂ, ਕਲੈਕਟ ਇਹਨਾਂ ਨੂੰ ਨਹੀਂ ਕਰਨਾ, ਇਮਾਰਤਾਂ ਇਹਨਾਂ ਨੂੰ ਨਹੀਂ ਖੜੀ ਕਰਨੀ, ਪਰਿਵਾਰ ਦਰ ਪਿੱਛੇ ਇਹਨਾਂ ਨੇ ਨਹੀਂ ਸੋਚਣਾ। ਇਹਦਾ 5 ਦਿਨ ਕਮਾਉਣਾ, 3 ਦਿਨ ਉਡਾ ਦੇਣਾ ਅਤੇ ਮਸਤੀ 'ਚ ਰਹਿਣਾ, ਹੱਸਦੇ ਖੇਲਦੇ। ਇੱਥੇ ਇੰਡੀਆ ਵਾਲਿਆਂ ਨੇ ਭਾਗ ਦੌੜ ਪਾਈ ਦੀ ਹੈ।
0: ਇਹ ਕੀ ਤੁਸੀਂ ਐਜ਼ ਅ ਪਰਸਨ ਜੋ ਲੋਕਾਂ ਨੂੰ ਸਪਿਰਿਚੁਅਲਿਟੀ ਦੇ ਨਾਲ ਜੋੜਦਾ, ਰੱਬ ਦੇ ਨਾਲ ਜੋੜਦਾ, ਤੁਸੀਂ ਕਾਰਨ ਕੀ ਸਮਝਦੇ ਹੋ ਇਸ ਚੀਜ਼ ਦਾ, ਇਸ ਮੈਂਟਲ ਸਟ੍ਰੈਸ ਦਾ ਹੈਵੀ, ਜੋ ਜੋ ਇੱਥੇ ਰਹਿੰਦੇ ਲੋਕਾਂ 'ਚ ਵੀ ਆਪਾਂ ਕਹਿ ਸਕਦੇ ਹਾਂ ਜਾਂ ਫਿਰ ਜੋ ਬੈਕ ਇਨ ਇੰਡੀਆ ਵੀ ਆਪਾਂ ਵੇਖਦੇ ਹਾਂ ਲੋਕ ਹਰ ਵਕਤ ਇੱਕ ਪ੍ਰੈਸ਼ਰ ਇੱਕ ਸਟ੍ਰੈਸ 'ਚ ਰਹਿੰਦੇ ਆ, ਤੁਸੀਂ ਇਹਦਾ ਕੀ ਤੱਤ ਕੱਢਿਆ?
1: ਇਹਦੇ ਪਿੱਛੋਂ ਇਹੀ ਕਾਰਨ, ਜੋ ਸਾਨੂੰ ਨਹੀਂ ਮਿਲਿਆ ਉਹਦੀ ਕਾਮਨਾ, ਉਦੋਂ ਉਹ ਮਿਲ ਜਾਏ, ਜਿਹੜਾ ਮਿਲਿਆ ਹੋਇਆ ਉਹਦੀ ਕਦਰ ਨਹੀਂ। ਆਪਾਂ ਕੀ ਕਰਦੇ ਹਾਂ ਕਿ ਬਈ ਜੋ ਸਾਡੇ ਕੋਲ ਨਹੀਂ ਹੈ ਨਾ, ਉਹ ਕਹਿੰਦੇ ਨੇ ਵੀ ਜਿਹੜਾ ਨਹੀਂ ਮਿਲਿਆ ਕਰੋੜਾਂ ਦਾ, ਜਿਹੜਾ ਮਿਲ ਗਿਆ ਉਹ ਮਿੱਟੀ। ਆਦਮੀ ਇਨਸਾਨ ਬੰਦਾ ਹੋਰ ਪਾਉਣ ਦੇ ਚੱਕਰ 'ਚ ਹੋਰ ਮਿਲ ਜਾਏ, ਹੋਰ ਮਿਲ ਜਾਏ, ਜਿਹੜਾ ਉਹਦੇ ਕੋਲ ਹੈਗਾ ਉਹਦਾ ਵੀ ਇੰਜੋਏ ਨਹੀਂ ਕਰ ਪਾ ਰਿਹਾ।
0: ਇਹ ਬਹੁਤ ਸੱਚ ਗੱਲ ਆ। ਇਹਦਾ ਕੋਈ ਹੱਲ ਹੈ? ਹੱਲ ਇਹਨਾਂ ਵੇ ਕਿ ਮੈਂ ਕਦੇ ਆਪਣੇ ਆਪ ਨੂੰ ਇਹ ਸਮਝਾ ਸਕਦਾ ਕਿ ਬਸ ਯਾਰ ਕਾਫੀ ਕੁਛ ਕਰ ਲਿੱਤਾ।
1: ਹਾਂ ਬਸ ਸੰਤੁਸ਼ਟੀ, ਸੈਟਿਸਫੈਕਸ਼ਨ।
0: ਤੇ ਜੇ ਮੈਂ ਤੁਹਾਡੇ ਸਫ਼ਰ ਤੋਂ ਗੱਲ ਕਰਾਂ ਕਿ ਇੱਕ ਬਹੁਤ ਹੀ ਅਚਾਨਕ ਇੱਕ ਪੀਕ ਦੇਖਣ ਨੂੰ ਮਿਲੀ ਅਚਾਨਕ ਦਿਨੋਂ ਦਿਨ ਰਾਤ ਦੇ ਅੰਦਰ ਹੀ ਹੈ ਨਾ, ਅਤੇ ਫਿਰ ਉਸ ਤੋਂ ਬਾਅਦ ਤੁਸੀਂ ਇੰਨਾ ਉੱਚਾ ਮੁਕਾਮ ਪਾ ਲਿੱਤਾ ਅਤੇ ਅੱਜ ਵੀ ਟੱਚਵੁੱਡ ਚਲੋ ਹੈ ਨਾ ਬਹੁਤ ਵਧੀਆ, ਹਰ ਪਾਸੇ ਤੁਸੀਂ ਮਕਬੂਲੀਅਤ ਮਿਲਦੀ ਪਈ ਹੈ ਜਿੱਥੇ ਵੀ ਤੁਸੀਂ ਜਾਂਦੇ ਹੋ, ਰੱਬ ਦਾ ਨਾਮ ਲੋਕਾਂ ਤੱਕ ਪਹੁੰਚਾਉਂਦੇ ਹੋ। ਅਤੇ ਇਹ ਸਫ਼ਰ ਕਿਸ ਤਰ੍ਹਾਂ ਸ਼ੁਰੂ ਹੋਇਆ?
1: ਦਰਅਸਲ ਬਚਪਨ ਤੋਂ ਹੀ ਗਰੀਬੀ ਦਾ ਬਹੁਤ ਦੌਰ ਰਿਹਾ। ਸਾਡੇ ਡੈਡੀ ਨੂੰ ਗਾਉਣ ਦਾ ਬੜਾ ਸ਼ੌਕ ਹੈ, ਪ੍ਰੋਫੈਸ਼ਨਲੀ ਗਾਉਂਦੇ ਹੋ।
0: ਅੱਛਾ,
1: ਐਵੇਂ ਗਾਉਣ ਦਾ ਉਹਨਾਂ ਨੂੰ ਸ਼ੌਕ ਹੈ। ਆਵਾਜ਼ ਬਹੁਤ ਵਧੀਆ, ਬੜਾ ਸੁਰੀਲਾ ਗਾਉਂਦੇ, ਤੇ ਉਹ ਮੰਦੇ ਦੇ ਪਏ ਪਏ ਰਾਤੀ ਗਾਉਂਦੇ ਰਹਿੰਦੇ, ਭਜਨ ਭੁਜਨ ਚੱਲਦੇ ਫਿਰਦੇ ਉੱਠਦੇ ਬਹਿਣਦੇ। ਫਿਰ ਸਾਡੇ ਬਾਬਾ ਜੀ ਨੇ ਪਾਪਾ ਜੀ ਨੇ ਦੋ ਦੋ ਮੰਦਰ ਬਣਵਾਏ।
0: ਇਹ ਕਿੱਥੇ ਦੀ ਗੱਲ ਹੋ ਰਹੀ ਹੈ?
1: ਇਹ ਦਿੱਲੀ ਦੀ ਗੱਲ ਹੋ ਰਹੀ
0: ਹੈ।
1: ਦੋ ਮੰਦਰ ਬਣਵਾਏ ਜਿੱਥੇ ਮੇਰਾ ਜਨਮ ਹੋਇਆ ਸੀ
0: ਜੀ।
1: ਉੱਥੇ ਮੰਦਰਾਂ ਦੇ ਵਿੱਚ ਮੈਂ ਕੀਰਤਨ ਕਰਦਾ ਸੀ, ਸਕੂਲ 'ਚ ਫਿਰ ਭੇਟਾ ਗਾਉਂਦਾ ਸੀ।
0: ਅੱਛਾ, ਓਕੇ।
1: ਐਨੂਅਲ ਫੰਕਸ਼ਨ ਆਉਂਦੇ ਤਾਂ ਮੈਡਮ ਮੇਰੇ ਕੋਲ ਭੇਟ ਗਵਾਉਂਦੀ ਸੀ।
0: ਅੱਛਾ,
1: ਦੇਸ਼ ਭਗਤੀ ਗੀਤ। ਉਹਦੇ ਬਾਅਦ ਸਫ਼ਰ ਸ਼ੁਰੂ ਹੋਇਆ, ਫਿਰ ਜਗਰਾਤੇ ਸ਼ੁਰੂ ਕੀਤੇ, ਜਗਰਾਤਿਆਂ ਦੇ ਪਿੱਛੇ ਕੋਰਸ 'ਤੇ ਗਾਣਾ ਸ਼ੁਰੂ ਕੀਤਾ। ਉਹਦੇ 'ਤੇ ਪੈਸੇ ਪੁਸੇ ਨਹੀਂ ਮਿਲਦੇ ਸੀ, ਗੁਜ਼ਾਰਾ ਨਹੀਂ ਹੋਇਆ। ਫਿਰ ਕੀਬੋਰਡ ਵਜਾਉਣਾ ਸਿੱਖਿਆ।
0: ਅੱਛਾ, ਓਕੇ।
1: ਆਈ ਐਮ ਅ ਕੀਬੋਰਡ ਪਲੇਅਰ।
0: ਓਕੇ ਓਕੇ।
1: ਫਿਰ ਮੈਂ ਕੀਬੋਰਡ ਪਲੇਅਰ ਇਸ ਲਈ ਕਹਿੰਦਾ ਕਿ ਹਜ ਵੀ ਹੂੰ, ਕਿਉਂਕਿ ਹੁਣ ਵੀ ਹਾਰਮੋਨੀਅਮ 'ਤੇ ਵਜਾ ਹੀ ਰਿਹਾ। ਅਤੇ ਉਹ ਕੀਬੋਰਡ ਵਜਾਇਆ ਬਹੁਤ ਸਾਲ, ਫਿਰ ਵੀ ਉਹ ਮਨ ਅੰਦਰ ਕਹਿੰਦਾ ਸੀ ਨਹੀਂ ਗਾਣਾ ਹੈ, ਵਜਾਉਣਾ ਨਹੀਂ। ਫਿਰ ਇੱਕ ਦਿਨ ਬੈਠੇ ਬੈਠੇ ਹਨੂੰਮਾਨ ਜੀ ਨੇ ਪ੍ਰੇਰਣਾ ਕੀਤੀ ਕਿ ਮੈਂ ਸੁੰਦਰ ਕਾਂਡ ਗਾਣਾ ਹੈ ਅਤੇ ਕੁਝ ਡਿਫਰੈਂਟ ਗਾਣਾ ਹੈ। ਲੋਕ ਕਹਿੰਦੇ ਬੋਰ ਹੈ ਕਿ ਦੋ ਵੱਡੇ ਬੁੱਢੇ ਆ ਗਏ, ਉਹਨਾਂ ਨੇ ਸੁਣ ਲਿਆ, ਬੱਚੇ ਬੁੱਚਿਆਂ ਨੇ ਖਾ ਪੀ ਲਿਆ, ਪੰਡਿਤ ਜੀ ਆ ਗਏ ਕਰਕੇ ਚਲ ਗਏ।
0: ਹਾਂ, ਜਿਸ ਤਰ੍ਹਾਂ ਤੁਸੀਂ ਦੱਸਿਆ ਇਸ ਤਰ੍ਹਾਂ ਹੀ ਸੀਨ
1: ਸੁੰਦਰ ਕਾਂਡ ਦਾ
0: ਜੀ।
1: ਲੇਕਿਨ ਅੱਜ ਦੇਖੋ ਇੰਨੇ ਹਾਈ ਸਕੇਲ 'ਤੇ ਦੁਨੀਆਂ ਦੇ ਵੱਡੇ ਤੋਂ ਵੱਡਾ ਬੰਦਾ ਸੁੰਦਰ ਕਾਂਡ ਕਰਾਉਂਦਾ ਹੈ ਅਤੇ ਉਹਦੀ ਮਾਨਤਾ ਕਿੰਨੀ ਵੱਧ ਗਈ ਹੈ। ਇਹਦੇ ਪਿੱਛੇ ਕਾਰਨ ਕੋਈ ਮੈਂ ਨਹੀਂ ਹੈਗਾ, ਹਾਲਾਂਕਿ ਸੁੰਦਰ ਕਾਂਡ ਨੇ ਮੈਨੂੰ ਚੁੱਕ ਲਿਆ।
0: ਹਾਂ, ਮਤਲਬ ਤੁਸੀਂ ਚੁਣਿਆ ਗਿਆ, ਤੁਸੀਂ ਇਹ ਕਿਹਾ
1: ਸੁੰਦਰ ਕਾਂਡ ਨੇ ਮੈਨੂੰ ਚੁਣ ਲਿਆ ਅਤੇ ਚੁੱਕ ਲਿਆ। ਇਹਦੇ ਪਿੱਛੇ ਕਾਰਨ ਹੈ ਕਿ ਬਈ ਜਿਸ ਤਰ੍ਹਾਂ ਭਗਵਾਨ ਸ਼੍ਰੀ ਕ੍ਰਿਸ਼ਨ ਅਰਜੁਨ ਨੂੰ ਕਹਿੰਦੇ ਆ ਨਿਮਿੱਤ ਮਾਤਰਮ ਬਹੁ ਸਭ ਵਿਸਾਚੀਨ, ਅਰਜੁਨ ਤੂੰ ਨਿਮਿੱਤ ਬਣ ਜਾ, ਫਿਰ ਕਰਤਾ ਕਰਾਤਾ ਸਭ ਮੈਂ ਹੂੰ। ਗੁਰਦੇਵ ਨਾਨਕ ਨੇ ਪੰਜਾਬੀ 'ਚ ਕਿਹਾ ਕਰਨ ਕਰਾਵਨ ਆਪੇ ਆਪ, ਨਾਮ ਰਖਾ ਲਿਆ ਤਾਓ, ਸਭ ਤੇਰੀ ਵਡਿਆਈ ਨਾਨਕ ਕੋਈ ਨਾਮ ਨਾ ਜਾਣੇ ਮੇਰਾ। ਗੁਰਦੇਵ ਨਾਨਕ ਵੀ ਕਹਿੰਦੇ ਜੋ ਤੁਧ ਭਾਵੇ ਸਾਈਂ ਬਲੀਕਾਰ। ਤੁਲਸੀਦਾਸ ਜੀ ਵੀ ਕਹਿੰਦੇ ਜੇ ਵਿਧੀਨਾਥ ਹੋਈ ਹਿਤ ਮੋਰਾ, ਕਰੋ ਸੁਬੇਗ ਦਾਸ ਮੈਂ ਤੋਰਾ, ਸਭੇ ਸਿਆਣੇ ਏਕ ਮਤ। ਸਾਡੇ ਵੇਦ ਕਹਿੰਦੇ ਏਕਮ ਸਦ ਵਿਪਰਾ ਬਹੁਦਾ ਵਦੰਤੀ, ਸੱਚ ਸਾਰਿਆਂ ਨੇ ਇੱਕੋ ਹੀ ਬੋਲਣਾ। ਜਿਹੜਾ ਸੱਚ ਹੈ ਉਹ ਦਸ ਬੰਦਿਆਂ ਤੋਂ ਵੱਖ ਵੱਖ ਪੁੱਛ ਲਓ, ਉਹ ਇੱਕੋ ਹੀ ਆਉਣਾ। ਜਿਹੜਾ ਝੂਠ ਹੈ ਉਹ ਪੰਜ ਕੋਲੋਂ ਪੁੱਛ ਲਓ, ਪੰਜਾਂ ਦਾ ਅਲੱਗ ਹੈ। ਇਸ ਲਈ ਸਭੇ ਸਿਆਣੇ ਏਕ ਮਤ, ਗੁਰਦੇਵ ਨਾਨਕ ਕਹਿੰਦੇ ਸਾਰੇ ਸਿਆਣਿਆਂ ਦੀ ਖੋਪੜੀ ਇੱਕ ਜਿਹੀ ਬੋਲੇਗੀ। ਜਿੱਥੇ ਸਿਆਣੇ ਇਕੱਠੇ ਹੋ ਗਏ ਉੱਥੇ ਕੰਮ ਬਣ ਜਾਂਦਾ, ਜਿੱਥੇ ਪਗਲੇ ਇਕੱਠੇ ਹੋ ਗਏ ਤੇ ਉੱਥੇ ਫਿਰ ਮੂਰਖ ਸੇ ਮੂਰਖ ਮਿਲੇ ਤੋ ਦੇ ਗੂਸਾ ਦੇ ਲਾ।
0: ਮਹਾਰਾਜ ਜੀ, ਮੈਂ ਆਪਣਾ ਜੇ ਪਰਸਨਲ ਤੌਰ 'ਤੇ ਦੱਸਾਂ, ਮੈਂ ਨਵਾਂ ਨਵਾਂ ਇੱਕ ਤਰੀਕੇ ਦਾ ਮਿਊਜ਼ਿਕ ਹਿੱਟ ਹੋਇਆ ਸੀ ਕਿ ਜਿਹੜੇ ਬਹੁਤ ਹਿੱਟ ਰੋਮੈਂਟਿਕ ਗਾਣੇ ਜਾਂ ਫਿਰ ਥੋੜ੍ਹੇ ਸਲੋ ਟਾਈਪ ਗਾਣੇ ਆ, ਹੈ ਨਾ, ਉਹਨਾਂ ਨੂੰ ਇੱਕ ਲੋਫਾਈ ਕਰਕੇ ਨਾ ਕੋਈ ਚੀਜ਼ ਸ਼ੁਰੂ ਹੋਈ ਅਤੇ ਉਹ ਹੋਰ ਸਲੋ ਕਰਕੇ ਹੋਰ ਥੋੜ੍ਹੀ ਮੀਡੀਅਮ ਜਿਹੀ ਟੋਨ ਦੇ ਕੇ, ਅਰੀਜੀਤ ਸਿੰਘ, ਕੇ ਵਗੈਰਾ ਇਹਨਾਂ ਦੇ ਗਾਣੇ। ਇੱਕ ਦਿਨ ਮੇਰੇ ਐਲਗੋਰਿਦਮ ਨੇ ਜੀ ਕਿਹਾ ਕਿ ਹਨੂੰਮਾਨ ਚਾਲੀਸਾ ਲੋਫਾਈ ਸਾਹਮਣੇ ਲਿਖਿਆ ਪਿਆ। ਮੈਂ ਕਿਹਾ ਯਾਰ ਆਹ ਕੀ ਚੀਜ਼ ਆ। ਮੈਂ ਪਲੇਅ ਕੀਤਾ ਅਤੇ ਮੈਂ ਜਦ ਦਾ ਤੁਹਾਡਾ ਵਰਜਨ ਉਹ ਵਾਲਾ ਸੁਣਿਆ ਲੋਫਾਈ, ਮੈਂ ਕਦੀ ਸ਼ਾਇਦ ਹੋਰ ਜਿਹੜੇ ਬਹੁਤ ਮਕਬੂਲ ਨੇ, ਹੈ ਨਾ, ਕਿਸੇ ਦੀ ਚਲੋ ਆਪਾਂ ਇਹ ਨਹੀਂ ਕਹਿ ਸਕਦੇ ਕੋਈ ਚੰਗਾ ਜਾਂ ਮਾੜਾ, ਪਰ ਜੋ ਜੁੜਾਵ ਉਸ ਵਰਜਨ ਨਾਲ ਹੋਇਆ ਸ਼ਾਇਦ ਕਦੇ ਪਹਿਲਾਂ ਨਹੀਂ ਮੈਂ ਇਸ ਤਰ੍ਹਾਂ ਦਾ ਮਹਿਸੂਸ ਕੀਤਾ। ਇੱਕ ਮੈਂ ਆਰਟ ਵਾਈਜ਼ ਜੇ ਵੇਖਾਂ ਤਾਂ ਬਹੁਤ ਡਿਫਰੈਂਟ ਚੀਜ਼ ਨਹੀਂ ਸੀਗੀ ਕਿ ਚਾਲੀਸਾ ਇੱਕ ਬੀਟ ਦੇ ਉੱਪਰ, ਉਹ ਵੀ ਇੱਕ ਸਲੋ ਮੋਸ਼ਨ, ਇਹ ਇੰਸਪੀਰੇਸ਼ਨ ਕਿੱਥੋਂ ਆਈ?
1: ਦਰਅਸਲ ਮੈਨੂੰ ਸ਼ੁਰੂ ਤੋਂ ਹੀ ਦੱਸਿਆ ਗਿਆ ਕਿ ਸੁੰਦਰ ਕਾਂਡ, ਰਾਮਚਰਿਤ ਮਾਨਸ, ਹਨੂੰਮਾਨ ਚਾਲੀਸਾ, ਤੁਲਸੀਦਾਸ ਜੀ ਦੇ ਜਿਹੜੇ ਗ੍ਰੰਥ ਹੈ, ਇਹਨਾਂ ਨੂੰ ਆਪਾਂ ਨੂੰ ਤੈਲ ਵਰਤ ਧਾਰਾ ਦੀ ਤਰ੍ਹਾਂ ਗਾਣਾ ਚਾਹੀਦਾ।
0: ਜਿਸ ਤਰ੍ਹਾਂ
1: ਜਿਹਦੇ 'ਚ ਕੋਈ ਟੁੱਟ ਨਾ ਹੋਵੇ।
0: ਜੀ ਹਾਂ,
1: ਹੁਣ ਮੈਂ ਕਹਿਣਾ ਨਹੀਂ ਚਾਹੁੰਦਾ, ਜਿਸ ਤਰ੍ਹਾਂ ਗੁਲਸ਼ਨ ਕੁਮਾਰ ਜੀ ਦਾ ਹਨੂੰਮਾਨ ਚਾਲੀਸਾ ਹੈ
0: ਜੀ,
1: ਉਹ ਭੀਮ ਰੂਪ ਧਰੀ ਅਸੁਰ ਸੰਘਾਰੇ, ਫਿਰ ਮਿਊਜ਼ਿਕ ਵਜਾ ਡੰਗ ਡੰਗ ਡੰਗ ਡੈਂਗ ਡੈਂਗ ਡੈਂ ਡੈਂ ਡੈਂ ਡੈਂ ਡੈਂ, ਉਹ ਆਪਣੇ ਆਪ 'ਚ ਸਭ ਤੋਂ ਹਾਈ ਲੈਵਲ ਹੈ ਉਹਦਾ,
0: ਬਿਲਕੁਲ।
1: ਲੇਕਿਨ ਉਹ 'ਚ ਮਿਊਜ਼ਿਕ ਜਿਹੜਾ ਉਹ ਟੁੱਟ ਹੈ ਹਨੂੰਮਾਨ ਚਾਲੀਸਾ ਦੀ। ਰਾਮ ਨਾਮ ਜੁੜਿਆ ਹੋਏ ਚਲੋ ਤਾਂ ਵੀ ਤੇ ਆਪਾਂ ਸ਼ੁਰੂ ਤੋਂ ਜਦੋਂ ਸੁੰਦਰ ਕਾਂਡ ਤੁਸੀਂ ਕਿਤੇ ਸੁਣੇ ਵੀ ਹੈ ਤੁਹਾਡੇ ਵਿਆਹ ਦਾ ਵੀ ਅਸੀਂ ਕੀਤਾ ਆਪਾਂ ਇੱਕ ਵਾਰੀ ਸ਼ੁਰੂ ਕਰਨੇ ਆ ਤੇ ਲਾਸਟ 'ਚ ਜਾ ਕੇ ਬੰਦ ਹੁੰਦਾ ਵਿੱਚ ਰਾਮ ਨਾਮ ਕੀਰਤਨ ਕੁਛ ਇਹ ਚੱਲਦਾ ਰਹੇਗਾ ਉਹ ਤੈਲਵ੍ਰਤ ਧਾਰਾ ਦੀ ਤਰ੍ਹਾਂ ਚੱਲਦਾ ਹੁਣ ਜਿਸ ਤਰ੍ਹਾਂ ਜਿਵੇਂ ਤੁਸੀਂ ਹਨੂੰਮਾਨ ਚਾਲੀਸਾ ਜਿਹੜਾ ਸੁਣਿਆ ਹੈ ਹਨੂੰਮਾਨ ਚਾਲੀਸਾ ਲੋਫਾਈ
0: ਜੀ
1: ਲੋ ਫ੍ਰੀਕੁਐਂਸੀ ਵਰਜ਼ਨ ਇਹਦੇ 'ਚ ਮੈਂ ਇੱਕ ਗੱਦ 'ਚ ਗਾਇਆ ਸ਼੍ਰੀ ਗੁਰੂ ਚਰਨ ਸਰੋਜ ਰਜ ਨਿਜ ਮਨ ਮੁਗੁਰ ਸੁਧਾਰੇ ਵਰਨੋ ਰਘੁਬਰ ਵਿਮਲ ਜਸੋ ਜੋਦਾਇਕ ਬਲ ਜਾਰੇ ਬੁੱਧਹੀਨ ਤਨ ਜਾਣ ਗਏ ਸੁਮਿਰੋ ਭਵਨ ਕੁਮਾਰ ਬਲ ਬੁੱਧ ਵਿਦਿਆ ਨੇ ਮੋਹੀ ਹਰੂ ਕਰੇ ਜਿਵਿਗਾ ਜੈ ਹਨੂੰਮਾਨ ਗਿਆਨ ਗੁਣ ਸਾਗਰ ਜੈ ਕਪੀ ਜਿਤੀ ਲੋਕ ਵਿਚਾਗਰ ਰਾਮ ਦੂਤ ਯਤਨਿਤ ਬਲ ਧਾਮ ਅੰਜਨੀ ਬੁੱਧ ਭਵਨ ਸੁਦ ਨਾਮਾ ਫਿਰ ਬੀਟ ਆ ਗਈ ਠੈਂ ਟੱਚ ਲੋਫੀ ਵਰਜ਼ਨ ਦੀ ਅਤੇ ਉਹ ਕੀ ਹੋਇਆ ਵੈਸਟਰਨ ਜੈਨਜੀ ਨੂੰ ਯੰਗਸਟਰ ਨੂੰ ਯੂਥ ਨੂੰ ਅਟਰੈਕਟ ਕਰ ਲਿਆ ਵੈਸਟਰਨਾਈਜ਼ ਬੀਟ ਨੇ ਅਤੇ ਰਾਮ ਨਾਮ ਸ਼ਬਦ ਇੰਟਰਨਲੀ ਅੰਦਰ ਪਿਆ ਉਹਨੂੰ ਰਾਗ ਇਹ ਪਿਓਰ ਹੈ ਯਮਨ
0: ਅੱਛਾ ਠੀਕ ਹੈ
1: ਉਹ ਰਾਗ ਜਦੋਂ ਅੰਦਰ ਜਾ ਕੇ ਵੜਦਾ ਹੈ ਇਨਸਾਨ ਤੇ ਫਿਰ ਬੀਟ ਵੀ ਤਾਂ ਕਨੈਕਟ ਹੋ ਜਾਂਦਾ
0: ਇਹ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇੱਕ ਸੋਚ ਕੇ ਕਿ ਅੱਜ ਦੀ ਯੰਗਸਟਰ ਹੀ ਸੁਣਦਾ ਜ਼ਿਆਦਾਤਰ
1: ਸੁਣਦੇ
0: ਹਾਂ ਨਹੀਂ ਮਤਲਬ ਯੰਗਸਟਰ ਨੂੰ ਕਿਸੇ ਤਰੀਕੇ ਨਾਲ ਜੋੜਨ ਵਾਸਤੇ ਇਸ ਕਰਕੇ ਆਪਾਂ ਬੀਟ ਵਾਈਜ਼
1: ਮੈਂ ਪੂਰੀ ਦੁਨੀਆ 'ਚ ਘੁੰਮਦਾ ਰਹਿੰਦਾ ਏਅਰਪੋਰਟ 'ਤੇ ਕਿਤੇ ਨਾ ਕਿਤੇ ਜਿੱਥੇ ਮੈਂ ਜੋ ਪਬਲਿਕ 'ਚ ਜਾਂਦਾ ਹੀ ਹਾਂ ਸਾਰੇ ਯੰਗਸਟਰ ਹੀ ਦੌੜ ਕੇ ਆਉਂਦੇ ਮੇਰੇ ਕੋਈ ਪੈਰ ਛੂਏਗਾ ਕੋਈ ਆਪਣੀ ਆਪਣੀਆਂ ਗੱਲਾਂ ਦੱਸੇਗਾ ਦੇਖੋ ਜੀ ਹੁਣ ਵੀ ਤੁਹਾਡਾ ਹੀ ਸੁਣ ਕੇ ਆਇਆ ਇਹੀ ਚੱਲਦਾ ਪੂਰੇ ਦਿਨ ਮੇਰੀ ਗੱਡੀ 'ਚ ਇਹੀ ਚੱਲਦਾ ਮੇਰੇ ਜਿਮ 'ਚ ਇਹ ਚੱਲਦਾ ਮੇਰੇ ਆਫਿਸ ਦੇ ਲੈਪਟਾਪ 'ਚ ਇਹ ਚੱਲਦਾ ਆਪਣੇ ਆਪਣੇ ਸਾਰਾ ਦੱਸਦੇ ਅਤੇ ਇਹ ਮੈਨੂੰ ਬੜਾ ਮਤਲਬ ਖੁਸ਼ੀ ਹੁੰਦੀ ਹੈ ਕਿ ਹਨੂੰਮਾਨ ਜੀ ਨੇ ਮੈਨੂੰ ਇਸ ਕਾਬਿਲ ਸਮਝ ਲਿਆ ਇਸ ਕਾਬਿਲ ਵੀ ਨਹੀਂ ਸਮਝਿਆ ਅਤੇ ਮਤਲਬ ਉਹਨਾਂ ਨੇ ਆਪਣੀ ਕਿਰਪਾ ਦਾ ਹੱਥ ਰੱਖ ਕੇ ਕੀਤਾ ਸਭ ਕੁਛ ਆਪ ਹੀ ਹੈ ਨਾ ਥੋੜ੍ਹਾ ਜਿਹਾ ਮੈਨੂੰ ਦਿੱਤਾ
0: ਰੱਬ ਆਪ ਚੁਣਦਾ ਬੰਦੇ ਨੂੰ
1: ਬਿਲਕੁਲ ਕਰਮਾਂ ਦਾ ਹਿਸਾਬ ਹੈ ਕਈਆਂ ਜਾਗਦੀਆਂ ਰਹਿੰਦੇ ਰਹਿੰਦੇ ਭਾਗ ਸੁੱਤੇ ਕਿਤੇ ਭਾਗ ਲਾਉਂਦਾ ਕਈਆਂ ਸੁੱਤੀਆਂ ਨੂੰ ਉਹਦਾ ਕਿਰਪਾ ਦਾ ਤੁਲਸੀਦਾਸ ਜੀ ਕਹਿੰਦੇ ਅੰਧਾ ਧੁੰਦ ਸਰਕਾਰ ਹੈ ਤੁਲਸੀ ਰਹੋ ਨਿਸ਼ੰਕ ਉਹਦਾ ਕੁਛ ਕਿਸੇ ਨੂੰ ਨਹੀਂ ਪਤਾ ਜਿਹਨੂੰ ਪਤਾ ਉਹ ਮੌਨ ਹੈ ਉਹ ਕਰਦਾ ਜਾਂਦਾ ਬਸ ਤੇ ਜਿਹਨਾਂ ਨੂੰ ਨਹੀਂ ਪਤਾ ਸਾਡੇ ਵਰਗੇ ਬੋਲਦੇ ਜਾਂਦੇ ਜਿਹਨੂੰ ਪਤਾ ਉਹ ਚੁੱਪ ਹੈ ਕਦੇ ਨਹੀਂ ਬੋਲਦਾ ਕਰਦਾ ਜਾਂਦਾ ਚੱਲ ਬਈ ਤੇਰਾ ਨੰਬਰ ਆ ਗਿਆ ਚੁੱਕ ਲੈ ਇਹਨੂੰ ਚੱਲ ਬਈ ਤੇਰਾ ਇਹਨੂੰ ਚੁੱਕ ਲਓ ਚੱਲ ਬਈ ਇਹਨੂੰ ਭੇਜ ਦਿਓ ਦੁਨੀਆ 'ਚ ਚਲੋ ਇਹ ਹੋ ਗਿਆ ਉਹ ਹੋ ਗਿਆ ਉਹ ਬੋਲਦਾ ਹੀ ਨਹੀਂ ਪਿਆ
0: ਇਹ ਮੌਨ ਤੁਹਾਡੇ 'ਚ ਆਇਆ ਅਤੇ ਜੇ ਆਇਆ ਕਦੋਂ ਆਇਆ ਅਤੇ ਕਿੱਦਾਂ ਦਾ ਫੀਲ ਹੁੰਦਾ ਇੱਦਾਂ ਦਾ ਮੌਨ
1: ਮੈਂ ਮੇਰੇ 'ਚ ਕੋਈ ਮੌਨ ਨਹੀਂ ਆਇਆ ਮੈਂ ਤਾਂ ਬੋਲਦਾ ਬਹੁਤ ਹਾਂ ਲੇਕਿਨ
0: ਪਰ ਇੰਟਰਨਲ ਮੌਨ
1: ਇੰਟਰਨਲੀ ਸੁੰਦਰ ਕਾਂਡ ਕਰਦੇ ਕਰਦੇ ਕਰਦੇ ਕਰਦੇ ਮੈਂ ਬੋਲ ਬਹੁਤ ਰਿਹਾ ਹੁੰਦਾ ਲੇਕਿਨ ਅੰਦਰੋਂ ਮੌਨ ਹੀ ਹੁੰਦਾ ਇਹ ਮੇਰਾ ਰੋਜ਼ ਦਾ ਐਕਸਪੀਰੀਅੰਸ ਹੈ
0: ਅਵਸਥਾ ਕਿਸ ਤਰ੍ਹਾਂ ਦੀ ਹੈ ਭਲੀ
1: ਕਿਰਪਾ ਨਾਲ ਉਹਦੀ ਕਿਰਪਾ ਹੋ ਜਾਏ ਤੇ
0: ਬੰਦੇ ਦਾ ਹੱਥ ਨਹੀਂ ਇਹਦੇ ਅੰਦਰ ਮਤਲਬ ਕੁਛ
1: ਬੰਦੇ ਦਾ ਐਫਰਟ ਥੋੜ੍ਹਾ ਜਿਹਾ ਕੰਮ ਕਰਦਾ ਕੋਸ਼ਿਸ਼ ਕਰੇ ਇਨਸਾਨ ਰੱਬ ਕਹਿੰਦਾ ਮੈਂ ਤੈਨੂੰ ਬੁੱਧੀ ਦਿੱਤੀ ਦਿਮਾਗ ਦਿੱਤਾ ਹੱਥ ਪੈਰ ਦਿੱਤੇ ਅੱਖਾਂ ਦਿੱਤੀਆਂ ਸਭ ਦਿੱਤਾ ਥੋੜ੍ਹੀ ਜਿਹੀ ਕੋਸ਼ਿਸ਼ ਕਰ ਫਿਰ ਮੈਂ ਤੇਰੇ ਨਾਲ ਹਾਂ
0: ਮੈਂ ਐਕਚੁਅਲੀ ਤੁਹਾਡੇ ਤੋਂ ਇਸ ਕਰਕੇ ਪੁੱਛ ਰਿਹਾ ਸੀ ਕਿ ਜਦੋਂ ਤੁਸੀਂ ਪਿਛਲੇ ਸਾਲ ਜਦੋਂ ਆਇਆ ਨਾ ਅਤੇ ਮੇਰੇ ਨੋਨ 'ਚ ਮੇਰੇ ਸਰਕਲ 'ਚ ਦੇਰ ਇਜ਼ ਅ ਵੂਮਨ ਉਹ ਬਾਂਗਲਾਦੇਸ਼ ਦੇ ਨੇ ਮੁਸਲਿਮ ਸਮਾਜ ਦੇ ਨੇ ਹੈ ਨਾ ਅਤੇ ਉਹਨਾਂ ਨੂੰ ਇੱਕ ਕਹਿ ਲਓ ਜਿਗਿਆਸਾ ਰਹਿੰਦੀ ਹਰ ਚੀਜ਼ ਜਾਣਨ ਦੀ ਉਹ ਤੁਹਾਡਾ ਹਨੂੰਮਾਨ ਚਾਲੀਸਾ ਸੁਣਦੇ ਸੀਗੇ ਹਮੇਸ਼ਾ ਬਜਰੰਗ ਬਾਣ ਵੀ, ਹੈ ਨਾ? ਅਤੇ ਫਿਰ ਸ਼ਾਇਦ ਉਹੀ ਗੱਲ ਹੈ ਨਾ ਕਿ ਜਿਹਦੇ ਕੋਲ ਉਹ ਇੰਨੀ ਵੈਲਿਊ ਨਹੀਂ ਸ਼ਾਇਦ ਪਾਉਂਦਾ ਕਿ ਆਪਾਂ ਲੋਕ ਤਾਂ ਕਦੀ ਇੰਨਾ ਧਿਆਨ ਹੀ ਨਹੀਂ ਦਿੰਦੇ, ਹੈ ਨਾ, ਇਸ ਛੁਪਾਈ ਦਾ ਮਤਲਬ ਕੀ ਹੈ, ਇਸ ਲਾਈਨ ਦਾ ਮਤਲਬ ਕੀ ਹੈ, ਉਹ ਸਾਰਾ ਜਿੰਨਾ ਹਰ ਕਿਸੇ ਦਾ ਟਰਾਂਸਲੇਟਡ ਵਰਜ਼ਨ ਸਮਝਣ ਦੀ ਕੋਸ਼ਿਸ਼ ਕੀਤੀ ਡੋਲ, ਅਤੇ ਉਹ ਮੈਨੂੰ ਦੱਸ ਦੇਵੇ ਕਿ ਯਾਰ ਮੈਂ ਨਾ ਦੇਖਣ ਆਉਣਾ ਚਾਹੁੰਦੀ ਪਰ ਮੈਂ ਆ ਨਹੀਂ ਪਾਵਾਂਗੀ ਕਿ ਮੈਂ ਉਸ ਟਾਈਮ 'ਤੇ ਮਿਲਬਨ ਨਹੀਂ ਹੈ, ਐਂਡ ਉਹ ਰੋ ਪਏ। ਮੈਂ ਉਸ ਲਿਹਾਜ਼ ਨਾਲ ਸੋਚ ਰਿਹਾ ਸੀ ਕਿ ਇੱਦਾਂ ਦਾ ਕਨੈਕਟ ਕਰ ਪਾਉਣਾ, ਇੱਦਾਂ ਦਾ ਕਨੈਕਟ ਆਪਣੇ ਮਨ ਦੇ ਅੰਦਰ ਲੈ ਕੇ ਆ ਪਾਉਣਾ, ਇਹ ਹੁੰਦਾ ਕਿਸ ਤਰ੍ਹਾਂ ਹੋਏਗਾ? ਐਂਡ
1: ਤੁਹਾਨੂੰ ਲੱਗਦਾ ਕਿ ਨਹੀਂ ਆਈ? ਉਹ ਆਈ ਪਿਛਲੀ ਵਾਰੀ, ਮੈਨੂੰ ਮਿਲੀ ਆ ਕੇ।
0: ਅੱਛਾ,
1: ਉਹਨੇ ਕਿਹਾ ਮੇਰਾ ਨਾਮ ਤੁਸੀਂ ਨਹੀਂ ਇੱਥੇ ਬੋਲਣਾ, ਮੈਂ ਮੁਸਲਿਮ ਹਾਂ, ਲੇਕਿਨ ਮੈਂ ਦਿਲੋਂ ਮਤਲਬ ਹਨੁਮਾਨ ਜੀ ਨਾਲ ਜੁੜੀ ਹਾਂ।
0: ਮੈਂ ਉਹੀ ਮੇਰਾ ਫਿਰ ਮਤਲਬ ਸਵਾਲ ਆ ਜਾਂਦਾ ਕਿ ਕਾਫੀ ਲੋਕ, ਚਲੋ ਆਪਾਂ ਮਜ਼ਹਬ ਨੂੰ ਜੇ ਪਰੇ ਵੀ ਕਰ ਦਈਏ, ਕਾਫੀ ਲੋਕ ਲਾਈਫ ਦੇ ਅੰਦਰ ਇੰਨੇ ਸਟ੍ਰੈਸਡ ਰਹਿੰਦੇ ਆ, ਇੰਨਾ ਕੁਛ ਮਾਇੰਡ 'ਚ ਚੱਲ ਰਿਹਾ ਹੁੰਦਾ, ਇੱਕ ਦੂਸਰੇ ਨਾਲ ਗੱਲ ਵੀ ਕਰਦੇ ਹੋਣਗੇ ਅਤੇ ਬੈਕ ਆਫ ਦਾ ਹੈੱਡ 6 ਹੋਰ ਚੀਜ਼ਾਂ, 6 ਵੱਖਰੇ ਚੈਨਲ ਚੱਲਦੇ ਪਏ ਆ, ਹੈ ਨਾ, ਰੀਲਾਂ ਵੀ ਦੇਖੀ ਜਾਂਦੇ ਪਰ ਤਾਂ ਵੀ ਕਿਸ਼ਤ ਮਾਇੰਡ 'ਚ ਆਈ ਜਾਂਦੀ ਪਈ ਆ, ਕੋਈ ਹੈ ਨਹੀਂ। ਕਿਸ ਰੱਬ ਦਾ ਨਾਮ, ਭਾਵੇਂ ਜਿਸ 'ਚ ਵੀ ਮੰਨਦੇ ਹੋਵੋ, ਉਹ ਕਿਸ ਤਰ੍ਹਾਂ ਕਿਸੇ ਨੂੰ ਜੋੜ ਦਿੰਦਾ ਇੱਕ ਉਸ ਮੌਨ ਨਾਲ, ਉਸ ਇਕੱਲੇਪਨ ਨਾਲ, ਉਸ ਇਕਾਕੀ ਨਾਲ, ਜਿਸ ਦੀ ਭਾਲ 'ਚ ਸ਼ਾਇਦ ਹਰ ਵਕਤ ਰੱਬ ਬੰਦਾ ਰਹਿੰਦਾ?
1: ਇਹ ਇੱਕ ਦਿਨ ਦਾ ਕੰਮ ਨਹੀਂ ਹੁੰਦਾ, ਤੇ ਜਦੋਂ ਸ਼ੁਰੂ ਕਰੋ ਉਹ ਦਿਨ ਸਵੇਰਾ। ਮੈਨੂੰ ਲੱਗਦਾ ਹੈ ਕਿ ਸੀਤਾ ਜੀ ਲੰਕਾ ਦੇ ਵਿੱਚ ਬਿਲਕੁਲ ਇਕੱਲੀ ਹੈ, ਅਸ਼ੋਕ ਤੇ ਵਰਖਸ਼ ਦੇ ਥੱਲੇ ਰਾਵਣ ਨੇ ਉੱਥੇ ਰੱਖਿਆ,
0: ਕੈਦ ਕੀਤਾ ਜੀ।
1: ਅੱਜ ਕੱਲ੍ਹ ਤਾਂ ਕਿੰਨੀ ਵੀਡੀਓ ਕਾਲਾਂ

0: ਕ੍ਰਿਸ਼ਨਾ ਜੀ, ਜਦੋਂ ਮਤਲਬ ਮੈਂ ਤੁਹਾਨੂੰ ਕਹਾਂ, ਮੈਂ ਬੜਾ ਲੋਕਾਂ ਨੂੰ ਕਹਿਣਾ ਕਿ ਜਦੋਂ ਰੱਬ ਨੇ ਸਭ ਸੁੱਖ ਦਿੱਤੇ ਉਹਨਾਂ ਲੱਗੇ ਯਾਰ ਬੜੀ ਕਿਰਪਾ ਹੈ, ਉਸ ਵੇਲੇ ਟਾਈਮ ਕੱਢੋ, ਬਹਾਨਾ ਲੱਭੋ ਕਿ ਕਿਸ ਤਰ੍ਹਾਂ ਉਹਨੂੰ ਯਾਦ ਕਰੀਏ, ਥੈਂਕ ਯੂ ਕਰੋ ਉਹਦਾ।
1: ਮਹਾਰਾਜ ਜੀ, ਗ੍ਰੈਟੀਟਿਊਡ ਮੈਂ ਸਮਝਦਾ। ਇੱਕ ਹੋਰ ਸਵਾਲ, ਖਾਸ ਕਰਕੇ ਇਸ ਤਰ੍ਹਾਂ ਦੇ, ਮੈਂ ਇਹ ਵਾਲਾ ਜੈਂਗਲ ਕੱਢ ਦੇਵਾਂ, ਹੈ ਨਾ, ਤੁਸੀਂ ਜਿਸ ਕਿੱਤੇ 'ਚੋਂ ਜੋ ਤੁਸੀਂ ਕੰਮ ਕਰ ਰਹੇ ਹੋ, ਹੈ ਨਾ, ਉਸ ਦੇ ਅੰਦਰ ਤੁਸੀਂ ਬਹੁਤ ਸਕਸੈਸਫੁਲ ਹੋ। ਇੱਕ ਸਕਸੈਸ ਆ ਜਾਣ ਤੋਂ ਬਾਅਦ ਲਾਈਫ 'ਚ ਕੀ ਫੇਰ ਬਦਲ ਆਉਂਦਾ?
0: ਲਾਈਫ 'ਚ ਬਸ ਫੇਰ ਬਦਲ ਤਾਂ ਬਹੁਤ ਆ ਜਾਂਦਾ,
1: ਮਟੀਰੀਅਲ ਛੱਡ ਕੇ ਜੇ ਆਪਾਂ ਮੈਂਟਲੀ ਵੀ ਕਹੀਏ ਕਿ ਮਤਲਬ ਸਮਝੋ ਯਾਰ ਆਹ ਗੋਲ ਸੀ, ਇਹ ਗੋਲ ਤਾਂ ਹੋ ਗਿਆ, ਹੁਣ ਮੈਂ ਕੀ ਕਰਾਂ?
0: ਉਹ ਬੰਦੇ ਦੀ ਉਹ ਨਹੀਂ ਪੂਰੀ ਹੁੰਦੀ ਨਾ, ਜਿਹੜਾ ਬੰਦਾ ਇਹ ਸਮਝ ਲੈ ਕਿ ਯਾਰ ਮੈਂ ਇੰਨਾ ਨਹੀਂ ਸੋਚਿਆ ਸੀ ਯਾਰ ਇੰਨਾ ਹੋ ਗਿਆ, ਉਹ ਫਿਰ ਰੁਕ ਜਾਏਗਾ। ਵੈਸੇ ਨਹੀਂ ਰੁਕਦਾ ਕੋਈ, ਕਿਤੇ ਤੇ ਰੁਕਣਾ ਹੀ ਪੈਣਾ ਨਾ। ਉਂਗਲੀ ਮਾਲ ਜੋ ਮਿਲਦਾ ਉਹਨੂੰ ਉਂਗਲੀ ਕੱਟ ਕੇ ਉਹਦੀ ਮਾਲਾ ਬਣਾ ਲੈਂਦਾ
1: ਜੀ।
0: ਲਾਸਟ ਮਾਲਾ ਪੂਰੀ ਕਰਨੀ ਸੀ, ਭਗਵਾਨ ਬੁੱਧ ਜਾ ਰਹੇ, ਲੋਕਾਂ ਨੇ ਕਿਹਾ ਇੱਧਰੋਂ ਨਾ ਜਾਓ, ਇੱਧਰ ਉਂਗਲੀ ਮਾਲ ਰਹਿੰਦਾ ਡਾਕੂ, ਬੁੱਧ ਵੀ ਬੁੱਧ ਤੇ ਇੱਧਰ ਸੇ ਜਾਏਂਗੇ, ਲੰਬੀ ਉੱਚੀ ਹਾਈਟ ਚਲੇ ਜਾ ਰਹੇ ਉਂਗਲੀ ਮਾਲ, ਰੁਕ ਜਾ, ਉਹਨੇ ਤੇ ਮਾਰ ਕੇ ਉਂਗਲੀ ਕੱਢਣੀ ਸੀ, ਚੱਲਦੇ ਰਹੇ, ਰੁਕ, ਚੱਲਦੇ ਰਹੇ। ਦੋ ਤਿੰਨ ਚਾਰ ਵਾਰੀ ਕਿਹਾ ਉਹਨੇ, ਮਹਾਤਮਾ ਬੁੱਧ ਨੇ ਕਿਹਾ ਮੈਂ ਤੇ 55 ਸਾਲ ਪਹਿਲੇ ਰੁਕ ਗਿਆ ਸੀਗਾ, ਤੂੰ ਰੁਕ ਜਾ। ਨਜ਼ਰ ਹੁੰਦੀ ਹੈ ਨਾ ਮਹਾਤਮਾ ਪਹੁੰਚੇ, ਮਹਾਤਮਾ ਦੀ ਅੱਖਾਂ ਬੜੀ ਅਲੱਗ ਹੁੰਦੀ ਹੈ, ਕਭੀ ਰੋਤੀ ਕਭੀ ਹਸਤੀ ਕਭੀ ਲਗਤੀ ਸ਼ਰਾਬੀ ਸੀ, ਕਭੀ ਰੋਤੀ ਕਭੀ ਹਸਤੀ ਕਭੀ ਲਗਤੀ ਸ਼ਰਾਬੀ ਸੀ, ਮੁਹੱਬਤ ਜਿਨ ਮੇ ਹੋਤੀ ਹੈ ਵੋ ਆਂਖੇ ਔਰ ਹੋਤੀ ਹੈ।
1: ਵਾਹ ਵਾਹ ਵਾਹ,
0: ਇੱਕ ਵਾਰੀ ਦੇਖਿਆ ਅਬ ਥਰ ਥਰ ਕਾਂਪਣ ਲੱਗ ਗਿਆ, ਤੇਜ ਨਹੀਂ ਸਹਿ ਪਾ ਰਿਹਾ, ਤੇ ਉਹੀ ਹੈ ਨਾ ਬਈ ਹੁਣ ਰੁਕ ਜਾਓ, ਕਿਤੇ ਤੋਂ ਰੁਕੋ ਯਾਰ। ਮੈਂ ਇਹ ਨਹੀਂ ਕਹਿ ਰਿਹਾ ਕਿ ਬਈ ਤੁਸੀਂ ਆਲਸੀ ਹੋ ਕੇ ਬੈਠ ਜਾਓ, ਸਰੀਰ ਨੂੰ ਨਹੀਂ ਰੋਕਣਾ, ਰੱਬ ਨੇ ਵੀ ਨਿਯਮ ਬਣਾਇਆ ਯਾਰ 12 ਘੰਟੇ ਕੰਮ ਕਰਦੇ, ਚਲੋ 100 ਫਿਰ ਰਾਤ ਬਣਾਈਏ, ਲੇਕਿਨ ਆਪਾਂ ਤੇ ਦੌੜੀ ਚੱਲੇ ਆ, ਮਨ ਵੀ ਦੌੜਦਾ ਹੀ ਜਾ ਰਿਹਾ, ਦੌੜ ਕੁਛ ਵੀ ਮਿਲਦਾ ਜਾਏ ਉਹਦੀ ਕੋਈ ਕੀਮਤ ਨਹੀਂ, ਹੋਰ ਇਹ ਕਰਨਾ ਇਹ ਕਰਨਾ, ਇੱਥੇ ਵੀ ਹੱਥ ਪਾਉਣਾ ਇੱਥੇ ਵੀ ਹੱਥ ਪਾਉਣਾ,
1: ਝੋਲਾ ਭਰੀ ਜਾਂਦੇ ਪਏ,
0: ਭਰੇ ਨਾ ਭਰੇ, ਭਰ ਗਿਆ ਭਰਿਆ ਵੀ ਬੇਕਾਰ ਹੀ ਪਿਆ,
1: ਬੇਕਾਰ।
0: ਮੈਂ ਕਿਉਂ ਕਿਹਾ ਗੋਰੇ ਲੋਕ
1: ਸਾਧੂ ਰੇਤੀ ਦੇ ਨੇ,
0: ਸਵੇਰੇ ਜਲਦੀ ਜਾਗਣਾ ਰਾਤੀ ਜਲਦੀ ਸੋਣਾ,
1: ਕੁਛ ਤੇ ਬੈਟਰ ਕਰ ਹੀ ਰਹੇ ਲਾਈਫ ਦੇ ਅੰਦਰ,
0: ਹੈਲਥ ਕੋਨਸ਼ੀਅਸ, 90 ਸਾਲ ਦੇ ਲੱਗਦੇ ਹੀ ਨਹੀਂ 90 ਦੇ,
1: ਬਿਲਕੁਲ ਠੀਕ।
0: ਤੁਸੀਂ ਦੇਖੋ ਇੰਨੀ ਜਲਦੀ ਆਈ ਕੰਟੈਕਟ ਨਹੀਂ ਦਿੰਦੇ ਕਿਸੇ ਨੂੰ, ਤੁਸੀਂ ਪਲੇਨ 'ਚ ਬੈਠੇ ਹੋ, ਬਿਜ਼ਨਸ ਕਲਾਸ ਸੀਟ 'ਚ ਜਾਂ ਇਕੋਨੋਮੀ 'ਚ ਤੁਹਾਡੇ ਨਾਲ ਕੋਈ ਗੋਰਾ ਬੈਠਾ ਹੋਏ, 12 ਘੰਟੇ ਦਾ ਸਫ਼ਰ ਪਾਸ ਕਰ ਦਿਓਗੇ, ਤੁਸੀਂ ਇੱਕ ਵਾਰੀ ਤੁਹਾਡੀ ਹੋਰ ਨਹੀਂ ਦੇਖੇਗਾ ਤੁਸੀਂ ਕੀ ਕਰ ਰਹੇ ਹੋ,
1: ਆਪਣੇ 'ਚ ਹੀ ਮਸਤ।
0: ਮੈਂ ਇਹ ਸਭ ਨੋਟਿਸ ਕੀਤਾ ਇੱਥੇ ਆ ਕੇ, ਉਹਨੇ ਦੇਖਣਾ ਹੀ ਨਹੀਂ ਤੁਸੀਂ ਕੀ, ਅਸੀਂ 10 ਵਾਰ ਦੇਖਾਂਗੇ ਕੀ ਕਰ, ਹੁਣ ਕਿਹੜੀ ਪਿੱਛਾ ਦੇਖ ਰਿਹਾ, ਹੁਣ ਕੀ ਖਾ ਰਿਹਾ, ਉਹਨੇ ਨਹੀਂ ਦੇਖਣਾ ਕੁਛ ਵੀ।
1: ਇਹ ਮਾਨਸਿਕਤਾ ਕਿਉਂ ਸਾਡੀ ਇਸ ਤਰ੍ਹਾਂ ਦੀ? ਵੈਸੇ
0: ਇਹ ਤੇ ਬੁੱਧੀ ਲੈਵਲ ਦਾ ਫਰਕ ਹੈ ਨਾ, ਮੈਂ ਤੁਹਾਨੂੰ ਦੱਸਾਂ, ਇਹਨਾਂ ਨੇ ਤੇ ਆਪਣਾ ਇੱਕ ਦੇਸ਼, ਆਪਣਾ ਇੱਕ ਘਰ ਬਣਾਇਆ ਦਾ ਹੈ, ਸਾਫ ਸੁਥਰੀ ਹਵਾ ਪਾਣੀ, ਕਿ ਬਈ ਦੁਨੀਆਂ 'ਚ ਆਏ ਹਾਂ 50-100 ਸਾਲ ਜੀ ਕੇ ਚਲ ਜਾਣਾ, ਇਮਾਨਦਾਰ ਵੀ ਬਹੁਤ ਹੁੰਦੇ, ਤੇ ਵਿਗੜ ਗਿਆ ਉਹਨਾਂ ਲੱਗਦਾ ਇਹ ਵਿਗਾੜਦਾ ਸਾਰਾ ਸਾਡਾ ਆ ਕੇ, ਕਿਉਂਕਿ ਸਾਰੇ ਕਮਰਸ਼ੀਅਲ ਲੋਕ ਆ ਗਏ।
1: ਹਾਂ ਇਹ ਗੱਲ ਵੀ ਆ, ਸਮਝ ਆ, ਫਿਰ ਉਹ ਕਲਚਰ ਨਹੀਂ ਸਮਝ ਆਉਂਦਾ,
0: ਦੂਜਾ ਬੰਦਾ ਕਲੇਸ਼ ਦਿੰਦਾ ਨਾ, ਵਿਕਾਰ ਅੰਦਰੋਂ ਆਉਂਦਾ ਕਲੇਸ਼ ਬਾਹਰੋਂ ਆਉਂਦਾ।
1: ਮਹਾਰਾਜ ਜੀ ਕਿੱਦਾਂ ਦੇ ਮਾਹੌਲ ਦੇ ਅੰਦਰ ਮਨ ਵਿਚਲਿਤ ਹੁੰਦਾ, ਜੇ ਹੁੰਦਾ ਤੇ ਕਿਸ ਐਟਮੋਸਫੇਅਰ ਚ ਬੈਠ ਕੇ ਹੁੰਦਾ ਕਿ ਯਾਰ ਉੱਠਾਂ ਮੈਂ ਹੁਣ ਇੱਥੋਂ?
0: ਉੱਥੇ ਹੀ ਹੋਏਗਾ ਜਿੱਥੇ ਸਾਡੇ ਮਤਲਬ ਦੇ ਲੋਕ ਨਹੀਂ ਹੈਗੇ, ਸਾਡੇ ਵਰਗੀ ਜਿਨ੍ਹਾਂ ਦੀ ਸੋਚ ਨਹੀਂ ਹੈਗੀ, ਗੱਲਾਂ ਨਹੀਂ ਹੈਗੀਆਂ, ਜਾਂ ਫਿਰ ਆਪਾਂ ਕਿਸੇ ਸਹੀ ਜਗ੍ਹਾ ਪਹੁੰਚ ਗਏ, ਆਪਾਂ ਉਸ ਲਾਇਕ ਨਹੀਂ ਹੈਗੇ, ਆਪਾਂ ਗਲਤ ਹਾਂ ਵੀ ਆਪਾਂ ਗਲਤ ਹੈਗੇ ਨਾ,
1: ਇਸ ਚੀਜ਼ ਦਾ ਆਭਾਸ ਹੋ ਜਾਂਦਾ ਕਿ ਯਾਰ ਕਿਤੇ ਕਿਤੇ ਮੈਂ ਇੱਥੇ ਐਵੇਂ ਆ ਗਿਆ, ਮੈਂ ਗਲਤ ਹਾਂ।
0: ਬਿਲਕੁਲ, ਇਨਸਾਨ ਦੇ ਅੰਦਰ ਰੱਬ ਬੈਠਾ, ਉਹ ਹਰ ਵੇਲੇ ਹਰ ਗਲਤੀ ਦਾ ਅਹਿਸਾਸ, ਸਹੀ ਗਲਤ ਦੱਸਦਾ ਰਹਿੰਦਾ, ਕੀ ਕਰਦਾ ਪਿਆ ਤੂੰ, ਉਹ ਗਲਤ ਕਰਦਾ ਕਰਦਾ ਜਾਂਦਾ ਕਿ ਨਹੀਂ ਯਾਰ, ਨਹੀਂ ਯਾਰ, ਕੋਈ ਨਹੀਂ ਦੇਖ ਰਿਹਾ।
1: ਮੈਂ ਨਾ ਮਹਾਰਾਜ ਜੀ ਥੋੜ੍ਹਾ ਜਿਹਾ ਡੀਰੇਲ ਕਰਦਾ ਇੱਥੋਂ ਟੋਪਿਕ। ਮੈਨੂੰ ਰਮਾਇਣ ਤੋਂ ਜਿੰਨੀ ਕੁ ਪਤਾ, ਜਿੰਨੀ ਕੁ ਦੇਖੀ, ਜਿੰਨੀ ਕੁ ਸੁਣੀ, ਹੈ ਨਾ, ਜਿੰਨੀ ਪੜ੍ਹੀ, ਮੈਨੂੰ ਸਭ ਤੋਂ ਵਧੀਆ ਜਿਹੜੀ ਇੱਕ ਛੋਟੀ ਜਿਹੀ ਕਥਾ ਆਉਂਦੀ ਹੈ ਨਾ, ਉਹ ਜਾਮਵੰਤ ਅਤੇ ਹਨੂੰਮਾਨ ਜੀ ਦੀ, ਕਿ ਜਦੋਂ ਹਨੂੰਮਾਨ ਜੀ ਨੂੰ ਜਾ ਕੇ ਜਾਮਵੰਤ ਜੀ ਦੱਸਦੇ ਕਿ ਬਈ ਬਹੁਤ ਉਤਲੀ ਚੀਜ਼ ਆ, ਤੂੰ ਕੀ ਸੋਚੀ ਪਿਆ ਹੋਇਆ, ਇਹ ਤਾਂ ਨਦੀ ਆਰਾਮ ਨਾਲ ਪਾਰ ਕਰ ਜਾਏਗਾ ਪੂਰਾ ਪੂਰਾ, ਹੈ ਨਾ, ਏਰੀਆ, ਜਦੋਂ ਮਾਂ ਸੀਤਾ ਨੂੰ ਮਿਲਣ ਜਾਣਾ ਸੀਗਾ। ਇਹ ਜੇ ਕਥਾ ਤੁਸੀਂ ਅੱਜ ਦੇ ਆਦਮੀ, ਅੱਜ ਦੀ ਲਾਈਫ, ਅੱਜ ਦੇ ਇੱਕ ਬੰਦੇ ਨੂੰ ਕੀ ਮੈਸੇਜ ਦਿੰਦੀ ਹੈ, ਕਿਸ ਲਿਹਾਜ਼ ਨਾਲ ਦਿੰਦੀ ਹੈ, ਉਹਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ?
0: ਇਹਨੂੰ ਮੈਂ ਇਸ ਨਜ਼ਰ ਨਾਲ ਵੇਖਣਾ ਕਿ ਹਰ ਕਿਸੇ ਦੇ ਘਰ 'ਚ ਇੱਕ ਜਾਮਵੰਤ ਹੁੰਦਾ, ਹਰ ਕਿਸੇ ਦੇ ਨਾਲ ਇੱਕ ਹਨੂੰਮਾਨ ਹੈ। ਰਾਵਣ ਦੇ ਘਰ 'ਚ ਵੀ ਇੱਕ ਬੁੱਢਾ ਸੀਗਾ, ਬਜ਼ੁਰਗ ਸੀਗਾ, ਕੌਣ, ਮਾਲਵੰਤ ਉਹਦਾ ਨਾਨਾ।
1: ਓਕੇ,
0: ਉਹਨੇ ਬੜਾ ਸਮਝਾਇਆ ਰਾਵਣ ਨੂੰ, ਲੇਕਿਨ ਉਹ ਕਹਿੰਦਾ ਬੂੜ ਭਯਉ ਨਤ ਮਰਤੇ ਉਤੋਈ, ਪੱਕ ਤੂੰ ਬੂੜਾ ਹੋ ਗਿਆ, ਨਹੀਂ ਤਾਂ ਮਾਰਤਾ ਬਹੁਤ ਤੁਝੇ ਜਾਇਆ ਸੀ, ਪੱਕ ਆ ਮੁਝੇ ਆਪਣੀ ਸ਼ਕਲ ਮਤ ਦਿਖਾਈ। ਰਾਵਣ ਨੇ ਕਿਹਾ ਤੇ ਹਨੂੰਮਾਨ ਜੀ ਨੂੰ ਜਾਮਵੰਤ ਨੇ ਕਿਹਾ ਕਿ ਬਈ ਕਾ ਚੁੱਪ ਸਾਧ ਰਹੇ ਬਲਵਾਨ, ਸੁਣਾ ਹੀ ਨਹੀਂ, ਥੋੜੀ ਤਾਰੀਫ ਕੀ, ਪਵਨ ਤਨੈ ਬਲ ਪਵਨ ਸਮਾਨਾ, ਬੁੱਧ ਵਿਵੇਕ ਵਿਗਿਆਨ ਨਿਧਾਨਾ, ਹਨੂੰਮਾਨ ਜੀ ਤਾਰੀਫ ਸ਼ੁਰੂ ਕੀਤੀ, ਸੁਣਿਆ ਹੀ ਨਹੀਂ। ਫਿਰ ਕਿਹਾ ਕਮਨ ਸੁਕਾਜ ਕਠਿਨ ਜਗ ਮਾਈ, ਜੋ ਨਹੀਂ ਹੋਏ ਤਾ ਤੁਮ ਪਾਈ, ਸੁਣਿਆ ਹੀ ਨਹੀਂ। ਜੈਸੀ ਕਿਹਾ ਰਾਮ ਕਾਜ ਲਗੀ ਤਵ ਅਵਤਾਰਾ, ਧੜ ਧੜ ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਸੁਣਤਈ ਭਯੋ ਪਰਵਤਾ ਕਾ। ਇਹ ਭਯੰਕਰ ਸਿੰਘ ਨਾਦ ਹਨੂੰਮਾਨ ਜੀ। ਇਹਦਾ ਅਰਥ ਇੱਕ ਹੋਰ ਹੈ, ਸਾਡੇ ਘਰ ਦਾ ਜਿਹੜਾ ਜਾਮਵੰਤ ਹੈ, ਜਾਮਵੰਤ ਮਤਲਬ ਵੱਡਾ
1: ਸਾਡਾ ਬਜ਼ੁਰਗ,
0: ਉਹੀਓ ਆਪਣੇ ਬੱਚੇ ਨੂੰ ਕਹਿੰਦਾ ਕਿ ਤੇਰੇ ਅੰਦਰ ਇਹ ਸ਼ਕਤੀ ਵੀ ਹੈ ਪੁੱਤਰ, ਇਹ ਸ਼ਕਤੀ ਵੀ ਹੈ ਕਿ ਗੰਦੀ ਕਿ ਅੱਛੀ। ਹਰ ਹਨੂੰਮਾਨ ਨੂੰ ਜਾਮਵੰਤ ਮਿਲ ਜਾਏ ਜਗਾਉਣ ਵਾਲਾ, ਤੇ ਫਿਰ ਤੁਮ ਰਕਸ਼ਕ ਕਾਹੂ ਕੋ ਡਰਨਾ।
1: ਮੈਂ ਤਾਂ ਹੀ ਐਕਚੁਅਲੀ ਪੁੱਛ ਰਿਹਾ ਸੀ ਕਿ ਅਸੀਂ ਹੁਣ ਸ਼ਾਇਦ ਘੱਟ ਗਿਆ, ਪਰ ਇਹਦੇ ਅੰਦਰ ਇੱਕ ਹੋਰ ਨਵੀਂ ਪ੍ਰੋਬਲਮ ਆ ਗਈ ਜੋ ਮੈਂ ਦੇਖਦਾ, ਜਿਸ ਕਲਚਰ ਤੋਂ ਆਪਾਂ ਲੋਕ ਆਉਂਦੇ ਹਾਂ ਨਾ, ਪੇਰੈਂਟਿੰਗ ਉੱਥੇ ਇਸ ਤਰ੍ਹਾਂ ਹੁੰਦੀ ਹੈ ਕਿ ਜਾਂ ਤਾਂ ਬੱਚੇ ਨੂੰ ਟੋਕਾ ਟਕਾਈ ਬਹੁਤ ਆ, ਜਾਂ ਫਿਰ ਸਿੱਧੇ ਇਹ ਵਾਲਾ ਕੰਮ ਹੈ ਕਿ ਉਹ ਉੱਠਣ ਲੱਗਾ ਅਤੇ ਉਹਦੇ ਪੈਰਾਂ 'ਚ ਆਪ ਚੱਪਲ ਪਾਉਣੀ ਆ, ਹੈ ਨਾ, ਕਿ ਉਹ ਜੇ ਬਾਜ਼ਾਰ ਜਾਣ ਲੱਗਾ ਤਾਂ ਨਹੀਂ ਡਰਾਈਵਰ ਜਾਏਗਾ, ਹਾਂ, ਸਪੂਨ ਫੀਡਿੰਗ ਆਪਾਂ ਜਿੱਦਾਂ ਆਪਾਂ ਕਹਿ ਦਿੰਦੇ ਹਾਂ, ਕਿ ਇਹ ਦੋਨੋਂ ਚੀਜ਼ਾਂ ਹੀ ਫਿਰ ਜਾਮਵੰਤ ਨੂੰ ਮਾ ਨਹੀਂ ਨੇ, ਹੈ ਨਾ, ਕਿ ਉਹ ਤੁਹਾਨੂੰ
0: ਉਹਦਾ ਵੀ ਤਰੀਕਾ ਹੈ। ਅੱਜ ਕੱਲ੍ਹ ਮਾਹੌਲ ਵੀ ਬਦਲ ਗਿਆ ਹੈ, ਬੱਚਿਆਂ ਦੀ ਕੇਅਰ ਵੀ ਕਰਨੀ ਹੈ, ਉਹ ਜ਼ਮਾਨੇ ਵੀ ਨਹੀਂ ਰਹੇ ਕਿ ਬੱਚਿਆਂ ਨੂੰ ਇਕੱਲੇ ਤੋਰ ਦਿਓ,
1: ਹਾਂ ਠੀਕ ਵੀ ਆ,
0: ਸਮੇਂ ਦੇ ਨਾਲ ਤਾਂ ਪ੍ਰੈਕਟੀਕਲ ਹੋਣਾ ਹੀ ਪੈਣਾ। ਹੁਣ ਪਹਿਲੇ ਕਥਾ ਸ਼ੁਰੂ ਕਰਦੇ ਸੀ, ਲੋਕੀ ਜਾਂਦੇ ਸੀ ਦੂਜੇ ਗਾਉਂ ਤੇ ਬੈਲ ਗਾੜੀ ਘੋੜੇ ਤੇ ਜਾਂਦੇ, ਹੁਣ ਪਲੇਨ ਤੇ ਜਾਂਦੇ, ਵੀ ਉਸ ਵੇਲੇ ਪਲੇਨ ਨਹੀਂ ਸੀਗਾ, ਹੁਣ ਪਲੇਨ ਹੈ, ਹੁਣ ਇੱਥੋਂ ਆਪਾਂ ਸਿਡਨੀ ਜਾਣਾ, ਕਾਰ ਤੇ ਵੀ ਜਾ ਸਕਦੇ ਹਾਂ, ਲੇਕਿਨ ਪਲੇਨ ਵੀ ਤੇ ਪਹੁੰਚਾ ਰਹੇ ਇੱਕ ਘੰਟੇ 'ਚ, ਫੈਸਿਲਿਟੀ ਦਾ ਫਾਇਦਾ। ਤੇ ਬੱਚਿਆਂ ਨੂੰ ਸਭ ਕੁਛ ਫੈਸਿਲਿਟੀ ਦੇਣੀ ਚਾਹੀਦੀ, ਜੇ ਰੱਬ ਨੇ ਸਾਨੂੰ ਦਿੱਤੀ ਹੈ ਤਾਂ ਬੱਚਿਆਂ ਨੂੰ ਮਿਲੇ, ਬੱਚੇ ਕਿਉਂ ਤਿਲ ਤਿਲ ਕੇ ਮਰਨ, ਹਰ ਮਾਂ ਬਾਪ ਇਹ ਸੋਚਦਾ।
1: ਠੀਕ,
0: ਜਿਨ ਮਾਂ ਬਾਪ ਕੋਲ ਜਿਹਦੇ ਕੋਲ ਜਿੰਦਾ ਜਿੰਨਾ ਵੀ ਹੁੰਦਾ ਉਹ ਉਸ ਹਿਸਾਬ ਨਾਲ ਆਪਣੇ ਬੱਚੇ ਦੀ ਪਰਵਰਿਸ਼ ਕਰਦਾ। ਕਿਸੇ ਕੋਲ ਵੱਧ ਹੋ ਗਿਆ ਤਾਂ ਫਿਰ ਵੱਧ ਵੱਧ ਤਰੀਕੇ ਨਾਲ ਹੀ ਕਰਦਾ। ਬਟ ਮੈਂ ਕਹਿੰਦਾ ਬੱਚਿਆਂ ਨੂੰ ਸਿਖਾਉਣ ਤੋਂ ਵਧੀਆ ਉਹਨਾਂ ਦੇ ਸਾਹਮਣੇ ਕਰੋ। ਜਿਸ ਤਰ੍ਹਾਂ ਘਰ ਤੁਹਾਡੇ ਮੰਮੀ ਡੈਡੀ ਹੈ, ਰੋਜ਼ ਉੱਠ ਕੇ ਉਹਨਾਂ ਦੇ ਪੈਰ 'ਚੋ ਆਪਣੇ ਬੱਚਿਆਂ ਦੇ ਸਾਹਮਣੇ ਬੱਚਿਆਂ ਤੋਂ ਛੁਆਓ। ਬੱਚਿਆਂ ਦੇ ਸਾਹਮਣੇ ਕਰਨਾ ਹੈ। ਹਨੂੰਮਾਨ ਚਾਲੀਸਾ ਸੁਣਨੀ ਹੈ, ਲਗਾਉਣੀ ਹੈ, ਸਵੇਰੇ ਚਲਾਉਣੀ ਹੈ, ਬੱਚਿਆਂ ਨੂੰ ਬਾਹੋ ਚਲੋ ਬਈ ਹਨੂੰਮਾਨ ਚਾਲੀਸਾ, ਉਹਨੂੰ ਲੱਗੇ ਬੱਚਾ ਤਾਂ ਕੋਹਰਾ ਕਾਗਜ਼ ਨਾ ਯਾਰ, ਇਹ ਜ਼ਰੂਰੀ ਚੀਜ਼ ਹੈ। ਬੱਚਿਆਂ ਦੇ ਨਾਲ ਕਰਨਾ ਹੈ, ਸਿਖਾਉਣਾ ਨਹੀਂ ਹੈ। ਬੱਚਾ ਉਹ ਸਿੱਖਦਾ ਜਿਹੜਾ ਅਸੀਂ ਕਰ ਰਹੇ ਹਾਂ। ਇਹਦੇ ਫਰੈਸ਼ਰ
1: ਤੇ ਇੱਕ ਜੋ ਫਰੈਸ਼ਰ ਆ, ਭਾਵੇਂ ਉਹ ਬੱਚਾ ਨਹੀਂ ਆ, ਭਾਵੇਂ ਹੁਣ ਯੰਗ ਹੋ ਗਿਆ, ਜੋ ਬਹੁਤ ਆਪਣੀ ਜੜ੍ਹਾਂ ਨਾਲ ਨਹੀਂ ਜੁੜਿਆ ਪਿਆ, ਜਿਸਨੂੰ ਤੁਸੀਂ ਸਮਝਾਉਣਾ ਹੋਵੇ ਕੀ ਹੈ ਹਨੂੰਮਾਨ, ਕੀ ਹੈ ਬਜਰੰਗ ਬਲੀ, ਉਹ ਹਨੂੰਮਾਨ ਚਾਲੀਸਾ ਕੀ ਚੀਜ਼ ਆ, ਉਹ ਕਿਸ ਚੌਪਾਈ ਤੋਂ ਜਾਂ ਕਿਸ ਤਰੀਕੇ ਨਾਲ ਸਮਝਾਓਗੇ?
0: ਹਨੂੰਮਾਨ ਚਾਲੀਸਾ ਦੀ ਇੱਕ ਇੱਕ ਚੌਪਾਈ ਆਪਣੇ ਆਪ 'ਚ ਬੱਚੇ ਲਈ ਵੀ ਹੈ, ਜਵਾਨ ਲਈ ਵੀ ਹੈ, ਕੁੜੀਆਂ ਲਈ ਵੀ ਹੈ, ਭੈਣਾਂ ਲਈ ਵੀ ਹੈ, ਮਾਵਾਂ ਲਈ ਵੀ ਹੈ, ਬਜ਼ੁਰਗਾਂ ਲਈ ਵੀ ਹੈ, ਹਿੰਦੂਆਂ ਲਈ ਵੀ ਹੈ, ਮੁਸਲਮਾਨਾਂ ਲਈ ਵੀ ਹੈ। ਜਿਹਦੇ ਅੰਦਰ ਸ਼ਵਾਸ ਚੱਲ ਰਹੀ ਹੈ ਉਹਦੇ ਲਈ ਹੈ, ਕਿਉਂਕਿ ਹਨੂੰਮਾਨ ਜੀ ਏਅਰ ਹੈ, ਹਵਾ ਹੈ। ਇਹ ਘਰ ਵੀ ਜਿਹੜਾ ਖੜ੍ਹਾ ਹੈ, ਬਿਲਡਿੰਗ ਵੀ ਖੜ੍ਹੀ ਹੈ, ਇਹਦੇ ਵਿੱਚ ਕਿਤੇ ਨਾ ਕਿਤੇ ਏਅਰ ਹੈ ਅਤੇ ਖੜ੍ਹੀ ਹੈ। ਇਹ ਪਿੱਲਰਾਂ 'ਤੇ ਨਹੀਂ ਖੜ੍ਹੀ, ਪਿੱਲਰਾਂ ਤਾਂ ਤਾਂ ਹੈਗੀ ਹੈ ਲੇਕਿਨ ਏਅਰ 'ਤੇ ਖੜ੍ਹੀ। ਆਪਾਂ ਦਾ ਸਰੀਰ ਵੀ ਏਅਰ ਹੈਗੀ ਹੈ ਅਤੇ ਖੜ੍ਹਾ ਹੈ, ਹਵਾ ਨਿਕਲ ਗਈ ਫਿਰ ਲੰਮੇ ਪੈ ਜਾਣਾ, ਚੁੱਕ ਨਹੀਂ ਸਕਦੇ। ਅਤੇ ਹਰ ਬੰਦੇ ਨੂੰ ਇਹ ਸਮਝਣਾ ਕਿ ਬਈ ਹਨੂੰਮਾਨ ਚਾਲੀਸਾ ਮੇਰੀ ਡੋਜ਼ ਹੈ। ਬੱਚੇ ਨੂੰ ਵਿੱਦਿਆ ਚਾਹੀਦੀ ਹੈ, ਵਿੱਦਿਆ ਦਿੰਦਾ, ਵਿੱਦਿਆਵਾਨ ਗੁਣੀ ਅਤੇ ਚਾਤੁਰ। ਯੁਵਾਨ ਨੂੰ ਸਭ ਸੁੱਖ ਚਾਹੀਦੇ, ਸਭ ਸੁੱਖ ਮਿਲਦੇ, ਸਭ ਸੁੱਖ ਲਹਿ ਤੁਮਾਰੀ ਸਰਣ। ਜਿਹੜੇ ਸਟਰਗਲ ਕਰ ਰਹੇ ਹੈ ਉਹਨਾਂ ਨੂੰ ਕੁਛ ਮਿਲਿਆ ਹੋਰ ਚਾਹੁੰਦੇ ਆ, ਤਾਂ ਔਰ ਮਨੋਰਥ ਜੋ ਕੋਈ ਲਾਵੇ। ਜਿਹਨਾਂ ਜੀਵ 'ਚ ਮੁਸੀਬਤ ਆ, ਸੰਕਟ ਹੈ, ਤਾਂ ਸੰਕਟ ਕੱਟੇ ਮਿਟੇ ਸਭ ਪੀਰ। ਬਜ਼ੁਰਗਾਂ ਨੂੰ ਚਾਹੀਦਾ ਵੀ ਹੈਲਥ ਅੱਛੀ ਰਹੇ, ਨਾ ਸਹਿ ਰੋਗ ਹਰੇ ਸਭ ਪੀਰ। ਕਿਤੇ ਤਾਂ ਵਿਸ਼ਵਾਸ ਕਰਨਾ ਹੀ ਪੈਣਾ ਨਾ। ਰੱਬ ਰੱਬ ਕੀ ਹੈ ਬੁਲਿਆ, ਰੱਬ ਦਾ ਕੀ ਪਾਉਣਾ, ਇੱਥੋਂ ਪੁੱਟਣਾ ਉੱਥੇ ਲਾਣਾ। ਮੈਂ ਮਰੀ ਤੇ ਪ੍ਰੀਤਮ ਪਾਇਆ, ਕਿਤੇ ਤੇ ਮਨ ਨੂੰ ਦੇਖੀ। ਮਨ ਦੀ ਦੋ ਗਤੀ ਹੈ, ਇੱਕ ਬਹੁਤ ਤੇਜ਼ ਚੱਲਦਾ, ਬੜੀ ਤੇਜ਼, ਇਸ ਤੋਂ ਫਾਸਟ ਦੁਨੀਆਂ 'ਚ ਕੋਈ ਨਹੀਂ ਚੱਲਦਾ। ਦੂਜੀ ਗਤੀ ਹੈ ਬਹੁਤ ਜਲਦੀ ਗੰਦਾ ਹੋ ਜਾਂਦਾ। ਦੋ ਗਤੀ ਹੈ ਮਨ ਦੀ, ਤੇ ਹਨੂੰਮਾਨ ਜੀ ਉਹਦੀ ਵੀ ਗਤੀ ਕ੍ਰੋਸ ਕਰਕੇ ਚੱਲਦੇ ਆ। ਮਨੋ ਜਵਮ ਮਾਰੂ ਤੁਲ ਵੇਗਮ ਜਿਤੇਂਦਰੀਅਮ ਬੁੱਧੇ ਮਤਾਮਰਿਸ਼ਟਮ। ਅਸੀਂ ਅੱਖ ਬੰਦ ਕਰਕੇ ਇੱਕ ਪਤਾ ਨਹੀਂ ਕਿੰਨੀ ਦੇਰ 'ਚ ਆਪਣੇ ਅੰਮ੍ਰਿਤਸਰ ਪਹੁੰਚ ਗਏ, ਦਿੱਲੀ ਪਹੁੰਚ ਗਏ, ਇੰਡੀਆ ਪਹੁੰਚ ਗਏ, ਲੇਕਿਨ ਹਨੂੰਮਾਨ ਜੀ ਇਹਦੇ ਤੋਂ ਵੀ ਤੇਜ਼ ਪਹੁੰਚ ਜਾਂਦੇ। ਮਨੋ ਜਵਮ ਮਨ ਦੀ ਗਤੀ,
1: ਮਨ ਦੀ ਗਤੀ
0: ਉਹਨਾਂ ਕੋਲ।
1: ਮੈਂ ਕੋਈ ਵੀ ਧਾਰਮਿਕ ਪ੍ਰਚਾਰਕ ਹੋਣ, ਜਦੋਂ ਵੀ ਮੌਕਾ ਮਿਲਦਾ, ਇੱਕ ਸਵਾਲ ਹਮੇਸ਼ਾ ਰਹਿੰਦਾ ਕਿ ਜੇ ਸਭ ਕਿਸਮਤ 'ਚ ਲਿਖਿਆ ਆਦਮੀ ਕੀ ਕਰੇ, ਜਾਂ ਫਿਰ ਫਰੀ ਵਿਲ ਨਾਮ ਦੀ ਚੀਜ਼ ਹੈ, ਤਾਂ ਕਿਸਮਤ ਅਤੇ ਐਕਸ਼ਨ ਮੇਰਾ ਇਹ ਕਿਸ ਤਰ੍ਹਾਂ ਵਰਕ ਕਰਦੇ ਆ?
0: ਹੋਈ ਹੋਈ ਸੋਈ ਜੋ ਰਾਮ ਰਚੀ ਰੱਖ, ਕੂਕਰ ਤਰਕ ਬੜਾ ਵਈ ਸਾਖ। ਤੁਲਸੀ ਜੀ ਕਹਿੰਦੇ ਹੋਊਗਾ ਵਹੀ ਜੋ ਭਗਵਾਨ ਨੇ ਲਿਖ ਦਿਆ, ਫਿਰ ਤਰਕ ਕਰਕੇ ਬਾਤ ਉਹ ਕਿਆ ਬੜਾਨਾ ਘਟਾਨਾ। ਲੇਕਿਨ ਕਰਮ ਪ੍ਰਧਾਨ ਵਿਸ਼ਵ ਰਚੀ ਰੱਖ, ਜੋ ਜਸ ਕਰੇ ਸੋ ਤਸ ਫਲ ਜਾਗਾ। ਬਈ ਰੋਟੀ ਬਣਾਉਣੀ ਤੇ ਪਏਗੀ ਨਾ, ਉਹਦੇ ਬਾਅਦ ਖਾਣੀ ਤੇ ਪਏਗੀ ਨਾ, ਫਿਰ ਅੰਦਰ ਕੰਮ ਕੌਣ ਕਰੇਗਾ ਸਿਸਟਮ। ਰੱਬ ਨੇ ਤੇ ਅਸੀਂ ਤੇ ਆਤਮਾ ਹੈਗੇ ਆ, ਸਿਧਾਨੰਦ ਰੂਪ ਆ, ਸ਼ਿਵੋ ਹਮ ਸ਼ਿਵੋ ਹਮ। ਦਸ ਵੀਹ ਤੀਹ ਚਾਲੀ ਪੰਜਾਹ ਸੱਠ ਸਾਲ ਦੀ ਜ਼ਿੰਦਗੀ ਹੈ, ਪਤਾ ਨਹੀਂ ਕਿੰਨੀ ਹੈ
1: ਜੀ।
0: ਉਸ ਆਤਮਾ ਨੂੰ ਰੱਬ ਨੇ ਕਰਤਾ ਇੱਕ ਰੋਬੋਟ ਦੇ ਵਿੱਚ ਪੈਕ ਮਿੱਟੀ ਦੇ। ਬਾਬਾ ਜੀ ਕਹਿੰਦੇ ਨਾ ਗੁਰਦੇਵ ਨਾਨਕ ਜੀ, ਮਿੱਟੀ ਦਾ ਕੁੱਲ ਬੁੱਤ ਬਣਾਇਆ, ਆਪੇ ਕਰੇ ਸੇ ਆਪੇ
1: ਆਪੇ
0: ਤੇ ਇੱਕ ਰੋਬੋਟ ਚ ਪਾਤਾ
1: ਜੀ।
0: ਉਹਨੂੰ ਹੱਥ ਵੀ ਦੇ ਤੇ, ਪੈਰ ਵੀ ਦੇ ਤੇ, ਅੱਖਾਂ ਵੀ ਦਿੱਤੀਆਂ, ਸਭ ਦਿੱਤਾ ਕਿ ਚੱਲ ਤੂੰ ਹੁਣ ਕਰਮ ਕਰ। ਕਰਮ ਉਹਨੇ ਕੀ ਕਰਨਾ ਸ਼ੁਰੂ ਕੀਤਾ, ਕਰਮ ਤੇ ਫਿਰ ਫਲ ਉਹਦੇ ਹੱਥ ਚ। ਇੱਕ ਵਿਅਕਤੀ ਜੁਆਇਨਿੰਗ ਕਰ ਸਕਦਾ ਇੱਕ ਆਫਿਸ ਦੇ ਵਿੱਚ, ਇੱਕ ਮਹੀਨਾ ਮਿਹਨਤ ਕਰੇਗਾ, ਸੈਲਰੀ ਦੇਣਾ ਜਾਂ ਨਾ ਦੇਣਾ ਕਿਹਦੇ ਹੱਥ ਚ ਹੈ?
1: ਬੋਸ ਦੇ ਹੱਥ ਚ।
0: ਬੋਸ ਦੇ ਹੱਥ ਚ। ਬੇਈਮਾਨ ਹੋਏਗਾ ਤਾਂ ਨਹੀਂ ਦੇਗਾ, ਇਮਾਨਦਾਰ ਹੋਏਗਾ ਤਾਂ ਦੇ ਦੇਗਾ। ਰੱਬ ਦਾ ਇਮਾਨਦਾਰ ਉੱਥੇ ਹਮੇਸ਼ਾ ਵੱਧ ਦਿੰਦਾ ਹੁੰਦਾ। ਉਹ ਕਹਿੰਦਾ ਤੂੰ ਇੱਕ ਕਦਮ ਬੜਾ, ਮੈਂ 60 ਆਵਾਂਗਾ। ਜੋ ਤੂੰ ਆਵੇ ਇੱਕ ਪਗ, ਮੈਂ ਆਉ ਪਗ 60। ਸਦਾ ਸੰਗ ਲਾਗਤ ਫਿਰੂ, ਕਬਹੁ ਨਾ ਛੋੜੂ ਸਾਥ। ਭਗਤ ਨੇ ਕਿਹਾ ਕਿ ਮੈਂ ਇੱਕ ਕਦਮ ਚਲੂੰਗਾ, ਆਪ 60 ਚਲੇਂਗੇ, ਫਿਰ ਵੀ ਆਪ ਬਹੁਤ ਦੂਰ ਹੈ। ਭਗਵਾਨ ਨੇ ਕਿਹਾ ਤੁਝੇ ਪਤਾ ਨਹੀਂ ਮੇਰਾ ਕਦਮ ਕਿਤਨਾ ਬੜਾ ਬੇਟਾ। ਇੱਕ ਕਦਮ ਮੇਰੋ ਪਰੇ, ਮਮ ਹਿਤ ਚਿਤ ਪੈ ਛੂਚ। ਔਰ ਮੇਰਾ ਕਦਮ ਬੜਾਏ ਵੋ ਜਰਾ ਰਾਜਾ ਬਲੀ ਸੇ ਪੂਛ। ਇੱਕ ਪੈਰ ਮੇ ਮੈਨੇ ਪੂਰੀ ਪ੍ਰਥਵੀ ਨਾਪ ਦੇ ਦੀ ਬੇਟੇ।
1: ਸਹੀ ਬਾਤ।
0: ਕਰਤੁਮ ਅਕਰਤੁਮ ਅਨਥਾ ਅਕਰਤੁਮ ਸਮਰਥ ਕੋ ਨਹੀਂ ਦੋਸ਼ ਗੁਸਾਈ, ਰਵੀ ਭਾਵਕ ਸੁਰ ਸਰੀ ਕੀ ਨਾਈ। ਉਹ ਬਿਨਾਂ ਕਰਦੇ ਹੋਏ ਵੀ ਕਰ ਰਿਹਾ। ਬਿਨ ਪਗ ਚਲਈ ਸੁਨਈ ਬਿਨ ਕਾਨਾ, ਬਿਨਾਂ ਪੈਰੋਂ ਦੇ ਚਲੇ ਬਿਨਾਂ ਕਾਨੋਂ ਸੇ ਸੁਨੇ ਸੁਣਤਾ ਹੈ ਚਲਤਾ ਹੈ। ਕਰ ਬਿਨ ਕਰਮ ਕਰੇ ਵੀ ਦਿਨ ਆਨਾ, ਬਿਨਾਂ ਹੱਥੋਂ ਕੀ ਕਰਮ ਸਭ ਕਰ ਰਿਹਾ ਹੈ। ਸੂਰਜ ਨਿਕਲ ਰਿਹਾ ਹੈ, ਦਿਨ ਨਿਕਲ ਰਿਹਾ ਹੈ, ਰਾਤ ਹੋ ਰਹੀ ਹੈ, ਮਰ ਰਹੇ ਹੈ ਲੋਕ, ਨਹੀਂ ਨਹੀਂ ਪ੍ਰਕਿਰਤੀ ਹੈ। ਇਨਸਾਨ ਕੇ ਅੰਦਰ ਕੌਣ ਬੋਲ ਰਿਹਾ ਹੈ? ਸਾਇੰਸ ਅਗਰ ਇਤਨੀ ਹੀ ਪਾਵਰਫੁਲ ਹੈ, ਹਮ ਕਹਿ ਰਹੇ ਕਿ 99.9% ਪਾਵਰਫੁਲ ਹੈ, ਬਟ ਇੱਕ ਮਰਨਾ ਰੋਕ ਲੇ। ਵਹਾਂ ਅਗਰ ਤੋ ਇਨਸਾਨ ਕਹਿੰਦਾ ਨਹੀਂ ਯਾਰ ਕੋਈ ਤੋ ਹੈ।
1: ਹਾਂ ਕੁਛ ਇਹ ਗੱਲ ਤੁਹਾਡੀ ਠੀਕ ਹੈ ਨਾ, ਕਿਤੇ ਨਾ ਕਿਤੇ ਤਾਂ ਇਹ ਫੀਲ ਹੁੰਦਾ ਕਿ ਯਾਰ ਕੁਛ ਤੇ ਹੈ।
0: ਹਾਂ ਸਭ ਕੁਛ ਹੈ ਹੋਈ, ਫਿਰ ਬੰਦਾ ਕਹਿੰਦਾ।
1: ਥੋੜ੍ਹਾ ਜਿਹਾ ਹੁਣ ਮੈਂ ਗੱਲਾਂ ਬਾਤਾਂ ਨੂੰ ਤੁਹਾਡੇ ਵੱਲ ਲੈ ਕੇ ਆਊਂਗਾ, ਹੈ ਨਾ, ਪਰ ਉਸ ਤੋਂ ਪਹਿਲਾਂ ਇੱਕ ਮੇਰਾ ਸਵਾਲ ਆ, ਜੋ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦਾ ਇਹਦਾ ਜਵਾਬ ਲੱਭਣ ਦੀ, ਕਦੀ ਮਿਲਿਆ ਨਹੀਂ ਆਇਆ ਸੱਚ, ਪਰ ਕੁਛ ਤਾਂ ਫਰਕ ਫੀਲ ਹੁੰਦਾ ਮੈਨੂੰ ਕਿ ਵਿਸ਼ਨੂੰ ਦੇ ਹੀ ਅਵਤਾਰ ਰਾਮ, ਹੈ ਨਾ, ਵਿਸ਼ਨੂੰ ਦੇ ਹੀ ਅਵਤਾਰ ਕ੍ਰਿਸ਼ਨ, ਇਹਨਾਂ ਦੀ ਪਰਸਨੈਲਿਟੀ 'ਚ ਇੱਕ ਬਹੁਤ ਫਰਕ ਵੀ ਹੈ, ਐਸਾ ਫਰਕ ਕਿਉਂ ਆ?
0: ਕੋਈ ਫਰਕ ਨਹੀਂ ਹੈਗਾ,
1: ਨਿਸਰਾ ਦਿੱਖ 'ਚ ਜਾਂ ਫਿਰ ਉਹਨਾਂ ਦੇ ਉਪਦੇਸ਼ਾਂ 'ਚ ਕੋਈ ਆਉਂਦਾ ਫਰਕ?
0: ਕੋਈ ਫਰਕ ਨਹੀਂ,
1: ਤੁਹਾਨੂੰ ਕੋਈ ਫਰਕ ਨਹੀਂ ਫੀਲ ਹੁੰਦਾ?
0: ਨਕਮ ਹੈ ਰਾਘਵ, ਨਕਮ ਹੈ ਕਨਹਈਆ, ਵਹੀ ਹੈ ਰਮਈਆ, ਵਹੀ ਹੈ ਕਨਹਈਆ, ਦੋਨੋਂ ਕਾ ਜੀਵਨ ਇੱਕ ਜੈਸਾ ਹੈ। ਦੋਨੋਂ ਥੋੜ੍ਹੇ ਬੜੇ ਹੋਏ, ਘਰ ਛੋੜ ਦਿਆ, ਉਹ ਮਥੁਰਾ ਚਲੇ ਗਏ, ਉਹ ਵਿਸ਼ਵਾਮਿੱਤਰ ਆਸ਼ਰਮ ਚਲੇ ਗਏ, ਉਹਨੇ ਤੜਕਾ ਮਾਰੀ, ਉਹਨੇ ਪੂਤਨਾ ਮਾਰੀ, ਉਹਨੇ ਆਨੰਦ ਦਿਆ ਪੂਰੀ ਦੁਨੀਆ ਕੋ, ਉਹਨੇ ਆਨੰਦ ਦਿਆ। ਫਰਕ ਹੀ ਇਹ ਰਹਾ, ਲੋਕ ਕਹਿੰਦੇ ਜੋ ਸ਼੍ਰੀ ਕ੍ਰਿਸ਼ਨ ਨੇ ਕਿਹਾ ਵੋ ਕਰੋ, ਜੋ ਰਾਮ ਜੀ ਨੇ ਕਿਹਾ ਵੋ ਕਰੋ। ਤੋ ਮੈਂ ਕਹਿੰਦਾ ਭਾਈ ਸ਼੍ਰੀ ਕ੍ਰਿਸ਼ਨ ਨੇ ਐਸਾ ਕੁਛ ਨਹੀਂ ਕਿਹਾ ਜੋ ਆਪ ਕਰੋ। ਸ਼੍ਰੀ ਕ੍ਰਿਸ਼ਨ ਨੇ ਕਿਆ ਕਿਹਾ ਇਹ ਤੋ ਆਪਣੇ ਪੜ੍ਹਾ ਹੀ ਨਹੀਂ। ਤੋ ਰਾਮ ਔਰ ਇਹ ਭਗਵਾਨ 24 ਅਵਤਾਰ ਹੋਏ ਪਰਮਾਤਮਾ ਕੇ, 24ਵਾਂ ਹੁਣ ਹੈ। भगवान नारायण के अलग अलग स्वरूपों में परमात्मा आता है और दुनिया को दिखाता है। जैसे मुझे यहां से इंडिया जाने तो फ्लाइट्स कई कंपनीज की चलती हैं, बट इंटरनली तो वो जहाज ही है, काम तो उसका उड़ाकर पहुंचाना ही है। ऐसे ही आज दुनिया में इतनी बड़ी दुनिया है, लेकिन एक भी आदमी की शक्ल एक से पूरी मैच नहीं हो सकती, थंबनेल मैच नहीं हो सकता,
1: फिंगरप्रिंट नहीं होता मैच,
0: रेटिना नहीं हो सकता मैच। वारे ब्रह्मा जी कितने मॉडल हैं आपके पास, गाड़ी बनाती है ये टोयोटा का ये मॉडल, ये किया कैरेंस का मॉडल, ये मर्सिडीज का, ये बीएमडब्ल्यू का, सब एक सा होता है सारी गाड़ियों का, ये कैरेंस है, ये दूसरी है, ये सेल्टॉस है, जो भी होती है। लेकिन वारे ब्रह्मा जी एक भी मॉडल मैच नहीं करता, एक भी मॉडल, कहीं ना कहीं तो डिफरेंस है, कितना जुड़वाओ। और इंटरनली तो सब एक जैसे ही, वही नाक, वही आंख, वही कान, वही सब, वही दिल, वही दिमाग।
1: सही बात,
0: ये क्या है उसकी माया। धरती पे आकाश खड़ा है बिना एक भी खंबा, प्रभु का देखा एक अचंबा। हम हैरान हो जाते यार, यहां पे बिना दीवारों के कैसे मकान खड़े भाई, पिलर्स पे खड़े हो जाते हैं, लकड़ी पे है
1: ये। तो अब पोर्टेबल भी लेकर जाते हैं, आज से दो हफ्ते पहले मैंने पोर्टेबल मकान जाते हुए देखे ट्रक पे,
0: इंडिया में भी हो रहा है,
1: ये भी चल रहा है,
0: इंडिया में कंक्रीट का मकान ले जाएंगे।
1: आपने गाड़ियों की बात की, शौक है गाड़ियों वाड़ियों का?
0: नहीं
1: खास नहीं। कौन सी चलाते हो, चलाते हो वैसे खुद गाड़ी वगैरह?
0: बहुत ड्राइव किया मैंने अपनी
1: अच्छा
0: जिंदगी में, कहां ड्राइवर रखने की औकात थी हमारी।
1: सबसे पहली गाड़ी कौन सी थी, है ध्यान में?
0: सबसे पहली गाड़ी थी, एक ढोल बजाता था लड़का मेरे साथ, उससे खरीद ली थी मैंने, जैन गाड़ी।
1: ओके क्या बात, किस रंग की थी?
0: सफेद रंग की।
1: ठीक ठीक। और अब क्या चलाते हैं महाराज जी?
0: अरे मत पूछो।
1: समझ गए भाई, समझ गए, अच्छा ही चलाते हैं। पर चलो आप अपने कित्ते का अगर कमाते हैं, अच्छा कमाते हैं तो अच्छी बात है, अच्छा जीना चाहिए। अच्छा एक बात है महाराज जी, आपकी वेशभूषा हमेशा सेम रहती है, इदा क्यों? ए हमेशा सिमिलर टाइप ऑफ ही कपड़े क्यों, हमेशा ही काली शॉल, हमेशा ही
0: चिट्टा रहती, कल कीड़ा रंग पाइए।
1: अच्छा अच्छा, जनरली यही सोच है
0: तो okay. पता है कि इन्होंने इस तरह ही आना है।
1: नहीं मैं सोच रहा कोई इधर टीम वगैरह भी होंगी अपनी, क्यों कहते कि नहीं महाराज जी कपड़े तो यही वाले ही पाने हैं, इस तरह कोई टीम वगैरह रखी हुई? बहुत लोगों को होंगी
0: ना, बंदे दी सोच है ना। मैं पहले बड़े रंग पांदा सीगा।
1: ओके
0: ओल मारे भरे पए ये, फिर भी दिमाग खराब किया, आज काला पाइए गया, पीला पाइए गया, आज रेड पाइए गए, फिर सोचा यार सूरदास काली कावर पे चढ़े ना दूजो रंग, तजमन हरी विमुखन को संग।
1: क्योंकि साडे धर्म च काफी बड़ी गलबात हुंदी है ना कि काला रंग,
0: काला रंग साडा है ना, आई जोड़ दे रे दूजियां नाल।
1: काले रंग नु कहंदे ना शगुन नहीं हुंदा चंगा,
0: दाढ़ी काली हटाओ। काल वाले बाल काले,
1: पुट्ठा जो चिट्टे हुंदे लोकी खर्चा करदे आ
0: काले करदे,
1: ठीक है
0: काला नहीं, पूजा च काले बाल लेके पहना।
1: इधर वैसे कुछ है इधर कुछ अंधविश्वास या कह लिए या फिर इधर मिथ कुछ है इधर जेड़े जेड़े सी मेनू आज दसो साडे व्यूअर्स नु दसो।
0: प्रेरित हां मैं उनादी बचपन तो कथा सुनी है, उनादी कथा मेरा जीवन रहा है, उनानु देख देख के
1: नहीं। मैं इस हिसाब ना पूछ रहा कि जे आप दो चार इधर कोई चीजा दस सके कि बहुत लोग विधि दे विच बहुत फसदे आ कि आप विधि इस तरह होना चाहिए, ये होना चाहिए, कुछ है इधर कि केड़ियां चीजें वाकई सही
0: हैं
1: या फिर कुछ चीजें जो इग्नोर करो, ऐसी गल भी नहीं है।
0: विधियां बहुत ने साडे सनातन धर्म दियां, विधियां बहुत है। कल मैं इत्थे ही किसी ने गल कर रहा सीगा ऑस्ट्रेलिया ही, वो कहंदा मेरा बॉस जांदा चर्च जाके, उन्हां दा वो चलदा रहंदा है ਜਿਹੜਾ ਵੀ ਉੱਥੇ ਮੈਸੇਜ ਹੁੰਦਾ ਉਹ ਕਾਫੀ ਪੀਂਦਾ ਰਹਿੰਦਾ, ਇੱਕ ਘੰਟੇ 'ਚ ਬਾਹਰ ਆ ਜਾਂਦਾ, ਹੋ ਗਈ ਇਬਾਦਤ, ਹੋ ਗਈ ਪੂਜਾ,
1: ਠੀਕ।
0: ਅਤੇ ਸਭ ਮੰਨਣ ਦੀ ਗੱਲ ਹੈ, ਰਾਮ ਹੀ ਕੇਵਲ ਪ੍ਰੇਮ ਪਿਆਰਾ, ਜਾਣ ਲਏ ਉਸੋ ਜਾਣਨ ਹਾਰਾ,
1: ਭਾਵ ਤੋਂ ਉੱਪਰ ਕੋਈ ਨਹੀਂ।
0: ਨਹੀਂ, ਅੰਧ ਵਿਸ਼ਵਾਸ ਤੋਂ ਪਰਮਾਤਮਾ ਕਹਿੰਦਾ ਕਿ ਬਚੋ, ਤਾਂਤਰਿਕ ਤਰੀਕੇ ਨਾਲ ਮੈਨੂੰ ਨਾ ਭਜੋ, ਚਮਤਕਾਰ ਵੱਲ ਨਾ ਪਾਓ।
1: ਬਹੁਤ ਦੇਖਣ ਨੂੰ ਮਿਲਦਾ ਨਾ, ਲੋਕੀ ਅੱਜ ਕੱਲ੍ਹ ਕਿੰਨਾ ਕੁਛ ਪਾਈ ਰੱਖਦੇ ਆ, ਲਿਖਦੇ ਆਪਣੇ ਹੱਥਾਂ ਦੇ ਉੱਪਰ, ਬਾਹਾਂ ਦੇ ਉੱਪਰ ਸਟੋਨਸ ਵਗੈਰਾ, ਕੀ ਹੈ ਕਿ ਬੰਦਾ ਨਾਮ ਹੀ ਜਪੇ ਤੇ ਬੈਸਟ ਆ। ਬੜਿਆਂ ਦੀ ਦੁਕਾਨਾਂ ਬੰਦ ਕਰ ਦੇਣੀ ਤੁਸੀਂ, ਇਹ ਕਹਿ ਕੇ
0: ਜਪੇ ਨਾ, ਆਪ ਲਿਖਵਾਇਆ।
1: ਹਾਂ ਨਹੀਂ, ਪਰ ਜਿਸ ਤਰ੍ਹਾਂ ਮੈਂ ਉਸ ਤਰ੍ਹਾਂ ਕਹਿ ਰਿਹਾ ਕਿ ਕਈ ਲੋਕ ਕਰਦੇ ਨਾ ਕਿ ਬੜੇ ਟੂਣੇ ਟੋਟ ਕੇ ਚੱਲਦੇ ਆ, ਬੜੇ ਉਪਾਅ ਚੱਲਦੇ ਆ।
0: ਨਹੀਂ, ਉਹ ਸਭ ਚਮਤਕਾਰੀ ਕਿਰਿਆ ਨਾਲ ਭਗਵਾਨ ਨਹੀਂ ਖੁਸ਼ ਹੁੰਦਾ।
1: ਰਸਰਾਜ ਜੀ, ਇੰਨੇ ਥਾਵਾਂ 'ਤੇ ਤੁਸੀਂ ਸੁੰਦਰ ਕਾਂਡ ਕਰ ਚੁੱਕੇ ਹੋ, ਹੈ ਨਾ, ਕੋਈ ਇੱਦਾਂ ਦਾ ਐਕਸਪੀਰੀਅੰਸ ਜੋ ਅੱਜ ਤੱਕ ਨਾਲ ਜੁੜਿਆ ਪਿਆ ਕਿ ਇੱਦਾਂ ਦੀ ਕੋਈ ਸੰਗਤ 'ਤੇ ਕੀਤਾ ਹੋਵੇ ਜੋ ਅੱਜ ਤੱਕ?
0: ਬਹੁਤ, ਰੋਜ਼ ਦਾ ਮੈਂ ਭੁੱਲ ਜਾਂਦਾ, ਮੈਨੂੰ ਪਤਾ ਹੀ ਨਹੀਂ ਮੈਂ ਕਿੱਥੇ ਗਿਆ ਕਿੱਥੇ ਨਹੀਂ। ਮੈਨੂੰ ਕਹਿੰਦਾ ਅਸੀਂ ਕੱਲ੍ਹ ਤੁਹਾਡੇ ਉੱਥੇ ਆਏ ਸੀ, ਉੱਥੇ ਮੈਨੂੰ ਪਤਾ ਹੀ ਨਹੀਂ।
1: ਇੱਕ ਤੁਸੀਂ ਵਿਆਹ ਬੜਾ ਹਾਈ ਪ੍ਰੋਫਾਈਲ ਕਵਰ ਕਰਕੇ ਆਏ ਸੀਗੇ, ਉੱਥੇ ਦਾ ਕੀ ਮਾਹੌਲ ਚਾਲ ਸੀਗਾ? ਅੰਬਾਨੀ ਅੰਬਾਨੀ ਵੈਡਿੰਗ 'ਚ ਗਏ ਸੀਗੇ, ਉਹਨਾਂ ਦੇ ਛੋਟੇ ਬੇਟੇ ਦਾ ਵਿਆਹ ਸੀ।
0: ਹਾਂ
1: ਅਨੰਤ, ਕੀ ਮਾਹੌਲ
0: ਸੀ? ਨਹੀਂ ਗਿਆ ਸੀ ਮੈਂ, ਉਹਨਾਂ ਨੇ ਇੱਕ ਯਾਤਰਾ ਕੱਢੀ ਸੀ ਵੰਤਾਰਾ ਤੋਂ ਦੁਆਰਿਕਾ ਦੇਸ਼ ਪੈਦਲ।
1: ਓਕੇ,
0: ਉਸ ਯਾਤਰਾ ਦੇ ਸਮਾਪਨ 'ਤੇ ਉਹਨਾਂ 'ਤੇ ਮੇਰੇ ਕੋਲ ਸੁੰਦਰਕਾਂਡ ਕਰਾਇਆ ਸੀ।
1: ਓਕੇ,
0: ਅਤੇ ਉਸ ਯਾਤਰਾ ਦੇ ਵਿੱਚ ਮੈਂ ਉਹਨਾਂ ਨੂੰ ਮੈਨੂੰ ਸ਼ਾਮਿਲ ਵੀ ਕੀਤਾ ਸੀ। ਇੱਕ ਦਿਨ 13 ਕਿਲੋਮੀਟਰ ਮੈਂ ਉਹਨਾਂ ਦੇ ਨਾਲ ਚੱਲਿਆ ਸੀ। ਸਾਰੀ ਦੁਨੀਆ ਦੀ ਭਗਤੀ ਉਹਨਾਂ 'ਚ ਭਰੀ ਹੈ। ਇੰਨਾ ਵੱਡਾ ਬਿਜ਼ਨਸਮੈਨ, ਮਤਲਬ ਜਦੋਂ ਮੈਂ ਕਹਿੰਦਾ 13 ਕਿਲੋਮੀਟਰ ਗਾਉਂਦੇ ਹੀ ਗਏ, ਉਹ ਭਜਨ ਹੀ ਗਾਉਂਦੇ ਗਏ। ਤੁਸੀਂ ਅੰਬਾਨੀ ਜੀ ਦੇ ਕੁਛ, ਮੁਕੇਸ਼ ਅੰਬਾਨੀ ਜੀ ਦੇ ਫੋਟੋਜ਼ ਦੇਖੇ ਹੁੰਦੇ ਹੋ, ਵੀਡੀਓ, ਕਿਸ ਤਰ੍ਹਾਂ ਮੱਥਾ ਟੇਕਦਾ ਭਗਵਾਨ ਨੂੰ, ਦੇਖਿਆ ਸ਼ਰਧਾ। ਮੈਂ ਇੱਕ ਦੋ ਵੀਡੀਓ,
1: ਹਾਂ ਕਾਫੀ ਮਸ਼ਹੂਰ ਬਹੁਤ ਹੋਈ ਸੀ,
0: ਸਭ ਕਰਦਾ ਪਿਆ। ਭਗਵਾਨ ਸ਼੍ਰੀ ਕ੍ਰਿਸ਼ਨ ਉੱਪਰ ਰਥ ਪਰ ਹਨੁਮਾਨ ਜੀ ਬੈਠੇ ਥੇ, ਅਰਜੁਨ ਕੀ ਮਹਾਭਾਰਤ ਦਾ ਯੁੱਧ ਖਤਮ ਹੋ ਗਿਆ, ਕਹਿੰਦੇ ਓਏ ਅਰਜੁਨ ਉਤਰ, ਛਲਾਂਗ ਮਾਰ, ਜਲਦੀ ਉਤਰ। ਅਰਜੁਨ ਨੇ ਕਿਹਾ ਪ੍ਰਭੂ ਅਭੀ ਉਤਰਦਾ ਹੂੰ, ਨਹੀਂ ਜਲਦੀ ਉਤਰ। ਜੈਸੇ ਹੀ ਕੂਦਾ ਅਰਜੁਨ, ਭਾੜ ਭਾੜ ਆਗ ਲੱਗੀ ਰਥ ਮੇ
1: ਜੀ।
0: ਅਰਜੁਨ ਨੇ ਕਿਹਾ ਯੇ ਕਿਆ, ਤੋ ਦੇਖਾ ਹਨੁਮਾਨ ਜੀ ਉੱਪਰ ਸੇ ਬਾਏ ਬਾਏ ਕਰਦੇ ਜਾ ਰਹੇ, ਪ੍ਰਭੂ ਅਬ ਮੁਝ ਮੇਰੀ ਡਿਊਟੀ ਖਤਮ ਹੋ
1: ਗਈ, ਮਾਈ ਵਰਕ ਇਜ਼ ਡਨ ਹੇਅਰ।
0: ਅਰਜੁਨ ਨੇ ਯੇ ਕਿਆ, ਯੇ ਕੌਣ? ਬੋਲੇ ਇਹੀ ਤਾਂ ਹੈ ਹਨੁਮਾਨ ਜੀ, ਤੇਰੇ ਰਥ ਮੇ ਤੋ ਕਬ ਸੇ ਆਗ ਲੱਗੀ ਹੈ ਬੇਟਾ, ਯਹੀ ਬਚਾਏ ਹੈ। ਕਹਿੰਦਾ ਉੱਪਰ ਵਾਲੇ ਕੋ ਤੋ ਭੁੱਲ ਹੀ ਗਿਆ। ਸ਼੍ਰੀ ਕ੍ਰਿਸ਼ਨ ਨੇ ਕਿਹਾ ਬੇਟਾ ਉੱਪਰ ਵਾਲੇ ਕੋਈ ਤਾਂ ਨਹੀਂ ਭੁੱਲਣਾ।
1: ਜਿਨ੍ਹਾਂ ਲੋਕਾਂ ਲਈ ਇਹ ਸਭ ਕਹਾਣੀਆਂ ਹੀ ਨੇ, ਮੰਨਦੇ ਨਹੀਂ, ਉਹਨਾਂ ਨਾਲ ਉਹਨਾਂ ਨੂੰ ਕਿਸ ਤਰ੍ਹਾਂ ਬੰਦਾ ਸਮਝਾਵੇ?
0: ਉਹਨਾਂ ਨੂੰ ਇਹ ਕਹੋ ਕਿ ਬਈ ਤੇਰਾ ਦਾਦਾ ਪੜਦਾਦਾ ਪੜਦਾਦਾ ਦਾਦਾ ਦੂਦਾ ਉਹਨੂੰ ਮੰਨਣਾ ਕਿ ਨਹੀਂ ਮੰਨਣਾ? ਜੇ ਉਹਨੂੰ ਵੀ ਨਹੀਂ ਮੰਨਦਾ ਤੇ ਉਹਨੂੰ ਵੀ ਨਾ ਮੰਨ।
1: ਬੀਤੇ ਦਿਨੀ ਇੱਕ ਬੜਾ ਅਨਫੋਰਚੁਨੇਟ ਇੰਸੀਡੈਂਟ ਹੋਇਆ ਕਿ ਪਤਾ ਲੱਗਾ ਕਿ ਅਯੋਧਿਆ ਰਾਮ ਮੰਦਿਰ 'ਚ ਗੁੱਲਕ ਚੋਰੀ ਦੀ ਗੱਲਾਂ ਹੋ ਰਹੀਆਂ, ਜਾਂ ਫਿਰ ਨਾ ਇਸ ਤਰ੍ਹਾਂ ਦੀ ਗੱਲਾਂ ਹੋ ਰਹੀਆਂ, ਕਾਫੀ ਵੱਡਾ ਸਕੈਮ ਸਾਹਮਣੇ ਨਿਕਲ ਕੇ ਆ ਰਿਹਾ, ਕਾਫੀ ਧਰਮ ਗੁਰੂਆਂ ਨੇ ਇਹਦੇ ਉੱਪਰ ਗੱਲਬਾਤ ਕੀਤੀ ਆ, ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਵੇਖਦੇ ਹੋ?
0: ਬਿਲਕੁਲ ਇਹ ਗਲਤ ਹੋਇਆ, ਨਹੀਂ ਹੋਣਾ ਚਾਹੀਦਾ, ਲਾਪਰਵਾਹੀ ਰਹੀ ਹੈ ਕਿਤੇ ਨਾ ਕਿਤੇ, ਟਰੱਸਟ ਦੀ ਲਾਪਰਵਾਹੀ ਰਹੀ ਹੈ ਕਿ ਬਈ ਉਹਦੇ ਕੋਈ ਰੂਲ ਨਿਯਮ ਕਾਇਦੇ ਕਾਨੂੰਨ ਨਹੀਂ ਬਣੇ। ਕੋਈ ਨਹੀਂ, ਠੋਕਰ ਲੱਗ ਕੇ ਬੰਦੇ ਨੂੰ ਅਗਲ ਆ ਜਾਂਦੀ, ਅੱਗੇ ਸਹੀ ਹੋ ਜਾਏਗਾ।
1: ਤੇ ਉਦਾਂ ਉਦਾਂ ਜੇ ਮੈਂ ਤੁਹਾਨੂੰ ਇੱਕ ਦੂਸਰੇ ਪੁਆਇੰਟ ਆਫ ਵਿਊ ਨਾਲ ਇਹ ਗੱਲ ਪੁੱਛਾਂ ਕਿ ਜਦੋਂ ਆਪਾਂ ਕਿਸੇ ਮੰਦਿਰ 'ਚ ਗੁਰਦੁਆਰੇ 'ਚ ਹੈ ਨਾ ਚੜਾਵਾ ਚੜਾਉਂਦੇ ਹਾਂ, ਜ਼ਿਆਦਾਤਰ ਹੀ ਲੋਕਾਂ ਦੇ ਅੰਦਰ ਗੱਲਬਾਤ ਆਉਂਦੀ ਆ ਹੈ ਨਾ ਕਿ ਯਾਰ ਇਹ ਤਾਂ ਕਿਤੇ ਲੱਗਣਾ ਨਹੀਂ ਜਾਂ ਫਿਰ ਇਹ ਤਾਂ ਖੂਹ ਖਾਤੇ ਜਾਣੇ ਜਾਂ ਫਿਰ ਲੋਕ ਅੰਦਰੋਂ ਲੈ ਜਾਂਦੇ। ਜਦੋਂ ਇੱਦਾਂ ਦਾ ਕੋਈ ਇੰਸੀਡੈਂਟ ਹੁੰਦਾ ਲੋਕਾਂ ਦਾ ਹੋਰ ਮਨ ਉੱਠ ਜਾਂਦਾ ਹੈ ਨਾ, ਅਤੇ ਜੇ ਇੱਕ ਮੈਸੇਜ ਦੇਣਾ ਹੋਵੇ ਸੁਸਾਇਟੀ ਨੂੰ ਕਿ ਹੈ ਨਾ ਪੰਜੋ ਉਂਗਲਾਂ ਇੱਕ ਬਰਾਬਰ ਨਹੀਂ ਜਾਂ ਫਿਰ ਹੈ ਨਾ ਵਟ ਐਵਰ, ਉਹ ਕੀ ਕਹਿਣਾ ਚਾਹੋਗੇ ਉਹਦੇ ਉੱਤੇ?
0: ਸਾਡੇ ਘਰ ਦਾ ਕੋਈ ਬੰਦਾ ਬਿਮਾਰ ਪਿਆ ਹੋਸਪਿਟਲ, ਡਾਕਟਰ ਕਹਿੰਦੇ ਇਹ ਥੋੜ੍ਹੇ ਦਿਨ 'ਚ ਮਰ ਜਾਏਗਾ, ਇਹਨੇ ਮਰੀ ਜਾਣਾ, ਅਤੇ ਇਲਾਜ ਬੰਦ ਕਰ ਦਿਓ, ਚਾਰ ਦਿਨ 'ਚ ਮਰਨਾ, ਦੋ ਦਿਨ 'ਚ ਮਰ ਜਾਏਗਾ, ਕੀ ਕਰੇਗਾ ਬੰਦਾ?
1: ਬੰਦਾ ਤਾਂ ਫਿਰ
0: ਜਿੰਨਾ ਜੀਣਾ ਚੱਲ ਯਾਰ ਕੋਸ਼ਿਸ਼ ਕਰਨੀ ਆ,
1: ਕੋਸ਼ਿਸ਼ ਕਰੂੰਗਾ।
0: ਉਹਨੂੰ ਪਤਾ ਕਿ ਪੈਸੇ ਖਰਾਬ ਹੋ ਜਾਂਦੇ ਆ, ਆਪਣੇ ਬੰਦੇ ਲਈ ਖਰਾਬ ਹੋ ਜਾਂਦੇ, ਉੱਥੇ ਰੱਬ ਦੇ ਨਾਂ 'ਤੇ ਦੇਣੇ ਅਤੇ ਉਹ ਵੀ ਖਰਾਬ ਹੋ ਜਾਂਦੇ, ਉਹ ਯੂਜ਼ ਹੋ ਜਾਂਦੇ, ਇੱਥੇ ਖਰਾਬ ਹੋ ਜਾਂਦੇ। ਲੋਕ ਕਹਿੰਦੇ ਸ਼ੰਕਰ ਜੀ ਨੂੰ ਇੰਨਾ ਜਲ ਚੜਾਤਾ, ਦੁੱਧ ਚੜਾਤਾ, ਉਹ ਕਿਸੇ ਹੋਰ ਨੂੰ ਪਿਆਓ, ਤੂੰ ਪਿਆ ਉਹ ਤੂੰ ਕਰ, ਅਸੀਂ ਤਾਂ ਕਰ ਲਿਆ, ਅਸੀਂ ਇੰਨਾ ਕੀਤਾ, ਹੁਣ ਤੂੰ ਕਰ ਥੋੜ੍ਹਾ ਥੋੜ੍ਹਾ, ਤੂੰ ਵੀ ਕਰ ਯਾਰ। ਮੰਦਿਰ ਭਗਵਾਨ ਦਾ ਘਰ ਹੈ ਸਾਡੀ ਮਾਨਤਾ 'ਚ,
1: ਠੀਕ,
0: ਉਹਦੇ ਉਹ ਪਰਟੀਕੁਲਰ ਕਿਸੇ ਦਾ ਨਹੀਂ ਹੈ, ਸਭ ਦਾ ਹੈ। ਰਾਮ ਮੰਦਿਰ ਪੂਰੇ ਵਿਸ਼ਵ ਦਾ ਹੈ, ਹਿੰਦੂ ਮੁਸਲਿਮ ਸਿੱਖ ਈਸਾਈ ਸਾਧੂ ਸੰਤ ਦੁਸ਼ਟ ਅਦੁਸ਼ਟ ਅਸੰਤ ਸੰਤ ਸਭ ਕਾ ਹੈ, ਦੁਰਜਨ ਸੱਜਣ ਸਭ ਕਾ, ਭੇਦਭਾਵ ਨਹੀਂ ਕਰਦਾ ਮੰਦਿਰ। ਮੰਦਿਰ ਚਲਾਉਣੇ ਵਾਲੇ ਬੇਸ਼ੱਕ ਭੇਦਭਾਵ ਕਰਦੇ, ਮੰਦਿਰ ਨਹੀਂ ਕਰਦਾ। ਤੋ ਲੋਕੋ ਕੀ ਸ਼ਰਧਾ ਹੈ।
1: ਵੈਸੇ ਪੋਲੀਟਿਕਸ ਵਗੈਰਾ ਬਹੁਤ ਹੀ ਫੋਲੋ ਕਰਦੇ ਹੋ ਕਿ ਨਹੀਂ ਕਰਦੇ?
0: ਪੋਲੀਟਿਕਸ ਫੋਲੋ ਤਾਂ ਨਹੀਂ ਕਰਦਾ, ਲੇਕਿਨ ਦੇਖਦਾ ਰਹਿਣਾ ਕੀ ਹੋ ਰਿਹਾ
1: ਕੀ ਹੋ ਰਿਹਾ। ਸਰ ਹੁਣ ਅੱਜ ਕੱਲ੍ਹ ਜੰਤਰ ਮੰਤਰ ਅਤੇ ਸਟੂਡੈਂਟ ਪ੍ਰੋਟੈਸਟ ਬਹੁਤ ਜ਼ਿਆਦਾ ਹੈਵੀ ਚੱਲਦਾ ਪਿਆ, ਅਤੇ ਕਾਫੀ ਬੱਚਾ ਸੜਕਾਂ 'ਤੇ ਆ, 70-75 ਹਜ਼ਾਰ ਤੋਂ ਉੱਪਰ ਕਹਿੰਦੇ ਬੱਚਾ ਆਇਆ। ਹੁਣ ਬੋਂਬੇ 'ਚ ਵੀ ਕਹਿੰਦੇ ਚੱਲਦਾ ਪਿਆ ਪ੍ਰੋਟੈਸਟ, ਉਹ ਬੱਚਿਆਂ ਲਈ ਕੀ ਮੈਸੇਜ ਆ ਕਿ ਪੇਪਰ ਲੀਕ ਹੋ ਗਿਆ?
0: ਬੱਚਿਆਂ ਲਈ ਮੈਂ ਕਹਾਂਗਾ
1: ਵੀ ਕਿ ਬੱਚਿਆਂ ਨੇ ਸੁਸਾਈਡ ਕਰ ਲਈ।
0: ਭੈਣ ਹਿੰਦੀ ਮੈਂ ਬੋਲ ਦਿੱਤਾ,
1: ਹਾਂ ਜੈਸੇ ਮਰਜ਼ੀ ਆਪਕੋ ਠੀਕ ਲੱਗੇ।
0: ਮੇਰੇ ਭਾਈ ਮੇਰੇ ਬਹਿਨ ਜੋ ਦੁਖੀ ਹੋਏ, ਜਿਨ੍ਹਾਂ ਨੇ ਇਤਨੀ ਤਿਆਰੀ ਕੀ, ਕ੍ਰਿਸ਼ਨਾ ਜੀ ਇੱਕ ਇੱਕ ਸਾਲ ਆਪਣਾ ਜਾਂ ਪੂਰਾ ਕਿਤਨਾ ਸਮੇਂ ਉਹਨਾਂ ਨੇ ਦਿਆ ਕਿ ਭਾਈ ਹਮ, ਤੋ ਕਿਸੀ ਕਾ ਪੇਪਰ ਲੀਕ ਹੋ ਜਾਏ ਤੋ ਕਿਤਨਾ ਉਸਕੋ ਠੇਸ ਲਗੇਗੀ
1: ਜੀ,
0: ਬਹੁਤ ਗਲਤ ਹੁਆ, ਕਭੀ ਨਹੀਂ ਹੋਣਾ ਚਾਹੀਏ, ਉਨਕਾ ਗੁੱਸਾ ਜਾਇਜ਼ ਹੈ, ਲੇਕਿਨ ਸਰਕਾਰ ਨੇ ਉਸਕਾ ਸਮਾਧਾਨ ਵੀ ਨਿਕਾਲਾ, ਬੱਚੋਂ ਕਾ ਦੁਬਾਰਾ ਪੇਪਰ ਰੈਡੀ ਕਰਕੇ ਕਰਵਾ ਦਿਆ, ਕਲੀਅਰ ਵੀ ਹੋ ਗਿਆ। ਮੁਝੇ ਲਗਤਾ ਹੈ ਅਗਰ 10% ਬੱਚੋਂ ਮੇਂ ਰੋਸ਼ ਹੈ ਤੋ 90% ਉਸਮੇਂ ਵਿਵਾਦ ਕੋ ਖੜਾ ਕਰਨੇ ਵਾਲੇ ਕੂਦ ਗਏ, ਵਿਪਕਸ਼ ਕੋ ਇੰਟਰਸਟ ਆ ਗਿਆ। ਤੋ ਮੇਰਾ ਕਹਿਣੇ ਕਾ ਮਤਲਬ ਯਹੀ ਹੈ ਕਿ ਆਗੇ ਸੇ ਐਸੀ ਗਲਤੀ ਨਹੀਂ ਹੋਣੀ ਚਾਹੀਏ, ਪ੍ਰਧਾਨ ਮੰਤਰੀ ਸਾਹਿਬ ਵੀ ਬੋਲ ਰਹੇ ਹੈ, ਔਰ ਅਗਰ ਪ੍ਰੋਟੈਸਟ ਹੋ ਰਹਾ ਹੈ ਤੋ ਉਸ ਪ੍ਰੋਟੈਸਟ ਕੋ ਕੌਣ ਕਰ ਰਹਾ ਹੈ, ਕੌਣ ਚਲਾ ਰਹਾ ਹੈ, ਵੋ ਕਿਸ ਤਰੀਕੇ ਸੇ ਰਹਿ ਰਹਾ ਹੈ, ਕਹਾਂ ਸੇ ਆਇਆ, ਕੌਣ ਆਇਆ, ਕਿਆ ਇਹ ਸ਼ਾਂਤੀਪੂਰਨ ਪ੍ਰੋਟੈਸਟ ਹੈ? ਠੀਕ ਹੈ ਪੇਪਰ ਲੀਕ ਹੁਆ ਹੈ, ਹਮਾਰੇ ਦੇਸ਼ ਕੇ ਲੋਕ ਯੁਵਾਨ ਦੁਖੀ ਹੈ, ਉਹ ਆਪਣੀ ਬਾਤ ਰੱਖਣੇ ਆਏ ਤਰੀਕੇ ਸੇ ਆਏ, ਲੇਕਿਨ ਉਸਕੇ ਸਾਹਿਬ ਔਰ ਬਹੁਤ ਸਾਰੇ ਏਜੰਡੇ, ਪੇਪਰ ਲੀਕ ਕੀ ਬਾਤ ਤੋ ਹੋਈ ਨਹੀਂ ਰਹੀ ਵਹਾਂ।
1: ਅੱਛਾ ਆਪਕਾ ਇਹ ਮਾਨਨਾ ਹੈ ਵਹਾਂ ਪਰ ਨਹੀਂ ਹੋ ਰਹੀ?
0: ਹਾਂ,
1: ਉਹ ਕਾਫੀ ਜਰਨਲਿਸਟ ਤੋ ਇਹ ਵੀ ਦਿਖਾਤੇ ਹੈ ਕਿ ਬੱਚੋਂ ਕੋ ਕਿਆ ਪੀਟਾ, ਠਾ ਠਾ ਠੀ ਠੀ ਬਹੁਤ ਕੁਛ ਹੁਆ।
0: ਜੋ ਬੱਚੋਂ ਕੋ ਨਹੀਂ ਪੀਟਾ, ਬੱਚੇ ਤੋ ਸਟੂਡੈਂਟ ਤੋ ਹਮਾਰਾ ਬੜਾ ਜ਼ਹਿਨ ਜੀ, ਭਾਰਤ ਕੇ ਲੋਕ ਸਟੂਡੈਂਟ ਬੜੇ ਅੱਛੇ ਹੈ, ਉਹ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ, ਉਹ ਪਿੱਟ ਰਹੇ ਹੋਗੇ ਜੋ ਉਸਮੇ ਖਲਲ ਕਰਨੇ ਦੀ ਕੋਸ਼ਿਸ਼ ਕਰ ਰਹੇ ਹੈ, ਭੰਗ ਕਰਨੇ ਦੀ ਕੋਸ਼ਿਸ਼ ਕਰ ਰਹੇ।
1: ਆਪਕੋ ਪੜ੍ਹਨੇ ਕਾ ਸ਼ੌਂਕ ਥਾ ਬਚਪਨ ਮੇਂ?
0: ਜੀ ਪੜ੍ਹਾ ਮੈਂ, ਜਿਤਨੀ ਪਰਿਸਥਿਤੀਆਂ ਰਹੀ, ਦਸਵੀਂ ਮੈਂ ਦੋ ਵਾਰ ਫੇਲ ਰਹਾ।
1: ਅੱਛਾ ਸਹੀ ਮੈਂ?
0: ਬਿਲਕੁਲ।
1: ਅੱਛਾ ਕੌਨ ਸਾ ਸਬਜੈਕਟ ਤੰਗ ਕਰਤਾ ਥਾ ਫਿਰ?
0: ਆਰਟਸ ਥਾ ਮੇਰੇ ਪਾਸ।
1: ਅੱਛਾ
0: जो कि शुरू से ही पड़ गया था ये संगीत लाइन में, और रामायण याद करना, ये करना, वो करना। तो जब बहुत पढ़ाई की तो फेल हो गया, जब पढ़ाई नहीं की तो पास हो गया। तीसरी बार पास हो गया जब पढ़ाई नहीं करी।
1: वाह, कई बार कुछ ना करो तो ठीक रहता। ये रसराज जी जैसे नरेंद्र चंचल जी थे, है ना, उन्होंने जैसा नाम में अपनी शुमारी पाई, खासकर माता दे, है ना, भेटा भजन, है ना, उन्हां च बहुत उन्हां दा नाम होया। पर उन्होंने दो चार उदा भी गाने गाए जेडे आपां कह सकदे धार्मिक नहीं पर, है ना, यूजुअल। कभी थानू इस तरह ऑफर आवे कि कोई गाना टाइप गाना गाना होवे ते शौक है?
0: आई मेरे कोल बहुत बॉलीवुड तो, अक्षय कुमार जी ने भी मैनू किया।
1: अच्छा, केड़ी फिल्म च?
0: पुछया सी उन्होंने, कहंदे रब दे ही गांदे हो, पंजाबी च ही बोलदे।
1: हां हां,
0: कहते रब दे ही गाते हो कि और कुछ भी गाते हो? मैं कही रब दे ही गाना, फिर मैं उन्होंने बजरंग बाण गा के दिता।
1: ओके,
0: और रिलीज भी किया उन्होंने।
1: ओके, अच्छा, फिल्म छा चुका। ओके,
0: तो ए आई तो बहुत अच्छा उन्होंने फौजिया लिए बनाया, बहुत बढ़िया।
1: अच्छा, मतलब ए जो ऑफर्स आती हैं पर इंटरेस्ट नहीं?
0: नहीं, फिल्मी गाने गाता मेनू इंटरेस्ट ही नहीं है। मैं राम नाम गवा लो।
1: अच्छा, हाँ, उदा फिल्म च फ्रेम च आ जावांगे। हाँ, पर राम नाम
0: गा दांगे, राम नाम गा दांगे। फिल्म बॉलीवुड एक्टर्स सारे सुंदरकांड करांदे अपने घर, हार्दिक पांड्या, कुणाल पांड्या, सुरेश रैना।
1: अच्छा, सारे के
0: सारे दे घर सुंदरकांड हुंदे।
1: के एक्टर्स केड़े केड़े आंदे तुसी करके आए हो? काफी आंदे, एक अदर नाम तो दसो फिर। हां,
0: बहुत सारे है जी।
1: एक्टर केड़ा माइंड कर जाएगा?
0: नहीं, माइंड नहीं, उन्होंने अपनी प्राइवेसी भी होती है।
1: अच्छा अच्छा, ए वैसे कोई बड़ा सुनया मैं, ए कोई साइन वाइन भी लोग करवांदे कि भाई असि अज जे इत्थे पाठ करवा रहे हैं या फिर थोड़े नाल कोई इधर डील कर रहे हैं, बाहर डिस्क्लोज नहीं करना, इदां दा कुछ नहीं है?
0: इस तरह कुछ नहीं,
1: जुबानी
0: अपने घर दी कोई प्राइवेसी है, कोई वीडियो ना बाहर जाए कि भाई किस तरह रहंदे है किस तरह नहीं रहंदे, अपनी हर बंदे दी एक प्राइवेसी होंदी है। हार्दिक पांडे दे घर मैं कीता, सवेरे 4 बजे कीता, उत्तों अगले दिन IPL जीत गए।
1: अच्छा, वैसे हार्दिक पांडे की खासी ऐसी पर्सनैलिटी है नहीं कि बड़ा धार्मिक प्रवृत्ति का लगता हो?
0: हाँ, तुसी सुनो हो।
1: अच्छा,
0: किदे उदे कमेंट आया कि मैं हनुमान चालीसा सुनना निरंतर, वो अपने वाले ही सुनते।
1: कितना
0: पक्के भगत है हनुमान जी दे, उन्हां दे घर च कंटिन्यूटी ते मेरा हनुमान चालीसा चलता रहिंदा।
1: ओके,
0: ओ मुंडा दूजा होया छोटे करुणाल पांडे नूं, उस वेले ओ गर्भ च सीगा जदों सुंदरकांड कीता। बंबे मेरे को टाइम नहीं सीगा, तो उन्होंने कहा जो टाइम तुसी दोगे उदे ते ही कर दिओ। मैं कहा सवेरे 4 बजे कर पावांगा, क्योंकि 9 बजे तो प्रोग्राम पाठ सीगा मेरा, फिर दोपहर ही सीगा, फिर शाम ही सीगा। मैं कहा सवेरे 4 to 6 कर दा, मान गए। 4 to 6 पाठ कीता उन्होंने घर।
1: 365 दिनां च किन्ने कि दिन पाठ किते जाके करना पैंदा यूजुअली? किन्ना हुंदा
0: रिक्वायरमेंट ती गल है ते किन्नी हो जान,
1: पर इसरा आईडिया थानू कि सा पूरा साल किन्ना क बिजी रहने हो?
0: नहीं, बिजी इना नहीं रहंदे, खाली रहने हैं। कर लेने हैं जिते जिते सेवा रब दी लग जांदी है।
1: बढ़िया बढ़िया बढ़िया। ते हुन थानू छड्डन दा मन नहीं कर रहा, पर मैनू पता कि होर 1-1.5 घंटे तक तुसी स्टेज संभालनी है, इत्थों इत्थों बहुता दूर नहीं है, 10-12 घंटे दूर ही है। थैंक यू सो मच सर,
0: बैठे सिडनी पहुंच जाओ।
1: नहीं, उन्होंने भी घट लगा, इंडिया ही पहुंचे। पर जान तो पहला जे तुसी जेडी सब तो थोड़ी को मशहूर बजरंग बाण तो छुपाई,
0: ओम चम चम चम चपल चलंता, ओम हनु हनु हनु हनु हनुमंता, ओम हम हम महादेव कपि चंचल, ओम सम सम सहमी पराने खलदल, अपने जन को तुरत उभारो, सुमिरत हो आनंद हमारो, यह बजरंग बाण जय मारे, ताई कहो फिर कौन उबारे, पाठ करे बजरंग बाण की, हनुमत रक्षा करे प्राण की, यह बजरंग बाण जो जापे, ताते भूत प्रेत सब कापे, धूप दे और जपे हमेशा, ताके तन नहीं रहे कलेसा, जय हनुमान जय हनुमान जय हनुमान जय जय हनुमान।
1: थैंक यू रसराज जी, थैंक यू। ए सीगे जी साढ़े ना रसराज जी महाराज परम बजरंग भली भक्त सुंदर कांड पाठ बहुत वड्डी वड्डी हस्तियां दे घर भी करते हैं देश विदेश च करते हैं काफ़ी नाम इन्हों का शुमार है। थैंक यू सो मच आनली जी, थैंक यू सो मच। साढ़े ना जी जरूर फीडबैक जरूर शेयर करो थानू किस तरह लगा यह सैगमेंट यह एपीसोड जरूर सानू दसना। मैं कृष्णा हूँ थोड़े तो लवांगा इजाजत सुनते रहो रेडियो हाँ जी 1674 AM।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੋਲਦੇ ਲੰਘ ਜਾਂਦੇ ਨੇ।
2: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
3: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
2: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
1: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
2: ਰਿਲੀਜ਼ਿੰਗ ਔਨ 31st July।
1: ਦੱਸੋ
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।

0: सब्जी दी खुशबू अते टेस्ट विच कुछ ता कमाल है। मेनू भी दस दे सीक्रेट।
1: अमृत एक कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
2: बलजीत ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰ ਚਲੀਏ
3: ਯਾਰ, ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰ 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
2: ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਗੌਤਮ ਕਪਿਲ। ਆਜ਼ਾਦੀ ਦੇ ਅੰਦੋਲਨ ਦੁਨੀਆ ਭਰ ਦੇ ਵਿੱਚ ਹੋਏ ਨੇ। ਜਦੋਂ ਵੀ ਯੂਰਪੀ ਬਸਤੀਵਾਦ, ਸਪੇਨ, ਪੁਰਤਗਾਲ, ਬਰਤਾਨੀਆ, ਇਹਨਾਂ ਦੇਸ਼ਾਂ ਨੇ ਦੁਨੀਆ ਦੇ ਅਲੱਗ ਅਲੱਗ ਦੇਸ਼ਾਂ ਨੂੰ ਗੁਲਾਮ ਬਣਾਇਆ, ਚਾਹੇ ਉਹ ਸਣੇ ਅਮਰੀਕਾ ਹੀ ਕਿਉਂ ਨਾ ਹੋਵੇ, ਆਜ਼ਾਦੀ ਦੇ ਸੰਗਰਾਮ ਜਿਹੜੇ ਨੇ, ਆਜ਼ਾਦੀ ਦੇ ਸੰਘਰਸ਼ ਜਿਹੜੇ ਨੇ, ਅਫਰੀਕਨ ਮੁਲਕਾਂ ਤੋਂ ਲੈ ਕੇ ਏਸ਼ੀਆਈ ਮੁਲਕਾਂ ਤੱਕ, ਬੜੇ ਵੱਖੋ ਵੱਖਰੀਆਂ ਕਹਾਣੀਆਂ ਨੇ, ਬੜੀਆਂ ਸੋਹਣੀਆਂ ਕਹਾਣੀਆਂ ਨੇ ਔਰ ਬੜੀਆਂ ਇੰਸਪਾਇਰ ਕਰਨ ਵਾਲੀਆਂ ਕਹਾਣੀਆਂ। ਅਮਰੀਕਾ ਦੀ ਗੱਲ ਜੇ ਕੀਤੀ ਹੈ ਤਾਂ ਅਮਰੀਕਾ ਦੀ ਕਹਾਣੀ ਇੱਕ ਥੋੜ੍ਹੀ ਜਿਹੀ ਵੱਖਰੀ ਸੀਗੀ। 4 ਜੁਲਾਈ ਨੂੰ ਅਮਰੀਕਾ ਦੇ ਨਾਲ ਨਾਲ ਦੁਨੀਆ ਭਰ ਦੇ ਵਿੱਚ ਲੋਕ ਇਸ ਨੂੰ ਇੰਡੀਪੈਂਡੈਂਸ ਡੇ ਦੇ ਨਾਲ ਜਾਣਨ ਲੱਗ ਪਏ ਨੇ, ਯਾਨੀ ਕਿ ਆਜ਼ਾਦੀ ਦਿਹਾੜਾ। ਆਜ਼ਾਦ ਸ਼ਬਦ ਇਹਦੀ ਇੱਕ ਕਿੱਦਾਂ ਕੁਆਇਨ ਹੋਇਆ, ਕਿੱਦਾਂ ਇਹ ਇੱਕ ਵੱਖਰੀ ਇੱਕ ਚਰਚਾ ਦਾ ਵਿਸ਼ਾ ਹੈਗਾ, ਪਰ ਅਸੀਂ ਉਹਦੇ ਸ਼ਬਦ ਕਰਥਾਂ 'ਚ ਨਹੀਂ ਜਾਵਾਂਗੇ। ਆਜ਼ਾਦੀ ਗੁਲਾਮੀ ਸੋਚ ਤੋਂ, ਗੁਲਾਮੀ ਪ੍ਰਵਿਰਤੀ ਤੋਂ, ਕਿਸੇ ਵੀ ਇੱਕ ਐਸੀ ਦਸ਼ਾ ਤੋਂ ਜਿਹਦੇ ਵਿੱਚ ਉੱਥੋਂ ਦੇ ਉਸ ਸਮਾਜ ਦੇ ਲੋਕ, ਉਸ ਸੱਭਿਆਚਾਰ ਦੇ ਲੋਕ ਜਿਹੜੇ ਨੇ, ਉਹ ਆਪਣੇ ਆਪ ਨੂੰ ਇੱਕ ਬੰਨਣ ਦੇ ਵਿੱਚ ਮਹਿਸੂਸ ਕਰ ਰਹੇ ਹੋਣ ਅਤੇ ਉਹ ਆਪਣੇ ਫੈਸਲੇ ਆਪ ਨਾ ਲੈ ਪਾ ਰਹੇ ਹੋਣ, ਤਾਂ ਇੱਕ ਆਜ਼ਾਦੀ ਦਾ ਸੰਘਰਸ਼ ਹੁੰਦਾ। ਅਮਰੀਕਾ ਨੇ ਆਜ਼ਾਦੀ ਦਾ ਸੰਘਰਸ਼ ਜਿਹੜਾ ਸੀ, 4 ਜੁਲਾਈ ਦੀ ਜਿਹੜੀ ਤਰੀਕ ਸੀ, ਉਹ 10 ਸਾਲ ਪਹਿਲਾਂ ਹੀ ਐਲਾਨਤੀ ਸੀ। 1783 'ਚ ਜਾ ਕੇ ਆਜ਼ਾਦੀ ਮਿਲਦੀ ਹੈ, ਪਰ 1775 'ਚ ਇਹ ਜਿਹੜਾ 4 ਜੁਲਾਈ ਦਾ ਦਿਨ ਸੀ, ਇਹ ਤੈਅ ਹੋ ਗਿਆ ਸੀਗਾ ਕਿ 4 ਜੁਲਾਈ ਨੂੰ ਹੀ ਅਮਰੀਕਾ ਆਜ਼ਾਦ ਹੋਏਗਾ। ਫਿਰ ਲੜਾਈ ਲੜੀ ਜਾਂਦੀ ਹੈ ਅਤੇ ਫਿਰ 10 ਸਾਲਾਂ ਬਾਅਦ ਜਾ ਕੇ ਅਮਰੀਕਾ ਬਰਤਾਨਵੀ ਬਸਤੀਵਾਦ ਤੋਂ ਆਜ਼ਾਦੀ ਹਾਸਲ ਕਰ ਲੈਂਦਾ। ਇਹ ਜਿਹੜੀ ਇੱਕ ਸੋਚ ਹੁੰਦੀ ਹੈ ਕਿ ਆਜ਼ਾਦ ਆਪਣੇ ਆਪ ਨੂੰ ਪਹਿਲਾਂ ਹੀ ਕਹਿ ਦੇਣਾ ਅਤੇ ਬਾਅਦ ਦੇ ਵਿੱਚ ਫਿਰ ਉਸ ਜੰਗ ਦੇ ਵਿੱਚੋਂ ਗੁਜ਼ਰਨਾ, ਇਹ ਸੌਖੀ ਨਹੀਂ ਮਿਲਦੀ। ਇਹਦੇ ਲਈ ਇੱਕ ਅਲੱਗ ਜਿਗਰਾ ਕਰਨਾ ਪੈਂਦਾ, ਅਲੱਗ ਜਿਹਰਾ ਹੋਣਾ ਚਾਹੀਦਾ, ਇੱਕ ਅਲੱਗ ਕਿਸਮ ਦਾ ਸੋਚ ਹੋਣੀ ਚਾਹੀਦੀ ਹੈ। ਅਮਰੀਕਾ ਦੀ ਕੁੱਲ ਜਿਹੜੀ ਉਸ ਵਕਤ ਦੀ ਇੱਕ ਸੁਸਾਇਟੀ ਸੀ, ਉਹਦੇ ਵਿੱਚ ਤਾਂ ਇਹ ਸੋਚ ਸੀ, ਪਰ ਭਾਰਤ ਦੀ ਜਿਹੜਾ ਆਜ਼ਾਦੀ ਅੰਦੋਲਨ ਹੈ, ਇਸ ਤੋਂ ਵੱਖਰਾ ਸੀ। ਭਾਰਤ ਦੇ ਲੋਕ ਗੁਲਾਮ ਮਾਨਸਿਕਤਾ ਦੇ ਵਿੱਚੋਂ ਗੁਜ਼ਰ ਰਹੇ ਸੀ, ਪਰ ਉਸ ਵਕਤ ਇੱਕ ਐਸਾ ਸ਼ਖਸ ਸੀ ਜਿਹਨੇ ਆਪਣੇ ਆਪ ਨੂੰ ਆਜ਼ਾਦ ਆਲਰੇਡੀ ਡਿਕਲੇਅਰ ਕਰਤਾ ਸੀ। ਠੀਕ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੀ ਮਾਨਸਿਕਤਾ ਦੀ ਗੱਲ ਅਸੀਂ ਅਮਰੀਕਨ ਸੁਸਾਇਟੀ ਦੇ ਵਿੱਚ ਗੱਲ ਕਰਦੇ ਹਾਂ, ਔਰ ਉਹ ਇੱਕ ਵੱਖਰਾ ਸ਼ਖਸ ਸੀ। ਪੂਰਾ ਨਾਂ ਚੰਦਰ ਸ਼ੇਖਰ ਸੀਤਾ ਰਾਮ ਤਿਵਾੜੀ। ਅੱਜ 23 ਜੁਲਾਈ ਨੂੰ ਜਦੋਂ ਇਹ ਸ਼ੋਅ ਕਰ ਰਹੇ ਹਾਂ, ਇੱਕ ਦੇਸ਼ ਪੰਜਾਬ ਕੀ ਗੱਲ ਕੀ 'ਚ, ਇਹਦੇ ਵਿੱਚ ਉਸ 24 ਸਾਲਾਂ ਦੀ ਉਮਰ ਦੇ ਵਿੱਚ ਆਜ਼ਾਦੀ ਦੇ ਲਈ ਸ਼ਹਾਦਤ ਦੇ ਦੇਣ ਵਾਲੇ ਅਤੇ ਖੁਦ ਨੂੰ ਪਹਿਲਾਂ ਹੀ ਆਜ਼ਾਦ ਡਿਕਲੇਅਰ ਕਰ ਦੇਣ ਵਾਲੇ ਚੰਦਰ ਸ਼ੇਖਰ ਆਜ਼ਾਦ ਦੀ ਗੱਲ ਕਰਾਂਗੇ। ਪਰ ਕਿਉਂਕਿ ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਮੈਂ ਨਹੀਂ ਪੇਸ਼ ਕਰਦਾ, ਪ੍ਰੀਤਮ ਸਿੰਘ ਰੁਪਾਲ ਭਾਅ ਜੀ ਪੇਸ਼ ਕਰਦੇ ਨੇ, ਫੋਨ ਲਾਈਨ ਦੇ ਉੱਤੇ ਸਾਡੇ ਨਾਲ ਮੌਜੂਦ ਹਾਂ, ਆਪ ਸਵਾਗਤ ਕਰਦੇ ਹਾਂ ਭਾਈ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
3: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
2: ਜੀ ਭਾਅ ਜੀ, ਅੱਜ 120 ਸਾਲ ਹੋ ਗਏ ਨੇ ਚੰਦਰ ਸ਼ੇਖਰ ਆਜ਼ਾਦ ਦੇ ਜਨਮ ਦਿਨ ਨੂੰ, ਅਤੇ ਇਸ ਸਾਰੇ ਕਾਸੇ ਦੇ ਦਰਮਿਆਨ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਵੈਸੇ ਸਾਡੇ ਪ੍ਰੋਗਰਾਮ ਦਾ ਟਾਈਟਲ ਇੱਕ ਦੇਸ਼ ਪੰਜਾਬ ਕੀ ਗੱਲ ਕੀ 'ਚ ਹੈ, ਪਰ ਪੰਜਾਬ ਦੇ ਨਾਲੋਂ ਜੁੜ ਅਤੇ ਚੰਦਰ ਸ਼ੇਖਰ ਆਜ਼ਾਦ ਦੀ ਅੱਡ ਕਰਕੇ ਦੇਖੀ ਨਹੀਂ ਜਾ ਸਕਦੀ ਹੈਗੀ। ਬੇਸ਼ੱਕ ਉਹਨਾਂ ਦਾ ਜਨਮ ਜਿਹੜਾ ਸੀਗਾ ਉਸ ਵਕਤ ਵਾਲੀ ਰਾਜਪੁਰ ਅੱਜ ਦੀ ਤਰੀਕ ਦੇ ਵਿੱਚ ਮੱਧ ਪ੍ਰਦੇਸ਼ 'ਚ ਹੋਇਆ ਸੀਗਾ, ਪਰ ਪੰਜਾਬ ਦੇ ਨਾਲ ਉਹਨਾਂ ਦੀ ਜੁੜਤ ਕੀ ਸੀ? ਭਗਤ ਸਿੰਘ ਦਾ ਜਿਹੜਾ HSR ਜਿਹੜਾ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਸੀ, ਉਹਦੇ ਨਾਲ ਉਹਨਾਂ ਦੀ ਕੀ ਜੁੜਤ ਸੀ? ਔਰ ਪੰਜਾਬ ਦੇ ਵਿੱਚ ਇੱਕ ਕ੍ਰਾਂਤੀਕਾਰੀ ਬਿਗੁਲ ਨੂੰ ਵਜਾਉਣ ਵਾਲੇ, ਹਾਲਾਂਕਿ ਅਸੀਂ ਭਗਤ ਸਿੰਘ ਨੂੰ, ਸੁਖਦੇਵ, ਰਾਜਗੁਰੂ ਇਹਨਾਂ ਨੂੰ ਮੰਨਦੇ ਹਾਂ, ਲਾਲਾ ਲਾਜਪਤ ਰਾਏ ਇਹਨਾਂ ਨੂੰ ਮੰਨਦੇ ਹਾਂ ਕਿ ਕ੍ਰਾਂਤੀਕਾਰੀ ਬਿਗੁਲ ਇਹਨਾਂ ਨੇ ਵਜਾਇਆ ਸੀ, ਪਰ ਉਹਦੇ 'ਚ ਇੱਕ ਬਹੁਤ ਵੱਡਾ, ਜਿਵੇਂ ਕਹਿ ਦਿੰਦੇ ਹਾਂ ਕਿ ਜਿੱਦਾਂ ਅੱਜ ਕੱਲ੍ਹ ਜੈਨਜ਼ੀ ਦਾ ਅੰਦੋਲਨ ਚੱਲ ਰਿਹਾ ਨਾ, ਕਿ ਉਸ ਵਕਤ ਦੇ ਜੈਨਜ਼ੀ ਦੇ ਵਿੱਚ ਇੱਕ ਅਲੱਗ ਕਿਸਮ ਦੀ ਜਿਹੜੀ ਹਿੰਮਤ ਫੂਕਣ ਵਾਲਾ ਇੱਕ ਸ਼ਖਸ ਸੀ, ਵੀ ਕਿਹੜੀ ਗੱਲ ਹੋ ਗਈ ਯਾਰ, ਛੱਡੋ ਪਰਾਂ, ਆਜ਼ਾਦ ਤਾਂ ਹੈਗੇ ਹੀ ਆਪਾਂ, ਬਸ ਲੜਾਈ ਲੜਨੀ ਹੈ। ਉਹਦਾ ਰੋਲ ਜਿਹੜਾ ਸੀਗਾ ਪੰਜਾਬੀਆਂ 'ਚ, ਉਸ ਕਿਸਮ ਦਾ ਇੱਕ ਜਜ਼ਬਾ ਫੂਕਣ ਵਾਲੇ ਚੰਦਰ ਸ਼ੇਖਰ ਆਜ਼ਾਦ ਦੀ ਜ਼ਿੰਦਗੀ ਦੇ ਨਾਲ ਜੁੜੀ ਅੱਜ ਗੱਲ ਕਰਨੀ ਚਾਹੁੰਦੇ, ਤੁਸੀਂ ਜਿੱਥੋਂ ਸ਼ੁਰੂ ਕਰਨਾ ਚਾਹੁੰਦੇ ਹੋ, ਉੱਥੋਂ ਜਿੱਦਾਂ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ ਪਲੀਜ਼।
3: ਜਿਸ ਤਰ੍ਹਾਂ ਗੌਤਮ ਜੀ, ਵੈਸੇ ਤਾਂ ਤੁਸੀਂ ਬੜਾ ਵਿਸਥਾਰ ਦੇ ਵਿੱਚ ਗੱਲਾਂ ਦੱਸ ਦਿੱਤੀਆਂ ਨੇ ਕਿ ਚੰਦਰ ਸ਼ੇਖਰ ਆਜ਼ਾਦ ਨੇ ਆਪਣੇ ਆਪ ਨੂੰ ਆਜ਼ਾਦ ਕਿਉਂ ਕਿਹਾ, ਕਦੋਂ ਕਿਹਾ, ਕਿਵੇਂ ਕਿਹਾ, ਜਾਂ ਇਹਦਾ ਅਰਥ ਜਿਹੜਾ ਸੀ ਉਹ ਕੀ ਸੀ। ਤੇ ਆਪਾਂ ਜਿਹੜੀ ਗੱਲ ਕਰਨੀ ਹੈ ਉਹ ਖਾਸ ਕਰਕੇ, ਕਿਉਂਕਿ ਇਹ ਸਾਰੇ ਜਿਹੜੇ ਕ੍ਰਾਂਤੀਕਾਰੀ ਸੀ ਇਹਨਾਂ ਦੀ ਉਮਰ ਜਿਹੜੀ ਆ ਉਹ ਸਾਰਿਆਂ ਦੀ ਬਹੁਤ ਘੱਟ ਹੋਈ ਆ, ਤੇ ਜਿਹੜੇ ਸਮੇਂ ਸਮੇਂ ਜਿਹੜਾ ਹੈ ਸ਼ਹਾਦਤ ਦਾ ਜਾਮ ਪੀ ਗਏ। ਤੇ ਚੰਦਰ ਸ਼ੇਖਰ ਆਜ਼ਾਦ ਦੀ ਉਮਰ ਵੀ ਕੋਈ 24 ਸਾਲ ਸੀ, ਤੇ ਜਦੋਂ ਉਹ ਇਲਾਹਾਬਾਦ ਦੇ ਜਿਹੜੇ ਐਲਫਰਡ ਪਾਰਕ ਦੇ ਵਿੱਚ ਪੁਲਿਸ ਦੇ ਵਿੱਚ ਪੁਲਿਸ ਦੇ ਜਿਹੜਾ ਹੈ ਦਸਤੇ ਦੇ ਘੇਰੇ ਚ ਆ ਗਏ ਸੀ, ਤੇ ਜਿਸ ਕਰਕੇ ਫਿਰ ਅਖੀਰ ਦੇ ਵਿੱਚ ਲੰਬਾ ਸਮਾਂ ਮੁਕਾਬਲਾ ਚੱਲਦਾ ਰਿਹਾ। ਉਹਨਾਂ ਨੇ ਫਿਰ ਆਪਣੇ ਆਪ ਨੂੰ ਜਿਹੜਾ ਹੈ ਆਖਰੀ ਜਿਹੜੀ ਗੋਲੀ ਬਚੀ ਸੀ ਤੇ ਉਹਦੇ ਨਾਲ ਉਹ ਖੁਦ ਹੀ ਆਪਣੇ ਆਪ ਨੂੰ ਮਾਰ ਕੇ ਜਿਹੜਾ ਸੀ ਉਹ ਪੁਲਿਸ ਦੇ ਹੱਥ ਆਉਣ ਤੋਂ ਜਿਹੜਾ ਸੀ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਜਿੰਦਾ ਜਿਹੜਾ ਹੈਗਾ ਪੁਲਿਸ ਦੇ ਹੱਥ ਨਹੀਂ ਆਉਣਗੇ ਕਿਉਂਕਿ ਉਹ ਆਜ਼ਾਦ ਨੇ। ਆਪਾਂ ਇੱਥੋਂ ਹੀ ਜਿਹੜੀ ਗੱਲ ਸ਼ੁਰੂ ਕਰਦੇ ਹਾਂ ਤੇ ਜਦੋਂ ਆਪਾਂ ਭਾਰਤ ਦੀ ਆਜ਼ਾਦੀ ਦੀ ਜਿਹੜੀ ਤਹਿਰੀਕ ਹੈ ਇਹਦੀ ਗੱਲ ਕਰਦੇ ਹਾਂ ਨਾ ਜੀ, ਉਹ ਭਾਰਤ ਦੀ ਆਜ਼ਾਦੀ ਤਹਿਰੀਕ ਐਵੇਂ ਨੀ ਜਿਵੇਂ ਹੁਣ ਆਪਾਂ ਇੰਡੀਆ ਦੇਖਦੇ ਹਾਂ, ਕਿਉਂਕਿ ਇਹ ਤਾਂ ਬ੍ਰਿਟਿਸ਼ਰਸ ਨੇ ਇੱਕ ਇੰਡੀਆ ਨੂੰ ਇੱਦਾਂ ਦੀ ਇੱਕ ਸ਼ੇਪ ਦਿੱਤੀ, ਐਡਵਰਡ ਪ੍ਰਿੰਸ ਨੂੰ ਉਹਨਾਂ ਨੂੰ ਆਪਣੇ ਅੰਦਰ ਗੁਲਾਮ ਕਰਕੇ ਹੋਰ, ਤੇ ਫਿਰ 47 ਤੋਂ ਪਹਿਲਾਂ ਖੁਦ ਹੀ ਇਹਨੂੰ ਵੰਡ ਗਏ ਤੇ ਵੰਡੀਆਂ ਵੀ ਖੁਦ ਹੀ ਪਾ ਕੇ ਗਏ। ਤੇ ਉਹ ਕਿਉਂਕਿ ਜਦੋਂ ਇਹ ਸੰਘਰਸ਼ ਚੱਲੇ ਜਾਂ ਲੜਾਈਆਂ ਚੱਲੀਆਂ ਜਾਂ ਅੰਦੋਲਨ ਚੱਲੇ, ਉਹ ਉੱਥੋਂ ਉੱਥੋਂ ਚੱਲੇ ਜਿੱਥੇ ਜਿੱਥੇ ਪਹਿਲਾਂ ਈਸਟ ਇੰਡੀਆ ਕੰਪਨੀ ਆਈ, ਫਿਰ ਬਕਾਇਦਾ ਜਿਹੜਾ ਕਰਾਊਨ ਦਾ ਉੱਥੇ ਰਾਜ ਹੋਇਆ, ਤੇ ਉੱਥੋਂ ਫਿਰ ਉਹ ਨਿਕਲ ਕੇ ਇੱਕ ਵੱਡੇ ਜਿਹੜਾ ਹੈਗਾ ਆਜ਼ਾਦੀ ਦੇ ਸੰਘਰਸ਼ ਦੇ ਰੂਪ ਦੇ ਵਿੱਚ ਪੈਦਾ ਹੋਏ। ਉਹਨਾਂ ਦੇ ਵਿੱਚ ਖਾਸ ਕਰਕੇ ਜਿਹੜੇ ਸਾਡੇ ਇਹ ਰੈਵੋਲਿਊਸ਼ਨਰੀ ਸੀ, ਹੋਰ ਵੀ ਬਹੁਤ ਸਾਰੇ ਲੋਕ ਸੀ ਨਾਂ ਲਏ ਜਾ ਸਕਦੇ ਆ ਜਿਹੜੇ ਇਹਨਾਂ ਤੋਂ ਪਹਿਲਾਂ ਜਿਹੜੇ ਹੋਏ ਆ, ਤੇ ਪਰ ਇਹਨਾਂ ਦਾ ਜਿਹੜਾ ਸੀ ਇੱਕ ਬਿਲਕੁਲ ਇੱਕ ਨਵੇਂ ਤਰੀਕੇ ਦੇ ਨਾਲ ਦੇਸ਼ ਨੂੰ ਆਜ਼ਾਦ ਕਰਾਉਣ ਦਾ ਜਿਹੜਾ ਉਹ ਸੁਪਨਾ ਸੀ। ਉਹ ਵੱਖਰੀ ਗੱਲ ਹੈ ਕਿ ਬਾਅਦ ਦੇ ਵਿੱਚ ਰਾਜਨੀਤੀ ਕਿੱਧਰ ਨੂੰ ਤੁਰੀ ਜਾਂ ਕਿਸ ਪਾਸੇ ਨੂੰ ਦੇਸ਼ ਤੁਰਿਆ ਉਹ ਅਲੱਗ ਗੱਲ ਹੈ, ਪਰ ਇਹ ਇੱਕ ਬਹੁਤ ਵੱਡਾ ਜਿਹੜਾ ਹੈਗਾ ਡ੍ਰੀਮ ਲੈ ਕੇ ਚੱਲੇ ਸੀ। ਉਹਨਾਂ ਚੋਂ ਇਹ ਨੌਜਵਾਨ ਸੀ ਚੰਦਰ ਸ਼ੇਖਰ ਆਜ਼ਾਦ, ਜਿਹਨੂੰ ਤੁਸੀਂ ਦੱਸ ਹੀ ਦਿੱਤਾ ਕਿ ਉਹ ਰਾਜਪੁਰ ਦੇ ਵਿੱਚ ਉਸ ਵੇਲੇ ਜਿਹੜਾ ਪ੍ਰਿੰਸਲੀ ਸਟੇਟ ਸੀ, ਰਿਆਸਤ ਸੀ, ਉੱਥੇ ਉਹਨਾਂ ਦਾ ਜਨਮ ਹੋਇਆ। ਇੱਕ ਬ੍ਰਾਹਮਣ ਪਰਿਵਾਰ ਦੇ ਵਿੱਚ ਜਨਮ ਹੋਇਆ ਤੇ ਪਰਿਵਾਰ ਦੇ ਵਿੱਚ ਜਿਹੜਾ ਪੜ੍ਹਨ ਦਾ ਜਿਹੜਾ ਇਹ ਐਜੂਕੇਸ਼ਨ ਦਾ ਮਾਹੌਲ ਪਹਿਲਾਂ ਤੋਂ ਹੀ ਸੀਗਾ, ਤੇ ਉਹਨਾਂ ਦੇ ਮਾਤਾ ਦਾ ਇਹ ਸੁਪਨਾ ਸੀ ਕਿ ਉਹਨਾਂ ਦਾ ਬੇਟਾ ਜਿਹੜਾ ਹੈਗਾ ਸੰਸਕ੍ਰਿਤ ਦਾ ਬਹੁਤ ਵੱਡਾ ਵਿਦਵਾਨ ਬਣੇ, ਤੇ ਇਸ ਕਰਕੇ ਫਿਰ ਬਨਾਰਸ ਭੇਜਿਆ ਗਿਆ ਉਹਨਾਂ ਨੂੰ, ਕਾਸ਼ੀ ਜਿਹੜਾ ਉਸ ਵੇਲੇ ਦਾ ਜਿਹੜਾ ਇੱਕ ਮਸ਼ਹੂਰ ਹੁਣ ਵੀ ਖੈਰ ਉਹ ਇੱਕ ਤਰੀਕੇ ਦਾ ਵਿਦਿਆਪੀਠ ਹੈ ਜਿਹੜਾ, ਤੇ ਉੱਥੇ ਉਹਨਾਂ ਨੇ ਇਹ ਆਪਣੀ ਜਿਹੜੀ ਸਟੱਡੀ ਸ਼ੁਰੂ ਕੀਤੀ। ਤੇ ਮੇਨ ਟਾਈਮ ਜਿਹੜਾ ਕੀ ਹੋਇਆ ਕਿ ਇਧਰੋਂ ਮਹਾਤਮਾ ਗਾਂਧੀ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਅੰਦੋਲਨ ਜਿਹੜਾ ਪੁਰਾਮਨ ਤਰੀਕੇ ਦੇ ਨਾਲ ਚੱਲ ਰਿਹਾ ਸੀ ਉਹ ਜਿਹੜਾ ਉਹ ਸ਼ੁਰੂ ਹੋਇਆ, ਜਿਹੜੀ ਖਾਸ ਕਰਕੇ ਜਦੋਂ ਉਹਨਾਂ ਨੇ ਨਾਨ ਕੋਆਪਰੇਸ਼ਨ ਨਾ ਮਿਲਵਰਤਨ ਜਿਹੜੀ ਸੀ ਉਹ ਲਹਿਰ ਸ਼ੁਰੂ ਕੀਤੀ, ਤੇ ਉਹਦੇ ਤੋਂ ਬਹੁਤ ਸਾਰੇ ਨੌਜਵਾਨ ਜਿਹੜੇ ਉਹ ਪ੍ਰਭਾਵਿਤ ਹੋਏ। ਉਹਦੇ ਤੋਂ ਪੰਜਾਬ ਦੇ ਨੌਜਵਾਨ ਵੀ, ਬੰਗਾਲ ਦੇ ਵੀ, ਇਹ ਜਿਹੜਾ ਹੈਗਾ ਇਹ ਏਰੀਆ ਜਿਹੜਾ ਹੁਣ ਕਿਉਂਕਿ ਉਦੋਂ ਚਲੋ ਪ੍ਰਿੰਸਲੀ ਸਟੇਟ ਸੀ, ਬਾਅਦ ਦੇ ਵਿੱਚ ਕੋਈ ਉੱਤਰ ਪ੍ਰਦੇਸ਼ ਬਣ ਗਿਆ, ਨੌਰਥ ਪ੍ਰਦੇਸ਼ ਬਣ ਗਿਆ, ਤੇ ਇੱਥੇ ਜਿੱਥੇ ਇੱਥੇ ਕਿਤੇ ਕੋਈ ਥੋੜੇ ਜੇ ਇਹਨਾਂ ਦੇ ਅੰਦਰ ਜਾਂ ਤਾਂ ਇਹ ਸੀ ਕਿ ਕਿਉਂਕਿ ਜਿਹੜੀ ਤੁਹਾਡੀ ਇੱਕ ਸਟੱਡੀ ਹੈ ਜਾਂ ਲਿਆਕਤ ਹੈ ਜਾਂ ਗਿਆਨ ਹੈ ਉਹ ਆਪਣੇ ਆਪ ਚ ਬਹੁਤ ਵੱਡੀ ਗੱਲ ਹੁੰਦੀ ਹੈ, ਤੇ ਗਿਆਨ ਹੀ ਸਭ ਤੋਂ ਵੱਡਾ ਹਥਿਆਰ ਹੁੰਦਾ, ਤੇ ਉਹ ਜਿੱਥੇ ਜਿੱਥੇ ਗਿਆਨ ਰੱਖਣ ਵਾਲੇ ਲੋਕ ਸੀ ਉਹਨਾਂ ਤੇ ਉਹਦਾ ਜਿਹੜਾ ਹੈ ਅਸਰ ਹੋਇਆ ਉਸ ਮੂਵਮੈਂਟ ਦਾ। ਤੇ ਫਿਰ ਕਿਉਂਕਿ ਉਸ ਸਮੇਂ ਦੇ ਦੌਰਾਨ ਫਿਰ ਜਦੋਂ ਪਹਿਲੀ ਜਿਹੜੀ ਸੀ ਵਿਸ਼ਵ ਯੁੱਧ ਸ਼ੁਰੂ ਹੋਇਆ, ਤੇ ਉਦੋਂ ਮਹਾਤਮਾ ਗਾਂਧੀ ਨੇ ਕਿਸੇ ਗੱਲੋਂ ਤੇ ਉਹ ਫਿਰ ਜਿਹੜੀ ਨਾਨ ਕੋਆਪਰੇਸ਼ਨ ਜਿਹੜੀ ਮੂਵਮੈਂਟ ਸੀ ਤੇ ਉਹ ਵਾਪਸ ਲੈ ਲਈ ਜਾਂ ਉਹ ਮੁਲਤਵੀ ਕਰਤੀ ਆਪਾਂ ਇਹ ਕਹਿ ਦਈਏ ਜੀ। ਤੇ ਉਸ ਤੋਂ ਬਾਅਦ ਫਿਰ ਜਿਹੜੇ ਇਹ ਨੌਜਵਾਨ ਉਸ ਮੂਵਮੈਂਟ ਚੱਲੇ ਹੋਏ ਸੀ ਉਹ ਕਾਫੀ ਨਿਰਾਸ਼ ਹੋਏ, ਤੇ ਉਹਨਾਂ ਨੂੰ ਲੱਗਿਆ ਵੀ ਨਹੀਂ ਗੱਲ ਏਦਾਂ ਬਣਨੀ ਨੀ, ਇਹਨਾਂ ਨੂੰ ਜਿਹੜਾ ਹੋਰ ਤਰੀਕੇ ਦੇ ਨਾਲ ਇੱਥੋਂ ਭਜਾਉਣਾ ਪੈਣਾ ਜਿਹੜਾ ਫਿਰੰਗੀ ਨੂੰ। ਇਸ ਇਹਨਾਂ ਲਾਈਨਸ ਦੇ ਫਿਰ ਉਹਨਾਂ ਨੇ ਜਿਹੜਾ ਹੈ ਸੋਚਣਾ ਸ਼ੁਰੂ ਕੀਤਾ। ਜਿਹੜੀ ਆਜ਼ਾਦ ਵਾਲੀ ਘਟਨਾ ਉਹ ਵੀ ਬੜੀ ਕਮਾਲ ਦੀ ਆ, ਉਦੋਂ ਤਾਂ ਅਜੇ ਜਿਹੜੀ ਨਾ ਮਿਲਵਰਤਨ ਲਹਿਰ ਜਿਹੜੀ ਨਾਨ ਕੋਆਪਰੇਸ਼ਨ ਮੂਵਮੈਂਟ ਚੱਲਦੀ ਸੀ, ਜਦੋਂ 15 ਸਾਲ ਦੀ ਉਮਰ ਦੇ ਵਿੱਚ ਹੀ ਚੰਦਰ ਸ਼ੇਖਰ ਜਿਹੜਾ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਤੇ ਜਦੋਂ ਪੇਸ਼ੀ ਤੇ ਬੁਲਾਇਆ ਚੰਦਰ ਸ਼ੇਖਰ ਨੂੰ, ਤੇ ਜਿੱਥੋਂ ਇਹ ਗੱਲ ਆਜ਼ਾਦ ਵਾਲੀ ਆਉਂਦੀ ਹੈ ਪੇਸ਼ੀ ਤੇ, ਉਹਨਾਂ ਨੇ ਕਿਹਾ ਕਿ ਨਾ ਤੁਹਾਡਾ ਜੱਜ ਨੇ ਪੁੱਛਿਆ ਕਿ ਕੀ ਹੈ, ਤੇ ਉਹ ਪਾਰਸੀ ਜੱਜ ਸੀਗਾ, ਤੇ ਉਹਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਮੇਰਾ ਨਾਂ ਜਿਹੜਾ ਹੈਗਾ ਉਹ ਆਜ਼ਾਦ ਹੈ, ਤੇਰੇ ਪਿਤਾ ਦਾ ਨਾਂ, ਉਹ ਕਹਿੰਦਾ ਮੇਰੇ ਪਿਤਾ ਦਾ ਨਾਂ ਸੁਤੰਤਰ ਹੈ, ਤੇ ਤੁਹਾਡਾ ਐਡਰੈਸ ਕਿੱਥੇ ਰਹਿੰਦੇ ਹੋ, ਵਲਦੀਅਤ ਕੀ ਹੈ, ਉਹ ਕਹਿੰਦਾ ਜੇਲ ਮੇਰਾ ਸਰਨਾਮ ਹੈ। ਉਹ ਗੁੱਸੇ ਕਹਿੰਦੇ ਹੋ ਗਿਆ, ਤੇ ਉਹਨੇ ਕਿਹਾ ਕਿ ਇਹਨੂੰ ਨਾ ਜਿਹੜੇ ਇਹ ਵਿਗੜਿਆ ਹੋਇਆ ਮੁੰਡਾ ਤੇ ਇਹਨੂੰ ਕੋੜੇ ਮਾਰੇ ਜਾਣ, ਕਹਿੰਦੇ 15 ਜਿਹੜੇ ਸੀ ਕੋੜੇ ਉਹਨੇ ਸਜ਼ਾ ਦਿੱਤੀ ਉਸ ਵੇਲੇ ਜਿਹੜਾ ਜੱਜ ਸੀ। ਤੇ ਉੱਥੋਂ ਹੀ ਜਿਹੜਾ ਹੈ ਉਹਨਾਂ ਨੇ ਆਪਣੇ ਨਾਂ ਨਾਲ ਤਖਲਸੇ ਆਜ਼ਾਦ ਜਿਹੜਾ ਹੈ ਉਹ ਲਾਉਣਾ ਸ਼ੁਰੂ ਕੀਤਾ। ਤੇ ਤੁਸੀਂ ਬਿਲਕੁਲ ਭੂਮਿਕਾ ਦੇ ਵਿੱਚ ਜਿਹੜਾ ਹੈ ਗੌਤਮ ਜੀ ਬਿਲਕੁਲ ਠੀਕ ਕਿਹਾ ਕਿ ਪਹਿਲਾਂ ਤਾਂ ਤੁਹਾਨੂੰ ਆਪ ਨੂੰ ਖੁਦ ਆਜ਼ਾਦ ਹਸਤੀ ਤੁਸੀਂ ਮੰਨਦੇ ਹੋ ਤਾਂ ਹੀ ਤੁਸੀਂ ਦੂਸਰਿਆਂ ਦੀ ਅਗਵਾਈ ਕਰ ਸਕਦੇ, ਤੇ ਤੁਸੀਂ ਗੁਲਾਮ ਹਸਤੀ ਮੰਨ ਕੇ ਜਿਹੜਾ ਹੈਗਾ ਉਹ ਤੁਸੀਂ ਫਿਰ ਆਜ਼ਾਦੀ ਦੀਆਂ ਗੱਲਾਂ ਜਿਹੜੀਆਂ ਨਹੀਂ ਕਰ ਸਕਦੇ। ਤੇ ਉਹ ਆਪਣੇ ਸਾਰੇ ਲੋਕਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਫਿਰ ਉਹਨਾਂ ਨੇ ਇੱਕ ਜਥੇਬੰਦੀ ਬਣਾਈ HRA ਜਿਹਦਾ ਨਾਂ ਸੀ, ਫਿਰ ਉਹਦਾ ਨਾਮ ਬਦਲ ਕੇ HSRA ਰੱਖਿਆ ਗਿਆ। HRA ਸੀ ਹਿੰਦੁਸਤਾਨ ਜਿਹੜੀ ਸੀ ਰੈਵੋਲੂਸ਼ਨਰੀ ਜਿਹੜੀ ਰਿਪਬਲਿਕਨ ਐਸੋਸੀਏਸ਼ਨ ਸੀ, ਤੇ ਫਿਰ ਉਹਦਾ ਨਾਮ ਬਦਲ ਕੇ ਉਹਦੇ ਨਾਲ ਨਾਲ ਸੋਸ਼ਲਿਸਟ ਸ਼ਬਦ ਜੋੜਿਆ ਗਿਆ ਜਦੋਂ ਮਾਰਕਸਿਜ਼ਮ ਦੇ ਪ੍ਰਭਾਵ ਦੇ ਹੇਠ ਇਹ ਆਏ। ਇਹ ਉਹ ਲੋਕ ਸੀ ਜਿਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਸੀ ਆਪਣੇ ਟੀਚਰ ਦੀ ਅਗਵਾਈ ਦੇ ਵਿੱਚ ਮਾਰਕਸਿਜ਼ਮ ਨੂੰ ਜਾਣਿਆ ਜਾਂ ਮਾਰਕਸਿਜ਼ਮ ਨੂੰ ਪੜ੍ਹਨਾ ਸ਼ੁਰੂ ਕੀਤਾ, ਤੇ ਕਿ ਇਹ ਵੀ ਇੱਕ ਤਰੀਕਾ ਹੁੰਦਾ ਹੈਗਾ ਜਿਹੜਾ ਹੈਗਾ ਦੇਸ਼ ਦੁਨੀਆ ਇੱਕ ਏਦਾਂ ਦੀ ਵੀ ਜਿਹੜੀ ਹੈ ਉਹ ਵੀ ਬਣ ਸਕਦੀ ਹੈ ਜਿੱਥੇ ਕੋਈ ਕਿਸੇ ਦਾ ਕੋਈ ਵੱਡਾ ਨਾ ਹੋਵੇ ਕੋਈ ਛੋਟਾ ਨਾ ਹੋਵੇ। ਜਿਹੜਾ ਸੋਸ਼ਲਿਸਟ ਸੋਸ਼ਲਿਜ਼ਮ ਦਾ ਜਾਂ ਕਮਿਊਨਿਜ਼ਮ ਦਾ ਜਿਹੜਾ ਕੰਸੈਪਟ ਸੀ ਉਹ ਬਾਅਦ ਦੀ ਗੱਲ ਵੱਖਰੀ ਹੈ ਕਿ ਜਿਹੜੇ ਦੇਸ਼ ਉਸ ਆਧਾਰ ਤੇ ਬਣੇ ਉਹ ਨਹੀਂ ਉਵੇਂ ਰਹਿ ਸਕੇ ਜਾਂ ਉਹ ਵਿਚਾਰਧਾਰਾ ਤੇ ਨਹੀਂ ਉਹਨੂੰ ਪੁਗਾ ਸਕੇ। ਹੈਗੇ ਕੁਛ ਕੰਟਰੀ ਤੇ ਅਜੇ ਜਿਹੜੇ ਚੱਲ ਰਹੇ ਆ, ਤੇ ਪਰ ਇਹਨਾਂ ਨੌਜਵਾਨਾਂ ਤੇ ਇਹਦੇ ਅਸਰ ਇਹ ਹੋਇਆ ਕਿ ਇਹਨਾਂ ਨੇ ਇਹ ਸੋਚਿਆ ਕਿ ਜਿਹੜੀ ਇੱਕ ਕ੍ਰਾਂਤੀ ਦੇ ਨਾਲ ਜਿਹੜੀ ਇਹ ਤਬਦੀਲੀ ਕੀਤੀ ਜਾ ਸਕਦੀ ਹੈ। ਇਹ ਜਿਹੜੀਆਂ ਦੂਜੀਆਂ ਨੇ ਨੋਨ ਕੋਆਪਰੇਸ਼ਨ ਵਗੈਰਾ ਠੀਕ ਹੈ, ਪ੍ਰਭਾਵ ਦਬਾਅ ਪ੍ਰੈਸ਼ਰ ਪਾਉਣ ਵਾਸਤੇ ਠੀਕ ਹੈ, ਪਰ ਕ੍ਰਾਂਤੀ ਜਿਹੜੀ ਉਹ ਜ਼ਰੂਰੀ ਹੈ। ਤੇ ਉਹ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਉਹ ਟੀਮ ਸੀ ਜਿਹੜੀ ਪਹਿਲੀ ਜਿਹਦੇ ਚ ਜਿਹੜਾ ਸੀ ਰਜਿੰਦਰ ਨਾਥ ਲਹਿਰੀ ਸੀ, ਇਸ਼ਪਾਕ ਉੱਲਾ ਖਾਨ ਸੀ, ਰਾਮ ਪ੍ਰਸਾਦ ਬਿਸਮਿਲ ਸੀ, ਤੇ ਜਿਹਨਾਂ ਦਾ ਜਿਹੜਾ ਅਕਸਰ ਜ਼ਿਕਰ ਆਉਂਦਾ ਖਾਸ ਕਰਕੇ ਜਦੋਂ ਕਕੋਰੀ ਡਾਕੇ ਦਾ ਜ਼ਿਕਰ ਆਉਂਦਾ ਤੇ ਲਖਨਊ ਦੇ ਨੇੜੇ ਜਦੋਂ ਉਹਨਾਂ ਨੇ ਰੇਲ ਗੱਡੀ ਚੋਂ ਖਜ਼ਾਨਾ ਜਿਹੜਾ ਸੀ ਉਹ ਲੁੱਟਿਆ। ਤੇ ਉਸ ਤੋਂ ਬਾਅਦ ਜਿਹੜੀ ਫਿਰ ਇਹ ਘਟਨਾ ਵਾਪਰਦੀ ਹੈ ਕਿ ਉਹਦੇ ਵਿੱਚ ਜਿਹੜੇ ਇਹ ਬੰਦੇ ਸੀ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਤੇ ਚੰਦਰ ਸ਼ੇਖਰ ਉਦੋਂ ਕਿਉਂਕਿ ਪਹਿਲਾਂ ਇਸ ਸਾਰੀ ਰਜੀਮ ਦੇ ਵਿੱਚ ਇਸ ਚ ਆ ਚੁੱਕੇ ਸੀ ਪਰ ਉਹ ਫਿਰ ਹੱਥ ਨਹੀਂ ਆਏ। ਉਦੋਂ ਬਾਅਦ ਫਿਰ ਉਹਨਾਂ ਦੀ ਸਾਰੀ ਲਾਈਫ ਜਿਹੜੀ ਆ ਉਹ ਅੰਡਰਗਰਾਊਂਡ ਜਿਹੜੀ ਆ ਉਹ ਵਾਪਰੀ। ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਜਿਹੜਾ ਪੰਜਾਬ ਹੈ ਜਿਹੜਾ ਇਹ ਬਹੁਤ ਜ਼ਰਖੇਜ਼ ਹੈ ਇਸ ਕਰਕੇ ਕ੍ਰਾਂਤੀ ਵਾਸਤੇ, ਕਿਉਂਕਿ ਇੱਕ ਤਾਂ ਪੰਜਾਬ ਦੀ ਜਿਹੜੀ ਇਤਿਹਾਸਕ ਸਾਨੂੰ ਸਾਰਿਆਂ ਨੂੰ ਪਤਾ ਹੈ ਪਿਛੋਕੜ ਏਦਾਂ ਸੀ ਜਿੱਥੋਂ ਹਰ ਭਾਵੇਂ ਮੁਗਲ ਹੋਣ ਭਾਵੇਂ ਹੋਰ ਬਾਹਰਲੇ ਹਮਲਾਵਰ ਹੋਣ ਇੱਥੇ ਜਿਹਨਾਂ ਦਾ ਡਟ ਕੇ ਜਿਹੜਾ ਮੁਕਾਬਲਾ ਹੋਇਆ ਤੇ ਇੱਥੇ ਸਿੱਖੀ ਦਾ ਜਿਹੜਾ ਸੀ ਉਹ ਪ੍ਰਭਾਵ ਕਰਕੇ ਜਾਂ ਗੁਰੂ ਸਾਹਿਬਾਨ ਦੇ ਕਰਕੇ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਸੀ ਅਸਰ ਸੀ। ਤੇ ਪੰਜਾਬ ਦੇ ਵਿੱਚ ਉਦੋਂ ਪਹਿਲਾਂ ਜਿਹੜੀ ਗਦਰ ਲਹਿਰ ਸੀ ਜਾਂ ਗਦਰ ਮੂਵਮੈਂਟ ਸੀ ਤੇ ਉਹਦੀ ਚਰਚਾ ਸੀ ਪੂਰੀ ਦੁਨੀਆਂ ਦੇ ਵਿੱਚ, ਤੇ ਉਹ ਫੇਰ ਜਿਹੜਾ ਸੀ ਉਹ ਤਾਲਮੇਲ ਇਹਨਾਂ ਦਾ ਜਿਹੜਾ ਪੰਜਾਬ ਦੇ ਕ੍ਰਾਂਤੀਕਾਰੀ ਨੇ ਫਿਰ ਉਹਨਾਂ ਦੇ ਨਾਲ ਤਾਲਮੇਲ ਹੁੰਦਾ ਤੇ ਫਿਰ ਇਹਨਾਂ ਦੀ ਲੰਬੀ ਐਕਟੀਵਿਟੀ ਜਿਹੜੀ ਉਹ ਪੰਜਾਬ ਦੇ ਵਿੱਚ ਲਗਾਤਾਰ ਰਹਿੰਦੀ ਹੈ। ਲਾਹੌਰ ਇਹਨਾਂ ਦਾ ਜਿਹੜਾ ਸੀ ਸਰਗਰਮੀਆਂ ਦਾ ਵੱਡਾ ਕੇਂਦਰ ਸੀ ਜਿੱਥੋਂ ਇਹ ਸਾਰਾ ਕੁਛ ਜਿਹੜਾ ਸੀ ਉਹ ਇੱਕ ਤਰੀਕੇ ਦਾ ਸੀ ਕਿਸ ਤਰੀਕੇ ਦੀ ਸਰਗਰਮੀ ਚਲਾਈ ਜਾਵੇ, ਕਿਉਂਕਿ ਉਸ ਵੇਲੇ 2-3 ਸਟੇਟ ਏਦਾਂ ਦੀਆਂ ਸੀ ਜਿੱਥੇ ਸਭ ਤੋਂ ਵੱਧ ਜਿਹੜੀ ਇੱਕ ਐਡਮਿਨਿਸਟ੍ਰੇਟਿਵ ਤਰੀਕਾ ਜਿਹੜਾ ਸੀ ਉਹ ਵਰਤਿਆ ਜਾ ਰਿਹਾ ਸੀ ਬਰਤਾਨਵੀ ਹਕੂਮਤ ਵੱਲੋਂ। ਪੰਜਾਬ ਦਾ ਕਾਰਨ ਇੱਕ ਇਹ ਵੀ ਸੀ ਕਿ ਪੰਜਾਬ ਬਾਅਦ ਦੇ ਵਿੱਚ ਜਿਹੜਾ ਸੀ ਉਹਦੀ ਨੈਕਸੇਸ਼ਨ ਹੋਈ, ਬਾਅਦ ਦੇ ਵਿੱਚ ਇਹ ਕਹਿ ਲਓ ਕਿ ਗੁਲਾਮ ਹੋਇਆ ਉਹਨਾਂ ਦਾ। ਤੇ ਜਦੋਂ ਜਿਹੜਾ ਹੈ 1849 ਦੇ ਵਿੱਚ, ਕਿਉਂਕਿ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ, ਫਿਰ 10 ਸਾਲ ਦਾ ਜਿਹੜਾ ਉਹ ਟਰਮੋਇਲ ਰਿਹਾ ਉਸ ਤੋਂ ਬਾਅਦ। ਤੇ ਜਦਕਿ ਬਾਕੀ ਥਾਵਾਂ ਤੇ ਉਹ ਪਹਿਲਾਂ ਆ ਚੁੱਕੇ ਸੀ, ਬਾਕੀ ਥਾਵਾਂ ਤੇ ਪਹਿਲਾਂ ਆਪਣੀਆਂ ਬਸਤੀਆਂ ਕਲੋਨੀਜ਼ ਉਹ ਬਣਾ ਚੁੱਕੇ ਸੀ, ਪਰ ਜਿਹੜੇ 3-4 ਮੈਂ ਦੱਸਿਆ ਕਿ ਵੱਡੇ ਜਿੱਥੇ ਸੈਂਟਰ ਸੀ ਜਿੱਥੇ ਸਭ ਤੋਂ ਵੱਧ ਉਹਨਾਂ ਦਾ ਐਡਮਿਨਿਸਟ੍ਰੇਟਿਵ ਪ੍ਰਭਾਵ ਸੀ, ਭਾਵੇਂ ਉਹ ਮਦਰਾਸ ਸੀ ਭਾਵੇਂ ਬੰਬੇ ਸੀ, ਤੇ ਕਲਕੱਤਾ ਤਾਂ ਸੀਗਾ ਹੀ ਸੀਗਾ ਉਹ ਸਾਰਿਆਂ ਨੂੰ ਪਤਾ। ਤੇ ਉਸ ਤੋਂ ਬਾਅਦ ਪੰਜਾਬ ਦੇ ਉੱਪਰ ਜਿਹੜਾ ਹੈਗਾ ਸਭ ਤੋਂ ਵੱਧ ਧਿਆਨ ਸੀ ਇੱਕ ਤਾਂ ਗਦਰ ਲਹਿਰ ਕਰਕੇ, ਤੇ ਇਹੀ ਕਾਰਨ ਸੀ ਕਿ ਫਿਰ ਇੱਥੇ ਚੰਦਰ ਸ਼ੇਖਰ ਆਜ਼ਾਦ ਹੋ ਰਹੇ ਨੇ ਆਪਣੀਆਂ ਸਰਗਰਮੀਆਂ ਵਧਾਈਆਂ। ਤੇ ਉਹਦੇ ਚ ਫਿਰ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਗਿਆ, ਉਹ ਭਾਵੇਂ ਆਪਣੀ ਜਿਹੜੀ ਇਹਨਾਂ ਦੀ ਤਨਜ਼ੀਮ ਸੀਗੀ HSRA ਉਹਦੀਆਂ ਸਰਗਰਮੀਆਂ ਵਾਸਤੇ ਜਾਂ ਹੋਰ, ਤੇ ਫਿਰ ਜਿਹੜੀ ਇੱਕ ਵੱਡੀ ਘਟਨਾ ਵਾਪਰਦੀ ਉਹਨਾਂ ਦਿਨਾਂ ਚ ਜਿਹੜੇ ਕੇਸ ਦੇ ਵਿੱਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਸਜ਼ਾ ਹੁੰਦੀ ਹੈ, ਤੇ ਉਹ ਸੀਗਾ ਜਿਹੜਾ ਉਹਦਾ ਕਤਲ ਸੀ ਜਿਹੜਾ ਸੌਂਡਰਸ ਦਾ, ਜੋ ਐਸ ਪੀ ਸੀਗਾ ਉਸ ਵੇਲੇ, ਤੇ ਕਿਉਂਕਿ ਭਾਵੇਂ ਉਹ ਗਲਤੀ ਨਾਲ ਹੋਇਆ ਸੀ, ਉਹ ਖਾਸ ਕਰਕੇ ਇਹ ਇੱਕ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਸੀ, ਤੇ ਲਾਲ ਲਾਜਪਤ ਰਾਏ ਵਾਲੀ ਘਟਨਾ ਸਾਰਿਆਂ ਨੂੰ ਪਤਾ ਹੈ ਕਿ ਉੱਥੇ ਜਿਹੜਾ ਸਕੌਟ ਸੀਗਾ ਤੇ ਲਾਹੌਰ ਦੇ ਵਿੱਚ ਲਾਠੀਚਾਰਜ ਲਈ ਉਹ ਜ਼ਿੰਮੇਵਾਰ ਸੀ, ਉਹਨੇ ਆਰਡਰ ਦਿੱਤਾ ਜਿਹਦੇ ਕਰਕੇ ਲਾਲਾ ਜੀ ਦੇ ਸਿਰ ਚ ਤੇ ਲਾਠੀਆਂ ਵੱਜੀਆਂ ਸੀ, ਤੇ ਬਾਅਦ ਦੇ ਵਿੱਚ ਹਸਪਤਾਲ ਦੇ ਵਿੱਚ ਲਾਲਾ ਜੀ ਦੀ ਜਿਹੜੀ ਸੀ ਉਹ ਮੌਤ ਹੋ ਗਈ ਸੀ। ਤੇ ਇੱਕ ਏਦਾਂ ਦਾ ਮੈਸੇਜ ਵੀ ਦੇਣਾ ਚਾਹੁੰਦੀ ਸੀ ਕਿ ਜੇ ਤੁਸੀਂ ਪੁਰਅਮਨ ਤਰੀਕੇ ਨਾਲ ਰੋਸ ਪ੍ਰਗਟ ਕਰਨ ਵਾਲੇ ਲੋਕਾਂ ਤੇ ਏਦਾਂ ਦਾ ਤਸ਼ੱਦਦ ਕਰੋਗੇ, ਉਹਨਾਂ ਨੂੰ ਮੌਤ ਦੇ ਘਾਟ ਉਤਾਰੋਗੇ, ਤਾਂ ਇਹਦਾ ਖਮਿਆਜ਼ਾ ਜਿਹੜਾ ਤੁਹਾਨੂੰ ਉਹ ਭੁਗਤਣਾ ਜਿਹੜਾ ਸੀ ਉਹ ਪੈ ਸਕਦਾ। ਤੇ ਉਹਦੇ ਤੇ ਫਿਰ ਇਸ ਗੱਲ ਤੇ ਜਿਹੜਾ ਸੀ ਉਹ ਇਕੱਠੇ ਹੋ ਗਏ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਸਬਕ ਸਿਖਾਇਆ ਜਾਵੇ। ਇਹ ਇਹ ਜਦੋਂ ਸਾਰਾ ਕੁਛ ਜਿਹੜਾ ਇਹ ਚੱਲਦਾ ਤੇ ਉਹ ਐਕਟੀਵਿਟੀ ਸਾਰੀ ਉਹ ਪੰਜਾਬ ਦੇ ਵਿੱਚ ਹੁੰਦੀ ਹੈ, ਭਾਵੇਂ ਉਹਦੇ ਚ ਜਿਹੜੇ ਇੱਥੇ ਜੋ ਵੀ ਗੋਲਾ ਬਰੂਦ ਕਿਸ ਤਰ੍ਹਾਂ ਇਕੱਠਾ ਕਰਨਾ, ਕਿਸ ਤਰ੍ਹਾਂ ਬਣਾਉਣਾ, ਹਥਿਆਰ ਕਿੱਥੋਂ ਆਉਣੇ, ਕਿਵੇਂ ਆਉਣੇ, ਇਹ ਜਿੰਨੀਆਂ ਵੀ ਰੈਵੋਲੂਸ਼ਨਰੀ ਐਕਟੀਵਿਟੀ ਸੀ, ਫਿਰ ਲਾਹੌਰ ਜਿਹੜਾ ਸੀ ਉਹਦਾ ਇੱਕ ਐਪੀ ਸੈਂਟਰ ਸੀਗਾ, ਤੇ ਉੱਥੇ ਉੱਥੋਂ ਜਿਹੜੀਆਂ ਇਹ ਸਾਰੀਆਂ ਇਹ ਐਕਟੀਵਿਟੀ ਚੱਲ ਰਹੀਆਂ। ਤੇ ਹਾਲਾਂਕਿ ਉਸ ਤੋਂ ਪਹਿਲਾਂ ਆਪਣਾ ਜਿਹੜੇ ਚੰਦਰ ਸ਼ੇਖਰ ਆਜ਼ਾਦ ਲੰਬਾ ਸਮਾਂ ਝਾਂਸੀ ਦੇ ਵਿੱਚ ਵੀ ਜਿਹੜਾ ਸੀ ਉਹ ਰਹੇ, ਤੇ ਬਾਅਦ ਦੇ ਵਿੱਚ ਵੀ ਉਹਨਾਂ, ਕਿਉਂਕਿ ਉੱਥੇ ਜੰਗਲ ਸੀ ਬਹੁਤ ਵੱਡਾ ਜਿਹੜਾ ਉਹਨਾਂ ਦੀ ਐਕਟੀਵਿਟੀ ਦਾ ਸੈਂਟਰ ਸੀ, ਤੇ ਪਰ ਜਦੋਂ ਇਹ ਜਿਹੜਾ ਸੀਗਾ ਇਹ ਸਾਂਡਰਸ ਵਾਲੀ ਜਿਹੜੀ ਘਟਨਾ ਹੋਈ, ਤੇ ਸਾਂਡਰਸ ਵਾਲੀ ਘਟਨਾ ਤੋਂ ਬਾਅਦ ਫਿਰ ਇਹਨਾਂ ਸਾਰਿਆਂ ਨੂੰ ਜਿਹੜਾ ਸੀ ਉਹ ਛੱਡਣਾ ਪਿਆ, ਜਿਹੜਾ ਲਾਹੌਰ ਛੱਡਣਾ ਪਿਆ, ਤੇ ਕਿਉਂਕਿ ਭਗਤ ਸਿੰਘ ਨੂੰ ਤਾਂ ਇਮੀਡੀਏਟ ਛੱਡਣਾ ਪਿਆ, ਕਿਉਂਕਿ ਭਗਤ ਸਿੰਘ ਸਭ ਤੋਂ ਪਹਿਲਾਂ ਬਾਂਟਡ ਸੀ, ਉਦੋਂ ਪਹਿਲਾਂ ਜਿਹੜਾ ਦੁਸਹਿਰਾ ਬੰਬ ਕਾਂਡ ਸੀ ਉਹਦੇ ਚ ਵੀ ਭਗਤ ਸਿੰਘ ਨੂੰ ਰਾਊਂਡ ਅਪ ਕੀਤਾ ਗਿਆ ਸੀ, ਤੇ ਇਹ ਪੰਜ ਜਾਣੇ ਸੀ ਜਿਹੜੇ ਇਹ ਸੀ ਉਹਨੂੰ ਘੇਰ ਕੇ ਜਿਹੜਾ ਸੀਗਾ ਸਾਊਂਡਰਸ ਦੇ ਉੱਤੇ ਗੋਲੀਆਂ ਚਲਾਉਣ ਵਾਲੇ, ਜਿਹਨਾਂ ਵਿੱਚ ਚੰਦਰ ਸ਼ੇਖਰ ਵੀ ਉਹਦੇ ਵਿੱਚ ਸ਼ਾਮਲ ਸੀ, ਜਿਹਦੇ ਤੇ ਚੰਦਰ ਸ਼ੇਖਰ ਦਾ ਜਿਹੜਾ ਨਾਂ ਸੀ ਉਹ ਸਾਊਂਡਰਸ, ਤੇ ਨਾਲ ਜਿਹੜਾ ਇੱਕ ਚੰਨਣ ਸਿੰਘ ਹੋਰ ਸੀ ਇੱਕ ਹੌਲਦਾਰ, ਜਿਹਨੇ ਪਿੱਛਾ ਕੀਤਾ ਭਗਤ ਸਿੰਘ ਤੇ ਚੰਦਰ ਸ਼ੇਖਰ ਜਦੋਂ ਗੋਲੀ ਚਲਾ ਕੇ ਜਾ ਰਹੇ ਸੀ, ਫਿਰ ਉਹਦੇ ਤੇ ਵੀ ਜਿਹੜੀ ਸੀ ਇਹਨਾਂ ਨੇ ਗੋਲੀ ਚਲਾਈ, ਤੇ ਉਹ ਜਿਹੜਾ ਇਹਨਾਂ ਦੇ ਖਿਲਾਫ ਉਹ ਮਾਮਲਾ ਸੀ। ਤੇ ਚਲੋ ਉਹ ਜਿਹੜਾ ਭਗਤ ਸਿੰਘ ਸੀ ਜਾਂ ਇਹ ਸੀਗਾ ਰਾਜਗੁਰੂ ਸੀਗੇ, ਇਹ ਤਾਂ ਜਿਹੜਾ ਉੱਥੇ ਘਟਨਾ ਵਾਪਰੀ ਉਹਦੇ ਕਰਕੇ ਇਹ ਪਹਿਲਾਂ ਹੀ ਜੇਲ੍ਹ ਚ ਸੀਗੇ, ਜਿਹੜੀ ਉਦੋਂ ਨੈਸ਼ਨਲ ਅਸੈਂਬਲੀ ਕਹਿੰਦੇ ਸੀ ਦਿੱਲੀ ਦੇ ਵਿੱਚ, ਜਿਹੜੀ ਹੁਣ ਪਾਰਲੀਮੈਂਟ ਹੈ, ਤੇ ਉੱਥੇ ਜਿਹੜੇ ਇਹਨਾਂ ਨੇ ਵੈਸੇ ਹੀ ਜਿਹੜੇ ਸੀ ਉਹ ਬੰਬ ਸੁੱਟੇ ਸੀ, ਤੇ ਉਹ ਬਿਨਾਂ ਨੁਕਸਾਨ ਵਾਲੇ ਉਸ ਘਟਨਾ ਚ ਉੱਥੇ ਅਰੈਸਟ ਹੋ ਗਏ ਸੀਗੇ। ਤੇ ਫਿਰ ਜਦੋਂ ਇਹ ਸਾਰਾ ਇਹ ਕੇਸ ਜਿਹੜਾ ਖੁੱਲਿਆ ਉਹਦੇ ਚ ਫਿਰ ਇਹਨਾਂ ਦੇ ਨਾਂ ਆਏ, ਤੇ ਕਿਉਂਕਿ ਇਹ ਤਾਂ ਤਿੰਨੋਂ ਜਿਹੜੇ ਸੀਗੇ ਪਹਿਲਾਂ ਤੋਂ ਹੀ ਅਰੈਸਟਡ ਸੀ, ਤੇ ਚੰਦਰ ਸ਼ੇਖਰ ਫਿਰ ਵੀ ਜਿਹੜੇ ਸੀ ਉਹ ਬਾਹਰ ਰਹੇ ਇਸ ਮਾਮਲੇ ਦੇ ਵਿੱਚ। ਤੇ ਚੰਦਰ ਸ਼ੇਖਰ ਜਦੋਂ ਇਹ ਸਾਰਾ ਕੇਸ ਚੱਲ ਰਿਹਾ ਸੀ ਉਹਨਾਂ ਦੇ ਦਿਨਾਂ ਦੇ ਵਿੱਚ ਹੀ ਜਿਹੜੇ ਹੈ ਚੰਦਰ ਸ਼ੇਖਰ ਅਲਾਹਾਬਾਦ ਦੇ ਵਿੱਚ ਸੀ, ਤੇ ਕਿਸੇ ਨੇ ਜਿਹੜਾ ਸੀ ਮੁਖਬਰੀ ਕੀਤੀ, ਮੁਖਬਰੀ ਤੋਂ ਪਤਾ ਲੱਗਿਆ ਕਿ ਉਹ ਐਲਫਰਡ ਪਾਰਕ ਦੇ ਵਿੱਚ ਉਹਨਾਂ ਦਾ ਕੋਈ ਦੋਸਤ ਰੈਵੋਲੂਸ਼ਨਰੀ ਉਹਨਾਂ ਨੂੰ ਹੋਰ ਜਿਹੜਾ ਸੀ ਉਹ ਮਿਲਣ ਆ ਰਿਹਾ, ਤੇ ਜਿਸ ਕਰਕੇ ਉੱਥੇ ਜਿਹੜਾ ਸੀਗਾ ਉੱਥੋਂ ਦਾ ਜਿਹੜਾ ਐਸ ਪੀ ਸੀ ਤੇ ਡੀ ਐਸ ਪੀ ਸੀ, ਤੇ ਉਹ ਐਸ ਪੀ ਕੋਲ ਹੀ ਜਿਹੜੀ ਸੀ ਮੁਖਬਰੀ ਕਿਸੇ ਨੇ ਕੀਤੀ, ਤੇ ਜਿਹਨਾਂ ਦਾ ਨਾਂ ਨੋਟ ਵਾਵਰ ਦੱਸਿਆ ਜਾਂਦਾ, ਤੇ ਅਲਾਹਾਬਾਦ ਦਾ ਜਿਹੜਾ ਸੀ ਉਹਨੇ ਜਿਹੜਾ ਸੀ ਆਈ ਡੀ ਦਾ ਹੈਡ ਸੀਗਾ ਉਦੋਂ, ਤੇ ਉਹਨਾਂ ਨੇ ਫਿਰ ਘੇਰਾ ਪਾ ਲਿਆ ਜਿਹੜਾ ਐਲਫਰਡ ਪਾਰਕ ਸੀ, ਜਿੱਥੇ ਕਾਫੀ ਲੰਬਾ ਸਮਾਂ ਜਿਹੜਾ ਉਹ ਮੁਕਾਬਲਾ ਉਹ ਚੱਲਿਆ ਚੰਦਰ ਸ਼ੇਖਰ ਦਾ ਪੁਲਿਸ ਦੇ ਨਾਲ, ਤੇ ਅਖੀਰ ਦੇ ਵਿੱਚ ਫਿਰ ਆਪਣਾ ਜਿਹੜਾ ਉਹਨਾਂ ਦਾ ਸਾਥੀ ਸੀ ਤੇ ਸਾਥੀ ਨੂੰ ਫਿਰ ਉਹ ਬਚਾਉਣ ਚ ਕਾਮਯਾਬ ਹੋ ਗਏ ਕਿ ਤੁਸੀਂ ਨਿਕਲੋ ਤੁਸੀਂ, ਕਿਉਂਕਿ ਅੱਗੇ ਸਰਗਰਮੀਆਂ ਜਿਹੜੀਆਂ ਹੋਰ ਵੀ ਕਰਨੀਆਂ ਨੇ। ਤੇ ਬਾਕੀ ਫਿਰ ਇਹਨਾਂ ਦਾ ਜਦੋਂ ਇਹ ਮੁਕਾਬਲਾ ਹੋਇਆ, ਫਿਰ ਜੋ ਲਾਸਟ ਕਹਿੰਦੇ ਸ਼ਾਰਟ ਰਹਿ ਗਿਆ, ਤੇ ਉਹ ਜਾਮਣ ਦੇ ਜਿਹੜਾ ਰੁੱਖ ਦਾ ਓਹਲਾ ਲੈ ਕੇ ਫਾਇਰਿੰਗ ਕਰ ਰਹੇ ਸੀ, ਤੇ ਫਿਰ ਅਖੀਰ ਦੇ ਵਿੱਚ ਜਦੋਂ ਜ਼ਖਮੀ ਹੋ ਗਏ ਸੀ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਸੀ ਉਹ ਗੋਲੀ ਮਾਰ ਕੇ ਸ਼ਹਾਦਤ ਦਾ ਜਿਹੜਾ ਜਾਮ ਪੀ ਗਏ। ਤੇ ਤੁਸੀਂ ਬਿਲਕੁਲ ਦੱਸਿਆ ਕਿ ਇੰਨੀ ਛੋਟੀ ਉਮਰ ਦੇ ਵਿੱਚ 24 ਸਾਲ ਦੀ ਉਮਰ ਦੇ ਵਿੱਚ ਹੁਣ ਜਿਹੜਾ ਸਾਡਾ ਜਿਹੜਾ ਹੁਣ ਦਾ ਇਹ ਹੈ ਕਿ 24 ਸਾਲ ਤੱਕ ਅਜੇ ਕਈ ਵਾਰੀ ਪਤਾ ਹੀ ਨਹੀਂ ਹੁੰਦਾ, ਖਾਸ ਕਰਕੇ ਜਦੋਂ ਆਪਾਂ ਪੰਜਾਬੀਆਂ ਵਾਲੇ ਬਾਰੇ ਜਿਹੜੀ ਹੈ ਇਹ ਗੱਲ ਕਰਦੇ ਹਾਂ ਤੇ ਕਿ ਕਿਸ ਪਾਸੇ ਨੂੰ ਜਾਂ ਕਿਸ ਕਰੀਅਰ ਵੱਲ ਨੂੰ ਜਿਹੜਾ ਹੈ ਤੁਰ ਹੋਇਆ ਕਿ ਪੂਰੀ ਦੁਨੀਆਂ ਚ ਕੀ ਹੋ ਰਿਹਾ। ਚੰਦਰ ਸ਼ੇਖਰ ਹੋਰਾਂ ਨੂੰ ਦੇਖੋ, ਉਦੋਂ ਇੰਨਾ ਉਹ ਪੜ੍ਹਦੇ ਸੀ, ਇੰਨਾ ਸਟੱਡੀ ਕਰਦੇ ਸੀ, ਰੋਸ਼ਨ ਦਿਮਾਗ ਤਾਂ ਸੀਗੇ ਉਹ ਪਹਿਲੇ, ਤੇ ਉਹ ਉਹਨਾਂ ਨੂੰ ਪੂਰੀ ਦੁਨੀਆਂ ਦਾ ਉਹਨਾਂ ਦੇ ਚਿਪਸ ਦੇ ਉੱਤੇ ਸੀ ਕਿੱਥੇ ਕੀ ਹੋ ਰਿਹਾ, ਕਿੱਥੇ ਕੀ ਹੋ ਰਿਹਾ, ਬਰਤਾਨੀਆ ਦੀ ਜਿਹੜੀ ਬਸਤੀ ਹੈ ਇੰਨਾ ਵੱਡਾ, ਕਿੱਥੇ ਕਿੱਥੇ ਉਹਨਾਂ ਦਾ ਕੀ ਚੱਲ ਰਿਹਾ, ਕਿ ਦੁਨੀਆਂ ਦੇ ਰੈਵੋਲੂਸ਼ਨਰੀ ਫੇਰ ਜਿਹੜਾ ਹੈ ਉਹ ਕਿਸ ਤਰ੍ਹਾਂ ਦੀ ਐਕਟੀਵਿਟੀ ਉਹ ਸਾਰੀ ਜਿਹੜੀ ਆ ਉਹ ਕਰ ਰਹੇ ਨੇ, ਤੇ ਇਹ ਇਸ ਤਰ੍ਹਾਂ ਦਾ ਜਿਹੜਾ ਸੀ, ਕਿਉਂਕਿ ਉਦੋਂ ਪਹਿਲਾਂ ਰਸ਼ੀਆ ਦੇ ਵਿੱਚ ਇਨਕਲਾਬ ਆ ਚੁੱਕਿਆ ਸੀ ਤੇ USSR ਬਣ ਚੁੱਕਿਆ ਸੀ, ਤੇ ਉਥੋਂ ਦੀ ਜਿਹੜੀ ਜਾਰਸ਼ਾਹੀ ਦੇ ਖਿਲਾਫ ਉਹ ਸਾਰਾ ਕੁਛ ਉਹਨਾਂ ਕੋਲੇ ਜਿਹੜਾ ਸੀ ਉਹ ਪਹੁੰਚਦਾ ਸੀ, ਉਹ ਸਟੱਡੀ ਵੀ ਕਰਦੇ ਸੀ, ਅੱਗੇ ਸਕੂਲਿੰਗ ਵੀ ਕਰਦੇ ਸੀ ਨੌਜਵਾਨਾਂ ਨੂੰ ਬੁਲਾ ਕੇ, ਤੇ ਇੰਨੀ ਛੋਟੀ ਉਮਰ ਦੇ ਵਿੱਚ। ਹੁਣ ਜਿਹੜੀ ਗੱਲ ਅਖੀਰ ਦੇ ਵਿੱਚ ਮੈਂ ਕਹਿਣੀ ਚਾਹੁੰਦਾ ਕਿ ਬਹੁਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਜਿਹੜੇ ਖਾਸ ਕਰਕੇ ਚਲੋ ਨਵੀਂ ਪੀੜ੍ਹੀ ਤਾਂ ਇੰਟਰਸਟ ਪਤਾ ਨਹੀਂ ਦਿਲਚਸਪੀ ਕਿੱਦਾਂ ਦੀ ਹੁੰਦੀ ਹੈ, ਸਾਡੀ ਪੀੜ੍ਹੀ ਦੇ ਜਾਂ ਸਾਥੋਂ ਜਿਹੜੀ ਪਿਛਲੀ ਇਮੀਜੀਏਟ ਪੀੜ੍ਹੀ ਦੇ ਲੋਕ ਵੀ ਤੇ ਉਹ ਚੰਦਰ ਸ਼ੇਖਰ ਨੂੰ ਪੰਜਾਬ ਦਾ ਹੀ ਸਮਝਦੇ ਸੀ, ਕਿਉਂਕਿ ਜਦੋਂ ਇੱਥੇ ਕੋਈ ਪੇਂਟਿੰਗ ਮੁਕਾਬਲੇ ਸਕੂਲਾਂ ਚ ਹੋਣੇ ਜਿੱਥੇ ਭਗਤ ਸਿੰਘ ਦੀ ਹੈਟ ਵਾਲੀ ਫੋਟੋ ਬਣਾਉਣੀ ਉੱਥੇ ਉਹਨਾਂ ਨੇ ਚੰਦਰ ਸ਼ੇਖਰ ਦੀ ਧੋਤੀ ਤੇ ਇੱਕ ਨੰਗੇ ਪਿੰਡੇ ਵਾਲੀ ਤੇ ਬਕਾਇਦਾ ਜਨੂਪ ਧਾਰਨ ਕੀਤਾ ਹੋਇਆ ਤੇ ਡੱਬ ਦੇ ਵਿੱਚ ਜਿਹੜਾ ਸੀ ਰਿਵੋਲਵਰ ਟੰਗਿਆ, ਏਦਾਂ ਦੀਆਂ ਜਿਹੜੀਆਂ ਸੀ ਜਿਹੜੇ ਪੋਸਟਰ ਸੀ ਫੋਟੋ ਸੀ ਉਹ ਬਹੁਤ ਪਾਪੂਲਰ ਸੀਗੀਆਂ, ਤੇ ਸੋ ਇਹ ਤਾਂ ਫਿਰ ਜਦੋਂ ਅਸੀਂ ਇਤਿਹਾਸ ਨੂੰ ਜਾਂ ਫਰੋਲਦੇ ਹਾਂ ਵਰਕੇ ਤੇ ਉਦੋਂ ਇਹ ਇਸ ਗੱਲ ਦਾ ਜਿਹੜਾ ਪਤਾ ਲੱਗਦਾ, ਤੇ ਕਿਉਂਕਿ ਚੰਦਰ ਸ਼ੇਖਰ ਕਿਉਂਕਿ ਸਾਰੇ ਹੀ ਜਿਹੜੇ ਇਹ ਕ੍ਰਾਂਤੀਕਾਰੀ ਸੀ ਇਹ ਆਪਣੇ ਅਸਲੀ ਨਾਂ ਦੇ ਹੇਠ ਨਹੀਂ ਸੀ ਵਿਚਰਦੇ ਜਦੋਂ HSR ਚ ਵੀ ਕੰਮ ਕਰਦੇ, ਚੰਦਰ ਸ਼ੇਖਰ ਜਿਹੜਾ ਸੀ ਉਹ ਬਲਰਾਜ ਦੇ ਨਾਂ ਹੇਠ ਕੰਮ ਕਰਦੇ ਸੀ, ਜਦੋਂ ਵੀ ਕਿਤੇ ਕੋਈ ਚਿੱਠੀਆਂ ਕੱਢਣੀਆਂ ਜਾਂ ਪੋਸਟਰ ਲਾਉਣੇ ਇਸ਼ਤਿਹਾਰ ਲਾਉਣੇ ਉਹ ਬਲਰਾਜ ਦੇ ਨਾਂ ਹੇਠ ਹੀ ਲਿਖਦੇ ਸੀਗੇ ਕਿ ਜਿਹੜਾ ਉਹ ਕਮਾਂਡਰ ਇਨ ਚੀਫ ਆਪਣੇ ਆਪ ਨੂੰ HSR ਦੇ ਜਿਹੜੇ ਸੀਗੇ ਉਹ ਲਿਖਦੇ ਸੀ, ਕਿਸੇ ਦੀ ਕੋਈ ਜ਼ਿੰਮੇਵਾਰੀ ਲੈਣੀ ਜਾਂ ਕਿਸੇ ਨੂੰ ਕਹਿਣਾ ਕਿ ਤੁਸੀਂ ਬੰਦੇ ਬਣ ਜਾਓ, ਤੇ ਉਹ ਇਸ ਰੂਪ ਦੇ ਵਿੱਚ ਵੀ ਲੱਗਦਾ ਸੀ ਪੰਜਾਬੀਆਂ ਨੂੰ ਕਿਉਂਕਿ ਬਲਰਾਜ ਇਹ ਸਾਡਾ ਜਾਣਿਆ ਪਛਾਣਿਆ ਦਾ ਨਾਂ ਹੈ, ਤੇ ਮਗਰੋਂ ਹੁਣ ਤੱਕ ਵੀ ਜਿਹੜਾ ਸੀ ਇਹ ਸਾਰਾ ਏਦਾਂ ਲੱਗਦਾ, ਜਦੋਂ ਅਸੀਂ ਕ੍ਰਾਂਤੀਕਾਰੀਆਂ ਦੇ ਕਿਤੇ ਕੋਈ ਐਗਜੀਬਿਸ਼ਨ ਜਾਂ ਹੋਰ ਏਦਾਂ ਦੇਖਦੇ ਹਾਂ ਤਾਂ ਚੰਦਰ ਸ਼ੇਖਰ ਆਜ਼ਾਦ ਜਿਹੜਾ ਹੈ ਉਹਦੇ ਚ ਉਹ ਸ਼ਾਮਿਲ ਹੁੰਦਾ, ਉਹ ਕੋਈ ਪੰਜਾਬ ਤੋਂ ਜਿਹੜਾ ਸੀ ਉਹਨੂੰ ਅਲੱਗ ਕਰਕੇ ਦੇਖਿਆ ਨੀ ਜਾ ਸਕਦਾ, ਖਾਸ ਕਰਕੇ ਇਸ ਆਜ਼ਾਦੀ ਦੀ ਮੂਵਮੈਂਟ ਕਰਕੇ ਤੇ ਜਾਂ ਜਿਹੜੀ ਉਹਨਾਂ ਦੀ ਐਕਟੀਵਿਟੀਜ਼ ਗਤੀਵਿਧੀਆਂ ਕਰਕੇ। ਤੇ ਕਮਾਲ ਦੀ ਗੱਲ ਇਹ ਹੈ ਕਿ ਹਾਲਾਂਕਿ ਭਗਤ ਸਿੰਘ ਸਾਰੇ ਹਮ ਉਮਰ ਚ ਸੀ ਤੇ ਪਰ ਜਦੋਂ ਭਗਤ ਸਿੰਘ ਕਾਲਜ ਦਾ ਵਿਦਿਆਰਥੀ ਸੀ ਨੈਸ਼ਨਲ ਕਾਲਜ ਦਾ ਲਾਹੌਰ ਦੇ ਵਿੱਚ ਤਾਂ ਭਗਤ ਸਿੰਘ ਦੇ ਉੱਤੇ ਅਸਰ ਤਾਂ ਪਹਿਲਾਂ ਹੀ ਸੀਗਾ ਕਿਉਂਕਿ ਇੱਥੇ ਅਕਾਲੀ ਮੋਰਚੇ ਚੱਲੇ, ਹੋਰ ਸਾਰਾ ਜਿਹੜਾ ਬਸੰਤੀ ਰੰਗ ਦੇ ਬਸੰਤੀ ਚੋਲੇ ਵਾਲੀ ਜਿਹੜੀ ਗੱਲ ਹੈ ਉਹ ਵੀ ਉਧਰੋਂ ਆਈ ਹੈ, ਤੇ ਪਰ ਇਹਨਾਂ ਦੇ ਮਿਲ ਨਾਲ ਮੈਂ ਕਹਿੰਦਾ ਕਿ ਭਗਤ ਸਿੰਘ ਨੂੰ ਮੂਵਮੈਂਟ ਚ ਲਿਆਉਣ ਵਾਲੇ ਇਹ ਲੋਕ ਸੀਗੇ, ਉਹਨਾਂ ਦੇ ਹਮ ਉਮਰ ਸੀ ਉਹ ਅਲੱਗ ਗੱਲ, ਤੇ ਜਿਹਨਾਂ ਦੇ ਪ੍ਰਭਾਵ ਕਰਕੇ ਜਾਂ ਜਿਹਨਾਂ ਦੇ ਅੱਗੋਂ ਟੀਚਰ ਸੀ, ਚਲੋ ਲਾਹੌਰ ਦੇ ਵਿੱਚ ਵੀ ਸੀਨੀਅਰ ਜਿਹੜੇ ਸੀ ਜਿਹੜੇ ਸਕੂਲਿੰਗ ਕਰਦੇ ਸੀ ਜਾਂ ਜਿਹੜੇ ਦੱਸਦੇ ਸੀ ਇਤਿਹਾਸ ਦੇ ਵਿੱਚ ਕੀ ਹੋ ਰਿਹਾ ਕਿੱਦਾਂ ਹੋਇਆ, ਤੇ ਸੋ ਇਸ ਕਰਕੇ ਮੈਂ ਸਮਝਦਾ ਕਿ ਪੰਜਾਬ ਦੇ ਨਾਲ ਜਿਹੜਾ ਹੈਗਾ ਇੱਕ ਵੱਡਾ ਸਰੋਕਾਰ ਚੰਦਰ ਸ਼ੇਖਰ ਆਜ਼ਾਦ ਦਾ ਹੈਗਾ, ਜਿਹਨਾਂ ਨੂੰ ਆਪਾਂ ਅੱਜ ਹੁਣ ਜਨਮ ਦਿਹਾੜੇ ਤੇ ਯਾਦ ਕਰ ਰਹੇ ਹਾਂ।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
1: ਯਾਰ। ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
2: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
4: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਵਪਾਰੀ ਨੂੰ ਕਹਿੰਦੇ ਕਾਰੋਬਾਰ 'ਚ ਚੰਗਾ ਘਾਟਾ ਪੈ ਗਿਆ। ਜਦੋਂ ਘਾਟੇ ਪੈਂਦੇ ਨੇ ਤਾਂ ਫਿਰ ਪਰਿਵਾਰ ਵੀ ਟੁੱਟ ਜਾਂਦਾ। ਕਈ ਪਰਿਵਾਰ ਵੀ ਸਿਰਫ ਪੈਸੇ ਕਰਕੇ, ਕਾਰੋਬਾਰ ਕਰਕੇ, ਸੁੱਖ ਸਹੂਲਤਾਂ ਕਰਕੇ ਜੁੜੇ ਹੁੰਦੇ ਆ। ਜਦੋਂ ਬਹੁਤਾ ਲੰਮਾ ਸਮਾਂ ਉਹ ਸੁੱਖ ਸਹੂਲਤਾਂ ਮਾਣ ਲਈਆਂ ਜਾਂਦੀਆਂ ਨੇ ਤਾਂ ਫਿਰ ਔਖਿਆਈ ਵਾਲੇ ਦਿਨ ਕੱਟਣੇ ਔਖੇ ਹੋ ਜਾਂਦੇ ਆ। ਫਿਰ ਇੱਕ ਦੂਸਰੇ ਦੇ ਸਿਰ ਦੋਸ਼ ਮੜੇ ਜਾਂਦੇ ਆ, ਇੱਕ ਦੂਸਰੇ ਦੇ ਵਿੱਚ ਕਸੂਰ ਕੱਢਿਆ ਜਾਂਦਾ। ਬਿਲਕੁਲ ਇਸੇ ਤਰ੍ਹਾਂ ਇਸ ਪਰਿਵਾਰ ਦੇ ਵਿੱਚ ਵੀ ਹੋਇਆ। ਬੜੀ ਐਸ਼ੋ ਇਸ਼ਰਤ ਦੀ ਜ਼ਿੰਦਗੀ ਬਿਤਾਉਂਦਿਆਂ ਬਿਤਾਉਂਦਿਆਂ ਹੁਣ ਬਿਲਕੁਲ ਸੜਕ ਦੇ ਉੱਤੇ ਆ ਗਿਆ ਲਾਲਾ ਜੀ। ਕਿਸੇ ਦੇ ਨਾਲ ਗੱਲਬਾਤ ਹੋਈ ਤੇ ਕਿਹਾ ਕਿ ਫਲਾਣੇ ਥਾਂ ਦੇ ਉੱਤੇ ਕਿਸੇ ਫਕੀਰ ਦੇ ਨਾਲ ਗੱਲ ਕਰ। ਜਦੋਂ ਸਾਨੂੰ ਘਾਟੇ ਪੈਂਦੇ ਨੇ, ਜਦੋਂ ਸਾਨੂੰ ਦੁੱਖ ਮਿਲਦਾ ਜਾਂ ਫਿਰ ਉਹ ਹੁੰਦਾ ਜਿਹੜਾ ਆਪਾਂ ਕਦੀ ਸੋਚਿਆ ਨਹੀਂ ਹੁੰਦਾ, ਜਿਹੜਾ ਸਾਡੀ ਡਿਕਸ਼ਨਰੀ 'ਚ ਕਦੀ ਸ਼ਾਮਿਲ ਹੀ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ, ਜਦੋਂ ਉਹ ਸਾਡੇ ਨਾਲ ਵਾਪਰਦਾ ਤਾਂ ਫਿਰ ਆਪਾਂ ਥੋੜ੍ਹੇ ਜਿਹੇ ਧਾਰਮਿਕ ਹੋ ਜਾਂਦੇ। ਫਿਰ ਆਪਾਂ ਉੱਥੇ ਵੀ ਜਾਂਦੇ ਹਾਂ ਜਿੱਥੇ ਆਪਾਂ ਕਦੀ ਜਾਣ ਦਾ ਸੋਚਿਆ ਨਹੀਂ ਹੁੰਦਾ। ਫਿਰ ਇਨਸਾਨ ਹਰ ਇੱਕ ਪੱਲਾ ਫੜਨ ਦੀ ਕੋਸ਼ਿਸ਼ ਕਰਦਾ, ਉਹਨੂੰ ਲੱਗਦਾ ਕਿ ਸ਼ਾਇਦ ਕੋਈ ਟਾਣੀ ਝੁੱਕ ਜੇ, ਕਿਤੇ ਉਹ ਮੇਰੇ ਮਸਲੇ ਦਾ ਹੱਲ ਹੋ ਜਾਏ। ਅਤੇ ਕਿਸੇ ਦੀ ਕਈ ਗੱਲ ਦੇ ਉੱਤੇ ਫਕੀਰ ਦੀ ਕੁੱਲੀ ਦੇ ਵਿੱਚ ਜਾ ਵੜਿਆ। ਜਾ ਕੇ ਕਹਿਣ ਲੱਗਾ, ਫਕੀਰ ਜੀ ਕਾਰੋਬਾਰ ਦੇ ਵਿੱਚ ਘਾਟਾ ਪੈ ਗਿਆ, ਬੁਰੇ ਹਾਲ ਨੇ, ਸੜਕ ਦੇ ਉੱਤੇ ਆ ਗਏ। ਇੱਕ ਸਮਾਂ ਸੀ ਉਸ ਰੱਬ ਦਾ ਦਿੱਤਾ ਸਾਰਾ ਕੁਛ, ਅੱਜ ਪਰਿਵਾਰ ਵੀ ਕੋਲ ਨਹੀਂ ਰਿਹਾ। ਬੜੀ ਆਸ਼ਾ ਲੈ ਕੇ ਆਇਆ ਜੇਕਰ ਕੋਈ ਹੱਲ ਹੋ ਸਕਦਾ ਹੋਵੇ। ਫਕੀਰ ਨੇ ਕਿਹਾ ਹੱਲ ਤਾਂ ਉਸ ਰੱਬ ਨੇ ਕਰਨਾ। ਉਹਦੇ ਅੱਗੇ ਅਰਦਾਸ ਕਰ ਜਾ ਕੇ, ਉਹਦੇ ਅੱਗੇ ਤਾਂ ਜੀ ਬਹੁਤ ਅਰਦਾਸਾਂ ਕੀਤੀਆਂ, ਪਰ ਮੇਰੀ ਅਰਦਾਸ ਸ਼ਾਇਦ ਉਹ ਕਬੂਲ ਨਹੀਂ ਕਰਦਾ, ਕਿਸੇ ਵਜ੍ਹਾ ਕਰਕੇ ਰੱਬ ਮੇਰੇ ਨਾਲ ਨਾਰਾਜ਼। ਮੈਂ ਸੁਣਿਆ ਜਿਹੜੇ ਬੰਦੇ ਰੱਬ ਦੇ ਨੇੜੇ ਨੇ ਉਹਨਾਂ ਦੀ ਅਰਦਾਸ ਛੇਤੀ ਉਹ ਸੁਣ ਲੈਂਦਾ, ਜੇ ਤੁਸੀਂ ਮੇਰੇ ਲਈ ਅਰਦਾਸ ਕਰੋ। ਫਕੀਰ ਨੇ ਕਿਹਾ ਅਰਦਾਸ ਤਾਂ ਮੈਂ ਕੋਈ ਨਹੀਂ ਕਰ ਸਕਦਾ, ਪਰ ਤੇਰੀ ਸਾਰੀ ਗੱਲ ਸੁਣਨ ਤੋਂ ਬਾਅਦ ਮੈਨੂੰ ਲੱਗ ਰਿਹਾ ਕਿ ਮੈਂ ਤੇਰੀ ਮਦਦ ਕਰਨੀ ਚਾਹੀਦੀ, ਮੈਂ ਤੇਰੀ ਜ਼ਰੂਰ ਮਦਦ ਕਰੂੰਗਾ, ਪਰ ਇੱਕ ਮੁਸ਼ਕਲ ਹੈ। ਮੁਸ਼ਕਲ ਇਹ ਹੈ ਕਿ ਮੈਂ ਹੁਣ ਬਜ਼ੁਰਗ ਹੋ ਚੁੱਕਾ, ਬੁੱਢਾ ਸਰੀਰ ਹੈ, ਮੇਰੇ ਕੋਲੋਂ ਮਿਹਨਤ ਨਹੀਂ ਕੀਤੀ ਜਾਣੀ ਤੇਰੇ ਲਈ। ਆ ਲਾਗੇ ਜਿਹੜੀ ਨਦੀ ਵਗਦੀ ਹੈ ਨਾ, ਇਹਦੀ ਉਲਟ ਦਿਸ਼ਾ ਦੇ ਵਿੱਚ ਜਾਣਾ ਪਊਗਾ। ਉਲਟ ਦਿਸ਼ਾ ਦੇ ਵਿੱਚ ਐਡਾ ਸੌਖਾ ਨਹੀਂ ਜਾਣਾ, ਜੇ ਹਿੰਮਤ ਕਰ ਸਕਦਾ ਤੇ ਫਿਰ ਆਪਾਂ ਜਾਂਦੇ ਹਾਂ। ਉਧਰਲੇ ਪਾਸੇ ਤੇਰੇ ਮਸਲੇ ਦਾ ਹੱਲ ਹੋ ਜਾਊਗਾ, ਜਾਂ ਫਿਰ ਇੱਦਾਂ ਕਰ ਥੋੜ੍ਹੀ ਜਿਹੀ ਨਦੀ ਸ਼ਾਂਤ ਹੋ ਲੈਂਦੇ, ਤੂੰ ਫਿਰ ਕਦੀ ਆ ਜਾਏ। ਲਾਲਾ ਜੀ ਨੇ ਵਿਚਾਰ ਬਣਾਇਆ ਕਿ ਨਦੀ ਸ਼ਾਂਤ ਹੋਣ ਦਾ ਇੰਤਜ਼ਾਰ ਕਿਉਂ ਕਰਨਾ। ਹਾਂ ਕਰ ਦਿੱਤੀ, ਪਾਣੀ ਦੇ ਵਿੱਚ ਬੇੜੀ ਠਿੱਲ ਲਈ ਅਤੇ ਦੋਵੇਂ ਜਣੇ ਤੁਰ ਪਏ। ਬੜਾ ਔਖਾ ਸੌਖਾ ਹੋ ਕੇ ਹੁਣ ਚੱਪੂ ਮਾਰ ਰਿਹਾ, ਕਦੀ ਮਿਹਨਤ ਕੀਤੀ ਨਹੀਂ ਸੀ, ਬੜਾ ਚਿਰ ਸੋਨੇ ਦੇ ਚਮਚੇ 'ਚ ਖਾਧਾ। ਔਖਾ ਸੌਖਾ ਹੋ ਕੇ ਅਤੇ ਪਾਣੀ ਦੇ ਉਲਟ ਵਹਾਅ ਦੇ ਨਾਲ ਬੇੜੀ ਚਲਾ ਰਿਹਾ। ਥੋੜ੍ਹੀ ਜਿਹੀ ਗਾਂਹ ਨੂੰ ਜਾਂਦੀ ਹੈ, ਫਿਰ ਪਛਾਂਹ ਆ ਜਾਂਦੀ ਹੈ, ਹਫ ਗਿਆ, ਬੁਰੇ ਹਾਲ ਨੇ। ਅਤੇ ਫਕੀਰ ਨੇ ਫਿਰ ਯਾਦ ਕਰਾਇਆ, ਜੇ ਤੂੰ ਆਪਣੇ ਮਸਲੇ ਦਾ ਹੱਲ ਚਾਹੁੰਦਾ ਹੈ ਤਾਂ ਫਿਰ ਤੈਨੂੰ ਥੋੜ੍ਹੀ ਜਲਦੀ ਕਰਨੀ ਪੈਣੀ, ਜਿੰਨਾ ਕੁ ਅੱਗੇ ਜਾਣਾ ਉਨਾ ਕੁ ਪਿੱਛੇ ਆ ਜਾਣਾ। ਕਦੋਂ ਸਫ਼ਰ ਤੈਅ ਕਰਾਂਗੇ? ਦਿਨ ਢਲ ਤੋਂ ਪਹਿਲਾਂ ਪਹਿਲਾਂ ਸਾਨੂੰ ਉਸ ਜਗ੍ਹਾ ਦੇ ਉੱਤੇ ਪੁੱਜਣਾ ਪੈਣਾ ਜਿੱਥੇ ਮੇਰਾ ਵੀ ਗੁਰੂ ਵੱਸਦਾ। ਅਤੇ ਉਹਨੇ ਅੱਜ ਤੱਕ ਕਦੀ ਕਿਸੇ ਨੂੰ ਨਾਂਹ ਨਹੀਂ ਕੀਤੀ, ਮੇਰੇ ਵਰਗਿਆਂ ਦਾ ਭਰਮ ਭਾਅ ਬਣਿਆ, ਐਵੇਂ ਤੁਸੀਂ ਲੋਕ ਆ ਜਾਂਦੇ ਹੋ, ਇੱਜ਼ਤ ਮਾਣ ਦੇ ਦਿੰਦੇ ਹੋ ਅਤੇ ਮੈਂ ਕਬੂਲ ਕਰ ਲੈਣਾ। ਅਸਲ ਦੇ ਵਿੱਚ ਤੇਰਾ ਮਸਲਾ ਉੱਥੋਂ ਹੱਲ ਹੋਣਾ,
ਫਕੀਰ ਇੱਦਾਂ ਦੀਆਂ ਗੱਲਾਂ ਕਰਕੇ ਉਹਨੂੰ ਥੋੜ੍ਹਾ ਜਿਹਾ ਉਹਦੇ ਵਿੱਚ ਜਜ਼ਬਾ ਭਰਦਾ, ਥੋੜ੍ਹੀ ਜਿਹੀ ਉਹਨੂੰ ਹਿੰਮਤ ਜਿਟਾਉਣ ਦੀ ਕੋਸ਼ਿਸ਼ ਕਰਦਾ। ਅਤੇ ਆਖਿਰਕਾਰ ਔਖੇ ਸੌਖੇ ਹੋ ਕੇ ਉਹ ਬੜੀਆਂ ਮੁਸ਼ਕਲਾਂ ਦੇ ਨਾਲ ਉੱਧਰ ਨੂੰ ਵਧਣਾ ਸ਼ੁਰੂ ਹੋ ਜਾਂਦਾ। ਕਾਫ਼ੀ ਅੱਗੇ ਚੱਲ ਕੇ ਫਕੀਰ ਦੱਸਦਾ ਕਿ ਇਸ ਜਗ੍ਹਾ ਦੇ ਉੱਤੇ ਜਿੱਥੇ ਆਪਾਂ ਪਹੁੰਚ ਚੁੱਕੇ ਹਾਂ ਪਾਣੀ ਬਹੁਤ ਡੂੰਘਾ, ਇਸ ਜਗ੍ਹਾ ਦੇ ਉੱਤੇ ਬੜੀਆਂ ਕਿਸ਼ਤੀਆਂ ਡੁੱਬੀਆਂ ਨੇ, ਵੱਡੇ ਵੱਡੇ ਮਲਾਹ ਇੱਥੇ ਆ ਕੇ ਡੁੱਬ ਜਾਂਦੇ ਆ, ਇੱਥੇ ਥੋੜ੍ਹਾ ਜਿਹਾ ਧਿਆਨ ਦੇ ਨਾਲ ਚੱਪੂ ਚਲਾਈ। ਮਨ ਦੇ ਵਿੱਚ ਡਰ ਪੈਦਾ ਹੋ ਗਿਆ। ਅਗਲੀ ਗੱਲ ਫਕੀਰ ਨੇ ਕਹੀ ਕਿ ਦੱਸ ਤੂੰ ਆਪਣੇ ਕਾਰੋਬਾਰ ਦੇ ਵਿੱਚ ਬਿਲਕੁਲ ਇਮਾਨਦਾਰ ਸੀ, ਤੂੰ ਜਿਹੜੇ ਕਿੱਸੇ ਦੱਸ ਰਿਹਾ ਲੋਕਾਂ ਦੇ ਵਿੱਚ ਤੇਰਾ ਬਹੁਤ ਪਿਆਰ ਸੀ, ਬੜੇ ਵਾਜਬ ਕੀਮਤਾਂ ਦੇ ਉੱਤੇ ਤੂੰ ਚੀਜ਼ਾਂ ਵੇਚਦਾ ਰਿਹਾ, ਸਾਰੇ ਜਣੇ ਤੇਰੀ ਇਮਾਨਦਾਰੀ ਦੀ ਸ਼ੋਭਾ ਕਰਦੇ ਨੇ, ਦੂਰ ਦਰੇਡੇ ਦੇ ਵਪਾਰੀ ਵੀ ਇਸ ਕਰਕੇ ਤੇਰੇ ਤੋਂ ਔਖੇ ਸੀ ਕਿਉਂਕਿ ਤੂੰ ਇਮਾਨਦਾਰੀ ਦੇ ਨਾਲ ਕਾਰੋਬਾਰ ਕੀਤਾ। ਹੁਣ ਇਸ ਪਾਣੀ ਦੇ ਵਿੱਚ ਆ ਕੇ ਮੈਨੂੰ ਇੱਕ ਗੱਲ ਦੱਸ ਕਿ ਵਾਕਈ ਤੂੰ ਇਮਾਨਦਾਰੀ ਦੇ ਨਾਲ ਕਾਰੋਬਾਰ ਕਰਦਾ ਸੀ, ਕਿ ਰੱਬ ਨੂੰ ਤੂੰ ਯਾਦ ਰੱਖਦਾ ਸੀ ਕਾਰੋਬਾਰ ਕਰਨ ਲੱਗਿਆ। ਇੱਕ ਗੱਲ ਯਾਦ ਰੱਖੀ, ਜੇ ਤੂੰ ਝੂਠ ਬੋਲਿਆ ਤੇ ਇਹ ਪਾਣੀ ਤੈਨੂੰ ਉਸੇ ਵੇਲੇ ਨਿਕਲ ਜਾਣਗੇ, ਮੇਰੀ ਚਿੰਤਾ ਨਾ ਕਰੀ, ਮੈਨੂੰ ਤੈਰਨਾ ਆਉਂਦਾ, ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੰਢੇ ਜਾ ਲੱਗੂ, ਪਰ ਹਾਂ ਜੇ ਤੂੰ ਸੱਚ ਬੋਲੇਂਗਾ ਫਿਰ ਤੈਨੂੰ ਬਚਾਉਣ ਦੀ ਗਰੰਟੀ ਮੇਰੀ। ਤੇ ਹੁਣ ਲਾਲਾ ਝੂਠ ਨਹੀਂ ਬੋਲ ਸਕਿਆ, ਕਹਿਣ ਲੱਗਾ ਜੀ ਝੂਠ ਛਲ ਕਪੜ ਤੋਂ ਬਿਨਾਂ ਤਾਂ ਕੋਈ ਵੀ ਕਾਰੋਬਾਰ ਚੱਲ ਹੀ ਨਹੀਂ ਸਕਦਾ। ਪਹਿਲੀ ਵਾਰ ਉਹਨੇ ਸੱਚ ਬੋਲਿਆ ਤੇ ਫਕੀਰ ਪੁੱਛਦਾ ਥੋੜ੍ਹਾ ਹਲਕਾ ਮਹਿਸੂਸ ਕਰਦਾ, ਇੰਨੇ ਚਿਰ ਦਾ ਤੂੰ ਕੁਫਰ ਮਨ ਤੇ ਲੱਦੀ ਫਿਰਦਾ ਸੀ, ਇੰਨੇ ਤੂੰ ਝੂਠ ਮੈਨੂੰ ਬੋਲੇ, ਜਾਂ ਇੱਦਾਂ ਕਹਿ ਲਾ ਕਿ ਤੂੰ ਆਪਣੇ ਆਪ ਨੂੰ ਝੂਠ ਬੋਲਦਾ ਆ, ਕਿੰਨੇ ਚਿਰ ਤੋਂ ਬੋਲਦਾ ਆ, ਕਿੱਡੀ ਪੰਡ ਤੂੰ ਲੱਦੀ ਫਿਰੀ ਆਪਣੇ ਸਿਰ ਦੇ ਉੱਤੇ, ਹੁਣ ਦੱਸ ਥੋੜ੍ਹਾ ਹਲਕਾ ਮਹਿਸੂਸ ਕਰਦਾ, ਤੂੰ ਮੇਰੇ ਕੋਲੋਂ ਮਦਦ ਲੈਣ ਦੇ ਲਈ ਆਇਆ, ਮੈਨੂੰ ਤੂੰ ਰੱਬ ਦੱਸ ਰਿਹਾ ਤੇ ਮੈਨੂੰ ਹੀ ਇੰਨਾ ਚਿਰ ਝੂਠ ਬੋਲੀ ਗਿਆ, ਫਿਰ ਤੂੰ ਕਿੱਦਾਂ ਸੋਚਦਾ ਤੇਰਾ ਕਾਰੋਬਾਰ ਵਧੀਆ ਚੱਲ ਜਾਏ। ਚੁੱਪ ਚਾਪ ਬੇੜੀ ਇੱਕ ਪਾਸੇ ਨੂੰ ਲੈ ਕੇ ਜਾਣ ਦੇ ਲਈ ਇਸ਼ਾਰਾ ਕੀਤਾ ਫਕੀਰ ਨੇ, ਕੰਢੇ ਦੇ ਉੱਤੇ ਗਏ, ਸੁੱਖ ਦਾ ਸਾਹ ਲਿਆ, ਇੱਦਾਂ ਲੱਗਾ ਜਿੱਦਾਂ ਜ਼ਿੰਦਗੀ ਮਿਲ ਗਈ ਹੋਵੇ। ਜਿਹੜੇ ਬੰਦੇ ਨੇ ਕਦੀ ਬਹੁਤਾ ਹੱਥੀਂ ਕੰਮ ਨਾ ਕੀਤਾ ਹੋਵੇ ਉਹਨੂੰ ਇੰਨੀ ਜ਼ਿਆਦਾ ਮਿਹਨਤ ਮੁਸ਼ਕਤ ਕਰਨੀ ਪੈ ਜਾਵੇ। ਪਹਿਲਾਂ ਤਾਂ ਆਰਾਮ ਦੇ ਨਾਲ ਜਾ ਕੇ ਸੁੱਖ ਦਾ ਸਾਹ ਲਿਆ, ਰੱਬ ਦਾ ਸ਼ੁਕਰ ਕੀਤਾ ਕਿ ਜਾਨ ਬਚੀ ਹੈ। ਵਿੱਚ ਵਿੱਚ ਜੇ ਉਹ ਸੋਚਦਾ ਸੀ ਸ਼ਾਇਦ ਫਕੀਰ ਮੈਨੂੰ ਮਾਰਨ ਮਰਵਾਉਣ ਦੇ ਲਈ ਇੱਧਰ ਲੈ ਆਇਆ, ਕਰਨਾ ਇੰਨੇ ਕੁਛ ਹੈ ਨਹੀਂ ਆ, ਸ਼ਾਇਦ ਉੱਦਾਂ ਹੀ ਐਵੇਂ ਮੈਨੂੰ ਔਖਾ ਭਾਰਾ ਕਰੀ ਜਾਣ ਡਿਆ। ਜਾਨ 'ਚ ਜਾਨ ਆਈ ਤਾਂ ਫਿਰ ਪੁੱਛਿਆ ਫਕੀਰ ਜੀ ਕਿਹੜੇ ਪਾਸੇ ਨੇ ਤੁਹਾਡੇ ਗੁਰੂ? ਤਾਂ ਫਕੀਰ ਕਹਿਣ ਲੱਗਾ ਮੇਰੇ ਗੁਰੂ ਨੂੰ ਇਸ ਦੁਨੀਆਂ ਤੋਂ ਗਏ 40 ਵਰੇ ਹੋ ਗਏ ਨੇ। ਇੱਕਦਮ ਕੰਨ ਖੜ੍ਹੇ ਹੋ ਗਏ, ਅਤੇ ਫਿਰ ਤੂੰ ਮੈਨੂੰ ਇੱਥੇ ਕਿੱਧਰ ਲੈ ਕੇ ਆਇਆ? ਫਕੀਰ ਕਹਿਣ ਲੱਗਾ ਅਸਲ ਦੇ ਵਿੱਚ ਤੈਨੂੰ ਮੈਂ ਆਪਣੇ ਗੁਰੂ ਕੋਲ ਨਹੀਂ ਲੈ ਕੇ ਆਇਆ, ਤੈਨੂੰ ਮੈਂ ਜ਼ਿੰਦਗੀ ਦਾ ਤਜਰਬਾ ਦੱਸਣਾ ਸੀ, ਤੈਨੂੰ ਮੈਂ ਇਹ ਦੱਸਣਾ ਸੀ ਕਿ ਤੂੰ ਗਲਤੀ ਕਿੱਥੇ ਕਰ ਰਿਹਾ। ਆਪਾਂ ਪਾਣੀ ਦੇ ਉਲਟ ਚੱਲ ਕੇ ਆਏ ਹਾਂ, ਜ਼ਿੰਦਗੀ ਵੀ ਇਸੇ ਤਰ੍ਹਾਂ ਹੀ ਆ। ਬਹੁਤੇ ਲੋਕ ਪਾਣੀ ਦੇ ਵਹਾਅ ਦੇ ਨਾਲ ਚੱਲਣਾ ਸ਼ੁਰੂ ਕਰ ਦਿੰਦੇ ਆ, ਜ਼ਿੰਦਗੀ ਦਾ ਸਫ਼ਰ ਐਡਾ ਸੌਖਾ ਨਹੀਂ ਆ। ਤੂੰ ਕਹਿੰਦਾ ਮੇਰਾ ਕਾਰੋਬਾਰ ਨਹੀਂ ਚੱਲਦਾ, ਕਾਰੋਬਾਰ ਨਹੀਂ ਚੱਲਦਾ ਤੇ ਪਰਿਵਾਰ ਵੀ ਨਹੀਂ ਚੱਲਦਾ, ਪਰਿਵਾਰ ਨਹੀਂ ਚੱਲਦਾ ਤੇ ਲੋਕ ਇੱਜ਼ਤ ਵੀ ਨਹੀਂ ਕਰਦੇ, ਸਾਰੀਆਂ ਚੀਜ਼ਾਂ ਆਪਸ ਵਿੱਚ ਜੁੜੀਆਂ ਨੇ। ਤੂੰ ਇਕੱਲਾ ਨਹੀਂ, ਦੁਨੀਆਂ ਦੇ ਬੜੇ ਲੋਕ ਇਹ ਗਲਤੀ ਕਰਦੇ ਨੇ, ਪਾਣੀ ਦੇ ਉਲਟ ਚੱਲਣ ਦੀ ਬੜੇ ਘੱਟ ਲੋਕਾਂ ਦੇ ਵਿੱਚ ਫਿਤਰਤ ਹੁੰਦੀ ਹੈ। ਕੋਈ ਵੀ ਨਹੀਂ ਚਾਹੁੰਦਾ ਕਿ ਮੈਂ ਚੱਪੂ ਮਾਰਾਂ, ਕੋਈ ਵੀ ਨਹੀਂ ਚਾਹੁੰਦਾ ਕਿ ਮੈਂ ਬਹੁਤੀ ਮਿਹਨਤ ਕਰਾਂ। ਹੁਣ ਜਦੋਂ ਆਪਾਂ ਵਾਪਸ ਜਾਣਾ ਨਾ, ਤੇ ਜਿੰਨੀ ਮਿਹਨਤ ਤੂੰ ਹੁਣ ਕੀਤੀ ਹੈ ਉਹਦੀ 10% ਵੀ ਨਹੀਂ ਲੱਗਣੀ, ਆਪਣੇ ਆਪ ਬੇੜੀ ਨੇ ਸਾਨੂੰ ਲੈ ਜਾਣਾ, ਤੈਨੂੰ ਬਹੁਤ ਨਜ਼ਾਰਾ ਆਊਗਾ, ਬਹੁਤ ਆਨੰਦ ਮਾਣੇਗਾ ਤੂੰ ਇਸ ਸਫ਼ਰ ਦਾ, ਪਰ ਜਿਹੜਾ ਆਪਾਂ ਹੁਣ ਆਏ ਹਾਂ ਉਹ ਤੇਰੀ ਮਿਹਨਤ ਹੈ, ਉਹ ਆਪਾਂ ਪਾਣੀ ਦੇ ਵਹਾਅ ਦੇ ਉਲਟ ਚੱਲੇ ਹਾਂ,
ਉੱਧਰ ਨੂੰ ਚੱਲੇ ਹਾਂ ਜਿੱਧਰ ਲੋਕ ਨਹੀਂ ਚੱਲਦੇ। ਬਸ ਇਹੋ ਜਿਹੀ ਮਿਹਨਤ ਕਰਨ ਤੋਂ ਤੂੰ ਪਹਿਲਾਂ ਸੰਕੋਚ ਕੀਤਾ, ਤੂੰ ਆਪਣੇ ਕਾਰੋਬਾਰ ਦੇ ਵਿੱਚ ਜਿਹੜੇ ਪਾਸੇ ਨੂੰ ਤੈਨੂੰ ਪਾਣੀ ਲੈ ਕੇ ਗਏ ਉਸੇ ਪਾਸੇ ਨੂੰ ਤੂੰ ਚਲੇ ਗਿਆ। ਜੇ ਤੈਨੂੰ ਲੱਗਾ ਕਿ ਬੇਈਮਾਨੀ ਕਰਕੇ ਸੌਖਾ ਪੈਸਾ ਬਣ ਜਾਂਦਾ ਤਾਂ ਤੂੰ ਬੇਈਮਾਨੀ ਕੀਤੀ। ਜਿੱਥੇ ਜਿੱਥੇ ਝੂਠ ਮਾਰਨ ਦੀ ਲੋੜ ਹੈ ਉੱਥੇ ਉੱਥੇ ਤੂੰ ਝੂਠ ਬੋਲਿਆ। ਲੋਕਾਂ ਦੀਆਂ ਨਜ਼ਰਾਂ 'ਚ ਤੂੰ ਜੋ ਮਰਜ਼ੀ ਹੋਵੇਂ, ਪਰ ਤੈਨੂੰ ਪਤਾ ਕਿ ਤੂੰ ਹਮੇਸ਼ਾ ਸੌਖਾ ਰਾਹ ਚੁਣਿਆ, ਸਾਰੀ ਦੁਨੀਆ ਚੁਣਦੀ ਹੈ। ਅਤੇ ਇਹੋ ਹੀ ਕਾਰਨ ਹੈ ਕਿ ਸਾਰੀ ਦੁਨੀਆ ਬਾਅਦ ਵਿੱਚ ਦੁੱਖ ਵੀ ਪਾਉਂਦੀ ਹੈ, ਜਿੱਦਾਂ ਹੁਣ ਤੂੰ ਦੁਖੀ ਹੈ। ਵੇਖਿਆ ਜਾਵੇ ਤਾਂ ਸਾਡਾ ਰਾਹ ਵੀ ਕੁਛ ਇਸੇ ਤਰ੍ਹਾਂ ਹੀ। ਅਸੀਂ ਕੋਈ ਕਾਰੋਬਾਰ ਨਹੀਂ ਕਰਦੇ, ਅਸੀਂ ਕੋਈ ਪੈਸਾ ਨਹੀਂ ਕਮਾਉਂਦੇ, ਪਰ ਸਾਨੂੰ ਵੀ ਦੁਨੀਆ ਦੇ ਤੌਰ ਤਰੀਕਿਆਂ ਤੋਂ ਉਲਟ ਚੱਲਣਾ ਪੈਂਦਾ। ਸਾਨੂੰ ਵੀ ਹਰ ਰੋਜ਼ ਆਪਣੇ ਆਪ ਨੂੰ ਯਾਦ ਕਰਾਉਣਾ ਪੈਂਦਾ ਕਿ ਉੱਠ, ਰੱਬ ਦੀ ਬੰਦਗੀ ਦਾ ਸਮਾਂ ਹੋ ਗਿਆ। ਅਤੇ ਜੇ ਸਾਡੇ ਵਿੱਚੋਂ ਵੀ ਬਹੁਤੇ ਉਸ ਵੇਲੇ ਰੱਬ ਦਾ ਥਾਪੜਾ ਸਮਝ ਕੇ ਸੁੱਤੇ ਰਹਿਣ ਤਾਂ ਰਾਹ ਸਾਡੇ ਵੀ ਬੜੇ ਔਖੇ ਨੇ। ਮੈਂ ਤਾਂ ਤੂੰ ਇੱਕੋ ਜਿਹੀ ਹਾਂ। ਸਾਡੇ ਮਨ 'ਚ ਵੀ ਬੜੀ ਵਾਰੀ ਬੇਈਮਾਨੀ ਆਉਂਦੀ ਹੈ, ਬੜੀ ਵਾਰੀ ਸਾਡੇ ਰਾਹ ਵੀ ਡੋਲਦੇ ਨੇ, ਪਰ ਜਿੱਤੂਗਾ ਉਹ ਜਿਹੜਾ ਉਲਟ ਦਿਸ਼ਾ ਦੇ ਵਿੱਚ ਆਇਆ। ਜਿੱਦਾਂ ਤੂੰ ਅੱਜ ਆਇਆ, ਆਪਣੇ ਕਾਰੋਬਾਰ ਦੇ ਵਿੱਚ ਔਖਾ ਭਾਰਾ ਸਮਾਂ ਹਰ ਕੋਈ ਵੇਖਦਾ। ਤੂੰ ਇਹ ਨਾ ਸੋਚ ਤੇਰਾ ਕਾਰੋਬਾਰ ਡੁੱਬ ਗਿਆ, ਇਹ ਸੋਚ ਕਿ ਇਹ ਸਮਾਂ ਤੇਰਾ ਉਲਟ ਦਿਸ਼ਾ ਦੇ ਵਿੱਚ ਜਾਣਦਾ। ਅਤੇ ਫਿਰ ਜਦੋਂ ਇੱਧਰਲੇ ਪਾਸੇ ਪਹੁੰਚ ਕੇ ਵਾਪਸ ਪਾਣੀ ਦੇ ਵਹਾਅ ਦੇ ਨਾਲ ਜਾਏਗਾ ਨਾ, ਤਾਂ ਵੇਖ ਕਿੱਦਾਂ ਨਜ਼ਾਰਾ ਆਉਂਦਾ, ਕਿੰਨੀ ਜ਼ਿੰਦਗੀ ਆਸਾਨ ਲੱਗਦੀ ਹੈ, ਕਿੱਦਾਂ ਪਰਿਵਾਰ ਖੁਸ਼ ਹੁੰਦਾ, ਕਿੱਦਾਂ ਇਹ ਸਮਾਜ ਵਾਹ ਵਾਹ ਕਰਦਾ ਤੇਰੀ। ਪਰ ਇੱਕ ਵਾਰੀ ਮਿਹਨਤ ਕਰਨੀ ਪੈਣੀ। ਜਦੋਂ ਸਾਡਾ ਤਨ ਦਾ ਕੱਪੜਾ ਗੰਦਾ ਹੋ ਜਾਂਦਾ ਨਾ, ਤਾਂ ਸਾਨੂੰ ਧੋਣਾ ਪੈਂਦਾ। ਜੇ ਤੂੰ ਉਹ ਮੈਲਾ ਕਚਾਲਾ ਪਾਈ ਰੱਖੇਗਾ ਤਾਂ ਉਹ ਹੋਰ ਮੈਲਾ ਹੋਊਗਾ, ਕੱਲ੍ਹ ਹੋਰ ਜ਼ਿਆਦਾ ਮੈਲਾ ਹੋ ਜਾਊਗਾ। ਇੱਕ ਨਾ ਇੱਕ ਥਾਂ 'ਤੇ ਆ ਕੇ ਸਾਨੂੰ ਧੋਣਾ ਹੀ ਪੈਣਾ। ਇਸ ਕਰਕੇ ਔਖਾ ਭਾਰਾ ਸਮਾਂ ਜ਼ਿੰਦਗੀ ਦੇ ਵਿੱਚ, ਕਾਰੋਬਾਰ ਦੇ ਵਿੱਚ ਆਉਂਦਾ ਹੀ ਰਹਿੰਦਾ, ਇਹ ਉਸੇ ਚੀਜ਼ ਦਾ ਇੱਕ ਪਾਰਟ ਹੈ। ਅਤੇ ਸਾਨੂੰ ਵੀ ਇਹ ਮੰਨ ਕੇ ਹਥਿਆਰ ਨਹੀਂ ਸੁੱਟ ਦੇਣੇ ਚਾਹੀਦੇ ਕਿ ਲੈ ਰੱਬ ਸਾਡੇ ਨਾਲ ਨਾਰਾਜ਼ ਹੋ ਗਿਆ, ਰੱਬ ਸਾਡੇ ਨਾਲ ਖਫਾ ਹੋ ਗਿਆ। ਅਸੀਂ ਤਾਂ ਬੜੇ ਇਮਾਨਦਾਰ ਹਾਂ, ਆਪ ਹੀ ਆਪਣੇ ਗਲ 'ਚ ਤਖਤੀਆਂ ਪਾ ਪਾ ਘੁੰਮਦੇ ਰਹਿੰਦੇ। ਕਿਸੇ ਨੂੰ ਪਤਾ ਹੋਵੇ ਨਾ ਹੋਵੇ, ਸਾਨੂੰ ਪਤਾ ਸਾਡੇ ਅੰਦਰ ਨੂੰ, ਸਾਡੇ ਆਪੇ ਨੂੰ ਪਤਾ ਕਿੰਨੇ ਕੁ ਇਮਾਨਦਾਰ ਹਾਂ ਆਪਾਂ, ਕਿੰਨੀ ਕੁ ਇਮਾਨਦਾਰੀ ਦੇ ਨਾਲ ਆਪਾਂ ਕਾਰੋਬਾਰ ਕਰਦੇ ਹਾਂ, ਕਿੰਨੀ ਕੁ ਇਮਾਨਦਾਰੀ ਦੇ ਨਾਲ ਆਪਾਂ ਆਪਣੀ ਜ਼ਿੰਦਗੀ ਜੀ ਰਹੇ ਹਾਂ। ਇਹ ਤੁਹਾਡੇ ਤੋਂ ਬਿਹਤਰ ਤੁਹਾਡੇ ਬਾਰੇ ਹੋਰ ਕੋਈ ਨਹੀਂ ਜਾਣਦਾ। ਅਤੇ ਜਦੋਂ ਵੀ ਕਿਤੇ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਨਾ ਪਵੇ, ਸਟਰਗਲ ਕਰਨਾ ਪਵੇ, ਜ਼ਿੰਦਗੀ ਤੁਹਾਡੇ ਮੁਤਾਬਿਕ ਜਦੋਂ ਨਾ ਚੱਲ ਰਹੀ ਹੋਵੇ, ਤਾਂ ਉਦੋਂ ਚੱਪੂ ਤੇਜ਼ ਮਾਰਨੇ ਚਾਹੀਦੇ ਆ, ਉਦੋਂ ਹਿੰਮਤ ਰੱਖਣੀ ਚਾਹੀਦੀ ਹੈ, ਕਿਉਂਕਿ ਉਹ ਸਮਾਂ ਜਦੋਂ ਤੁਸੀਂ ਆਪਣੀ ਕਿਸਮਤ ਲਿਖ ਰਹੇ ਹੁੰਦੇ ਹੋ, ਜਦੋਂ ਤੁਸੀਂ ਉਸ ਪਾਸੇ ਜਾ ਰਹੇ ਹੁੰਦੇ ਹੋ ਜਿੱਧਰ ਕੋਈ ਵੀ ਜਾਣ ਦੀ ਹਿੰਮਤ ਨਹੀਂ ਕਰਦਾ। ਅਤੇ ਜਿਹੜੇ ਵਿਰਲੇ ਵਿਰਲੇ ਤੁਹਾਡੇ ਨਾਲ ਕਿਤੇ ਜਾ ਰਹੇ ਹੋਣਗੇ, ਉਹੀ ਕਾਮਯਾਬ ਹੋਣਗੇ, ਨਹੀਂ ਤਾਂ ਫਿਰ ਉਹੀ ਆ ਬੇੜੀ ਸੁੱਟੀ ਪਾਣੀ ਦੇ ਵਿੱਚ, ਅਤੇ ਜਿੱਧਰ ਨੂੰ ਪਾਣੀ ਲੈ ਗਿਆ ਲੈ ਗਿਆ, ਜਿੰਨਾ ਚਿਰ ਲੈ ਗਿਆ ਲੈ ਗਿਆ, ਕਿੱਥੋਂ ਤੱਕ ਲੈ ਜੂਗਾ, ਕਿਉਂਕਿ ਉਹਦੇ ਵਿੱਚ ਤੁਹਾਡਾ ਕੰਟਰੋਲ ਹੀ ਨਹੀਂ, ਤੁਹਾਨੂੰ ਪਤਾ ਹੀ ਨਹੀਂ ਉਹਨੇ ਤੁਹਾਨੂੰ ਕਿੱਥੇ ਲੈ ਕੇ ਜਾਣਾ। ਆਪਾਂ ਤਾਂ ਸਿਰਫ ਪਾਣੀ ਦੇ ਵਹਾਅ ਦੇ ਨਾਲ ਤੁਰੇ ਜਾਂਦੇ ਹਾਂ, ਅਤੇ ਸਾਨੂੰ ਲੱਗਦਾ ਕਿ ਆਪਾਂ ਹੀ ਸਾਰਾ ਕੁਛ ਕਰ ਰਹੇ ਹਾਂ, ਇਹ ਸਾਡੀ ਮਿਹਨਤ ਆ, ਅਸੀਂ ਬੜੇ ਦਿਮਾਗੀ ਹਾਂ, ਅਸੀਂ ਬੜੇ ਵੱਡੇ ਕਾਰੋਬਾਰੀ ਬਣ ਗਏ, ਬੜੀ ਸੋਹਣੀ ਅਸੀਂ ਨੌਕਰੀ ਕਰਦੇ ਹਾਂ। ਪਰ ਯਾਦ ਰਹੇ ਉਹ ਤੁਸੀਂ ਪਾਣੀ ਦੇ ਵਹਾਅ ਨਾਲ ਜਾ ਰਹੇ ਹੋ, ਜਿੱਤੂਗਾ ਉਹ ਜਿਹੜਾ ਥੋੜ੍ਹਾ ਉਲਟ ਚੱਪੂ ਚਲਾਊਗਾ, ਜਿਹੜਾ ਮਿਹਨਤ ਕਰੂਗਾ। ਸੋ ਜੇ ਔਖੇ ਭਾਰੇ ਕਿਤੇ ਦਿਨ ਚੱਲ ਰਹੇ ਨੇ, ਤਾਂ ਯਾਦ ਰੱਖਿਓ ਇਹ ਤੁਹਾਡਾ ਉਲਟ ਦਿਸ਼ਾ 'ਚ ਜਾਣ ਦਾ ਸਮਾਂ, ਜੋ ਕਿ ਬਹੁਤ ਜ਼ਰੂਰੀ ਆ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ?
2: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਜ਼ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਨ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆਘਰ ਵਿਖੇ ਡਾਇਨਾਸੌਰਸ ਸਿਰਫ ਸੀਮਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
4: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.

0: जी तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
1: अटेंशन ट्रैवलर्स, The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
2: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
4: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
2: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
0: किचन का स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, पार्टी करनु बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ कर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 Collins Road, Melton।

0: ਕੈਨੇਡਾ
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
3: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ। ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 04935360042।
5: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552
1: ਤੇ। ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾ ਲਾਗੂ
1: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
2: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
1: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਓਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2545 ਤੇ

0: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ solutions.com.au ਤੇ ਜਾਓ ਤੁਹਾਡਾ ਕੋਈ ਹੱਲ ਕਰੀਏ
2: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.

ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ, vehicle experts Tim Forbes ਜਾਂ Corey ਨਾਲ, radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, Ford. Orbit Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उनां दे सुपने आदा एक मजबूत कर। हाउस एंड लैंड एक्सपर्ट्स Orbit Homes अपने 44 वर्यां दे तजुर्बे नाल थानू दिंदे ने 100% फिक्स्ड प्राइस गारंटी विद इन इंडस्ट्री लीडिंग 24 मंथ प्राइस लॉक। अज ही पहुंचो Orbit Homes डिस्प्ले सेंटर्स या कॉल करो हरपन चौहान नू 0433-280-252 ते 0433-286-452 ਤੇ। ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ? ਜਦੋਂ ਦਾ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ

skills.

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383587748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ। ਹਾਂਜੀ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ।

ਬਿਲਕੁਲ ਇਸੇ ਤਰ੍ਹਾਂ ਆਪਣੇ ਚਿਹਰੇ ਦੇ ਉੱਤੇ ਇਸ ਖੁਸ਼ੀ ਨੂੰ, ਮੁਸਕਰਾਹਟ ਨੂੰ ਬਣਾ ਕੇ ਰੱਖਿਓ। ਇਹੋ ਹੀ ਹੈ ਸ਼ੁਕਰਾਨਾ ਉਸ ਰੱਬ ਦਾ। ਸਵੇਰੇ ਸਵੇਰੇ ਦੇ ਸਮੇਂ ਜੇਕਰ ਆਪਾਂ ਚਿਹਰੇ 'ਤੇ ਮੁਸਕਰਾਹਟ ਰੱਖਦੇ ਹਾਂ, ਖੁਸ਼ੀ ਰੱਖਦੇ ਹਾਂ, ਤਾਂ ਸਾਰਾ ਦਿਨ ਸਾਡਾ ਵਧੀਆ ਲੰਘਦਾ। ਉੱਦਾਂ ਦੇ ਲੋਕ ਸਾਨੂੰ ਟੱਕਰਦੇ, ਅਤੇ ਕੌਣ ਨਹੀਂ ਚਾਹੁੰਦਾ ਸਾਨੂੰ ਹੱਸਦੇ ਚਿਹਰੇ ਟੱਕਰਨ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦਾ ਇੱਕ ਵਾਰੀ ਇੱਕ ਆਜੜੀ ਸੀ, ਸਾਰਾ ਦਿਨ ਭੇਡਾਂ ਚਾਰਦਾ ਅਤੇ ਉੱਥੇ ਜੰਗਲਾਂ ਦੇ ਵਿੱਚ ਹੀ ਸੌਂ ਜਾਂਦਾ, ਨਾ ਕੋਈ ਘਰ ਨਾ ਟਿਕਾਣਾ। ਇੱਕ ਵਾਰੀ ਪਤਾ ਨਹੀਂ ਕੀ ਮਨ ਦੇ ਵਿੱਚ ਆਇਆ, ਸੋਚਿਆ ਵੇਖ ਕੇ ਆਵਾਂ ਸ਼ਹਿਰ ਕਿੱਡਾ ਕੁ ਵੱਡਾ ਹੋਇਆ। ਕਿਤੋਂ ਸੁਣ ਲਿਆ ਸੀ ਕਿ ਸ਼ਹਿਰ ਹੁਣ ਪਹਿਲਾਂ ਵਰਗਾ ਸ਼ਹਿਰ ਨਹੀਂ ਰਿਹਾ। ਸੋਚਦਾ ਭੇਡਾਂ ਕਿਤੇ ਕੁਛ ਛੱਡ ਕੇ ਜਾਊਂਗਾ, ਸਾਰੀਆਂ ਭੇਡਾਂ ਵੀ ਨਾਲ ਲੈ ਗਿਆ। ਸ਼ਹਿਰ ਗਿਆ ਅਤੇ ਉੱਥੇ ਕਿਸੇ ਰੱਬ ਦੇ ਬੰਦੇ ਦੀ ਗੱਲ ਸੁਣ ਲਈ, ਮੌਲਵੀ ਦੀ ਗੱਲ ਸੁਣ ਲਈ। ਉਹ ਸੁਣ ਕੇ ਘਰ ਪਰਤਾ। ਮੌਲਵੀ ਕਹਿ ਰਿਹਾ ਸੀ ਅੱਲਾ ਦਾ ਕੋਈ ਘਰ ਨਹੀਂ, ਅੱਲਾ ਦਾ ਕੋਈ ਸਰੀਰ ਨਹੀਂ, ਅੱਲਾ ਸਭ ਤੋਂ ਵੱਖਰਾ, ਉਹਦਾ ਕਿਸੇ ਦੇ ਨਾਲ ਕੋਈ ਵੈਰ ਵਿਰੋਧ ਨਹੀਂ। ਸੁਣ ਕੇ ਵਾਪਸ ਆ ਗਿਆ। ਮਨ ਦੇ ਵਿੱਚ ਇੱਕ ਅਜੀਬ ਜਿਹਾ ਵਿਚਾਰ ਉਹਦੇ ਚੱਲੀ ਜਾਵੇ, ਉਹਨੂੰ ਇੱਦਾਂ ਲੱਗੀ ਜਾਵੇ ਕਿ ਅੱਲਾ ਮੇਰੇ ਵਰਗਾ, ਕਿਉਂਕਿ ਮੇਰੇ ਕੋਲ ਵੀ ਕੋਈ ਘਰ ਨਹੀਂ ਹੈ, ਮੇਰਾ ਵੀ ਕੋਈ ਥੋ ਟਿਕਾਣਾ ਨਹੀਂ ਹੈ, ਵੈਰ ਵਿਰੋਧ ਮੇਰਾ ਵੀ ਕਿਸੇ ਦੇ ਨਾਲ ਕੋਈ ਨਹੀਂ। ਅਸਲ ਵਿੱਚ ਉਹ ਭੋਲਾ ਹੀ ਇੰਨਾ ਜ਼ਿਆਦਾ ਸੀ, ਉਹਨੂੰ ਲੱਗਾ ਕਿ ਮੇਰਾ ਵੀ ਕੋਈ ਨਹੀਂ, ਅੱਲਾ ਦਾ ਵੀ ਕੋਈ ਨਹੀਂ, ਅਤੇ ਅੱਜ ਫਿਰ ਅੱਲਾ ਨਾਲ ਹੀ ਹੁਣ ਜਾਰੀ ਪਾ ਲੈਣੇ। ਵਾਪਸ ਆ ਗਿਆ ਉਹਨੇ ਜੰਗਲਾਂ ਦੇ ਵਿੱਚ, ਆਪਣੀ ਜੋ ਵੀ ਉਹਦੀ ਦਿਨ ਕਰਿਆ ਸੀ ਸਾਰੀ ਮੁਕਾਉਣ ਤੋਂ ਬਾਅਦ, ਰਾਤ ਨੂੰ ਜਦੋਂ ਰੋਟੀ ਬਣਾਈ, ਅਤੇ ਅੱਜ ਕਹਿੰਦੇ ਨੇ ਉਹਨੇ ਰੱਬ ਦੇ ਲਈ ਵੀ ਇੱਕ ਰੋਟੀ ਬਣਾ ਲਈ, ਨਾਲ ਦੁੱਧ ਦਾ ਪਿਆਲਾ, ਨਾਲ ਦੋ ਰੋਟੀਆਂ। ਰੋਟੀਆਂ ਬਣਾ ਕੇ ਕਹਿਣ ਲੱਗਾ ਅੱਲਾ ਤੂੰ ਮੇਰਾ ਯਾਰ ਬਣ ਜਾ, ਮੇਰੇ ਕੋ ਵੀ ਕੋਈ ਨਹੀਂ, ਨਾ ਤੇਰਾ ਕੋਈ ਨਾ ਮੇਰਾ, ਆ ਇੱਕ ਦੂਸਰੇ ਦੇ ਯਾਰੀ ਪਾ ਲੈਂਦੇ, ਆ ਵੇਖ ਮੈਂ ਦੋ ਰੋਟੀਆਂ ਬਣਾਈਆਂ, ਇੱਕ ਤੇਰੀ ਅਤੇ ਇੱਕ ਮੇਰੀ, ਚੱਲ ਤੈਨੂੰ ਮੈਂ ਹੋਰ ਦੱਸਦਾ, ਮੇਰੇ ਨਾਲ ਯਾਰੀ ਪਾਉਣ ਦੇ ਤੈਨੂੰ ਫਾਇਦੇ ਕੀ ਹੋਣਗੇ। ਜੇ ਤੂੰ ਕਿਤੇ ਥੱਕਿਆ ਹੋਏਗਾ ਨਾ, ਤੇਰੀਆਂ ਲੱਤਾਂ ਦੇ ਵਿੱਚ ਖੱਲੀਆਂ ਪੈ ਜਾਣਗੀਆਂ, ਅਤੇ ਮੇਰੇ ਪਿਓ ਨੇ ਦੱਸਿਆ ਸੀ ਕਿੱਦਾਂ ਕੱਢਣੀਆਂ, ਕਿਤੇ ਕੰਡਾ ਪੈਰਾਂ ਦੇ ਵਿੱਚ ਮੋਟਾ ਚੁੱਭ ਜੇ, ਉਹਨੂੰ ਕਿੱਦਾਂ ਕੱਢਣਾ, ਕਿੱਦਾਂ ਇਲਾਜ ਕਰਨਾ, ਮੇਰੇ ਪਿਓ ਨੇ ਮੈਨੂੰ ਦੱਸਿਆ। ਹਾਂ ਸੱਚ, ਜੇ ਕਿਤੇ ਤੈਨੂੰ ਬੁਖਾਰ ਚੜ੍ਹ ਜੇ, ਤਾਂ ਮੇਰੇ ਪਿਓ ਨੇ ਦੱਸਿਆ ਇਸ ਜੰਗਲ ਦੇ ਵਿੱਚੋਂ ਕਿਹੜੀ ਬੂਟੀ ਲਿਆਉਣੀ ਆ, ਉਹਨੂੰ ਕਿੱਦਾਂ ਦੇਣਾ ਅਤੇ ਕਿੱਦਾਂ ਤੇਰਾ ਬੁਖਾਰ ਲਾਉਣਾ, ਮੇਰੇ ਨਾਲ ਯਾਰੀ ਪਾਵੇਗਾ ਅਤੇ ਮੈਂ ਤੇਰੇ ਲਈ ਆਹ ਕਰ ਸਕਦਾ, ਮੈਨੂੰ ਨਹੀਂ ਪਤਾ ਤੂੰ ਮੇਰੇ ਲਈ ਕੀ ਕਰ ਸਕਦਾ।

0: ਪਰ ਮੈਂ ਤੇਰੇ ਲਈ ਆਹ ਕੰਮ ਕਰ ਸਕਦਾ। ਹੋਰ ਜੋ ਜੋ ਵੀ ਆਉਂਦਾ ਸੀ ਉਹਨਾਂ ਦੇ ਵਿੱਚੋਂ ਇੱਕ ਰੋਟੀ ਬਣਾਉਣਾ, ਦੁੱਧ ਗਰਮ ਕਰਨਾ, ਸਾਰਾ ਦਿਨ ਘੁੰਮਣਾ ਫਿਰਨਾ, ਅਤੇ ਜੋ ਵੀ ਉਹਦੀ ਦਿਨ ਕਰਿਆ ਸੀ ਉਹ ਦੱਸੀ ਜਾਵੇ ਉਸ ਰੱਬ ਨੂੰ, ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ। ਕਹਿੰਦੇ ਨੇ ਉਸ ਸਮੇਂ ਲਾਗੋਂ ਦੀ ਹਜ਼ਰਤ ਮੂਸਾ ਲੰਘਦੇ। ਹਜ਼ਰਤ ਮੂਸਾ ਨੇ ਕਿਹਾ ਇਹ ਕੀ ਅਨਾਪ ਸ਼ਨਾਪ ਬੋਲੀ ਜਾਣਾ, ਤੈਨੂੰ ਪਤਾ ਵੀ ਹੈ ਤੂੰ ਕੀ ਕਹਿ ਰਿਹਾ। ਸ਼ਾਇਦ ਕੁ ਦੋ ਲਾ ਵੀ ਦਿੱਤੀਆਂ ਹੋਣ, ਧੱਕਾ ਵੀ ਮਾਰਿਆ ਹੋਵੇ, ਤੂੰ ਮੇਰੇ ਅੱਲਾ ਬਾਰੇ ਇੱਦਾਂ ਦੀਆਂ ਗੱਲਾਂ ਕਰਦਾ, ਉਹ ਤੇਰੇ ਨਾਲ ਬਹੁਗਾ, ਤੇਰੇ ਕੋਲੋਂ ਇਲਾਜ ਕਰਾਉਣਾ ਉਹਨੇ ਆਪਣੇ ਬੁਖਾਰ ਦਾ, ਉਹ ਜਿਹੜਾ ਸਾਰੀ ਦੁਨੀਆਂ ਨੂੰ ਚਲਾ ਰਿਹਾ, ਉਹ ਜਿਹਦੇ ਕੋਲ ਸਾਰੇ ਮੰਗਦੇ ਆ, ਤੈਨੂੰ ਕੀ ਲੱਗਦਾ ਉਹ ਤੇਰੇ ਕੋਲ ਦਵਾਈ ਬੂਟੀ ਮੰਗੂਗਾ, ਤੈਨੂੰ ਕੀ ਲੱਗਦਾ ਉਹ ਸਾਰੀ ਖਲਕਤ ਨੂੰ ਰੋਟੀ ਦੇਣ ਵਾਲਾ ਤੇਰੀ ਬਣਾਈ ਰੋਟੀ ਤੇਰੇ ਕੋਲ ਮੰਗ ਕੇ ਤੇਰੇ ਕੋਲ ਬਹਿ ਕੇ ਖਾਊਗਾ, ਤੇਰੇ ਨਾਲ ਯਾਰੀ ਪਾਊਗਾ ਅੱਲਾ, ਕੁਝ ਸ਼ਰਮ ਕਰ, ਕੁਝ ਹਯਾ ਕਰ, ਬੁਰਾ ਭਲਾ ਬੋਲ ਕੇ ਚਲਾ ਗਿਆ। ਆਜੜੀ ਦਾ ਮਨ ਟੁੱਟ ਗਿਆ, ਪਤਾ ਨਹੀਂ ਮੈਂ ਕੀ ਗਲਤ ਕੀਤਾ, ਮੈਂ ਤਾਂ ਜੋ ਸੁਣ ਕੇ ਆਇਆ ਹਾਂ ਮੈਂ ਉਹਦੇ ਹਿਸਾਬ ਦੇ ਨਾਲ ਸੋਚਿਆ ਕਿ ਮੇਰਾ ਰੱਬ ਅਤੇ ਮੈਂ ਰੱਬ ਦਾ। ਕਹਿੰਦੇ ਨੇ ਅੱਜ ਜਦੋਂ ਹਜ਼ਰਤ ਮੂਸਾ ਜਾ ਕੇ ਆਪਣੀ ਸਮਾਧੀ ਦੇ ਵਿੱਚ ਬੈਠਾ, ਉਹ ਅਵਸਥਾ ਸੀ ਕਿ ਜਦੋਂ ਮਰਜ਼ੀ ਅੱਲਾ ਦੇ ਨਾਲ ਗੱਲ ਕਰ ਲੈਂਦਾ, ਪਰ ਅੱਜ ਗੱਲ ਬਣ ਨਹੀਂ ਰਹੀ, ਅੱਜ ਉਹ ਲਿਵ ਨਹੀਂ ਲੱਗੀ। ਉਹਨੂੰ ਲੱਗਦਾ ਕਿ ਅੱਲਾ ਮੇਰੇ ਨਾਲ ਨਾਰਾਜ਼ ਹੋ ਗਿਆ, ਫਿਰ ਕੋਸ਼ਿਸ਼ ਕਰਦਾ ਹਾਰ ਕੇ ਫਰਿਆਦ ਕਰਦਾ, ਅੱਲਾ ਮੇਰੇ ਕੋਲ ਕੀ ਗਲਤੀ ਹੋ ਗਈ ਆ, ਅੱਜ ਕਿੱਥੇ ਤੂੰ, ਅੱਜ ਤੂੰ ਮੇਰੇ ਨਾਲ ਗੱਲਾਂ ਕਿਉਂ ਨਹੀਂ ਕਰਦਾ, ਅੱਜ ਮੇਰੀ ਲਿਵ ਕਿਉਂ ਨਹੀਂ ਲੱਗ ਰਹੀ। ਅੱਲਾ ਨੇ ਕਿਹਾ ਅੱਜ ਤੂੰ ਮੇਰੇ ਇੱਕ ਬੰਦੇ ਨੂੰ ਤੋੜ ਕੇ ਆਇਆ, ਤੇਰਾ ਕੰਮ ਹੈ ਦੁਨੀਆਂ ਦੇ ਉੱਤੇ ਜੋੜਨਾ, ਅੱਜ ਤੂੰ ਇੱਕ ਜੁੜੇ ਨੂੰ ਤੋੜ ਕੇ ਆਇਆ, ਉਹ ਆ ਜਿਹੜੀ ਜਿਹੜਾ ਮੇਰੇ ਨਾਲ ਯਾਰੀ ਪਾ ਕੇ ਬਹਿ ਗਿਆ ਸੀ, ਉਹਨੂੰ ਤੂੰ ਮੇਰੇ ਨਾਲੋਂ ਤੋੜ ਆਇਆ। ਕਿੱਡਾ ਯਕੀਨ ਸੀ ਉਹਨੂੰ, ਉਹਦੇ ਭੋਲੇਪਨ ਦੇ ਨਾਲ ਤੈਨੂੰ ਥੋੜ੍ਹਾ ਵੀ ਲਗਾ ਨਹੀਂ ਹੋਇਆ। ਇਸ ਚਲਾਕ ਬੰਦਿਆਂ ਦੀ ਦੁਨੀਆਂ ਦੇ ਵਿੱਚ ਜੇਕਰ ਕੋਈ ਭੋਲਾ ਬੰਦਾ ਲੱਭਦਾ, ਜੇ ਉਹ ਰੱਬ ਦੇ ਨਾਲ ਜੁੜਦਾ, ਤੇ ਉਹਨੂੰ ਤੋੜਨਾ ਕੋਈ ਸਵਾਬ ਨਹੀਂ। ਮੈਂ ਤੇਰੇ ਤੋਂ ਨਾਰਾਜ਼ ਹਾਂ ਅੱਲਾ, ਫਿਰ ਤੂੰ ਮੇਰੇ ਨਾਲ ਖੁਸ਼ ਕਿੱਦਾਂ ਹੋਏਗਾ, ਮੈਂ ਨਾਰਾਜ਼ਗੀ ਨਹੀਂ ਬਰਦਾਸ਼ਤ ਕਰ ਸਕਦਾ ਤੇਰੀ। ਜਾ ਫਿਰ ਉਸ ਟੁੱਟੇ ਨੂੰ ਫਿਰ ਜੋੜ ਕੇ ਆ। ਕਹਿੰਦੇ ਨੇ ਹਜ਼ਰਤ ਮੂਸਾ ਨੇ ਜਾ ਕੇ ਫਿਰ ਉਸ ਆਜੜੀ ਤੋਂ ਮਾਫ਼ੀ ਮੰਗੀ, ਅਤੇ ਉਸ ਭੋਲੇ ਬੰਦੇ ਨੂੰ ਫਿਰ ਰੱਬ ਦੇ ਨਾਲ ਜੋੜਿਆ। ਤੂੰ ਜੋ ਕਰ ਰਿਹਾ ਸੀ ਉਹ ਬਿਲਕੁਲ ਠੀਕ ਹੈ, ਜੋ ਮੈਂ ਤੈਨੂੰ ਵਰਜਿਆ ਉਹ ਬਿਲਕੁਲ ਗਲਤ। ਰੱਬ ਦੀ ਬਸ ਇੰਨੀ ਕੁ ਕਹਾਣੀ, ਕਈ ਸਾਰੀਆਂ ਉਮਰਾਂ ਲਾ ਦਿੰਦੇ ਆ ਇੱਕ ਪੈਰ 'ਤੇ ਖਲੋ ਕੇ, ਨੀਂਦਾਂ ਭੋਗ ਕੇ, ਨੀਂਦਾਂ ਤਿਆਗ ਕੇ, ਜੰਗਲਾਂ 'ਚ ਜਾ ਕੇ, ਆਪਣੇ ਸਰੀਰ ਨੂੰ ਤਰ੍ਹਾਂ ਤਰ੍ਹਾਂ ਦੇ ਕਸ਼ਟ ਦੇ ਕੇ, ਪਤਾ ਨਹੀਂ ਕੀ ਕਿੱਦਾਂ ਕਿੱਦਾਂ, ਪਰ ਇਤਿਹਾਸ ਗਵਾਹ ਆ ਕਿ ਜੇਕਰ ਕਿਸੇ ਨੂੰ ਮਿਲਣਾ ਤਾਂ ਉਸ ਉੱਤੇ ਸਿੱਧੀ ਮਿਲ ਜਾਣਾ। ਗੱਲ ਸਿਰਫ ਆਪਣੇ ਆਪ ਦੀ ਚਲਾਕੀ, ਆਪਣੀ ਹੁਸ਼ਿਆਰੀ ਇੱਕ ਪਾਸੇ ਰੱਖਣ ਦੀ। ਮਸਕੀਨ ਜੀ ਕਹਿੰਦੇ ਨੇ ਕਿ ਬਹੁਤ ਕੋਈ ਹੁਸ਼ਿਆਰ ਬੰਦਾ, ਬਹੁਤ ਕੋਈ ਤੇਜ਼ ਦਿਮਾਗੀ ਸ਼ਾਇਦ ਹੀ ਕਦੀ ਸੁਣਿਆ ਹੋਵੇ, ਉਹਨੂੰ ਰੱਬ ਮਿਲਿਆ। ਰੱਬ ਤਾਂ ਮਿਲਦਾ ਭੋਲੇ ਪਾ ਭੋਲੇ ਲੋਕਾਂ ਨੂੰ, ਜਿਹੜੇ ਆਪਣਾ ਆਪ ਆਪਣੀ ਮੱਤ ਇੱਕ ਪਾਸੇ ਰੱਖ ਦਿੰਦੇ ਨੇ, ਜਿਹੜੇ ਸੋਚਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਕੀ ਆ ਸੱਚ ਹੋਊਗਾ ਜਾਂ ਨਹੀਂ ਹੋਊਗਾ, ਕੀ ਰੱਬ ਹੀ ਮੈਨੂੰ ਦੇ ਰਿਹਾ ਜਾਂ ਮੇਰੀ ਮਿਹਨਤ, ਰੱਬ ਹੈਗਾ ਵੀ ਆ ਜਾਂ ਨਹੀਂ ਆ। ਜਿਹੜੇ ਇਹਨਾਂ ਵਿਚਾਰਾਂ ਦੇ ਵਿੱਚ ਪੈਂਦੇ ਨੇ ਉਹ ਉਨਾ ਹੀ ਦੂਰ ਚਲੇ ਜਾਂਦੇ ਨੇ। ਇਹ ਤਾਂ ਭੋਲੇ ਲੋਕਾਂ ਦੀ ਖੇਤੀ ਹੈ, ਜਿਨ੍ਹਾਂ ਨੇ ਸਾਰਾ ਕੁਝ ਸਮਰਪਣ ਕਰ ਦਿੱਤਾ, ਜਿਨ੍ਹਾਂ ਨੇ ਸਾਰਾ ਕੁਝ ਕਿਸੇ ਦੇ ਉੱਤੇ ਸੁੱਟ ਦਿੱਤਾ। ਆਓ ਫਿਰ ਉਹਦੇ ਉੱਤੇ ਅੱਜ ਸੁੱਟ ਕੇ ਡੋਰੀਆਂ ਅੱਗੇ ਵੱਧਦੇ ਹਾਂ। ਜਿਹੜੇ ਡਾਢੇ ਅੱਗੇ ਕੋਈ ਜ਼ੋਰ ਨਹੀਂ, ਉੱਥੇ ਅੱਗੇ ਡੋਰੀਆਂ ਸੁੱਟ ਦੇਣ ਦੇ ਵਿੱਚ ਕੋਈ ਗਲਤੀ ਨਹੀਂ, ਉੱਥੋਂ ਆਪਾਂ ਹਮੇਸ਼ਾ ਮੁਨਾਫਾ ਹੀ ਖੱਟਾਂਗੇ। ਸਾਦੇਪਨ ਦੇ ਵਿੱਚ, ਭੋਲੇਪਨ ਦੇ ਵਿੱਚ, ਸਾਦਗੀ ਦੇ ਵਿੱਚ ਜਿੰਨਾ ਕੁਛ ਖੱਟਣ ਨੂੰ ਆ, ਉਹਨਾਂ ਹੁਸ਼ਿਆਰੀ ਦੇ ਵਿੱਚ ਨਹੀਂ। ਆਸ ਕਰਦੇ ਹਾਂ ਕਿ ਅੱਜ ਦੀ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।
1: ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ।

ਉਹ ਮੁੱਛ ਤੇ ਮਰੂਦ ਹੈ ਤੇ ਅੱਖਾਂ 'ਚ ਬਰੂਦ ਹੈ। ਟੌਪ ਦੀ ਉਹ ਗੰਨ ਹੈ ਤੇ ਟੌਪ ਦੀ ਉਹ ਰੰਨ ਹੈ। ਰੀਬਨ ਕਟਾਉਂਦੀ ਜਿਹੜੀ ਵੈਰੀਆਂ ਦੀ ਕੁੱਟਦਾ, ਗੱਡੀਆਂ 'ਚ ਲੱਦੀ ਯਾਰਾਂ ਬੇਲੀਆਂ ਦੀ ਜੰਨ ਹੈ। ਉਹ ਚਾਰ ਦਿਨ ਤਾਂ ਭੇਡ 'ਤੇ ਆਈ ਮਾਣਨੀ।

0: ਲੱਖ ਚੜਦੇ ਹੋਣਗੇ ਬਾਪੂ, ਮੇਰੇ ਲਈ ਤੇਰੇ ਮੋਢੇ ਹੀ ਬਿਜ਼ਨਸ ਕਲਾਸ ਹੈ, ਮੇਰੇ ਲਈ ਤੇਰੇ ਮੋਢੇ ਹੀ ਬਿਜ਼ਨਸ ਕਲਾਸ ਹੈ।
1: ਟੈਨਸ਼ਨ ਟੈਨਸ਼ਨ ਨੀਰੀ ਟੈਨਸ਼ਨ
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-93-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
3: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252
4: ਤੇ। ਉਹ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
5: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

ਜਨਮਾਂ ਦੇ ਪੈਂਡੇ ਤੇ ਥਕਾਵਟਾਂ ਨੂੰ ਭੁੱਲ ਗਏ। ਗਲ ਕਾਹਦਾ ਲਾਇਆ ਅਸੀਂ ਪਾਣੀ ਵਾਂਗ ਡੁੱਲ ਗਏ। ਹਵਾ ਵਿੱਚ ਰਹਿੰਦਾ ਸਦਾ ਉੱਡਦਾ ਪਿਆਰ ਹੈ, ਮਿਲਣਾ ਮਿਲਾਉਣਾ ਸਭ ਪਿੰਡਿਆਂ ਤੋਂ ਪਾਰ ਹੈ, ਮਿਲਣਾ ਮਿਲਾਉਣਾ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਹਾਂਜੀ ਹਾਂ।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਦੁੱਖ ਪਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ, ਜੇਤੀ ਸਿਰਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ। ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ। ਸੁਣੈ ਸਿੱਧ ਪੀਰ ਸੁਰਨਾਥ, ਸੁਣੈ ਤਰਤਵਲ ਆਕਾਸ, ਸੁਣੈ ਦੀਪ ਲੋਪ ਪਾਤਾਲ, ਸੁਣੈ ਪੋ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਈਸ਼ਰ ਬਰਮਾ ਇੰਦ, ਸੁਣੈ ਮੁਖ ਸਲਾਹਨ ਮੰਦ, ਸੁਣੈ ਜੋਗ ਜੁਗਤ ਤਨ ਭੇਦ, ਸੁਣੈ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਸਤ ਸੰਤੋਖ ਗਿਆਨ, ਸੁਣੈ ਅੱਠ ਸੱਠ ਕਾ ਇਸ

ਜਾਣ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਭਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ ਜੀ ਜਾਤ ਰੰਗਾਂ ਕੇ ਨਾਵ ਸਮਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਇ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲਿਓ ਰੂਪ ਕੇਤੀ ਦਾਤ ਜਾਣੈ ਕਵਨ ਕੂਤ ਕੀਤਾ।

ਕੁਵਾਰ ਜੋ ਤੁਧ ਭਾਵੈ ਸਾਈ ਭਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਹਨ ਲਿਵਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਛ ਮਲ ਪੱਖ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਹਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ ਜੇ ਹੋਵੈ ਲੇ ਪੁਰਾਣ, ਵਕਤ ਨਾ ਪਾਇਆ ਕਾਦੀਆ ਜੇ ਲਿਖਣ ਲੇ ਕੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਦੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾ, ਅਸਲੂ ਇੱਕ ਤਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨਾ ਜਾਣਿਐ, ਸਮੁੰਦ ਸਾਹ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨਾ ਵਿਸਰੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇ ਨਾ ਅੰਤ, ਅੰਤ ਨਾ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਨੂੰ ਗਾਵੇ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਦਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਮਨਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇਂ

ਆਸਨ ਲੋਏ ਲੋਏ ਪੰਡਾਰ, ਜੋਗ ਚ ਪਾਇਆ ਸੋ ਏਕਾਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸਤੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਤ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾੜਤ ਕੜੀਐ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਈ ਵੇਸ, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮਖੰਡ ਕੀ ਬਾਣੀ ਰੂਪ, ਤਿੱਥੈ ਕਾੜਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਮਲ ਸੂਰ, ਤਿਨ ਮੈਂ ਰਾਮ ਰਿਹਾ ਭਰਪੂਰ, ਤਿੱਥੈ ਸੀਤੋ ਸੀਤਾ ਮੈਂ ਮਾਮਾ, ਤਾਂ ਕਿ ਰੂਪ ਨਾ ਕਥਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਿਛਈਆ ਤੋਰ ਦੇਸ਼ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਣੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ ਅੰਤ ਪਸੇ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਆਏ ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ।
1: ਸ਼ਿਵ ਸਖਤ ਆਪ ਉਪਾਏ ਕੈ ਕਰਤਾ ਪੇ ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ

ਖੇਲ ਚਾਇਆ ਜਾਂਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤਰਸਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਪਉ ਦੂਜਾ ਲਾਇਆ ਕਹਿ ਨਾਨਕ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਦਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ।

में हर आपे बोल बुलावै, हर आपे पंच तत्व बिसथारै।

0: ਫਤਿਹ
1: ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੀ ਪਾਵਨ ਬਾਣੀ ਦਾ ਕੀਰਤਨ ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਨ ਕੀਤਾ ਹੈ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਬੈਰਾੜੀ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 719 ਅਤੇ 20 'ਤੇ ਸੁਭਾਈਮਾਨ ਹੈ। ਮੂਲ ਪਾਠ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਸਰਵਨ ਕਰਾਇਆ ਹੈ। ਸ਼ਬਦ ਦੀ ਵਿਚਾਰ ਆਪਾਂ ਸਾਰਿਆਂ ਨੇ ਮਿਲ ਕੇ ਸਾਂਝੀ ਕਰਨੀ ਹੈ। ਜਿੰਨੇ ਵੀ ਸਤਸੰਗੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਜੁੜੇ ਹੋ ਜਾਂ ਲਾਈਵ ਪ੍ਰੋਗਰਾਮ ਦੇ ਰਾਹੀਂ ਦੇਸ਼ ਵਿਦੇਸ਼ ਦੇ ਅੰਦਰ ਘਰਾਂ ਦੇ ਵਿੱਚ ਬੈਠ ਕੇ ਆਪ ਜੀ ਸਰਵਨ ਕਰ ਰਹੇ ਹੋ, ਆਓ ਆਪਾਂ ਸਾਰੇ ਇਸ ਸੁਭਾਗੇ ਸਮੇਂ ਦੀ ਸੰਭਾਲ ਕਰੀਏ। ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਕਰੋ ਰਸਨਾ ਪਵਿੱਤਰ, ਗੱਜ ਕੇ ਬੋਲੋ ਸਤਨਾਮ।

ਤੇ ਨਾ ਨਿੰਦਿਆ ਦੀ ਪਰਵਾਹ ਕਰਦਾ। ਆਪਾਂ ਇਹ ਬਚਨ ਰੋਜ਼ ਪੜ੍ਹਦੇ ਹਾਂ ਨਾ, ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ, ਛੋੜਿਆ ਹੱਬ ਕਿਸ ਤਿਆਗੀ, ਹੱਬੇ ਸਾਕ ਕੁੜਾਵੇ ਡਿੱਠੇ, ਤਉ ਪੱਲੇ ਤੈਂਡੇ ਲਾਗੀ। ਜਦੋਂ ਗੁਰੂ ਕਿਰਪਾ ਕਰਦਾ ਹੈ, ਕਿਉਂਕਿ ਆਪ ਜੀ ਬਚਨ ਬਹੁਤ ਵਾਰੀ ਪੜ੍ਹਦੇ ਹੋ ਨਾ, ਸਤ ਸੰਤੋਖ ਕਰ ਭਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ। ਦੁਨਿਆਵੀ ਤੌਰ ਤੇ ਦੁਨਿਆਵੀ ਪਿਤਾ ਪੱਲਾ ਫੜਾਉਂਦਾ ਹੈ, ਤੇ ਸਤਸੰਗਤ ਜਦੋਂ ਗੁਰੂ ਕਿਰਪਾ ਕਰਦਾ ਹੈ, ਵਾਹਿਗੁਰੂ ਪਰਮਾਤਮਾ ਦਾ ਕਿਸੇ ਜੀਵ ਨੂੰ ਪੱਲਾ ਫੜਾ ਦਿੰਦਾ ਹੈ, ਤੇ ਫਿਰ ਉਸ ਦੀ ਅਵਸਥਾ ਬਣਦੀ ਹੈ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨੀ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮਾਨਿਓ, ਸਿਮਰਤ ਸ਼ਾਸਤਰ ਬੇਦ ਸਭੈ ਬਹੁ ਭੇਦ ਕਹੇ ਹਮ ਏਕ ਨ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਨਿੰਦਾ ਕਰਨੀ ਵੈਸੇ ਮਾੜੀ ਹੈ, ਨਿੰਦਾ ਚੰਗੀ ਨਹੀਂ ਹੈਗੀ। ਮਹਾਰਾਜ ਬਾਣੀ ਵਿੱਚ ਕਿਰਪਾ ਕਰਦੇ ਨੇ, ਨਿੰਦਾ ਕਿਸੇ ਦੀ ਕਰਨੀ ਚੰਗੀ ਗੱਲ ਨਹੀਂ, ਪਰ ਜਿਹੜੇ ਕਰਦੇ ਨੇ ਮਨਮੁੱਖ ਨੇ, ਮੁਗਧ ਨੇ। ਮਹਾਰਾਜ ਕਹਿੰਦੇ ਨੇ ਦੁਨਿਆਵੀ ਤੌਰ ਤੇ ਅਸੀਂ ਇੱਕ ਦੂਜੇ ਦੀ ਨਿੰਦਿਆ ਕਰਦੇ ਆ, ਪਰ ਜਦੋਂ ਭਗਤ ਰਵਿਦਾਸ ਜੀ ਨੇ ਇਹ ਕਿਰਪਾ ਕੀਤੀ ਨਾ ਵੀ ਕੋਈ 68 ਤੀਰਥਾਂ ਦਾ ਇਸ਼ਨਾਨ ਕਰ ਲਵੇ, 12 ਸ਼ਿਵਲਿੰਗ ਨੇ ਜਿੱਥੇ ਉਹਨਾਂ ਸਥਾਰਿਆ ਸਥਾਨਾਂ ਦਾ ਭ੍ਰਮਣ ਕਰ ਲਵੇ, ਗਵਨ ਕਰ ਲਵੇ, ਖੂਹ ਲਵਾ ਦੇਵੇ, ਸਰੋਵਰ ਲਵਾ ਦੇਵੇ, ਭਲਾਈ ਦੇ ਕੰਮ ਕਰ ਦੇਵੇ, ਇੰਨਾ ਕੁਝ ਕਰਕੇ ਜੇ ਕੋਈ ਨਿੰਦਿਆ ਕਰਦਾ ਤੇ ਸਾਰਾ ਕੁਝ ਹੀ ਜ਼ੀਰੋ ਹੋ ਜਾਂਦਾ। ਮਹਾਰਾਜ ਕਿਰਪਾ ਕਰਦੇ ਨੇ, ਜੇ ਉਹ 68 ਤੀਰਥ ਨਹਾਵੈ, ਜੇ ਉਹ ਦੁਆ 10 ਸਿਲਾ ਪੁਜਾਵੈ, ਜੇ ਉਹ ਕੂਪ ਤਟਾ ਦਿਵਾਵੈ, ਕਰੇ ਨਿੰਦ ਸਭ ਬਿਰਥਾ ਜਾਵੇ। ਪਰ ਮਹਾਰਾਜ ਆਖਦੇ ਨੇ ਜਿਹੜਾ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਦਾ ਹੈ, ਮਤ ਜਾਣੋ ਉਹਨਾਂ ਦਾ ਉਧਾਰ ਹੋ ਜਾਵੇਗਾ, ਉਹਨਾਂ ਦਾ ਪਾਰ ਉਤਾਰਾ ਹੋ ਜਾਵੇਗਾ, ਨਹੀਂ ਨਰਕ ਵਿੱਚ ਹੀ ਪੈਣਗੇ। ਮਹਾਰਾਜ ਕਿਰਪਾ ਕਰਦੇ ਨੇ, ਭਗਤ ਰਵਿਦਾਸ ਜੀ ਸੰਤ ਕਾ ਨਿੰਦਕ ਕੈਸੇ ਤਰੇ, ਸਰ ਪਰ ਜਾਣੋ ਉਹ ਨਰਕ ਹੀ ਪਰੇ, ਸਰ ਪਰ ਜ਼ਰੂਰ ਉਹ ਨਰਕ ਵਿੱਚ ਪਵੇਗਾ। ਇਹ ਤਾਂ ਹੈ ਨਿੰਦਕ ਦੀ ਗੱਲ। ਹਰ ਚੀਜ਼ ਦਾ ਦਾਰੂ ਹੈ, ਨਿੰਦਕ ਦਾ ਦਾਰੂ ਕੋਈ ਨਹੀਂ, ਨਿੰਦਕ ਦੀ ਦੁਆ ਕੋਈ ਨਹੀਂ। ਔਖਦ ਸੱਪੇ ਕੀਤੀਆਂ, ਨਿੰਦਕ ਕਾ ਦਾਰੂ ਨਾਹੀਂ। ਪਰ ਮਹਾਰਾਜ ਕਹਿੰਦੇ ਨੇ ਨਿੰਦਕ ਆਪਣਾ ਕੰਮ ਕਰੀ ਜਾਂਦਾ ਹੈ, ਰੱਬ ਦਾ ਪਿਆਰਾ ਆਪਣਾ ਪੱਖ ਨਹੀਂ ਛੱਡਦਾ। ਜੇ ਜਾਨ ਵੀ ਕੁਰਬਾਨ ਕਰਨੀ ਪੈ ਜਾਵੇ, ਵਾਹਿਗੁਰੂ ਪਰਮਾਤਮਾ ਦੇ ਗੁਣ ਗਾਣ ਬਦਲੇ ਉਹ ਗੁਣ ਗਾਏਗਾ, ਪਰ ਰੱਬ ਦਾ ਪੱਖ ਜਿਹੜਾ ਨਾ ਉਹ ਨਹੀਂ ਛੱਡੇਗਾ, ਜਿੰਨਾ ਮਰਜ਼ੀ ਕੋਈ ਨਿੰਦੀ ਜਾਵੇ। ਆਪਾਂ ਗੁਰਬਾਣੀ ਵਿੱਚ ਪੜ੍ਹਦੇ ਆ, ਮਹਾਰਾਜ ਆਖਦੇ ਨੇ ਮੌਕੋ ਕਹਾਂ ਪੜਾਵਸ ਆਲ ਜਾਲ, ਆਲ ਜਾਲ ਊਲ ਜਲੂਲ, ਰੱਬ ਦੇ ਨਾਮ ਨੂੰ ਛੱਡ ਕੇ ਬਾਕੀ ਗੱਲਾਂ। ਭਗਤ ਪ੍ਰਹਲਾਦ ਜੀ ਕਹਿੰਦੇ ਨੇ ਮੈਨੂੰ ਕੀ ਪੜ੍ਹਾ ਰਹੇ ਹੋ, ਮੌਕੋ ਕਹਾਂ ਪੜਾਵਸ ਆਲ ਜਾਲ, ਮੇਰੀ ਪਟੀਆ ਲਿਖਦੇ ਹੋ ਸ੍ਰੀ ਗੋਪਾਲ, ਨਹੀਂ ਛੋਡੋ ਰੇ ਬਾਬਾ ਹਰ ਜਨ, ਹਰ ਹਰ ਦੇ ਗੁਣ ਗਾਉਂਦਾ ਹੈ, ਹਰ ਜਨ ਰਾਮ ਨਾਮ ਗੁਣ ਗਾਵੇ, ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੇਰੋ ਔਰ ਪੜਨ ਸਿਓ ਨਹੀਂ ਕਾਮ। ਭਗਤ ਨਾਮ ਦੇ ਬਾਰੇ ਆਪਾਂ ਪੜ੍ਹ

ਦੇ ਭਗਤ ਨਾਮਦੇਵ ਜੀ ਨੇ ਕਿਰਪਾ ਕੀਤੀ, ਬਾਣੀ ਵਿੱਚ ਉਹਨਾਂ ਦੇ ਬਚਨ ਨੇ। ਮਹਾਰਾਜ ਆਖਦੇ ਨੇ, ਸੁਲਤਾਨ ਪੁੱਛੇ ਸੁਣ ਬੇਨਾਮਾ, ਦੇਖੋ ਰਾਮ ਤੁਹਾਰੇ ਕੰਮ। ਸੁਲਤਾਨ ਸਾ ਸੰਗਤ ਪੁੱਛਦਾ, ਬਾਦਸ਼ਾਹ ਪੁੱਛਦਾ ਹੈ ਕਿ ਜਿਸ ਰੱਬ ਦੇ ਗੁਣ ਗਾਨਾ ਹੈ, ਨਾਮ ਜਪਦਾ ਹੈ, ਮੈਂ ਉਸਦੇ ਕੰਮ ਵੇਖਣਾ ਚਾਹੁੰਦਾ। ਸੁਲਤਾਨ ਪੁੱਛੇ ਸੁਣ ਬੇਨਾਮਾ, ਦੇਖੋ ਰਾਮ ਤੁਹਾਰੇ ਕੰਮ। ਨਾਮਾ ਸੁਲਤਾਨੇ ਬਾਦਲਾ, ਦੇਖੋ ਤੇਰਾ ਹਰ ਬੀਠਲਾ। ਮੈਂ ਤੇਰਾ ਬੀਠਲਾ ਵੇਖਣਾ ਚਾਹੁੰਦਾ, ਕੀ ਕਰਦਾ ਹੈ? ਮਰੀ ਹੋਈ ਗਾਂ ਲੈ ਆਉਂਦੀ, ਕਹਿਣ ਲੱਗੇ ਇਹਨੂੰ ਜ਼ਿੰਦੀ ਕਰੋ। ਭਗਤ ਨਾਮਦੇਵ ਜੀ ਕਹਿਣ ਲੱਗੇ ਵੀ ਮਰਿਆ ਜ਼ਿੰਦਾ ਨਹੀਂ ਹੋ ਸਕਦਾ, ਇਹ ਤਾਂ ਮੇਰੀ ਵਿਚਾਰ ਹੈ। ਪਰ ਕਹਿਣ ਲੱਗੇ, ਮੇਰਾ ਰੱਬ ਜੋ ਕਰਨਾ ਚਾਹੇ ਕਰ ਸਕਦਾ, ਮੇਰਾ ਰੱਬ ਜੋ ਕਰਨਾ ਚਾਹੇ ਕਰ ਸਕਦਾ ਹੈ। ਬਿਸਮਲ ਗਊ ਦੇਹੋ ਜਿਵਾਏ, ਨਾ ਤਰ ਗਰਦਨ ਮਾਰੂ ਠਾਏ। ਬਾਦਸ਼ਾਹ ਐਸੀ ਕਿਉਂ ਹੋਈ, ਬਿਸਮਲ ਕੀਆ ਨਾ ਜੀਵੈ ਕੋਏ। ਪਰ ਨਾਲ ਹੀ ਕਹਿੰਦੇ ਨੇ, ਮੇਰਾ ਕੀਆ ਕਿਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਰੱਬ ਦੇ ਪਿਆਰੇ ਨੇ ਅਸਰੀਅਤ ਦੱਸ ਦਿੱਤੀ, ਪਰ ਹੰਕਾਰੀ ਬੰਦੇ ਜਿਨ੍ਹਾਂ ਬਾਰੇ ਆਪਾਂ ਪੜ੍ਹਦੇ ਨਾ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੋਲ ਕਝੋਲਾ। ਬਾਦਸ਼ਾਹ ਹੰਕਾਰ ਵਿੱਚ ਆ ਗਿਆ, ਬਾਦਸ਼ਾਹ ਚੜ੍ਹਿਓ ਹੰਕਾਰ। ਪਰ ਨਾਲ ਹੀ ਕਹਿੰਦੇ ਨੇ, ਗਜ ਹਾਥੀ ਦੀਨੋ ਚਮਕਾਰ। ਛੱਡ ਦਿੱਤਾ ਕਹਿੰਦੇ ਨੇ ਭਗਤ ਨਾਮਦੇਵ ਮੇਰੇ ਉੱਤੇ ਗੁੱਸੇ ਵਿੱਚ ਲਿਆ ਕੇ ਹਾਥੀ ਨੂੰ। ਹੁਣ ਮਾਂ ਨੇ ਵੇਖਿਆ ਤੇ ਮਾਂ ਕਹਿਣ ਲੱਗੀ, ਨਾਮਦੇਵ ਛੱਡ ਰਾਮ ਦਾ ਖਹਿੜਾ, ਜੋ ਇਹ ਕਹਿੰਦੇ ਨੇ ਉਹ ਕਹਿਣਾ ਸ਼ੁਰੂ ਕਰ ਦੇ। ਰੁਦਨ ਕਰੇ ਨਾਮੇ ਕੀ ਮਾਈ, ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾਏ। ਪਰ ਨਾਲ ਹੀ ਆਖਿਆ, ਨਾ ਤੋਂ ਨਾ ਮੈਂ ਤੇਰਾ ਪੂੰਗੜਾ, ਨਾ ਤੋਂ ਮੇਰੀ ਮਾਏ, ਪਿੰਡ ਪਰੇ ਤੋ ਹਰ ਗੁਣ ਗਾਏ। ਮਾਂ ਮੈਨੂੰ ਜਨਮ ਤੋਂ ਜ਼ਰੂਰ ਦਿੱਤਾ ਹੈ, ਪਰ ਜੇ ਮੈਨੂੰ ਰੱਬ ਦੇ ਨਾਮ ਵੱਲੋਂ ਰੋਕੇਗੀ, ਮੈਂ ਇਹ ਕਹਿਣ ਲਈ ਮਜਬੂਰ ਹੋ ਜਾਵਾਂਗਾ, ਤੂੰ ਮੇਰੀ ਮਾਂ ਨਹੀਂ, ਮੈਂ ਤੇਰਾ ਬੱਚਾ ਨਹੀਂ। ਪੂੰਗੜਾ ਬੱਚਾ, ਤੂੰ ਮੇਰੀ ਮਾਂ ਨਹੀਂ, ਮੈਂ ਤੇਰਾ ਬੱਚਾ ਨਹੀਂ। ਹੁਣ ਰੱਬ ਦੇ ਪਿਆਰਿਆਂ ਦਾ ਸੁਭਾਅ ਹੈ, ਪਿੰਡ ਮੁਸੀਬਤ, ਮੁਸੀਬਤ ਵਿੱਚ ਵੀ ਉਹ ਰੱਬ ਦਾ ਨਾਮ ਨਹੀਂ ਛੱਡਦੇ, ਰੱਬ ਦੇ ਗੁਣ ਗਾਈ ਜਾਂਦੇ, ਕਿਉਂਕਿ ਉਹਨਾਂ ਦਾ ਸੁਭਾਅ ਹੈ ਰੱਬ ਦੇ ਗੁਣ ਗਾਣਾ, ਰੱਬ ਦੀ ਵਡਿਆਈ ਕਰਨੀ। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਹਰੀ ਦਾ ਸੇਵਕ ਹਰੀ ਦੇ ਗੁਣ ਗਾਉਂਦਾ ਹੈ। ਜੇ ਕੋਈ ਨਿੰਦ ਵੀ ਕਰਦਾ ਹੈ ਨਾ, ਉਸ ਦੀ ਬਦਖੋਈ ਵੀ ਕਰਦਾ, ਉਹ ਫਿਰ ਵੀ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਣੇ ਛੱਡਦਾ ਨਹੀਂ, ਕਿਉਂਕਿ ਉਹਦਾ ਸੁਭਾਅ ਹੈ, ਉਹਦਾ ਸੁਭਾਅ ਹੈ। ਤੇ ਮੈਂ ਕਈ ਵਾਰੀ ਹੱਥ ਜੋੜ ਕੇ ਬੇਨਤੀ ਕਰਿਆ ਕਰਦਾ, ਹੈ ਤਾਂ ਆਪਾਂ ਸਾਰੇ ਗੁਰੂ ਕੇ ਸਿੱਖ, ਸਾਰੇ ਹੀ ਗੁਰੂ ਕੇ ਪਿਆਰੇ ਆ, ਪਰ ਜਿਹੜਾ ਗੁਰੂ ਦਰ ਤੇ ਸੇਵਾਦਾਰ ਰਹਿੰਦਾ ਹੈ ਨਾ, ਕੋਈ ਉਹ ਗਲਤੀ ਕਰਦਾ ਹੈ ਨਾ, ਤੇ ਉਹਨੂੰ ਸਾਰੇ ਲੋਕ ਕਹਿੰਦੇ ਨੇ, ਭਾਈ ਸਾਹਿਬ ਜੀ ਤੁਸੀਂ ਗੁਰੂ ਦਰ ਤੇ ਰਹਿੰਦੇ ਹੋ, ਤੁਹਾਡੀ ਡਿਊਟੀ ਖਾਸ ਬਣਦੀ ਹੈ, ਤੁਹਾਨੂੰ ਖਾਸ ਧਿਆਨ ਦੇਣਾ ਚਾਹੀਦਾ, ਤੁਹਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ, ਕਿਉਂਕਿ ਅਸੀਂ ਗੁਰੂ ਦੇ ਨੇੜੇ ਰਹਿੰਦੇ ਹਾਂ ਨਾ, ਗੁਰੂ ਦੇ ਕੋਲ ਰਹਿੰਦੇ ਹਾਂ। ਲੋਕ ਇਹ ਆਸ ਕਰਦੇ ਨੇ ਕਿ ਸਾਡੇ ਨਾਲੋਂ ਇਹਨਾਂ ਦਾ ਜੀਵਨ ਜਿਹੜਾ ਹੈ ਉੱਚਾ ਹੋਣਾ ਚਾਹੀਦਾ। ਮੈਂ ਫਿਰ ਬੇਨਤੀ ਕਰਾਂਗਾ, ਇਸ ਭਾਵ ਨੂੰ ਸਮਝਣਾ ਹੈ, ਰੱਬ ਦਾ ਪਿਆਰਾ ਰੱਬ ਦੇ ਗੁਣ ਗਾਉਂਦਾ, ਉਹ ਆਪਣਾ ਸੁਭਾਅ ਨਹੀਂ ਛੱਡਦਾ,
ਭਾਵੇਂ ਬੇਸ਼ੱਕ ਨਿੰਦਕ ਲੋਕ ਉਹਨਾਂ ਦੀ ਨਿੰਦਾ ਕੀਤੀ ਜਾਣ, ਉਹ ਤਾਂ ਆਖਦੇ ਨੇ ਨਿੰਦੋ ਨਿੰਦੋ ਮੋਕੋ, ਲੋਕ ਨਿੰਦੋ, ਨਿੰਦਾ ਜਨਕੋ ਖਰੀ ਪਿਆਰੀ, ਨਿੰਦਾ ਬਾਪ, ਨਿੰਦਾ ਮਹਿਤਾਰੀ, ਨਿੰਦਾ ਮੇਰਾ ਪਿਓ ਏ, ਨਿੰਦਾ ਮੇਰੀ ਮਾਂ ਏ, ਨਿੰਦਕ ਨਿੰਦਕ ਮੇਰਾ ਪਿਓ ਏ, ਨਿੰਦਕ ਮੇਰੀ ਮਾਂ ਏ। ਕਿਉਂ? ਹਰ ਮਾਂ ਪਿਓ ਇਹ ਚਾਹੁੰਦਾ ਹੈ ਕਿ ਮੇਰੇ ਬੱਚੇ ਦੇ ਅੰਦਰ ਸ਼ੁਭ ਗੁਣ ਪੈਦਾ ਹੋਣ, ਤੇ ਜਿਹੜਾ ਨਿੰਦਕ ਹੈ ਸਾਧ ਸੰਗਤ ਉਹ ਵੀ ਨਿੰਦਾ ਕਰਕੇ ਸਾਡੇ ਔਗਣ ਧੋਂਦਾ ਹੈ, ਤੇ ਸਾਡੇ ਅੰਦਰ ਜਿਉਂ ਜਿਉਂ ਔਗਣ ਧੋਪਦੇ ਨੇ ਸਾਡੇ ਗੁਣਾਂ ਦੇ ਵਿੱਚ ਵਾਧਾ ਹੁੰਦਾ ਹੈ। ਪਰ ਮਹਾਰਾਜ ਆਖਦੇ ਨੇ ਜੇ ਕਿਸੇ ਨੂੰ ਆਪੇ ਨੇ ਨਿੰਦਾ ਸੁਣਨੀ ਆ ਜਾਵੇ, ਹਿਰਦੇ ਸ਼ੁੱਧ ਜੋ ਨਿੰਦਾ ਹੋਏ ਹਮਰੇ ਕਪੜੇ ਨਿੰਦਕ ਧੋਏ। ਹਿਰਦੇ ਸ਼ੁੱਧ, ਹਿਰਦੇ ਸ਼ੁੱਧ ਦਾ ਭਾਵ ਹੈ ਕਿਸੇ ਨੂੰ ਆਪਣੀ ਨਿੰਦਾ ਸੁਣਨ ਦਾ ਸੁਭਾਅ ਬਣ ਜਾਏ। ਹੁਣ ਅਸੀਂ ਤਾਂ ਸਾਧ ਸੰਗਤ ਸਾਡੀ ਬੁਰਿਆਈ ਜਾਂ ਸਾਡਾ ਔਗਣ ਕੋਈ ਸਾਡੇ ਸਾਹਮਣੇ ਰੱਖਦਾ ਹੈ ਸਾਨੂੰ ਗੁੱਸਾ ਆਉਂਦਾ ਹੈ। ਮਿੱਤਰ ਉਹ ਨਹੀਂ ਜਿਹੜਾ ਸਾਡੇ ਔਗਣ ਨੂੰ ਗੁਣ ਕਹਿ ਰਿਹਾ, ਮਿੱਤਰ ਉਹ ਹੈ ਜਿਹੜਾ ਸਾਡੇ ਔਗਣ ਨੂੰ ਔਗਣ ਕਹਿ ਰਿਹਾ। ਜਿਹੜਾ ਸਾਡੇ ਔਗਣਾਂ ਨੂੰ ਗੁਣ ਕਹਿ ਕੇ ਸਾਧ ਸੰਗਤ ਸਾਡੀ ਵਡਿਆਈ ਕੀਤੀ ਜਾ ਰਿਹਾ ਹੈ, ਉਹ ਸਾਡੇ ਜੀਵਨ ਨੂੰ ਬਰਬਾਦ ਕਰ ਰਿਹਾ, ਸਾਡਾ ਜੀਵਨ ਪ੍ਰਫੁੱਲਤ ਨਹੀਂ ਹੋ ਰਿਹਾ। ਮਹਾਰਾਜ ਕਿਰਪਾ ਕਰਦੇ ਨੇ, ਉਹਦਾ ਸੁਭਾਅ ਹੈ ਭਾਵੇਂ ਨਿੰਦਾ ਕਰਨ ਵਾਲੇ ਉਹਦੀ ਨਿੰਦਾ ਕੀਤੀ ਜਾਣ, ਪਰ ਉਹ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਣ ਦਾ ਜਿਹੜਾ ਕੰਮ ਹੈ

0: ਇਹ ਸਤਿਗੁਰੂ ਮਹਾਰਾਜ ਨੇ ਬੜੀ ਸੋਝੀ ਸਾਨੂੰ ਦਿੱਤੀ। ਅਗਲੀ ਪੰਕਤੀ ਦੇ ਅੰਦਰ ਰੱਬ ਦੇ ਪਿਆਰੇ, ਨਿੰਦਾ ਸੁਣ ਕੇ ਵੀ ਰੱਬ ਦੇ ਗੁਣ ਗਾਣੇ ਛੱਡਦੇ ਨਹੀਂ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਜੋ ਕੁਝ ਕਰ ਰਿਹਾ ਵਾਹਿਗੁਰੂ ਪਰਮਾਤਮਾ ਆਪ ਕਰ ਰਿਹਾ, ਜੋ ਕੁਝ ਕਰ ਰਿਹਾ ਵਾਹਿਗੁਰੂ ਪਰਮਾਤਮਾ ਆਪ ਕਰ ਰਿਹਾ। ਜੋ ਕਿਸ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ, ਹਰ ਕੰਮ ਉਹ ਆਪ ਕਰਨ ਵਾਲਾ। ਇਹ ਤਾਂ ਸਾਨੂੰ ਪਤਾ ਹੈ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਪਰ ਇਹ ਨਹੀਂ ਸਾਨੂੰ ਪਤਾ, ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਵ ਕੁਸ਼ਲ ਸਮਾਨਾ। ਮੇਰਾ ਮਿੱਤਰ ਵਾਹਿਗੁਰੂ ਪਰਮਾਤਮਾ ਜੋ ਕਰਦਾ ਹੈ। ਸਤਸੰਗਤ, ਆਪਾਂ ਸ਼ਹੀਦੀ ਪੁਰਬ ਮਨਾਇਆ, ਕਿਹੜੀ ਚੀਜ਼ ਹੈ ਜਿਹੜੀ ਤੱਤੀ ਨਹੀਂ ਹੋਈ? ਹਰ ਚੀਜ਼ ਤੱਤੀ ਹੋ ਗਈ। ਫਰੀਦ ਬੁਖਾਰੀ ਤੱਤਾ ਹੋ ਗਿਆ, ਜਹਾਂਗੀਰ ਤੱਤਾ ਹੋ ਗਿਆ, ਰੇਤ ਤੱਤੀ ਹੋ ਗਈ, ਪਾਣੀ ਤੱਤਾ ਹੋ ਗਿਆ, ਅਤੇ ਸਤਸੰਗਤ ਮਹੀਨਾ ਵੀ ਤੱਤਾ। ਇੱਥੋਂ ਤੱਕ ਰੱਬ ਦੀ ਇਬਾਦਤ ਕਰਨ ਵਾਲਾ ਪੀਰ ਮੀਆਂ ਮੀਰ ਵੀ ਤੱਤਾ ਹੋ ਗਿਆ। ਜਦੋਂ ਵੇਖਿਆ ਸੀ ਮਹਾਰਾਜ, ਇਹ ਮੈਂ ਕੀ ਵੇਖ ਰਿਹਾ, ਇਹ ਕੀ ਭਾਣਾ ਜਿਹੜਾ ਹੈ ਵਾਪਰ ਰਿਹਾ? ਸਤਿਗੁਰੂ ਮਹਾਰਾਜ ਕਹਿਣ ਲੱਗੇ, ਮੀਆਂ ਮੀਰ ਤੂੰ ਸਾਡਾ ਮਿੱਤਰ ਹੈ ਨਾ, ਸਾਡਾ ਮਿੱਤਰ। ਕਹਿਣ ਲੱਗਾ ਮਹਾਰਾਜ ਕੋਈ ਸ਼ੱਕ ਹੈ? ਸਤਿਗੁਰੂ ਮਹਾਰਾਜ ਕਹਿਣ ਲੱਗੇ, ਵੇਖ ਜੇ ਮਿੱਤਰ ਹੈ ਤੇ ਮੇਰਾ ਮਿੱਤਰ ਜੋ ਕੁਝ ਕਰ ਰਿਹਾ ਹੈ ਉਸ ਨੂੰ ਵੇਖੀ ਜਾ, ਉਸ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ। ਜੋ ਮੇਰਾ ਮਿੱਤਰ ਕਰ ਰਿਹਾ, ਭਾਵ ਇਹ ਵਾਹਿਗੁਰੂ ਪਰਮਾਤਮਾ ਜੋ ਕੁਝ ਕਰ ਰਿਹਾ, ਅਤੇ ਇਹ ਵੀ ਆਖਿਆ ਸੀ, ਕਦੀ ਤੁਹਾਡੇ ਮਨ ਵਿੱਚ ਆਇਆ ਸੀ, ਤਨ ਮਨ ਕਾਟ ਕਾਟ ਸਭ ਅਰਪੂ ਵਿੱਚ ਅਗਨੀ ਆਪ ਜਲਾਈ। ਇਹਦੇ ਤੁਸੀਂ ਅਰਥ ਪੁੱਛੇ ਸੀ, ਕੀ ਤੁਸੀਂ ਅੱਜ ਅਰਥ ਪੁੱਛੋਗੇ ਨਹੀਂ? ਕੀ ਅੱਜ ਤੁਹਾਡਾ ਜਵਾਬ ਤੁਹਾਨੂੰ ਮਿਲਿਆ ਨਹੀਂ? ਮੈਂ ਬੇਨਤੀ ਕਰ ਰਿਹਾ ਸਤਸੰਗਤ, ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਗੁਰਪੁਰਬ ਤੇ ਪੜ੍ਹਨੇ ਪੜ੍ਹਾਣੇ ਅੱਖਰ ਤਾਂ ਬੜੇ ਸੌਖੇ ਨੇ, ਪਰ ਪ੍ਰੈਕਟੀਕਲੀ ਇਹਨਾਂ ਤੇ ਚੱਲਦਾ ਕੇਵਲ ਤੇ ਕੇਵਲ ਰੱਬ ਦੇ ਪਿਆਰਿਆਂ ਦੇ ਹਿੱਸੇ ਵਿੱਚ ਆਇਆ। ਮਹਾਰਾਜ ਕਿਰਪਾ ਕਰਦੇ ਨੇ, ਰੱਬ ਦੇ ਪਿਆਰਿਆਂ ਨੂੰ ਇਹ ਪਤਾ ਹੁੰਦਾ ਹੈ ਕਿ ਜੋ ਕੁਝ ਹੋ ਰਿਹਾ ਵਾਹਿਗੁਰੂ ਪਰਮਾਤਮਾ ਆਪ ਕਰ ਰਿਹਾ ਹੈ, ਕਿਉਂਕਿ ਹਰ ਕੰਮ ਕਰਨ ਵਾਲਾ ਉਹ ਆਪ ਹੈ। ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ, ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀਂ, ਜੇ ਕਿਛ ਕਰ ਹਮ ਸਾਕੈ, ਜਿਉਂ ਭਾਵੈ ਤਿਵੇਂ ਬਖਸ਼। ਸਭ ਕੁਝ ਕਰਨ ਵਾਲਾ ਵਾਹਿਗੁਰੂ ਪਰਮਾਤਮਾ ਆਪ ਹੈ, ਤੁਝ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰੈ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਰੱਬ ਦੇ ਪਿਆਰਿਆਂ ਨੂੰ ਇਹ ਸਮਝ ਆ ਜਾਂਦੀ ਹੈ,
1: ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੈ।
0: ਵਾਹਿਗੁਰੂ ਪਰਮਾਤਮਾ ਆਪ ਹੀ ਸਾਰੇ ਜੀਵਾਂ ਨੂੰ ਮਤ ਦੇਣ ਵਾਲਾ, ਅਕਲ ਦੇਣ ਵਾਲਾ ਹੈ, ਤੇ ਆਪ ਹੀ ਸਾਰਿਆਂ ਦੇ ਵਿੱਚ ਬਹਿ ਕੇ ਬੋਲ ਰਿਹਾ। ਸਭੇ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਸਾਰਿਆਂ ਵਿੱਚ ਉਹ ਵਾਹਿਗੁਰੂ ਪਰਮਾਤਮਾ ਆਪ ਬੋਲ ਰਿਹਾ, ਮਤ ਵੀ ਉਹ ਦਿੰਦਾ। ਹੁਣ ਸਤਸੰਗਤ, ਸਤਿਗੁਰੂ ਮਹਾਰਾਜ ਦੇ ਕੋਲ ਵਿਵੇਕ ਵੀ ਹੈ, ਵਿਵੇਕ ਬੁੱਧੀ, ਸਤਿਗੁਰੂ ਮਹਾਰਾਜ ਦੇ ਕੋਲ ਸਿਆਣਪ ਵੀ ਹੈ, ਪਰ ਜਿਹੜੀ ਇਹ ਬਾਰ ਬਾਰ ਬਾਣੀ ਵਿੱਚ ਮੰਗ ਕੀਤੀ ਜਾਂਦੀ ਨਾ, ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਆਰਾਧਾਂ। ਸਤਿਗੁਰੂ ਕੋਲ ਤਾਂ ਮਤ ਹੈ, ਵਾਹਿਗੁਰੂ ਪਰਮਾਤਮਾ ਨੂੰ ਆਰਾਧਨ ਵਾਲੀ। ਸਾਨੂੰ ਸਮਝਾਇਆ ਜਾ ਰਿਹਾ ਕਿ ਪਿਆਰਿਓ, ਮਤ ਦੇਣ ਵਾਲਾ ਵਾਹਿਗੁਰੂ ਪਰਮਾਤਮਾ ਹੈ। ਇਸ ਵਾਸਤੇ ਉਸ ਵਾਹਿਗੁਰੂ ਪਰਮਾਤਮਾ ਕੋਲੋਂ ਉਹ ਮਤ ਮੰਗੀਏ ਜਿਹੜੀ ਮਤ ਨਾਲ ਵਾਹਿਗੁਰੂ ਪਰਮਾਤਮਾ ਨੂੰ ਜਪਿਆ ਜਾਵੇ, ਆਰਾਧਿਆ ਜਾਵੇ, ਉਸ ਦੇ ਧਿਆਨ ਧਰਿਆ ਜਾਵੇ। ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਆਰਾਧਾਂ, ਇਹ ਮੰਗ ਕਰਨੀ। ਹਾਰ ਪਰਿਓ ਸਵਾਮੀ ਕੈ ਦੁਆਰੇ ਬੀਜੈ ਬੁੱਧ ਬਵੇਕਾ। ਮਹਾਰਾਜ ਨੇ ਕਿਤੇ ਵੀ ਇਹ ਸਤਸੰਗਤ ਮਾਨ ਨਹੀਂ ਕੀਤਾ ਕਿ ਜੋ ਕੁਝ ਬੋਲਿਆ ਮੈਂ ਬੋਲਿਆ, ਜੋ ਕੁਝ ਉਚਾਰਿਆ ਮੈਂ ਉਚਾਰਿਆ, ਨਹੀਂ। ਮਹਾਰਾਜ ਆਖਦੇ ਨੇ ਹਉ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾਲੋ। ਸਾਨੂੰ ਇਸੇ ਵਾਸਤੇ ਆਖਿਆ ਨਾ, ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਏ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੇ। ਰੱਬ ਖਲਕ ਵਿੱਚ ਹੈ, ਖਲਕ ਖਲਕਤ ਵਿੱਚ ਹੈ ਤੇ ਖਲਕਤ ਖਾਲਕ ਵਿੱਚ ਹੈ, ਭਾਵ ਵਾਹਿਗੁਰੂ ਪਰਮਾਤਮਾ ਲੋਕਾਂ ਦੇ ਵਿੱਚ ਹੈ, ਤੇ ਮਾੜਾ ਕਿਹਨੂੰ ਆਖਾਂਗੇ। ਕਿਉਂਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਰੇ ਕੋ ਮੰਦੇ। ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂ ਰਹਿਓ ਸਰਬ ਠਾਈ, ਸਾਰੀ ਜਗ੍ਹਾ ਹੈ। ਇਸੇ ਵਾਸਤੇ ਮਹਾਰਾਜ ਆਖਦੇ ਨੇ ਵਾਹਿਗੁਰੂ ਆਪ ਹੀ ਸਾਰਿਆਂ ਨੂੰ ਮਤ ਦਿੰਦਾ ਹੈ ਤੇ ਆਪ ਹੀ ਸਾਰਿਆਂ ਦੇ ਵਿੱਚ ਬੋਲਦਾ ਹੈ। ਬਿਰਖੇ ਹੇਠ ਜਬ ਜੰਤ ਇਕੱਠੇ, ਬਿਰਖੇ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਹੁਣ ਇੱਕ ਤੱਤੇ ਬੋਲ ਰਹੇ ਨੇ, ਇੱਕ ਮਿੱਠੇ ਬੋਲ ਰਹੇ ਨੇ। ਤੱਥੇ ਬੋਲਣ ਵਾਲਿਆਂ ਵਿੱਚ ਵੀ ਉਹ ਨਮੋ ਕਲੇ ਕਰਤਾ, ਨਮੋ ਸ਼ਾਂਤ ਰੂਪੇ, ਲੜਾਈਆਂ ਕਰਾਉਣ ਵਾਲਿਆ ਨਮਸਕਾਰ, ਤੇ ਸ਼ਾਂਤੀ ਵਰਤਾਉਣ ਵਾਲਿਆ ਮੇਰੀ ਤੈਨੂੰ ਨਮਸਕਾਰ। ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ। ਮਹਾਰਾਜ ਆਖਦੇ ਨੇ ਲੜਾਈਆਂ ਕਰਾਉਣ ਵਾਲਾ ਵੀ ਆਪ ਤੇ ਸ਼ਾਂਤੀ ਵਰਤਾਉਣ ਵਾਲਾ ਵੀ ਆਪ, ਨਮਸਕਾਰ ਹੈ ਤੈਨੂੰ ਐਸੇ ਵਾਹਿਗੁਰੂ ਪਰਮਾਤਮਾ ਜੀ। ਫਿਰ ਮਹਾਰਾਜ ਅੱਗੇ ਕਿਰਪਾ ਕਰਦੇ ਨੇ,
1: ਹਰ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਬਾਵਾ।
0: ਵਾਹਿਗੁਰੂ ਪਰਮਾਤਮਾ ਜੀ ਨੇ ਪੰਜ ਤੱਤ ਬਣਾ ਕੇ ਇਹ ਖਲਾਰਾ ਖਿਲਾਰ ਦਿੱਤਾ। ਆ ਜਿੰਨਾ ਵੀ ਵਿਸਥਾਰ ਹੈ ਪੰਜਾਂ ਤੱਤਾਂ ਦੇ ਨਾਲ ਹੋਇਆ। ਪੰਜ ਤੱਤ ਆਪ ਜੀ ਜਾਣਦੇ ਹੋ, ਜਲ, ਅਗਨੀ, ਹਵਾ, ਪ੍ਰਿਥਵੀ ਤੇ ਆਕਾਸ਼, ਇਹ ਪੰਜ ਤੱਤ ਨੇ। ਭਾਈ ਸਾਹਿਬ ਜੀ ਨੇ ਇਹਨਾਂ ਦੀ ਵਿਆਖਿਆ ਬੜੀ ਪਿਆਰੀ ਕੀਤੀ। ਭਾਈ ਸਾਹਿਬ ਜੀ ਕਿਰਪਾ ਕਰਦੇ ਨੇ, ਪ੍ਰਥਮੇ ਸਾਸ ਨਾ ਮਾਸ ਸਨ ਅੰਧ ਧੁੰਦ ਕਿਛ ਖਬਰ ਨਾ ਪਾਈ, ਰਕਤ ਬਿੰਦ ਕੀ ਦੇ ਰਚ ਪਾਂਚ ਤੱਤ ਕੀ ਜੜਤ ਜੜਾਈ, ਪੌਣ ਪਾਣੀ ਬੈ ਸੰਤਰੋ ਚੌਥੀ ਧਰਤੀ ਸੰਗ ਮਲਾਈ, ਪੰਚਮ ਵਿੱਚ ਆਕਾਸ਼ ਕਰਤਾ ਛਟਮ ਅਦਿਸ਼ਟ ਸਮਾਈ। ਫਿਰ ਆਖਦੇ ਨੇ ਪੰਚ ਤੱਤ ਪਚੀਸ ਗੁਣ ਛਤਰ ਮਿੱਤਰ। ਹੁਣ ਇਹ ਜਿਹੜੇ ਤੱਤ ਨੇ ਇਹਨਾਂ ਦਾ ਸੁਭਾਅ ਆਪਸ ਵਿੱਚ ਰਲਦਾ ਨਹੀਂ, ਪਾਰੀ ਤੇ ਅੱਗ ਦਾ ਸੁਭਾਅ ਰਲਦਾ। ਭਾਈ ਸਾਹਿਬ ਕਹਿੰਦੇ ਨੇ ਛੱਤਰ ਮਿੱਤਰ ਮਿਲ, ਇਹ ਧਰਤੀ ਜਿਹੜੀ ਹੈ ਇਹ ਬਣਾ ਦਿੱਤੀ। ਭਾਈ ਸਾਹਿਬ ਨੇ ਅਖੀਰ ਵਿੱਚ ਕਿਰਪਾ ਕੀਤੀ, ਖਾਣੀ ਬਾਰੀ ਚਲਿਤ ਕਰ, ਆਵਾ ਗੌਣ ਚਰਿੱਤਰ ਦਿਖਾਈ, ਚੌਰਾਸੀ ਲੱਖ ਜੌਨ ਉਪਾਈ। ਮਹਾਰਾਜ ਆਖਦੇ ਨੇ ਪੰਜ ਤੱਤ ਬਣਾ ਕੇ ਵਾਹਿਗੁਰੂ ਪਰਮਾਤਮਾ ਨੇ ਆ ਸਾਰਾ ਖਿਲਾਰਾ ਖਿਲਾਰ ਦਿੱਤਾ। ਫਿਰ ਪੰਜਾਂ ਤੱਤਾਂ ਦੇ ਵਿੱਚ ਪੰਜ ਗੁਣ ਪਾ ਦਿੱਤੇ। ਪਾਣੀ ਵਿੱਚ ਕਿਹੜਾ ਹੈ ਰਸ, ਅਗਨੀ ਵਿੱਚ ਕਿਹੜਾ ਰੂਪ, ਧਰਤੀ ਵਿੱਚ ਗੰਧ, ਤੇ ਹਵਾ ਵਿੱਚ ਸਪਰਸ਼, ਤੇ ਆਕਾਸ਼ ਸ਼ਬਦ। ਆਕਾਸ਼ ਸ਼ਬਦ ਇਹ ਪੰਜ ਤੱਤਾਂ ਦੇ ਵਿੱਚ ਪੰਜ ਗੁਣ ਪਾ ਦਿੱਤੇ, ਰਸ ਰੂਪ ਗੰਧ ਸਪਰਸ਼ ਤੇ ਆਕਾਸ਼ ਸ਼ਬਦ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸ਼ਬਦ। ਇਹ ਪੰਜ ਤੱਤ ਇਹਨਾਂ ਨੂੰ ਪਾ ਕੇ ਫਿਰ ਪੰਜ ਜਿਹੜੇ ਨੇ ਇਹਨਾਂ ਦੇ ਵਿੱਚ ਗੁਣ ਬਣਾ ਦਿੱਤੇ।

0: ਅਖੀਰ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਨ੍ਹਾਂ ਨੂੰ ਵਾਹਿਗੁਰੂ ਪਰਮਾਤਮਾ ਸਤਿਗੁਰੂ ਨਾਲ ਮਿਲਾ ਦਿੰਦਾ ਹੈ, ਅਤੇ ਸਤਿਗੁਰੂ ਕੀ ਕਰਦਾ, ਜਿਹੜੀ ਅੰਦਰ ਦੀ ਖਿੱਚੋ ਤਾਂ ਨੇ ਨਾ, ਜਿਹਨੂੰ ਆਪਾਂ ਦੁਬਧਾ ਕਹਿ ਦਈਏ, ਉਹ ਖਤਮ ਕਰ ਦਿੰਦਾ, ਖਿੱਚੋ ਤਾਂ ਮੁੱਕ ਜਾਂਦੀ, ਬੰਦੇ ਦੇ ਅੰਦਰ ਟਿਕਾ ਆ ਜਾਂਦਾ। ਆਪਾਂ ਬਚਨ ਪੜ੍ਹਦੇ ਹਾਂ ਮਹਾਰਾਜ ਦਾ, ਪੰਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ, ਇੱਕ ਨਾ ਸਤਿਗੁਰ ਮੇਲ ਤੋਂ ਬੁਝਾਵੈ, ਇੱਕ ਮਨਮੁਖ ਕਰੈ ਸੇ ਰੋਵੈ। ਇੱਕ ਨਾ ਨੂੰ ਤੂੰ ਸੋਝੀ ਦੇ ਦੇਣਾ ਗੁਰੂ ਨਾਲ ਮਿਲਾ ਕੇ, ਉਹ ਆਪਣੇ ਜੀਵਨ ਦੇ ਅੰਦਰ ਆਨੰਦ ਮਾਣਦੇ ਨੇ। ਇੱਕ ਨੇ ਜਿਹੜੇ ਦੁਬਧਾ ਵਿੱਚ ਪੈ ਰਹਿੰਦੇ ਨੇ, ਖਿੱਚੋ ਤਾੜ ਵਿੱਚ ਪੈ ਰਹਿੰਦੇ ਨੇ, ਉਹਨਾਂ ਦੀ ਦੁਬਧਾ ਕਦੀ ਮੁੱਕਦੀ ਨਹੀਂ, ਉਹਨਾਂ ਦੀ ਦੁਬਧਾ ਕਦੀ ਮੁੱਕਦੀ ਨਹੀਂ। ਮਹਾਰਾਜ ਕਿਰਪਾ ਕਰਦੇ ਨੇ, ਜਦੋਂ ਸਤਿਗੁਰੂ ਮਿਲ ਜਾਂਦਾ ਹੈ ਤੇ ਫਿਰ ਅੰਦਰ ਇਹ ਭਾਵ ਪੈਦਾ ਹੋ ਜਾਂਦਾ ਹੈ, ਪੰਡਿਤ ਮੁੱਲਾਂ ਛਾਡੇ ਦਓ ਹਮਰਾ ਝਗੜਾ ਨਾ, ਹਮਰਾ ਝਗੜਾ ਰਹਾ ਨਾ ਕੋ, ਪੰਡਿਤ ਮੁੱਲਾਂ ਛਾਡੇ ਦੋ, ਪੰਡਿਤ ਮੁੱਲਾਂ ਜੋ ਲਿਖਦੀ ਆ ਛਾੜ ਚਲੇ, ਹਮ ਕਸ਼ੂ ਨਾ ਲੀਆ, ਕਿਉਂਕਿ ਝਗੜਾ ਏ ਕਨਬੇਰੋ ਰਾਮ, ਜੋ ਤੁਨੇ ਆਪਣੇ ਜੋ ਤੁਮੇ ਆਪਣੇ ਜਨ ਸਿਉ ਕਾਮ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਦੁਬਧਾ ਮੁੱਕ ਜਾਂਦੀ ਹੈ ਉਹਨਾਂ ਦੇ ਵਿੱਚੋਂ, ਖਿੱਚੋ ਤਾਨ ਮੁੱਕ ਜਾਂਦੀ ਹੈ ਉਹਨਾਂ ਦੇ ਵਿੱਚੋਂ ਜਿਨ੍ਹਾਂ ਉੱਤੇ ਉਹ ਵਾਹਿਗੁਰੂ ਪਰਮਾਤਮਾ ਕਿਰਪਾ ਕਰਦਾ, ਜਿਨ੍ਹਾਂ ਦਾ ਸਤਿਗੁਰੂ ਨਾਲ ਮਿਲਾਪ ਹੋ ਜਾਂਦਾ। ਆਓ ਲੜੀਵਾਰ ਕਥਾ, ਜੋ ਆਪਾਂ ਅਸਥਾਨ ਦੀ ਪਰੰਪਰਾ ਦੇ ਮੁਤਾਬਕ ਰੋਜ਼ਾਨਾ ਸਰਵਨ ਕਰਦੇ ਹਾਂ, ਆਓ ਸਰਵਨ ਕਰੀਏ ਜੀ।
1: ਚੇਤ ਬਸੰਤ ਭਲਾ ਭਵਰ ਸੁਹਾਵੜੇ।
0: ਤੁਖਾਰੀ ਰਾਗ ਦੇ ਅੰਦਰ ਬਾਰਾਂ ਮਾਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ, ਅਤੇ ਸਤ ਸੰਗਤ ਕੇਵਲ 12 ਮਹੀਨਿਆਂ ਦੇ ਨਾਮ ਨਹੀਂ, ਇਸ ਬਾਣੀ ਦੀਆਂ 17 ਪੌੜੀਆਂ ਨੇ, 4 ਪਹਿਲਾਂ, ਫਿਰ 12 ਮਹੀਨੇ, ਅਤੇ ਫਿਰ ਇੱਕ ਲਾਸਟ ਵਿੱਚ ਜਿਹੜੀ ਹੈ ਨਾ, ਉਹ ਮਹਾਰਾਜ ਨੇ ਪੌੜੀ ਉਚਾਰਨ ਕੀਤੀ। 17 ਜਿਹੜੇ ਨੇ ਨਾ ਉਹ ਪੌੜੀਆਂ ਨੇ, 4 ਬੰਧਾਂ ਦੀ ਵਿਚਾਰ ਆਪ ਜੀ ਨੇ ਪਹਿਲਾਂ ਆਰੰਭ ਵਿੱਚ ਸਰਵਨ ਕੀਤੀ। ਅੱਜ ਚੇਤ ਮਹੀਨੇ ਦਾ ਨਾਮ ਵਰਤ ਕੇ, ਕਿਉਂਕਿ ਪਹਿਲਾ ਮਹੀਨਾ ਹੈ ਨਾ, ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ, ਚੇਤ ਬਸੰਤ ਭਲਾ ਭਵਰ ਸੁਹਾਵੜੇ। ਚੇਤਾ ਰੱਖਿਓ, ਇੱਥੇ ਭਲਾ ਕਿਹਾ, ਭਲਾ ਜਿਹਨੂੰ ਆਪਾਂ ਕੀ ਕਹਿੰਦੇ ਹਾਂ, ਚੰਗਾ। ਫਿਰ ਸਤ ਸੰਗਤ, ਮਹੀਨੇ, ਦਿਨ, ਸਾਲ, ਰੁੱਤਾਂ ਮਾੜੀਆਂ ਚੰਗੀਆਂ ਕਿਵੇਂ ਬਣ ਗਈਆਂ, ਕਿੰਨੇ ਬਣਾਈਆਂ ਨੇ? ਸਤਿਗੁਰੂ ਮਹਾਰਾਜ ਤਾਂ ਇਹ ਕਹਿੰਦੇ ਨੇ ਭਲਾ ਹੈ ਕਿ ਚੇਤਰ ਦਾ ਮਹੀਨਾ, ਭਲਾ ਹੈ ਕਿ ਚੇਤਰ ਦੇ ਮਹੀਨੇ ਵਿੱਚ ਵਿਸਾਖ ਦੀ ਰੁੱਤ ਭਲੇ ਨੇ। ਤੇ ਆਪ ਜੀ ਪੜ੍ਹਦੇ ਹੋ ਨਾ, ਮਹਾ ਦਿਵਸ ਮੂਰਤ ਭਲੇ, ਕਿਤੇ ਮਾੜਾ ਕਿਹਾ ਬਾਣੀ ਵਿੱਚ? ਭਲੇ ਕਹੇ ਨੇ, ਮਹੀਨੇ, ਦਿਨ, ਮਹੂਰਤ, ਸਮੇਂ ਦੀ ਵੰਡ ਹੈ। ਪਾਤਸ਼ਾਹ ਜੀ ਕਹਿੰਦੇ ਨੇ ਸਾਰੇ ਭਲੇ ਨੇ, ਆਪਾਂ ਮਾੜੇ ਚੰਗੇ ਬਣਾ ਲਏ ਨੇ। ਆਪ ਜੀ ਕਈ ਵਾਰੀ ਵੇਖਦੇ ਹੋ, ਕੰਮ ਕਰਨ ਵਾਲੀਆਂ ਆਪਣੇ ਘਰ ਵਿੱਚ ਬੀਬੀਆਂ ਆਉਂਦੀਆਂ ਨਾ, ਵੀਰਵਾਰ ਕੱਪੜੇ ਨਹੀਂ ਧੋਣੇ ਜੀ, ਅਤੇ ਮੈਂ ਆਪਣੇ ਘਰ ਵਾਲੀ ਬੀਬੀ ਨੂੰ ਕਹਿੰਦਾ ਹੁੰਦਾ ਜਿਹੜੀ ਕੰਮ ਕਰਨ ਆਉਂਦੀ ਨਾ, ਬੀਬੀ ਸਾਰੇ ਕੰਮ ਸਾਡੇ ਵੀਰਵਾਰ ਨੂੰ ਕਰ ਜਾਇਆ ਕਰ, ਖੁੱਲ੍ਹਾ ਟਾਈਮ ਤੈਨੂੰ ਮਿਲ ਜਾਂਦਾ ਨਾ। ਹੁਣ ਇਹ ਵੀਰਵਾਰ ਮਾੜਾ ਕਿਹਨੇ ਬਣਾਇਆ? ਮਹੀਨੇ ਅਸੀਂ ਆਪਣੇ ਆਪ ਹੀ, ਆਹ ਮਹੀਨਾ ਮਾੜਾ ਜੀ ਜਿਹੜਾ ਸ਼ਗਨ ਦੇ ਕੰਮ ਨਹੀਂ ਕਰਨੇ, ਆਹ ਮਹੀਨਾ ਚੰਗਾ ਜੀ ਇਸ ਵਿੱਚ ਆਪਾਂ ਸ਼ਗਨ ਦੇ ਕੰਮ ਕਰਨੇ ਨੇ। ਪਿਆਰਿਓ ਸਾਰੀ ਬਾਣੀ ਨੂੰ ਪੜ੍ਹ ਲਈਏ, ਨਿਰਾ ਮੱਥਾ ਟੇਕਣ ਤੱਕ ਸੀਮਤ ਨਾ ਹੋਈਏ, ਮੱਥਾ ਵੀ ਟੇਕੀਏ ਤੇ ਨਾਲ ਜਿੱਥੇ ਆਪਾਂ ਇਹ ਪੜ੍ਹਦੇ ਹਨ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਬੋ ਚਾਹੇ, ਖੋਜ ਸ਼ਬਦ ਮੈਂ ਲੇ। ਸ਼ਬਦ ਦੀ ਖੋਜ ਵੀ ਕਰੀਏ, ਲੋਕਾਂ ਦੇ ਪਿੱਛੇ ਲੱਗ ਕੇ ਨਾ ਆਖੋ ਆ ਮਹੀਨਾ ਮਾੜਾ ਆ ਦਿਨ ਮਾੜਾ। ਆਪਾਂ ਇਹ ਰੋਜ਼ ਪੜ੍ਹਦੇ ਹਨ, ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੇ, ਇਸੇ ਸ਼ਬਦ ਦੇ ਅਖੀਰ ਵਿੱਚ ਆਪਾਂ ਪੜ੍ਹਦੇ ਹਨ, ਮਹਾ ਦਿਵਸ ਮਹੂਰਤ ਭਲੇ ਪਰ ਜਿਸ ਕੋ ਨਦਰ ਕਰੇ, ਹੈਨ ਭਲੇ ਸਮਝ ਕਿਹਨੂੰ ਆਉਂਦੀ ਹੈ, ਭਲੇ ਜਾਣ ਕੇ ਕੌਣ ਆਪਣੇ ਜੀਵਨ ਦੇ ਅੰਦਰ ਵਿਚਰਦਾ ਹੈ, ਜਿਸ ਉੱਤੇ ਮਾਲਕ ਵਾਹਿਗੁਰੂ ਪਰਮਾਤਮਾ ਕਿਰਪਾ ਕਰ ਦਿੰਦਾ ਹੈ। ਪੜ੍ਹਦੇ ਹਨ ਮਹਾਰਾਜ ਆਖਦੇ ਨੇ, ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਿੱਤ, ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ। ਰੁੱਤ ਜਿੰਨੀ ਮਰਜ਼ੀ ਚੰਗੀ ਹੋਵੇ ਫਿਟਕਾਰ ਯੋਗ ਹੈ, ਫਿੱਟ ਤੋਂ ਭਾਵ ਫਿਟਕਾਰ ਯੋਗ ਹੈ ਉਹ ਰੁੱਤ ਜਿਸ ਵਿੱਚ ਮਾਲਕ ਭੁੱਲ ਜਾਂਦਾ ਹੈ। ਮਹਾਰਾਜ ਆਖਦੇ ਨੇ ਚੇਤ ਮਹੀਨਾ ਵੀ ਭਲਾ ਹੈ, ਚੇਤ ਮਹੀਨੇ ਦੇ ਵਿੱਚ ਬਸੰਤ ਰੁੱਤ ਆ ਜਾਂਦੀ ਹੈ ਉਹ ਵੀ ਭਲੀ ਹੈ, ਤੇ ਉਹ ਭਵਰ ਵੀ ਸੁਹਾਵੜੇ ਨੇ ਭਲੇ ਨੇ ਸੋਹਣੇ ਨੇ। ਕਿਹੜੇ? ਜਿਹੜੇ ਬਸੰਤ ਵਿੱਚ ਜਦੋਂ ਫੁੱਲ ਖਿਲਦੇ ਨੇ ਤੇ ਸਾਧ ਸੰਗਤ ਉਹਨਾਂ ਫੁੱਲਾਂ ਦੇ ਉੱਤੇ ਆ ਕੇ ਆਪਣਾ ਟਿਕਾਣਾ ਕਰਦੇ ਨੇ, ਉਹਨਾਂ ਦੀ ਸੁਗੰਧੀ ਲੈਂਦੇ ਨੇ, ਉਹਨਾਂ ਦਾ ਆਨੰਦ ਮਾਣਦੇ ਨੇ।
1: ਬਨ ਫੁੱਲੇ ਮੰਜ ਬਾਰ ਮੈਂ ਫਿਰ ਕਰ ਬਾਹੁੜ,
0: ਬਨ ਫੁੱਲੇ ਮੰਜ ਬਾਰ, ਇੱਕ ਬਾਰ ਦਾ ਇਲਾਕਾ ਹੈ ਪਾਕਿਸਤਾਨ ਦੇ ਅੰਦਰ ਰਹਿ ਗਿਆ ਜਿਹਨੂੰ ਆਪਾਂ ਕਹਿੰਦੇ ਹਾਂ ਜ਼ੂ, ਜਿਹੜੀ ਹੈ ਖੁੱਲ੍ਹਾ ਸਥਾਨ ਖੁੱਲ੍ਹੀ ਜਗ੍ਹਾ। ਮਹਾਰਾਜ ਆਖਦੇ ਨੇ ਬਾਰ ਦੇ ਵਿੱਚ, ਬਨ ਦੇ ਵਿੱਚ, ਜੰਗਲ ਦੇ ਵਿੱਚ ਫੁੱਲ ਜਿਹੜੇ ਨੇ ਉਹ ਖਿਲਦੇ ਨੇ। ਬਨ ਫੁੱਲੇ ਮੰਜ ਬਾਰ ਪੀਰ ਘਰ ਬਹੁੜੇ, ਜਦੋਂ ਫੁੱਲ ਸਾਧ ਸੰਗਤ ਖਿਲਦੇ ਨੇ ਨਾ ਤੇ ਭਵਰੇ ਉਹਨਾਂ ਦੇ ਉੱਤੇ ਗੁੰਜਾਤ ਪਾਉਂਦੇ ਨੇ। ਮਹਾਰਾਜ ਆਖਦੇ ਨੇ ਕਿਤੇ ਇਹ ਸਾਰਾ ਮਾਹੌਲ ਵੇਖ ਕੇ ਮੇਰਾ ਹਿਰਦਾ ਰੂਪੀ ਖਿਲ ਜਿਹਦਾ ਨਾ ਹਿਰਦਾ ਰੂਪੀ ਫੁੱਲ ਇਹ ਖਿਲ ਜਾਵੇ, ਇਹ ਖਿੜ ਜਾਵੇ। ਬਨ ਫੁੱਲੀ ਮੰਜ ਬਾਰ ਮੈਂ ਪਿਰ ਘਰ ਬਹੁੜੇ, ਮੇਰਾ ਪਿਰ ਬਹੁੜੇ ਮੇਰੇ ਹਿਰਦਾ ਰੂਪੀ ਘਰ ਦੇ ਵਿੱਚ ਆ ਜਾਵੇ, ਮੇਰੇ ਹਿਰਦਾ ਰੂਪੀ ਘਰ ਦੇ ਵਿੱਚ ਆ ਜਾਵੇ। ਹੁਣ ਇੱਥੇ ਬੜੀ ਵਿਚਾਰ ਕਰਨ ਦੀ ਲੋੜ ਹੈ, ਰੱਬ ਸਾਡੇ ਤੋਂ ਦੂਰ ਹੈ? ਰੱਬ ਤਾਂ ਸਾਡੇ ਕੋਲ ਹੈ, ਸਾਡੇ ਅੰਦਰ ਹੈ, ਤੇ ਜੇ ਦੂਰ ਹੈ ਤੇ ਕਿਉਂ, ਕਿਹਨਾਂ ਵਾਸਤੇ? ਹੁਣ ਆਪਾਂ ਇਹ ਬਚਨ ਪੜ੍ਹਦੇ ਹਾਂ ਨਾ, ਜੈ ਜੈ ਪੇਖੂ ਤੈ ਹਜ਼ੂਰ ਦੂਰ ਕਤੋਂ ਨਾ ਜਾਈ, ਰੱਬ ਰਿਹਾ ਸਰਬੱਤਰ ਮੈਂ ਮਨ ਸਦਾ ਤੇ ਆਈ, ਈਤ ਊਤ ਨਹੀਂ ਵਿਛੜੈ, ਦੋਇ ਦੋ ਲੋਚਨ ਪੇਖਾ ਹਉ ਹਰ ਬਿਨ ਔਰ ਨਾ ਦੇਖਾਂ, ਨੈ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ। ਮਹਾਰਾਜ ਆਖਦੇ ਨੇ ਉਹ ਤਾਂ ਨਾਲ ਹੈ, ਦਿਸਦਾ ਕਿਉਂ ਨਹੀਂ? ਗੁਰੂ ਨਾਨਕ ਪਾਤਸ਼ਾਹ ਜੀ ਦਾ ਬੜਾ ਪਿਆਰਾ ਬਚਨ ਹੈ, ਆਪਾਂ ਵਡਹੰਸ ਰਾਗ ਦੀ ਵਾਰ ਵਿੱਚ ਪੜ੍ਹਦੇ ਹਾਂ। ਮਹਾਰਾਜ ਆਖਦੇ ਨੇ ਘਰ ਹੀ ਮੁੰਦ ਵਿਦੇਸ਼ ਪਿਰ ਨਿਤ ਝੂਰੇ ਸੰਭਾਲੇ, ਹੈ ਹਿਰਦਾ ਰੂਪੀ ਘਰ ਦੇ ਅੰਦਰ ਹੀ ਪਤੀ ਪਰਮਾਤਮਾ, ਪਰ ਜੀਵ ਇਸਤਰੀ ਨੇ ਉਹਨੂੰ ਪਰਦੇਸ਼ ਵਿੱਚ ਭੇਜਿਆ ਹੋਇਆ, ਪਰਦੇਸ਼ ਵਿੱਚ ਆਪਣੇ ਤੋਂ ਦੂਰ ਵਸਦਾ ਵੇਖਦੀ ਏ, ਤੇ ਰੋਜ਼ ਕਹਿੰਦੀ ਵੀ ਮੇਰੇ ਹਿਰਦੇ ਵਿੱਚ ਆ, ਝੁਰਦੀ ਵੀ ਏ, ਚੇਤੇ ਵੀ ਕਰਦੀ ਏ। ਤੇ ਮਹਾਰਾਜ ਨੇ ਅਗਲੀ ਪੰਕਤੀ ਦੇ ਅੰਦਰ ਕਿਰਪਾ ਕੀਤੀ, ਮਿਲਦਿਆਂ ਢਿੱਲ ਨਾ ਹੋਵਈ, ਮਿਲਦਿਆਂ ਢਿੱਲ ਨਾ ਹੋਵਈ ਜੇ ਨੀਅਤ ਰਾਸ ਕਰੇ। ਅੱਜ ਇਹ ਸੁਨੇਹਾ ਕੇਵਲ ਸੰਗਤ ਵਿੱਚ ਬੈਠੇ ਹੋਏ ਪ੍ਰੇਮੀਆਂ ਵਾਸਤੇ ਨਹੀਂ, ਬਲਕਿ ਮੈਂ ਬੇਨਤੀ ਕਰਾਂ ਜਿਹੜੇ ਰੱਬ ਦੀ ਕਿਰਪਾ ਦਾ ਪਾਤਰ ਬਣਨਾ ਚਾਹੁੰਦੇ ਨੇ ਉਹਨੂੰ ਪ੍ਰਦੇਸ਼ ਵਿੱਚ ਨਾ ਭੇਜੋ। ਦੇਸ਼ ਵਿੱਚ ਵੱਸਦਾ ਹੀ ਵੇਖੋ ਤੇ ਆਖੋ ਧੰਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ। ਉਹ ਅੰਦਰ ਹੈ, ਦੂਰ ਨਹੀਂ, ਪਰ ਉਹਨੂੰ ਅੰਦਰ ਘਰ ਵਿੱਚ ਲਿਆਉਣ ਵਾਸਤੇ ਸਤਸੰਗਤ ਉਹ ਅੱਖ ਚਾਹੀਦੀ ਕਿਹੜੀ? ਸੇ ਅੱਖੜੀਆਂ ਬਿਆਨ ਜਿਨ੍ਹੋਂ ਦਿਸਣ ਜਿਨ੍ਹਾਂ ਦਿਸਣ ਦੋ ਮਾਂ ਪਿਰੀ ਹੈ ਅੰਦਰ। ਪਰ ਮਹਾਰਾਜ ਆਖਦੇ ਨੇ ਕਿਤੇ ਹਿਰਦਾ ਸਾਡਾ ਵੀ ਖਿੜ ਜਾਵੇ, ਕਿਉਂਕਿ ਆਪਾਂ ਪੜ੍ਹਦੇ ਹਾਂ ਨਾ ਹੁਮ ਕਿਉਂ ਹੀਓ ਮਿਲਣ ਤਬਰ ਚਾਤਾਈ, ਖੁਦ ਚਰਿਓ ਦੇਖੋ ਪ੍ਰਿਆ ਜਾਈ, ਸੁਨਤ ਸੰਦੇਸਰੋ ਪ੍ਰਿਆ ਗ੍ਰਹਿ ਸੇਜ ਵਿਛਾਈ, ਭਰਮ ਭਰਮ ਆਇਓ ਤੋ ਨਦਰ ਨ ਪਾਈ, ਕਿਨ ਬਿਦ ਹੀਅਰੋ ਧੀਰੇ ਨ ਮਾਣੋ, ਮਿਲ ਸਾਜਨ ਹੋ ਤੁਝ ਕੁਰਬਾਨੋ, ਸੇਜਾ ਏਕ ਵਿਸ਼ੀ ਤਨਕੰਤਾ, ਧਨ ਸੂਤੀ ਫਿਰ ਸਾਜਾ ਗੰਤਾ, ਪੀਓ ਮਦਰੋ ਧਨਮਤਵੰਤਾ, ਧਨ ਜਾਗੇ ਜੇ ਫਿਰ ਬੋਲੰਤਾ। ਮਹਾਰਾਜ ਆਖਦੇ ਨੇ ਚੇਤਰ ਦੇ ਮਹੀਨੇ ਵਿੱਚ ਬਸੰਤ ਦੀ ਰੁੱਤ ਆ ਗਈ, ਫੁੱਲ ਖਿੜ ਪਏ, ਕਿਤੇ ਨਾ ਫੁੱਲਾਂ ਨੂੰ ਵੇਖ ਕੇ ਮੇਰੇ ਦਾ ਹਿਰਦਾ ਵੀ ਜਿਹੜਾ ਖਿੜ ਜਾਵੇ ਤੇ ਮੇਰਾ ਪਤੀ ਪਰਮਾਤਮਾ ਜਿਹੜਾ ਨਾ ਉਹ ਕਿਤੇ ਮੇਰੇ ਘਰ ਦੇ ਵਿੱਚ ਬੌੜੇ ਆ ਜਾਵੇ।
1: ਫਿਰ ਘਰ ਨਹੀਂ ਆਵੇ ਧਨ ਕਿਉਂ ਸੁਖ ਪਾਵੇ,
0: ਜਦੋਂ ਤੱਕ ਫਿਰ ਘਰ ਵਿੱਚ ਨਹੀਂ ਆਵੇਗਾ ਹਿਰਦਾ ਰੂਪੀ ਘਰ ਦੇ ਅੰਦਰ, ਧਨ ਜੀਵ ਇਸਤਰੀ ਸੁਖ ਨਹੀਂ ਪ੍ਰਾਪਤ ਕਰ ਸਕਦੀ, ਆਨੰਦ ਨਹੀਂ ਪ੍ਰਾਪਤ ਕਰ ਸਕਦੀ।
1: ਬਿਰਹ ਬਰੋਧ ਤਨ ਸ਼ੀਜੈ,
0: ਕਿਉਂਕਿ ਵਿਕਾਰਾਂ ਦਾ ਜ਼ੋਰ ਪਵੇਗਾ ਤੇ ਸਰੀਰ ਜਿਹੜਾ ਵਿਕਾਰ ਕਮਜ਼ੋਰ ਕਰਨਗੇ।
1: ਕੋਕਲ ਅੰਬ ਸੁਹਾਵੀ ਬੋਲੇ,
0: ਬੇਸ਼ੱਕ ਬਸੰਤ ਰੁੱਤ ਦੇ ਅੰਦਰ ਅੰਬਾਂ ਦੇ ਉੱਤੇ ਕੋਕਲ ਜਿਹੜੀ ਹੈ ਬੜੀ ਮਿੱਠੀ ਆਵਾਜ਼ ਕਰਦੀ ਹੈ।
1: ਕਿਉਂ ਦੁੱਖ ਅੰਕ ਸਹੀਜੈ,
0: ਪਰ ਜਿਹੜੀ ਜੀਵ ਇਸਤਰੀ ਵਾਹਿਗੁਰੂ ਪਰਮਾਤਮਾ ਤੋਂ ਵਿਛੜੀ ਹੋਈ ਹੈ ਉਹਨੂੰ ਕੋਕਲ ਦੀ ਆਵਾਜ਼ ਵੀ ਜਿਹੜੀ ਨਾ ਉਹ ਚੰਗੀ ਨਹੀਂ ਲੱਗਦੀ, ਹੈ ਸੁਹਾਵਣੀ ਹੈ ਮਿੱਠੀ, ਪਰ ਜਿਹੜੀ ਜੀਵ ਇਸਤਰੀ ਵਾਹਿਗੁਰੂ ਪਰਮਾਤਮਾ ਨਾਲ ਵਿਛੜੀ ਹੋਈ ਨਾ ਉਹਨੂੰ ਇਹ ਆਵਾਜ਼ ਚੰਗੀ ਨਹੀਂ ਲੱਗਦੀ।
1: ਭਵਰ ਭਵੰਤਾ ਫੁੱਲੀ ਡਾਲੀ ਕਿਉਂ ਜੀਵਾ ਮਰ ਮਾਏ,
0: ਬੇਸ਼ੱਕ ਭਵਰ ਜਿਹੜਾ ਹੈ ਉਹ ਸਤਸੰਗਤ ਇੱਕ ਡਾਲੀ ਤੋਂ ਦੂਜੀ ਡਾਲੀ ਤੇ ਜਲਦਾ। ਕਿਸੇ ਕਵੀ ਨੇ ਸਵਾਲ ਕੀਤਾ ਸੀ, ਚੰਪਾ ਤੁਝ ਮੈਂ ਤੀਨ ਗੁਣ ਰੂਪ ਰੰਗ ਅਰਬਾਸ, ਔਗੁਣ ਤੁਝ ਮੈਂ ਕੌਣ ਹੈ ਭਵਰ ਨਾ ਬੈਠੇ ਪਾਸ, ਆਖਿਆ ਸਾਜਨ ਮੁਝ ਮੈਂ ਤੀਨ ਗੁਣ ਰੂਪ ਰੰਗ ਅਰਬਾਸ, ਠੌਰ ਠੌਰ ਕੇ ਮੀਤ ਕੋ ਕੌਣ ਬਿਠਾਲੇ ਪਾਸ। ਚੰਪਾ ਨੇ ਜਵਾਬ ਦਿੱਤਾ, ਕਹਿਣ ਲੱਗੀ ਜਿਹੜਾ ਭਵਰਾ ਜਗ੍ਹਾ ਜਗ੍ਹਾ ਦੀ ਖੁਸ਼ਬੋ ਲੈਂਦਾ ਪੈਂਦਾ ਨਾ ਇਹਨੂੰ ਮੈਂ ਆਪਣੇ ਨੇੜੇ ਨਹੀਂ ਆਣ ਦਿੰਦੀ। ਮਹਾਰਾਜ ਆਖਦੇ ਨੇ ਜਿਹੜੇ ਲੋਕ ਰੱਬ ਨੂੰ ਛੱਡ ਕੇ ਹੋਰ ਹੋਰ ਪਾਸੇ ਜਾਂਦੇ ਨੇ ਉਹ ਆਤਮਕ ਜੀਵਨ ਪ੍ਰਾਪਤ ਨਹੀਂ ਕਰਦੇ, ਬਲਕਿ ਆਤਮਕ ਮੌਤੇ ਮਰਦੇ ਹਨ।
1: ਨਾਨਕ ਚੇਤ ਸਹਿਜ ਸੁਖ ਪਾਵੈ ਜੇ ਹਰ ਵਾਰ ਘਰ ਧਨ ਪਾਏ,
0: ਜੇ ਹਰੀ ਵਾਹਿਗੁਰੂ ਪਰਮਾਤਮਾ ਇਸਤਰੀ ਰੂਪੀ ਜੀਵ ਰੂਪੀ ਇਸਤਰੀ ਦੇ ਘਰ ਵਿੱਚ ਆ ਜਾਵੇ ਤੇ ਫਿਰ ਮਹਾਰਾਜ ਆਖਦੇ ਨੇ ਆਤਮਕ ਡੋਲਤਾ ਆਤਮਕ ਆਨੰਦ ਉਸ ਜੀਵ ਇਸਤਰੀ ਨੂੰ ਆਪਣੇ ਜੀਵਨ ਦੇ ਅੰਦਰ ਪ੍ਰਾਪਤ ਹੋ ਜਾਂਦਾ ਹੈ। ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ, ਜੇ ਤਾਂ ਕਿਛ ਖਾਏ ਸਤਿਗੁਰੂ ਕਿਰਪਾ ਕਰਨ ਅਸੀਂ ਨਾਮ ਜਪੀਏ ਤੇ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣ ਕੇ ਆਤਮਕ ਆਨੰਦ ਪ੍ਰਾਪਤ ਕਰੀਏ। ਸਤਸੰਗਤ 24 ਤਰੀਕ ਨੂੰ ਅਕਾਲ ਤਖ਼ਤ ਸਾਹਿਬ ਤੋਂ ਸਤਸੰਗਤ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੀਰੀ ਪੀਰੀ ਦਿਵਸ ਨੂੰ ਮੁੱਖ ਰੱਖਦਿਆਂ ਹੋਇਆ ਮੀਰੀ ਪੀਰੀ ਖਾਲਸਾ ਮਾਰਚ ਜਿਹੜਾ ਹੈ ਉਹ ਆਰੰਭ ਕੀਤਾ ਗਿਆ ਹੈ। ਹਥਿਆਰ ਬਣਿਆ ਹੋਇਆ ਹੈ। ਜਿਵੇਂ ਪਹਿਲਾ ਪੜਾਅ ਜਿਹੜਾ ਸਾਧ ਸੰਗਤ ਉਹ ਹੋਇਆ, ਫਿਰ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਹੋਇਆ, ਅੱਜ ਉੱਥੋਂ ਆਰੰਭ ਹੋ ਕੇ ਜਿਵੇਂ ਗੋਇੰਦਵਾਲ ਸਾਹਿਬ ਜਿਹੜਾ ਨਾ ਇਹ ਨਗਰ ਕੀਰਤਨ ਜਾਏਗਾ ਸਾਰੀਆਂ ਸੰਗਤਾਂ ਨੂੰ, ਕਿਉਂਕਿ 3 ਅਗਸਤ ਤੱਕ ਇਹ ਨਗਰ ਕੀਰਤਨ ਚੱਲਣਾ ਹੈ। ਅਤੇ ਜਿਹੜੇ ਜਿਹੜੀਆਂ ਸੰਗਤਾਂ ਨੂੰ ਜੋ ਜੋ ਰਸਤੇ ਦਾ ਸਾਧ ਸੰਗਤ ਵੇਰਵਾ ਦਿੱਤਾ ਗਿਆ ਹੈ, ਸੰਗਤਾਂ ਜ਼ਰੂਰ ਇਸ ਮਾਰਚ ਦੇ ਅੰਦਰ ਜਿਹੜਾ ਨਾ ਸ਼ਾਮਿਲ ਹੋ ਕੇ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਪਾਤਰ ਬਣ ਕੇ ਆਪਣੇ ਜੀਵਨ ਨੂੰ ਸਫਲ ਕਰੋ ਜੀ। ਇਹ ਸੇਵਕਾਂ ਵੱਲੋਂ ਬੇਨਤੀ ਹੈ। ਧੰਨਵਾਦ ਆਪ ਸੰਗਤਾਂ ਦਾ, ਸਤਿਗੁਰਾਂ ਦਾ ਅਤੇ ਸਮੁੱਚੇ ਪ੍ਰਬੰਧ ਦਾ ਜੀ। ਆਓ ਅਖੀਰ ਵਿੱਚ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੀਏ ਅਤੇ ਆਪਾਂ ਫਤਿਹ ਬੁਲਾਈਏ ਜੀ।

ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ।

0: ਬਣਾਉਨੇ ਆ ਡਿਜ਼ਾਈਨਰ ਸਟੋਨ ਬੈਂਚ ਟਾਪਸ ਫॉर ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ ਮੈਲਟਨ
1: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
1: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433465492
2: ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਇਆ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋਗੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਕਰ ਰਹੇ ਹੋ ਗਏ ਸ਼ੁਕਰਾਨਾ ਜਿਹਨੇ ਅੱਜ ਦਾ ਇਹ ਦਿਨ ਸਾਨੂੰ ਦਿੱਤਾ। ਚਿਹਰੇ 'ਤੇ ਹੋਊਗੀ ਖੁਸ਼ੀ, ਅਤੇ ਅੱਜ ਦੇ ਦਿਨ ਲਈ ਅਰਦਾਸਾਂ ਇਹੋ ਹੀ ਕਿ ਜੋ ਤੁਸੀਂ ਮਨ ਦੇ ਵਿੱਚ ਸੋਚਿਆ, ਜੋ ਵੀ ਤੁਹਾਡੇ ਆੜੇ ਫੜੇ ਕੰਮ ਨੇ, ਵੀਕਐਂਡ ਦਾ ਬੋਝ, ਉਹ ਸਭ ਸਾਂਝੇ ਤਰੀਕੇ ਦੇ ਨਾਲ ਦੂਰ ਹੋਵੇ, ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ, ਸੋਹਣੀਆਂ ਅਤੇ ਨੇਕ ਕਮਾਈਆਂ ਕਰਕੇ ਘਰਾਂ ਨੂੰ ਵਾਪਸੀ ਹੋਵੇ। ਜੋ ਵੀ ਇਸ ਹਫ਼ਤੇ ਦੇ ਲਈ ਮਨਸੂਬੇ ਤੁਸੀਂ ਘੜੇ ਨੇ, ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਸਰ ਹੋਣ। ਅੱਜ ਦੇ ਮਿਲੇ ਨਾ ਇਹਨਾਂ ਸਵਾਸਾਂ ਦੇ ਲਈ ਆਓ ਕਰੀਏ ਸ਼ੁਕਰਾਨਾ ਅਤੇ ਵਧੀਆ ਅੱਗੇ ਪ੍ਰੋਗਰਾਮ। ਹਾਂਜੀ, ਮੈਲਬਨ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਅੱਜ 27 ਤਰੀਕ ਹੋ ਗਈ ਹੈ ਜੁਲਾਈ ਦਾ ਮਹੀਨਾ, ਅਤੇ ਅੱਜ ਦਿਨ ਸੋਮਵਾਰ ਦਾ, ਹਫ਼ਤੇ ਦੀ ਸ਼ੁਰੂਆਤ। ਆਓ ਉਸ ਰੱਬ ਦੇ ਨਾਂ ਨਾਲ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਅੱਜ ਦਿਨ ਸੋਮਵਾਰ ਦਾ 27 ਤਰੀਕ ਜੁਲਾਈ ਦਾ ਮਹੀਨਾ 2026। ਆਸ ਕਿ ਤੁਸੀਂ ਸਾਰੇ ਵਧੀਆ ਹੋ ਗਏ, ਚੜ੍ਹਦੀ ਕਲਾ ਦੇ ਵਿੱਚ ਹੋ ਗਏ, ਸੜਕਾਂ ਦੇ ਉੱਤੇ ਉੱਤੇ ਪੇਸ਼ੈਂਸ ਬਣਾਈ ਰੱਖਿਓ, ਮੋਬਾਈਲ ਦੇ ਉੱਤੇ ਉਂਗਲਾਂ ਨਾ ਜਾਣ, ਡਰਾਈਵ ਕਰਦੇ ਸਮੇਂ ਧਿਆਨ ਰੱਖਿਓ ਆਪਣੇ ਆਸ ਪਾਸ ਬਾਕੀਆਂ ਦਾ ਵੀ, ਪੇਸ਼ੈਂਸ ਬਣਾਈ ਰੱਖਿਓ। ਪ੍ਰੋਗਰਾਮ ਹਾਂਜੀ ਮੈਲਬਨ ਦੇ ਇਸ ਹਿੱਸੇ ਦੇ ਵਿੱਚ ਆਪਾਂ ਮੌਸਮ 'ਤੇ ਝਾਤੀ ਮਾਰਾਂਗੇ, ਟ੍ਰੈਫਿਕ 'ਤੇ ਝਾਤ ਮਾਰਾਂਗੇ। ਜੇਕਰ ਤੁਹਾਡੇ ਕੋਲ ਕੋਈ ਵੀ ਜਾਣਕਾਰੀ ਹੋਵੇ ਟ੍ਰੈਫਿਕ ਦੇ ਬਾਬਤ ਤਾਂ ਉਹ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ 044-7171674 0447171674 ਇਸ ਨੰਬਰ ਦੇ ਉੱਤੇ ਵਟਸਐਪ ਤੁਸੀਂ ਕਰ ਸਕਦੇ ਹੋ, ਅਤੇ ਜਾਂ ਫਿਰ ਤੁਸੀਂ ਸਾਨੂੰ ਸਾਡੀ ਫੇਸਬੁੱਕ ਦੇ ਉੱਤੇ ਮੈਸੇਜ ਭੇਜ ਸਕਦੇ ਹੋ। ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਹਿੱਸਾ ਪਾਉਣ ਦੇ ਲਈ ਤੁਸੀਂ ਕੋਈ ਵੀ ਆਸ ਪਾਸ ਦੀ ਕੋਈ ਖਬਰ ਸੁਰਤ, ਕੋਈ ਟ੍ਰੈਫਿਕ ਦੀ ਅਪਡੇਟ, ਕੋਈ ਹੋਰ ਕਮਿਊਨਿਟੀ ਦੀ ਭਾਈਚਾਰੇ ਦੀ ਕੋਈ ਖਾਸ, ਉਹ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤਾਂ ਕਿ ਅੱਗੇ ਆਪਾਂ ਆਪਣੇ ਸਰੋਤਿਆਂ ਨਾਲ ਸਾਂਝੀ ਕਰ ਸਕੀਏ। ਅਤੇ ਆਓ ਸਭ ਤੋਂ ਪਹਿਲਾਂ ਆਪਾਂ ਮੌਸਮ ਤੋਂ ਸ਼ੁਰੂਆਤ ਕਰਦੇ ਹਾਂ। ਸਿਡਨੀ ਦੇ ਵਿੱਚ ਅੱਜ ਬੜੀ ਸੋਹਣੀ ਧੁੱਪ ਲੱਗਣੀ, 10 ਤਾਪਮਾਨ ਸ਼ੋ ਹੋ ਰਿਹਾ, 6 ਦੇ ਆਸ ਪਾਸ ਤੋਂ ਹੀ ਮਹਿਸੂਸ ਕਰ ਰਹੇ, ਯਾਨੀ ਕਿ ਠੰਡ ਮਹਿਸੂਸ ਕਰ ਰਹੇ ਹੋਗੇ, ਅਤੇ 19 ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਜਾ ਸਕਦਾ। ਇਸ ਹਫ਼ਤੇ ਦੇ ਵਿੱਚ ਸੋਹਣਾ ਮੌਸਮ ਰਹਿਣ ਵਾਲਾ, ਕੋਈ ਖਾਸ ਵੱਡੀ ਤਬਦੀਲੀ ਨਹੀਂ। ਵੀਰਵਾਰ ਤੱਕ ਅਤੇ ਸ਼ੁੱਕਰਵਾਰ ਦੇ ਵਿੱਚ ਜਾਂਦੇ ਜਾਂਦੇ ਮੀਂਹ ਪਊਗਾ, ਦਿਨ ਉਹ ਵੀ ਸੋਹਣਾ ਲੱਗ ਜਾਣਾ। ਸੋ ਇਸ ਹਫ਼ਤੇ ਦੇ ਵਿੱਚ ਆਪਾਂ ਥੋੜ੍ਹਾ ਜਿਹਾ ਬਦਲਾਅ ਜ਼ਰੂਰ ਸ਼ਾਇਦ ਵੇਖ ਰਹੇ ਹਾਂ। ਅੱਜ ਵੀ ਮੈਲਬਨ ਦੇ ਵਿੱਚ ਵੀ ਸਵੇਰੇ ਸਵੇਰੇ ਦੇ ਸਮੇਂ ਪਹਿਲਾਂ ਵਰਗੀ ਠੰਡ ਨਹੀਂ ਹੈ, ਸ਼ਾਇਦ 10 ਦੇ ਆਸ ਪਾਸ ਤਾਪਮਾਨ ਹੈ, 7 ਤੋਂ ਹੀ ਮਹਿਸੂਸ ਕਰ ਰਹੇ ਹੋ, ਅਤੇ 16 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਅਤੇ ਅੱਜ ਸੋਹਣੀ ਧੁੱਪ ਲੱਗੇਗੀ, ਨਾਲ ਨੌਰਥ ਵਾਲੇ ਪਾਸੇ 20-30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਨੇ। ਸ਼ਾਮ ਦੇ ਸਮੇਂ ਇਹ ਹਵਾਵਾਂ ਥੋੜ੍ਹੀਆਂ ਜਿਹੀਆਂ ਹੋਰ ਤੇਜ਼ ਹੋਣ ਦੇ ਆਸਾਰ ਨੇ। ਕੱਲ੍ਹ ਦੇ ਦਿਨ ਮੀਂਹ ਆ, ਮੀਂਹ ਦੇ ਕਰਕੇ ਫਿਰ ਦੁਬਾਰਾ ਤੋਂ ਠੰਡ ਵਧਣ ਦੇ ਆਸਾਰ ਨੇ, 80% ਚਾਂਸ ਨੇ ਕੱਲ੍ਹ ਸ਼ਾਮ ਦੇ ਸਮੇਂ ਮੀਂਹ ਪੈਣ ਦੇ। ਅਤੇ ਬੁੱਧਵਾਰ ਮੀਂਹ ਸ਼ੋ ਹੋ ਰਿਹਾ, ਅਤੇ ਲਓ ਜੀ ਵੀਰਵਾਰ ਵੀ ਮੀਂਹ ਸ਼ੋ ਹੋ ਰਿਹਾ, ਕਿਤੇ ਵੱਧ ਕਿਤੇ ਘੱਟ। ਵਿਚਲੇ ਜਿਹੜੇ 3 ਕੁ ਦਿਨ ਨੇ ਇਹਨਾਂ ਦੇ ਵਿੱਚ ਮੀਂਹ ਆ, ਇਸ ਵਜ੍ਹਾ ਦੇ ਕਰਕੇ ਤਾਪਮਾਨ ਜਿਹੜਾ ਉਹ ਘਟੂਗਾ ਅਗਲੇ ਦਿਨਾਂ ਦੇ ਵਿੱਚ ਜਾ ਕੇ। ਅਤੇ ਸੋਹਣਾ ਆਨੰਦ ਮਾਣੋ ਤੁਸੀਂ ਇਸ ਹਫ਼ਤੇ ਦਾ। ਬ੍ਰਿਸਬੇਨ ਦੇ ਵਿੱਚ 10 ਦੇ ਆਸ ਪਾਸ ਤਾਪਮਾਨ ਹੈ, ਜ਼ਿਆਦਾ ਤੋਂ ਜ਼ਿਆਦਾ 21 ਤੱਕ ਜਾ ਸਕਦਾ। ਸੋਹਣੀ ਧੁੱਪ ਲੱਗੇਗੀ, ਫਿਰ ਸ਼ਾਮ ਦੇ ਸਮੇਂ ਇੱਥੇ ਵੀ ਹਲਕੇ ਮੀਂਹ ਦੇ ਚਾਂਸ ਨੇ। ਬਾਕੀ ਸਾਰਾ ਹਫ਼ਤਾ ਬੜਾ ਵਧੀਆ, ਸੋਹਣਾ ਪਿਆਰਾ ਮੌਸਮ ਆ ਇਸ ਹਫ਼ਤੇ। ਅਤੇ ਇੱਧਰ ਪਰਥ ਵਾਲੇ ਪਾਸੇ ਨੂੰ ਚੱਲਦੇ ਹਾਂ, ਅਤੇ ਸਵੇਰੇ ਸਵੇਰੇ ਦੇ ਸਮੇਂ ਵਿਜੀਬਿਲਟੀ ਦੇ ਵਿੱਚ ਸਮੱਸਿਆ, ਧੁੰਦ ਸਵੇਰੇ ਸਵੇਰੇ ਦਿਖਾਈ ਦੇ ਰਹੀ ਹੈ। 11 ਦੇ ਆਸ ਪਾਸ ਤਾਪਮਾਨ ਹੈ, ਅਤੇ 19 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਬੜਾ ਸੋਹਣਾ ਪਿਆਰਾ ਦਿਨ ਅੱਜ ਅਤੇ ਕੱਲ੍ਹ ਅਤੇ ਪਰਸੋਂ ਅਤੇ ਵੀਰਵਾਰ ਤੱਕ, ਸ਼ੁੱਕਰਵਾਰ ਦੇ ਦਿਨ ਵੀ ਦਿਨ ਸੋਹਣਾ ਲੱਗ ਜੂਗਾ, ਜਾਂਦੇ ਜਾਂਦੇ ਮੀਂਹ ਦੇ ਚਾਂਸ ਜ਼ਰੂਰ ਨੇ। ਐਡੀਲੇਡ ਦੇ ਵਿੱਚ ਵੀ ਅੱਜ ਸੋਹਣੀ ਧੁੱਪ ਲੱਗੇਗੀ, 10 ਦੇ ਆਸ ਪਾਸ ਤਾਪਮਾਨ ਹੈ, 17 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਹਲਕੀ ਤੋਂ ਦਰਮਿਆਨੀ ਗਤੀ ਦੇ ਵਿੱਚ ਹਵਾਵਾਂ ਨੇ। ਅਤੇ ਇਸ ਹਫ਼ਤੇ ਦੇ ਵਿੱਚੋਂ ਕੱਲ੍ਹ ਦੇ ਦਿਨ ਥੋੜ੍ਹੇ ਮੀਂਹ ਦੇ ਚਾਂਸ ਸ਼ੋ ਹੋ ਰਹੇ ਨੇ, ਵੈਸੇ ਕੱਲ੍ਹ ਦੇ ਦਿਨ ਵੀ ਧੁੱਪ ਲੱਗ ਜਾਊਗੀ। ਸੋ ਸੋਹਣੀਆਂ ਧੁੱਪਾਂ ਦਾ ਆਨੰਦ ਇਸ ਹਫ਼ਤੇ ਸਾਰਾ ਆਸਟ੍ਰੇਲੀਆ ਮਾਣੂਗਾ। ਹੁਬਾਰਟ ਅੱਜ 16 ਜਾ ਸਕਦਾ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ, ਕਈ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਵਗਣ ਦੇ ਜ਼ਰੂਰ ਆਸਾਰ ਨੇ। ਅਤੇ ਬੱਦਲਵਾਈ ਅੱਜ ਹਾਵੀ ਰਹੂਗੀ ਧੁੱਪ ਦੇ ਉੱਤੇ, 12 ਦੇ ਆਸ ਪਾਸ ਤਾਪਮਾਨ ਸਵੇਰੇ ਸਵੇਰੇ ਦੇ ਸਮੇਂ ਚੱਲ ਗਿਆ। ਅਤੇ ਇਸ ਹਫ਼ਤੇ ਦੇ ਵਿੱਚ ਕੱਲ੍ਹ ਅਤੇ ਪਰਸੋਂ ਦੇ ਦਿਨ ਮੀਂਹ ਸ਼ੋ ਹੋ ਰਿਹਾ ਜੀ, ਵੈਸੇ ਧੁੱਪ ਵੀ ਸੋਹਣੀ ਲੱਗਣ ਦੇ ਆਸਾਰ ਨੇ। ਕੈਨਬਰਾ ਦੇ ਵਿੱਚ ਸਵੇਰੇ ਸਵੇਰੇ ਦੇ ਸਮੇਂ 5 ਤਾਪਮਾਨ ਹੈ, 2 ਤੋਂ ਹੀ ਮਹਿਸੂਸ ਕਰ ਰਹੇ ਹੋ, ਅਤੇ 14 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਧੁੰਦ ਸਵੇਰੇ ਸਵੇਰੇ ਦੇ ਸਮੇਂ ਅੱਜ ਇੱਕ ਵਾਰੀ ਫਿਰ ਤੋਂ ਬਰਕਰਾਰ ਹੈ। ਅਤੇ ਬਾਕੀ ਸਾਰਾ ਹਫ਼ਤਾ ਵੀ ਕੁਛ ਇਸੇ ਤਰ੍ਹਾਂ ਦਾ ਹੈ, ਪਰ ਸੋਹਣੀਆਂ ਧੁੱਪਾਂ ਜ਼ਰੂਰ ਲੱਗ ਜਾਣਗੀਆਂ। ਸੋ ਇਸ ਹਫ਼ਤੇ ਦੇ ਵਿੱਚ ਠੰਡ ਫਿਲਹਾਲ ਬਣੀ ਰਹੂਗੀ, ਅਤੇ ਕੈਨਬਰਾ ਦੇ ਵਿੱਚ ਬਣੀ ਰਹੂਗੀ ਗਰਮੀ। ਅੱਜ ਇੱਕ ਵਾਰੀ ਫਿਰ ਤੋਂ 31 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਊਗਾ, ਸਵੇਰੇ ਸਵੇਰੇ ਦੇ ਸਮੇਂ 19-20 ਤਾਪਮਾਨ ਚਲਾ ਗਿਆ। ਅਤੇ ਸਾਰਾ ਹੀ ਹਫ਼ਤਾ ਕੁਛ ਇਸੇ ਤਰ੍ਹਾਂ ਹੀ, ਕੋਈ ਖਾਸ ਵੱਡੀ ਕੋਈ ਤਬਦੀਲੀ ਨਹੀਂ ਵੇਖਣ ਨੂੰ ਮਿਲੇਗੀ, ਕਿਉਂਕਿ ਇਹ ਆ ਡਾਰਵਿਨ। ਅਤੇ ਆਪਾਂ ਵੱਧਦੇ ਹਾਂ ਹੁਣ ਟ੍ਰੈਫਿਕ ਵਾਲੇ ਪਾਸੇ ਨੂੰ, ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀਆਂ ਨੇ ਤਾਂ ਉਹ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀਆਂ ਕਰ ਦਿਓ। ਅਤੇ ਜੇਕਰ ਵਿਕ ਰੋਡ ਦੇ ਨਾਲ ਕਰਨੀਆਂ ਤਾਂ 13-11-70 ਦੇ ਉੱਤੇ ਰਿਪੋਰਟ ਕਰ ਸਕਦੇ ਹੋ, ਅਤੇ ਜੇਕਰ ਕੋਈ ਐਮਰਜੈਂਸੀ ਆ ਤਾਂ ਫਿਰ ਤੁਸੀਂ 000 ਦੇ ਉੱਤੇ ਕਾਲ ਕਰ ਸਕਦੇ ਹੋ। ਇੱਕ ਹਿਊਮ ਫਰੀਵੇ ਐਪਿੰਗ ਦੇ ਇਲਾਕੇ ਦੇ ਵਿੱਚ ਐਕਸੀਡੈਂਟ ਹੋਇਆ ਵਾ। ਸੋ ਲੈਫਟ ਲੇਨ ਜਿਹੜੀ ਉਹ ਕਲੋਜ਼ ਹੈ ਸਿਟੀ ਬਾਊਂਡ ਵਾਲੇ ਪਾਸੇ ਦੀ, ਅਤੇ ਐਪਿੰਗ ਵਾਲੇ ਇਲਾਕੇ ਦੇ ਵਿੱਚ ਓਹਨਸ ਰੋਡ ਜਿੱਦਾਂ ਤੁਸੀਂ ਪਾਸ ਕਰਦੇ ਹੋ, ਅਤੇ ਇੱਕ ਐਕਸੀਡੈਂਟ ਹੋਇਆ ਵਾ, ਅਤੇ ਇਸ ਵਜ੍ਹਾ ਦੇ ਕਰਕੇ ਸਮੱਸਿਆ ਜਿਹੜੀ ਬਣੀ ਆ, ਡਿਲੇ ਇਸ ਟਾਈਮ ਕਾਫੀ ਸ਼ੋ ਹੋ ਰਹੇ ਨੇ। 2 ਹੀ ਲੇਨਾਂ ਖੁੱਲ੍ਹੀਆਂ ਨੇ ਅਤੇ ਉਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਟ੍ਰੈਫਿਕ ਹੈ। ਪਰ ਪੇਸ਼ੈਂਸ ਬਣਾਈ ਰੱਖਿਓ ਭਾਈ, ਟ੍ਰੈਫਿਕ 'ਚ ਫਸ ਗਏ ਹੋ ਤਾਂ ਕਈ ਵਾਰੀ ਕੁਛ ਤੁਸੀਂ ਹੋਰ ਨਹੀਂ ਕਰ ਸਕਦੇ ਹੁੰਦੇ, ਉਸ ਨਾਲੋਂ ਬਿਹਤਰ ਆ ਵੀ ਆਪਣਾ ਦਿਨ ਹੀ ਖਰਾਬ ਨਾ ਕਰੋ। ਬਲੀਨ ਰੋਡ ਦੇ ਉੱਤੇ ਕੰਮਕਾਰ ਚੱਲ ਰਿਹਾ ਜਿਹਨੂੰ ਬ੍ਰਿਜ ਸਟਰੀਟ ਅਤੇ ਮੈਨਿੰਗਮ ਸਟਰੀਟ ਇਹਦੇ ਦਰਮਿਆਨ ਬੰਦ ਕੀਤਾ ਗਿਆ। ਅਗਸਤ ਦੇ ਸ਼ੁਰੂ ਤੱਕ ਕੰਮਕਾਰ ਚੱਲਣੇ ਨੇ, ਸੋ ਉਦੋਂ ਤੱਕ ਤੁਸੀਂ ਡੀ ਟੂਰ ਲੈ ਕੇ ਚੱਲਣੇ ਨੇ ਟੈਂਪਲਸਟੋ ਥੋਮਸਨਸ ਰੋਡ ਜਾਂ ਫਿਰ ਮੈਨਿੰਗਮ ਰੋਡ ਦੇ ਉੱਤੇ ਜੇ ਤੁਸੀਂ ਡੀ ਟੂਰ ਲੈਣਾ ਚਾਹੋ ਤਾਂ ਲੈ ਸਕਦੇ ਹੋ। ਸੋ ਇਹ ਕੰਮਕਾਰ ਜਿਹੜੇ ਲਗਭਗ 3 ਅਗਸਤ ਤੱਕ ਚੱਲਣੇ ਨੇ, ਨੌਰਥ ਈਸਟ ਲਿੰਕ ਦਾ ਕੰਮਕਾਰ, ਸੋ ਇਹਦੇ ਵਜ੍ਹਾ ਕਰਕੇ ਤੁਹਾਨੂੰ ਪਰੇਸ਼ਾਨੀ ਆ ਸਕਦੀ ਹੈ। ਸੋ ਬਾਕੀ ਕੁੱਲ ਮਿਲਾ ਕੇ ਠੀਕ ਠਾਕ ਨਜ਼ਰ ਆ ਰਿਹਾ। ਅਤੇ ਹਾਂ, ਇੱਕ ਕੀਸਬੋਰੋ ਤੋਂ ਜ਼ਰੂਰ ਅਪਡੇਟ ਹੈ, ਪੈਰੀ ਰੋਡ ਕੀਸਬੋਰੋ, ਸੋ ਇੱਥੇ ਐਕਸੀਡੈਂਟ ਹੋਇਆ ਵਾ, ਦੋਵੇਂ ਡਾਇਰੈਕਸ਼ਨਾਂ ਪ੍ਰਭਾਵਿਤ ਨੇ, ਐਟਲੈਂਟਿਕ ਡਰਾਈਵ ਅਤੇ ਪੈਸੀਫਿਕ ਡਰਾਈਵ ਦੇ ਉੱਤੇ ਕਾਫੀ ਸੀਰੀਅਸ ਕੋਈ ਐਕਸੀਡੈਂਟ ਹੋਇਆ ਵਾ, ਰੱਬ ਕਰੇ ਕਿ ਭਲੀ ਹੋਵੇ ਸਭ ਦੀ। ਅਤੇ ਦੋਵੇਂ ਡਾਇਰੈਕਸ਼ਨ ਵਿੱਚ ਇਸ ਟਾਈਮ ਟ੍ਰੈਫਿਕ ਪ੍ਰਭਾਵਿਤ ਹੈ। ਕਹਿੰਦੇ ਨੇ ਕਿ ਤੁਸੀਂ ਹੁਟੋਨ ਗ੍ਰੀਨ ਹੈਮਰਡ ਜਾਂ ਫਿਰ ਆਸ ਪਾਸ ਦੀਆਂ ਜਿੱਦਾਂ ਸਪਰਿੰਗਵੇਲ ਅਤੇ ਪਿਲਰਸ ਰੋਡ ਇਹਨਾਂ ਦਾ ਇਸਤੇਮਾਲ ਕਰ ਲਓ, ਜ਼ਿਆਦਾ ਬਿਹਤਰ ਹੈ। ਪੈਰੀ ਰੋਡ ਦੇ ਉੱਤੇ ਅੱਜ ਤੁਹਾਨੂੰ ਸਮੱਸਿਆ ਆਊਗੀ, ਸੋ ਸਵੇਰੇ ਸਵੇਰੇ ਕਾਫੀ ਜ਼ਿਆਦਾ ਟ੍ਰੈਫਿਕ ਹੁੰਦੀ ਵੀ ਆ ਪੈਰੀ ਰੋਡ ਦੇ ਉੱਤੇ। ਸੋ ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਇਹਦੇ ਬਾਬਤ ਤਾਂ ਜ਼ਰੂਰ ਸਾਡੇ ਤੱਕ ਤੁਸੀਂ ਸਾਂਝੀ ਕਰ ਦਿਓ ਤਾਂ ਕਿ ਆਪਾਂ ਸਰੋਤਿਆਂ ਦੇ ਨਾਲ ਸਾਂਝ ਪਾ ਸਕੀਏ। ਅਤੇ ਇੱਧਰ ਆਪਾਂ ਸਿਡਨੀ ਵਾਲੇ ਪਾਸੇ ਨੂੰ ਚੱਲਦੇ ਹਾਂ। ਅਤੇ ਸਿਡਨੀ ਦੇ ਵਿੱਚ ਓਬਨ ਦੇ ਵਿੱਚ ਅੱਜ ਥੋੜ੍ਹੀ ਗਹਿਮੀ ਸ਼ੋਅ ਹੋ ਰਹੀ ਹੈ। ਹਾਂਜੀ, ਇੱਥੇ ਕੰਮਕਾਰ ਚੱਲ ਰਹੇ ਨੇ ਜੀ ਸੜਕੀ, ਅਤੇ ਇਸ ਵਜ੍ਹਾ ਦੇ ਕਰਕੇ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ, ਅਤੇ ਇਹਦਾ ਖਿਆਲ ਤੁਸੀਂ ਜ਼ਰੂਰ ਕਰ ਲਿਓ। ਬਾਕੀ ਸਭ ਠੀਕ ਠਾਕ ਹੈ, ਖਾਸ ਕੋਈ ਵੱਡੀ ਅਪਡੇਟ ਨਹੀਂ, ਪਰ ਹਾਂ ਟ੍ਰੈਫਿਕ ਜ਼ਰੂਰ ਹੈ। ਸਵੇਰੇ ਸਵੇਰੇ ਟ੍ਰੈਫਿਕ ਦਾ ਜ਼ਰੂਰ ਤੁਸੀਂ ਖਿਆਲ ਕਰ ਲਿਓ, ਅਤੇ ਖਿਆਲ ਰੱਖਿਓ ਆਪਣਾ ਵੀ ਅਤੇ ਬਾਕੀ ਸਭ ਦਾ ਵੀ। ਬਹੁਤ ਧੰਨਵਾਦ। ਇਕਬਾਲ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਐਡੀਲੇਡ ਤੋਂ, ਕਹਿੰਦੇ ਕਿ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਰਹੇ, ਅਤੇ ਧੰਨਵਾਦ, ਮਿਹਰਬਾਨੀ ਜੀ। ਅਤੇ ਕਹਿੰਦੇ ਨੇ ਕਿ ਸ਼ਬਦ ਅੱਜ ਦਾ ਬਹੁਤ ਵਧੀਆ ਸੀ, ਧੰਨਵਾਦ ਤੁਹਾਡਾ ਕਰਨ ਜੀ, ਬਹੁਤ ਮਿਹਰਬਾਨੀ। ਅਤੇ ਰਣਜੀਤ ਸਿੰਘ ਢਿੱਲੋਂ ਜੀ ਵੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਰਦਾਸ ਕਰਦੇ ਹਾਂ ਕਿ ਸਭ ਦਾ ਦਿਨ ਵਧੀਆ ਵਧੀਆ ਹੋਵੇ। ਟੋਂਬਾ ਤੋਂ ਪਾਉਂਦੇ ਨੇ ਸਾਂਝਾਂ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਅਤੇ ਅੱਜ ਦਾ ਕਹਿੰਦੇ ਨੇ ਕਿ ਪ੍ਰੋਗਰਾਮ ਪੁਨੇ ਦਰਸ਼ਨ ਵੀ ਆਉਂਦੇ ਕਿ ਬੜਾ ਵਧੀਆ ਸੀ, ਅਤੇ ਅੱਜ ਮੰਡੇ ਰਿਲੇਟਿਡ ਭਜਨ ਪਲੇ ਹੋਏ ਅਤੇ ਬਹੁਤ ਵਧੀਆ ਲੱਗਾ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਇਸੇ ਕਰਕੇ ਆਪਾਂ ਤੁਹਾਡੇ ਅੱਗੇ ਬੇਨਤੀ ਕਰੀ ਦੀ ਕਿ ਤੁਸੀਂ ਆਪਣੀ ਫੀਡਬੈਕ ਜ਼ਰੂਰ ਭੇਜਦੇ ਰਿਹਾ ਕਰੋ, ਤਾਂ ਕਿ ਉਸ ਲਿਹਾਜ਼ ਦੇ ਨਾਲ ਫਿਰ ਅਗਲੀ ਪਲੈਨਿੰਗ ਹੋ ਸਕੇ। ਅਤੇ ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸੋਮਵਾਰ ਦੇ ਦਿਨ ਦੀਆਂ ਵਧਾਈਆਂ ਭੇਜਦੇ ਨੇ। ਗੁਰਵਿੰਦਰ ਸੰਧੂ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਅੱਜ 12 ਤਰੀਕ ਹੋ ਗਈ ਹੈ ਸਾਉਣ ਦੇ ਮਹੀਨੇ ਦੇ। ਗੁਰਵਿੰਦਰ ਕਹਿੰਦਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਾਰੇ ਪਰਿਵਾਰ ਸਮੇਤ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਅਮਰ ਗੁਰਬਾਜ, ਤਾਜਵੀਰ, ਬਹੁਤ ਬਹੁਤ ਧੰਨਵਾਦ ਤੁਹਾਡਾ। ਸਿੱਖ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਗੁਰਜੰਟ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ। ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਕਿ ਵਾਹਿਗੁਰੂ ਭਲੀ ਕਰੇ ਅਤੇ ਡਰਾਈਵ ਧਿਆਨ ਦੇ ਨਾਲ ਕਰਿਓ। ਘੁੰਮਣ ਸਾਹਿਬ ਇੱਕ ਖੂਬਸੂਰਤ ਜੀ ਕਹਾਣੀ ਭੇਜਦੇ ਨੇ, ਅਤੇ ਇਹ ਮੈਂ ਜ਼ਰੂਰ ਇੱਕ ਪਾਸੇ ਸੇਵ ਕਰਕੇ ਪਹਿਲਾਂ ਰੱਖ ਲੈਣਾ, ਅਤੇ ਬਹੁਤ ਮਿਹਰਬਾਨੀ ਘੁੰਮਣ ਜੀ ਤੁਹਾਡਾ, ਤੁਸੀਂ ਸਮੇਂ ਦਰ ਸਮੇਂ ਇਹ ਸੋਹਣੀਆਂ ਪਿਆਰੀਆਂ ਚੀਜ਼ਾਂ ਭੇਜਦੇ ਰਹਿੰਦੇ ਹੋ। ਅਤੇ ਮਾਨ ਸਾਹਿਬ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਪਿਆਰ ਭਰੀ ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ, ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ। ਅਤੇ ਨਾਲ ਭੇਜਦੇ ਨੇ ਚਾਹ ਕੌਫੀ। ਸੋਨੂੰ ਬਰਾੜ ਜੀ ਪੈਕਰਮ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਹਰਮਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਾਨੂੰ ਬਹੁਤ ਸ਼ੁਕਰੀਆ। ਮਾਨ ਸਾਹਿਬ ਐਡੀਲੇਡ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਵਾਹਿਗੁਰੂ ਸਾਰਿਆਂ ਦੇ ਉੱਤੇ, ਵਾਹਿਗੁਰੂ ਮਿਹਰ ਕਰਨ ਸਭ ਦੇ ਉੱਤੇ, ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅਜੀਤ ਬੁੱਟਰ ਜੀ ਕਹਿੰਦੇ ਕਿ ਫੋਗੀ ਆ ਤਤੂਰਾ ਦੇ ਵਿੱਚ, ਨਾਲ ਭੇਜਦੇ ਨੇ ਸਤਿ ਸ਼੍ਰੀ ਅਕਾਲ। ਅਤੇ ਇਹਨਾਂ ਦੇ ਗਵਾਂਢੋਂ ਸ਼ੈਪਟਨ ਚੋਂ ਸੰਜੂ ਗੋਗੀ ਅਤੇ ਲੱਕੀ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅੰਮ੍ਰਿਤ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਗਾਭਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਜੀ। ਰਕੇਸ਼ ਕਾਜਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਏ ਜੀ। ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਾਰੇ ਸੁਣਨ ਵਾਲਿਆਂ ਦੇ ਲਈ। ਅਤੇ ਜ਼ਿੰਦਗੀ ਕਹਿੰਦੇ ਕਿ ਇੱਕ ਸਫ਼ਰ ਹੈ, ਕੋਈ ਥੱਕ ਹਾਰ ਕੇ ਰੁਕਦਾ ਲੱਗੇ ਤਾਂ ਹੌਸਲਾ ਦੇ ਕੇ ਨਾਲ ਤੋਰ ਲਿਆ ਕਰੋ। ਸਤਿ ਸ਼੍ਰੀ ਅਕਾਲ, ਅਤੇ ਵਾਹਿਗੁਰੂ ਸਭਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ, ਸਾਰਿਆਂ ਦਾ ਦਿਨ ਵਧੀਆ ਵਧੀਆ ਰਹੇ। ਅਤੇ ਸ਼ੁਭ ਸਵੇਰ ਦਾ ਮੈਸੇਜ ਸਾਂਝਾ ਕੀਤਾ ਸਾਡੇ ਨਾਲ ਅੰਮ੍ਰਿਤਪਾਲ ਸਿੰਘ ਜੀ ਨੇ, ਬਹੁਤ ਸ਼ੁਕਰੀਆ ਜੀ। ਅਤੇ ਕਰਮਜੀਤ ਕੌਰ ਭੁੱਲਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਭੋਲਾ ਹੰਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਕਹਿੰਦੇ ਨੇ ਕਿ ਸਾਰਿਆਂ ਦੇ ਲਈ ਸਤਿ ਸ਼੍ਰੀ ਅਕਾਲ। ਅਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਸੁਪਨੇ ਕਹਿੰਦੇ ਕਿ ਤਦੋਂ ਤੱਕ ਸੱਚ ਨਹੀਂ ਹੁੰਦੇ ਜਦੋਂ ਤੱਕ ਤੁਸੀਂ ਸੱਚੇ ਦਿਲੋਂ ਸਹੀ ਦਿਸ਼ਾ ਦੇ ਵਿੱਚ ਮਿਹਨਤ ਨਹੀਂ ਕਰਦੇ। ਸ਼ੁਭ ਸਵੇਰਾ ਜੀ, ਬਹੁਤ ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਹੁਣ ਸਮਾਂ ਆ ਗਿਆ, ਆਪਾਂ ਇੱਕ ਬ੍ਰੇਕ ਲੈ ਕੇ ਵਾਪਸ ਕਰਦੇ ਹਾਂ, ਆ ਕੇ ਅਤੇ ਫਿਰ ਅੱਜ ਦੀ ਕਹਾਣੀ ਪੜ੍ਹਾਂਗੇ ਆਪਾਂ। ਰੇਡੀਓ ਹਾਂਜੀ 1674 AM।
1: ਭੈਣ ਜੀ ਕੀ ਹਾਲ ਹੈ? ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ।

0: ਬ੍ਰੋਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au
2: यार तू इतने इनी छेती आके पक्का भी हो गया की जुगाड़ लाया है
3: जुगाड़ नहीं ए है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
2: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
4: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
2: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
5: ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸਵੇ ਰੈਵਨ ਹਾਲ
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252
6: ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸਦੇ ਸੀਕ੍ਰੇਟ
7: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ
6: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ .com
2: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
4: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
2: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਆਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੋ

0: ਨੂੰ ਵੈਰਾਇਟੀ ਬੇਸ਼ੁਮਾਰ ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੋਗਨੇਨਾ ਵਿੱਚ
1: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road,

ਰੇਡੀਓ। ਹਾਂਜੀ, 1674 ਐਮ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਉਸ ਤੋਂ ਪਹਿਲਾਂ ਬੇਨਤੀ ਕਿ ਸਵੇਰੇ ਸਵੇਰੇ ਦੇ ਸਮੇਂ ਸ਼ੁਕਰਾਨਾ ਉਸ ਰੱਬ ਦਾ ਚਿਹਰੇ ਦੇ ਉੱਤੇ ਮੁਸਕਰਾਹਟ, ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਉਂਦੇ ਹਾਂ।

ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਬਜ਼ੁਰਗ ਆਦਮੀ ਇਕੱਲਾ ਬੈਠਾ ਰੋਈ ਜਾਵੇ, ਪਰ ਅਚਾਨਕ ਕੀ ਵੇਖਦੇ ਨੇ ਕਿ ਹੁਣ ਉਹ ਹੱਸਣ ਲੱਗ ਪਿਆ। ਬੁੱਧ ਦੇ ਪੈਰੋਕਾਰਾਂ ਨੇ ਸਮਝਿਆ ਕਿ ਸ਼ਾਇਦ ਇਹ ਪਾਗਲ ਹੋ ਗਿਆ। ਜਾ ਕੇ ਬੁੱਧ ਨੂੰ ਕਿਹਾ, ਉੱਥੇ ਰੁੱਖ ਦੇ ਥੱਲੇ ਇੱਕ ਪਾਗਲ ਬਜ਼ੁਰਗ ਬੈਠਾ, ਉਹਦੀ ਆਪਾਂ ਕਿਹੜੇ ਤਰੀਕੇ ਦੇ ਨਾਲ ਮਦਦ ਕਰ ਸਕਦੇ ਹਾਂ? ਤੇ ਬੁੱਧ ਨੇ ਕਿਹਾ, ਨਹੀਂ ਉਹ ਪਾਗਲ ਨਹੀਂ ਆ, ਉਹਦੇ ਕੋਲੋਂ ਤੁਸੀਂ ਬੜੀਆਂ ਕੰਮ ਦੀਆਂ ਗੱਲਾਂ ਸਿੱਖ ਸਕਦੇ ਹੋ, ਉਹਦੇ ਕੋਲੋਂ ਤੁਸੀਂ ਜ਼ਿੰਦਗੀ ਦੇ ਤਜਰਬੇ ਸਿੱਖ ਸਕਦੇ ਹੋ। ਜਾਓ ਅਤੇ ਉਹਨੂੰ ਪੁੱਛੋ, ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਤਾਂ ਨਹੀਂ। ਤਾਂ ਪੁੱਛਣ 'ਤੇ ਬਜ਼ੁਰਗ ਨੇ ਕਿਹਾ, ਭੁੱਖ ਲੱਗੀ ਹੈ। ਇਸ਼ਾਰਾ ਕਰਕੇ ਆਪਣੇ ਭੁੱਖੇ ਹੋਣ ਦਾ ਸੰਕੇਤ ਦਿੱਤਾ ਅਤੇ ਜੋ ਭਿਕਸ਼ੂਆਂ ਦੇ ਕੋਲ ਸੀ ਉਹਨਾਂ ਨੇ ਖੜ ਕੇ ਉਹਨਾਂ ਨੂੰ ਖਾਣ ਦੇ ਲਈ ਦੇ ਦਿੱਤਾ। ਹੁਣ ਉਹ ਕੋਲ ਬੈਠੇ ਕੀ ਵੇਖਦੇ ਨੇ ਕਿ ਬਜ਼ੁਰਗ ਇੱਕ ਬੁਰਕੀ ਮੂੰਹ ਦੇ ਵਿੱਚ ਪਾਉਂਦਾ ਅਤੇ ਰੋਣ ਲੱਗ ਪੈਂਦਾ। ਉਸ ਤੋਂ ਬਾਅਦ ਫਿਰ ਪਤਾ ਨਹੀਂ ਕੀ ਹੁੰਦਾ, ਖਿੜਖਿੜਾ ਕੇ ਹੱਸਣ ਲੱਗ ਪੈਂਦਾ। ਬੁੱਧ ਦੇ ਕਹੇ ਦੇ ਮੁਤਾਬਕ ਉਹ ਉੱਥੇ ਉਸ ਬਜ਼ੁਰਗ ਦੇ ਕੋਲ ਬੈਠੇ ਨੇ ਕਿ ਕੋਈ ਇਹਦੇ ਕੋਲੋਂ ਕੰਮ ਦੀ ਗੱਲ ਆਪਾਂ ਅੱਜ ਸਿੱਖ ਕੇ ਜਾਣੀ। ਬਜ਼ੁਰਗ ਨੇ ਜਦੋਂ ਆਪਣਾ ਖਾਣਾ ਫਿਨਿਸ਼ ਕੀਤਾ, ਰੋਟੀ ਖਾਧੀ, ਤਾਂ ਇੱਕ ਜਾਣੇ ਨੇ ਪੁੱਛਿਆ, ਬਜ਼ੁਰਗੋ ਤੁਸੀਂ ਇੱਦਾਂ ਕਿਉਂ ਕਰਦੇ ਹੋ, ਵਿੱਚੇ ਰੋਣ ਲੱਗ ਪੈਂਦੇ ਹੋ, ਵਿੱਚੇ ਹੱਸਣ ਲੱਗ ਪੈਂਦੇ ਹੋ? ਤਾਂ ਬਜ਼ੁਰਗ ਕਹਿਣ ਲੱਗਾ, ਬਸ ਮੈਂ ਆਪਣੀ ਜ਼ਿੰਦਗੀ ਦੀਆਂ ਕੀਤੀਆਂ ਗਲਤੀਆਂ ਦੇ ਉੱਤੇ ਰੋਣਾ ਅਤੇ ਉਸ ਰੱਬ ਦੀਆਂ ਕੀਤੀਆਂ ਰਹਿਮਤਾਂ ਦੇ ਉੱਤੇ ਹੱਸਦਾ। ਜਦੋਂ ਮੈਨੂੰ ਜਿਹੜੀ ਚੇਤੇ ਆ ਜਾਂਦੀ ਆ ਉਦੋਂ ਫਿਰ ਮੈਂ ਉਸੇ ਪਾਸੇ ਨੂੰ ਹੋ ਤੁਰਦਾ। ਹੁੰਦਾ ਤਾਂ ਮੇਰੇ ਨਾਲ ਪਹਿਲਾਂ ਵੀ ਇੱਦਾਂ ਸੀ, ਪਰ ਪਹਿਲਾਂ ਮੈਂ ਇਸ ਤਰੀਕੇ ਦੇ ਨਾਲ ਆਪਣੇ ਮਨ ਦੇ ਹਾਵ ਭਾਵ ਰੋਕਦਾ ਨਹੀਂ। ਹੁਣ ਜੋ ਆਉਂਦਾ ਉਸੇ ਤਰ੍ਹਾਂ ਦੇ ਨਾਲ ਅੱਗੇ ਜਾਣ ਦੀ। ਤਾਂ ਵੈਸੇ ਇਹ ਗੱਲਾਂ ਮੈਂ ਬਹੁਤ ਪਹਿਲਾਂ ਕਿਤੇ ਬੁੱਧ ਦੀਆਂ ਮੰਨੀਆਂ ਹੁੰਦੀਆਂ ਤਾਂ ਮੇਰੀ ਜ਼ਿੰਦਗੀ ਇੰਨੀ ਔਖੀ ਨਾ ਹੁੰਦੀ। ਜਦੋਂ ਮੈਂ ਛੋਟਾ ਸੀ ਨਾ, ਜਦੋਂ ਮੈਂ ਬਚਪਨ 'ਚ ਸੀ, ਤਾਂ ਮੈਨੂੰ ਇੱਦਾਂ ਲੱਗਦਾ ਸੀ ਕਿ ਮੇਰੀ ਮਨ ਮਰਜ਼ੀ ਚੱਲਣੀ ਚਾਹੀਦੀ ਹੈ, ਮੇਰੇ ਮੁਤਾਬਕ ਇਹ ਦੁਨੀਆ ਚੱਲਣੀ ਚਾਹੀਦੀ ਹੈ, ਮੈਂ ਆਪਣੇ ਮਾਂ ਪਿਓ ਦੀਆਂ ਝਿੜਕਾਂ ਕਿਉਂ ਖਾਵਾਂ, ਮੈਂ ਵੀ ਵੱਡਾ ਹੋਵਾਂ ਛੇਤੀ ਛੇਤੀ, ਮੇਰੇ ਵੀ ਆਪਣੇ ਫੈਸਲੇ ਹੋਣ, ਮੇਰੇ ਵੀ ਹੁਕਮ ਚੱਲਣ। ਮੈਨੂੰ ਲੱਗਦਾ ਸੀ ਕਿ ਮੇਰਾ ਪਿਓ ਬੜਾ ਸਖਤ ਹੈ, ਉਹ ਬੜਾ ਸਖਤ ਮਿਜਾਜ ਹੈ, ਉਹਨੂੰ ਮੇਰੇ ਵਿੱਚ ਕੋਈ ਦਿਲਚਸਪੀ ਨਹੀਂ, ਉਹ ਸਿਰਫ ਪੈਸੇ ਦੇ ਪਿੱਛੇ ਭੱਜਦਾ, ਉਹਨੂੰ ਸਿਰਫ ਰਾਤ ਦਿਨ ਕੰਮ ਕਰਨ ਦੇ ਨਾਲ ਮਤਲਬ ਹੈ। ਪਰ ਮੈਨੂੰ ਇਹ ਸਭ ਬਿਲਕੁਲ ਚੰਗਾ ਨਹੀਂ ਸੀ ਲੱਗਦਾ, ਕਿਉਂਕਿ ਜਦੋਂ ਮੈਂ ਕੁਛ ਮੰਗਣਾ ਤਾਂ ਉਹਨੇ ਮੈਨੂੰ ਆਨੇ ਬਹਾਨੇ ਟਾਲ ਦੇਣਾ। ਪਤਾ ਨਹੀਂ ਕਿਉਂ ਇਸ ਪਾਪੀ ਮਨ ਦੇ ਵਿੱਚ ਇੱਕ ਦਿਨ ਵਿਚਾਰ ਆਇਆ, ਇਹ ਪਿਓ ਮੇਰੀ ਜ਼ਿੰਦਗੀ ਦੇ ਵਿੱਚ ਹੋਣਾ ਹੀ ਨਹੀਂ ਚਾਹੀਦਾ, ਇਹ ਨਹੀਂ ਹੋਊਗਾ ਤਾਂ ਫਿਰ ਮੈਂ ਆਪਣੇ ਤਰੀਕੇ ਦੇ ਨਾਲ ਫੈਸਲੇ ਲਊਂਗਾ। ਮਾਂ ਤਾਂ ਵੈਸੇ ਵੀ ਨਹੀਂ ਮੈਨੂੰ ਟੋਕਦੀ, ਮਾਂ ਨੇ ਰੋਕਣਾ ਨਹੀਂ, ਪਿਓ ਨੇ ਹੋਣਾ ਨਹੀਂ, ਕਿੰਨੀ ਵਧੀਆ ਖੂਬਸੂਰਤ ਜ਼ਿੰਦਗੀ ਹੋਵੇ। ਇਹ ਵਿਚਾਰ ਇੱਕ ਵਾਰੀ ਮਨ ਦੇ ਵਿੱਚ ਆਇਆ ਅਤੇ ਫਿਰ ਵਾਰ ਵਾਰ ਆਉਣਾ ਸ਼ੁਰੂ ਹੋ ਗਿਆ। ਆਖਿਰਕਾਰ ਇੱਕ ਦਿਨ ਮੇਰਾ ਬਾਪ ਮੰਜੇ ਦੇ ਉੱਤੇ ਪੈ ਗਿਆ। ਉਹ ਜਿੱਦਾਂ ਇੰਨਾ ਕੁ ਬਿਮਾਰ ਹੋਇਆ, ਡਾਕਟਰਾਂ ਨੇ ਜਵਾਬ ਦੇ ਦਿੱਤਾ, ਹੁਣ ਉਹ ਠੀਕ ਨਹੀਂ ਸੀ ਹੋ ਸਕਦਾ। ਹੁਣ ਮੈਂ ਕਈ ਵਾਰੀ ਸੋਚਦਾ ਕਿ ਸ਼ਾਇਦ ਮੈਂ ਜੋ ਮੰਗਿਆ ਸੀ ਉਹ ਰੱਬ ਨੇ ਪੂਰਾ ਕਰ ਦਿੱਤਾ। ਉਦੋਂ ਤਾਂ ਬੜੀ ਖੁਸ਼ੀ ਹੋਈ, ਮੈਨੂੰ ਬੜਾ ਵਧੀਆ ਲੱਗਾ। ਹੌਲੀ ਹੌਲੀ ਉਹ ਸਾਰਾ ਕੁਛ ਹੋ ਗਿਆ ਜਿੱਦਾਂ ਦਾ ਮੈਂ ਚਾਹੁੰਦਾ ਸੀ, ਪਰ ਉਸ ਚੀਜ਼ ਨੇ ਮੈਨੂੰ ਆਨੰਦ ਨਹੀਂ ਦਿੱਤਾ, ਉਲਟਾ ਸਗੋਂ ਹੋਰ ਮੈਨੂੰ ਤੰਗ ਕੀਤਾ। ਪਿਓ ਦੇ ਜਾਣ ਤੋਂ ਬਾਅਦ ਜਿਹੜੀਆਂ ਆਸ ਪਾਸ ਸ਼ਰੀਕਾਂ ਦੇ ਕੋਲੋਂ ਮੈਂ ਪਟੋਕੀਆਂ ਖਾਧੀਆਂ, ਬਸ ਮੈਂ ਕਿਵੇਂ ਵੀ ਕਰਕੇ ਪਿਓ ਨੂੰ ਵਾਪਸ ਨਹੀਂ ਸੀ ਸੱਦ ਸਕਦਾ। ਪਰ ਹੋਇਆ ਮੈਂ ਬਹੁਤ ਤੰਗ, ਇੱਕ ਸਮੇਂ ਦੇ ਉੱਤੇ ਜ਼ਿੰਦਗੀ ਨਰਕ ਲੱਗਣ ਲੱਗ ਪਈ। ਉਸ ਤੋਂ ਬਾਅਦ ਮੈਂ ਇੱਕ ਕੁੜੀ ਨੂੰ ਮਿਲਿਆ, ਮੈਨੂੰ ਲੱਗਾ ਮੇਰੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਪਰਤ ਆਈਆਂ ਨੇ।
ਮੈਨੂੰ ਲੱਗਾ ਜੇਕਰ ਮੇਰਾ ਉਹਦੇ ਨਾਲ ਵਿਆਹ ਹੋ ਜਾਵੇ, ਉਹ ਹਮੇਸ਼ਾ ਦੇ ਲਈ ਮੇਰੀ ਜ਼ਿੰਦਗੀ ਦੇ ਵਿੱਚ ਆ ਜਾਵੇ, ਤਾਂ ਫਿਰ ਮੇਰੇ ਸਾਰੇ ਦੁੱਖ ਦੂਰ ਹੋ ਜਾਣਗੇ। ਇੱਕ ਸਮੇਂ ਤਾਂ ਮੈਨੂੰ ਗਿਆ ਪਿਓ ਵੀ ਭੁੱਲ ਗਿਆ। ਬੜੀ ਯਤਨ ਕਰਕੇ ਮੈਂ ਉਸ ਕੁੜੀ ਦੇ ਨਾਲ ਵਿਆਹ ਵੀ ਕਰਾ ਲਿਆ, ਉਹ ਮੇਰੀ ਜ਼ਿੰਦਗੀ ਦੇ ਵਿੱਚ ਆ ਗਈ। ਕੁਝ ਸਮੇਂ ਦੇ ਲਈ ਬੜੀਆਂ ਖੁਸ਼ੀਆਂ ਰਹੀਆਂ, ਪਰ ਉਸ ਤੋਂ ਬਾਅਦ ਉਹ ਵੀ ਕਈ ਚੀਜ਼ਾਂ ਦੇ ਵਿੱਚ ਮੈਨੂੰ ਟੋਕਣ ਲੱਗੀ। ਮੈਨੂੰ ਲੱਗਦਾ ਸੀ ਕਿ ਉਹਨੂੰ ਇਸ ਤਰੀਕੇ ਦੇ ਨਾਲ ਮੈਨੂੰ ਟੋਕਣਾ ਨਹੀਂ ਚਾਹੀਦਾ। ਮੈਂ ਇਕੱਲਾ ਥੋੜ੍ਹੀ ਸ਼ਰਾਬ ਪੀਂਦਾ, ਹੋਰ ਵੀ ਸਾਰੀ ਦੁਨੀਆ ਪੀਂਦੀ, ਨਾਲੇ ਮੈਂ ਦੁਖੀ ਹਾਂ ਫਿਰ ਪੀਂਦਾ। ਇਹ ਮੈਨੂੰ ਕੌਣ ਹੁੰਦੀ ਹੈ ਰੋਕਣ ਵਾਲੀ ਟੋਕਣ ਵਾਲੀ, ਇਹ ਤਾਂ ਸਿਰਫ ਉਹੀ ਕਰੇ ਜੋ ਮੈਂ ਕਹਿੰਦਾ। ਹੌਲੀ ਹੌਲੀ ਘਰ ਦੇ ਵਿੱਚ ਕਲੇਸ਼ ਵਧਣ ਲੱਗਾ, ਅਤੇ ਫਿਰ ਉਹ ਕਲੇਸ਼ ਨੇ ਇੱਕ ਨਵਾਂ ਰੂਪ ਲੈ ਲਿਆ। ਅਸਲ ਦੇ ਵਿੱਚ ਅੰਦਰ ਦੀ ਗੱਲ ਤਾਂ ਕਿਸੇ ਨੂੰ ਦੱਸਣੀ ਨਾ, ਫਿਰ ਕਹਿਣਾ ਇਹਦੇ ਘਰ ਬੱਚਾ ਨਹੀਂ ਕੋਈ ਹੋ ਰਿਹਾ। ਫਿਰ ਮੈਂ ਪਤਾ ਨਹੀਂ ਬੜੀ ਸ਼ਿੱਦਤ ਦੇ ਨਾਲ ਸ਼ਾਇਦ ਉਸ ਰੱਬ ਕੋਲੋਂ ਬੱਚਾ ਮੰਗਿਆ। ਇਹਨਾਂ ਲੋਕਾਂ ਦੇ ਤਾਨਾ ਮਿਹਣਿਆਂ ਤੋਂ ਮੈਂ ਵੀ ਕਿਤੇ ਨਿਜਾਤ ਪਾਵਾਂ, ਤਾਂ ਰੱਬ ਨੇ ਮੇਰੀ ਸੁਣ ਲਈ। ਸਾਡੇ ਘਰ ਆਖਿਰਕਾਰ ਪਹਿਲੇ ਬੱਚੇ ਨੇ ਕਿਲਕਾਰੀ ਮਾਰੀ। ਘਰ ਦੇ ਵਿੱਚ ਜਿੱਦਾਂ ਖੁਸ਼ੀਆਂ ਦੌੜ ਪਈਆਂ ਹੋਣ, ਤੁਸੀਂ ਪੁੱਛਦੇ ਸੀ ਨਾ ਮੈਂ ਕਿਉਂ ਹੱਸਦਾ, ਬਸ ਇੱਦਾਂ ਦੇ ਖੁਸ਼ੀ ਦੇ ਪਲ ਚੇਤੇ ਆਉਂਦੇ ਨੇ ਅਤੇ ਫਿਰ ਮੈਂ ਹੱਸ ਪੈਂਦਾ। ਮੈਨੂੰ ਆਪਣੀ ਕੋਈ ਬੇਵਕੂਫੀ ਯਾਦ ਆਉਂਦੀ ਹੈ ਅਤੇ ਮੈਂ ਰੋ ਪੈਂਦਾ, ਪਰ ਫਿਰ ਵੀ ਉੱਥੇ ਨਹੀਂ ਰੁਕਿਆ ਮਨ। ਮੈਂ ਫਿਰ ਰੱਬ ਦੇ ਅੱਗੇ ਫਰਿਆਦ ਕੀਤੀ, ਬਾਕੀਆਂ ਨੂੰ ਦੋ ਦੋ ਦਿੱਤੇ। ਇੱਕ ਵੇਲੇ ਕਿਸੇ ਇੱਕ ਨੂੰ ਕੁਛ ਹੋ ਜਾਂਦਾ ਤਾਂ ਫਿਰ ਮੇਰੇ ਘਰ ਵੀ ਦੋ ਬੱਚੇ ਚਾਹੀਦੇ ਆ। ਰੱਬ ਨੇ ਮੇਰੀ ਉਹ ਵੀ ਸੁਣ ਲਈ, ਇੱਕ ਪੁੱਤ ਹੋਰ ਹੋ ਪਿਆ। ਬਸ ਫਿਰ ਦੁਬਾਰਾ ਤੋਂ ਘਰ ਦੇ ਵਿੱਚ ਖੁਸ਼ੀਆਂ ਪਰਤਾਈਆਂ। ਲੱਗਦਾ ਸੀ ਹੁਣ ਹੋਰ ਕੀ ਚਾਹੀਦਾ, ਜੋ ਵੀ ਚਾਹਿਆ ਉਹ ਸਾਰਾ ਕੁਛ ਰੱਬ ਨੇ ਦੇ ਦਿੱਤਾ। ਹੌਲੀ ਹੌਲੀ ਪੁੱਤ ਵੱਡੇ ਹੋਏ, ਤਾਂ ਸ਼ਾਇਦ ਪੁੱਤ ਉਨੀ ਕੁ ਉਮਰ ਦੇ ਵਿੱਚ ਆ ਗਏ ਜਿੰਨੀ ਕੁ ਉਮਰ ਦੇ ਵਿੱਚ ਮੈਂ ਪਿਓ ਤੋਂ ਖਿੱਚਦਾ ਹੁੰਦਾ ਸੀ। ਉਸੇ ਤਰ੍ਹਾਂ ਸ਼ਾਇਦ ਮੇਰੇ ਪੁੱਤਾਂ ਨੇ ਵੀ ਮੇਰੇ ਤੋਂ ਖਿੱਚਣਾ ਸ਼ੁਰੂ ਕਰ ਦਿੱਤਾ। ਹੁਣ ਮਾਂ ਦੇ ਨਾਲ ਨਾਲ ਉਹਨਾਂ ਨੂੰ ਵੀ ਚੰਗਾ ਨਹੀਂ ਸੀ ਲੱਗਦਾ ਮੈਂ ਸ਼ਰਾਬ ਪੀ ਕੇ ਆਵਾਂ, ਮਾਂ ਨੂੰ ਮੰਦਾ ਚੰਗਾ ਬੋਲਾਂ, ਉਹਨੂੰ ਕੁੱਟਾਂ। ਆਸ ਪਾਸ ਦੇ ਲੋਕ ਜਿੱਥੇ ਵਾਹ ਵਾਹੀ ਕਰਦੇ ਮੇਰੇ ਪੈਸੇ ਦੇ ਸਿਰੋਂ, ਐਸ਼ ਕਰਦੇ ਨਾਲ ਹੀ ਮੇਰੀ ਬੱਲੇ ਬੱਲੇ ਕਰਦੇ, ਉੱਥੇ ਮੇਰਾ ਪਰਿਵਾਰ ਮੈਨੂੰ ਬਿਲਕੁਲ ਵੇਖਣਾ ਸਿਖਾਉਂਦਾ। ਮੇਰੀ ਹਰ ਇੱਕ ਕਈ ਗੱਲ ਉਹਨਾਂ ਨੂੰ ਭੈੜੀ ਲੱਗਦੀ, ਮੇਰੀ ਹਰ ਇੱਕ ਕਈ ਗੱਲ ਦੇ ਉੱਤੇ ਉਹ ਮੈਨੂੰ ਵਰਜਦੇ। ਇਹ ਗੱਲ ਮੈਨੂੰ ਬਿਲਕੁਲ ਚੰਗੀ ਨਹੀਂ ਸੀ ਲੱਗਦੀ, ਮੇਰਾ ਪੈਸਾ, ਮੇਰੀ ਮਿਹਨਤ, ਮੇਰਾ ਕਾਰੋਬਾਰ, ਇਹ ਕੌਣ ਹੁੰਦੇ ਨੇ ਮੈਨੂੰ ਰੋਕਣ ਵਾਲੇ, ਇਹ ਕੌਣ ਹੁੰਦੇ ਨੇ ਮੈਨੂੰ ਟੋਕਣ ਵਾਲੇ। ਮੈਂ ਚਾਹੁੰਦਾ ਸੀ ਕਿ ਮੇਰੇ ਮੁੰਡੇ ਹੁਣ ਕੰਮ ਕਾਰ ਸੰਭਾਲਣ ਅਤੇ ਮੈਂ ਆਰਾਮ ਦੇ ਨਾਲ ਐਸ਼ ਕਰਾਂ, ਪਰ ਸ਼ਾਇਦ ਕੁਦਰਤ ਨੂੰ ਕੁਛ ਹੋਰ ਮਨਜ਼ੂਰ ਸੀ। ਇੱਕ ਦਿਨ ਅਚਾਨਕ ਮੈਂ ਵੀ ਮੰਜੇ ਦੇ ਉੱਤੇ ਪੈ ਗਿਆ। ਮੈਂ ਮਹਿਸੂਸ ਕਰ ਰਿਹਾ ਸੀ ਆਪਣੇ ਪੁੱਤਾਂ ਦੀਆਂ ਅੱਖਾਂ ਦੇ ਵਿੱਚ ਬਿਲਕੁਲ ਉਸੇ ਤਰ੍ਹਾਂ ਦਾ ਇੱਕ ਪੁੱਤ ਜਿੱਦਾਂ ਦਾ ਮੈਂ ਸੀ ਇੱਕ ਸਮੇਂ। ਮੈਨੂੰ ਉਹਨਾਂ ਦੀ ਇਕੱਲੀ ਇਕੱਲੀ ਹਰਕਤ ਸਮਝ ਆ ਰਹੀ ਸੀ ਅਤੇ ਹੁਣ ਮੈਂ ਸੋਚਦਾ ਸੀ ਸ਼ਾਇਦ ਮੇਰੇ ਪਿਓ ਨੂੰ ਮੇਰੀ ਹਰਕਤ ਵੀ ਸਮਝ ਆ ਰਹੀ ਹੋਊਗੀ। ਬਿਲਕੁਲ ਐਨ ਹੂ ਬਹੂ ਜਿੱਦਾਂ ਮੈਂ ਆਪਣੇ ਪਿਓ ਦੇ ਨਾਲ ਕੀਤਾ, ਉੱਦਾਂ ਹੀ ਮੇਰੇ ਪੁੱਤ ਮੇਰੇ ਨਾਲ ਕਰ ਰਹੇ ਨੇ। ਇੱਕ ਨੇ ਤਾਂ ਬਿਲਕੁਲ ਹੀ ਜਵਾਬ ਦੇ ਦਿੱਤਾ, ਮੇਰੇ ਕੋਲ ਨਹੀਂ ਸਾਂਭਿਆ ਜਾਂਦਾ, ਮੇਰਾ ਵੀ ਘਰ ਪਰਿਵਾਰ ਹੈ, ਹੁਣ ਮੈਂ ਨਹੀਂ ਰੱਖਣਾ ਇਸ ਬਜ਼ੁਰਗ ਨੂੰ। ਮੈਨੂੰ ਲੱਗਾ ਚਲੋ ਇੱਕ ਪੁੱਤ ਚੰਗਾ ਲੱਗਾ, ਇੱਕ ਚੰਗਾ ਨਿਕਲਿਆ, ਇੱਕ ਸੰਸਕਾਰੀ ਨਿਕਲਿਆ, ਉਹਨੇ ਮੇਰੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਤਾਂ ਲੈ ਲਈ ਨਾ। ਪਰ ਇੱਕ ਦਿਨ ਅਚਾਨਕ ਪਤਾ ਲੱਗਾ ਉਹ ਵੀ ਕਾਗਜ਼ ਪੱਤਰ ਬਣਵਾ ਕੇ ਲੈ ਆਇਆ। ਕਹਿਣ ਲੱਗਾ ਜੇ ਤੂੰ ਚਾਹੁੰਦਾ ਮੈਂ ਤੇਰੀ ਸੇਵਾ ਕਰਾਂ, ਜੇ ਤੂੰ ਚਾਹੁੰਦਾ ਮੈਂ ਅਤੇ ਮੇਰੀ ਵਹੁਟੀ ਤੇਰੇ ਲਈ ਰੋਟੀ ਪਾਣੀ ਰੋਜ਼ ਬਣਾਇਆ ਕਰੀਏ, ਤੇਰੀ ਦੇਖਭਾਲ ਕਰੀਏ, ਤਾਂ ਫਿਰ ਜੋ ਕੁਛ ਬਚਿਆ ਉਹ ਤੈਨੂੰ ਮੇਰੇ ਨਾਂ ਕਰਨਾ ਪਊਗਾ।
ਨਾ ਚਾਹੁੰਦਿਆਂ ਹੋਇਆ ਵੀ ਆਖਿਰਕਾਰ ਇੱਕ ਦਿਨ ਮੈਨੂੰ ਉਹਦੇ 'ਤੇ ਦਸਤਖਤ ਕਰਨੇ ਪਏ। ਹੁਣ ਮੇਰੇ ਕੋਲ ਕੁਛ ਨਹੀਂ ਸੀ ਬਚਿਆ, ਅਤੇ ਜਦੋਂ ਮੇਰੇ ਕੋਲ ਕੁਛ ਨਹੀਂ ਬਚਿਆ ਫਿਰ ਉਹਨਾਂ ਨੇ ਮੇਰੀ ਸੇਵਾ ਕਰਨੀ ਵੀ ਬੰਦ ਕਰ ਦਿੱਤੀ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਮੈਂ ਆਪਣੇ ਪਿਓ ਦੀ ਸੇਵਾ ਕਰਨੀ ਬੰਦ ਕੀਤੀ। ਪਤਾ ਨਹੀਂ ਕਿਉਂ ਮੰਜੇ 'ਤੇ ਪਏ ਮੈਨੂੰ ਇਸ ਚੀਜ਼ ਦਾ ਅਹਿਸਾਸ ਹੋ ਜਾਂਦਾ ਸੀ ਕਿ ਹੁਣ ਅੱਗੇ ਮੇਰੇ ਨਾਲ ਕੀ ਹੋਣਾ। ਇਸ ਕਰਕੇ ਨਹੀਂ ਕਿ ਮੈਂ ਬੜਾ ਗੁਣੀ ਗਿਆ, ਨਹੀਂ, ਇਸ ਕਰਕੇ ਕਿਉਂਕਿ ਇੱਦਾਂ ਦਾ ਹੀ ਰਲਦਾ ਮਿਲਦਾ ਮੈਂ ਆਪਣੇ ਪਿਓ ਦੇ ਨਾਲ ਕੀਤਾ ਹੈ, ਜਿੱਦਾਂ ਬਿਲਕੁਲ ਹੋ ਬਹੋ ਉਹ ਕਿਸਮਤ ਉਹ ਕਰਮ ਪਲਟ ਕੇ ਮੇਰੇ ਆ ਗਏ। ਹੁਣ ਜਦੋਂ ਮੈਨੂੰ ਇਹ ਪਲ ਚੇਤੇ ਆਉਂਦੇ ਨੇ ਨਾ ਤਾਂ ਫਿਰ ਮੈਂ ਰੋਣਾ, ਅਤੇ ਹੁਣ ਮੇਰੇ ਕੋਲ ਸਿਰਫ ਰੋਣਾ ਹੀ ਬਚਿਆ ਸੀ, ਹੋਰ ਮੇਰੇ ਕੋਲ ਕੋਈ ਆਸਰਾ ਨਹੀਂ। ਬਹੁਤ ਪਹਿਲਾਂ ਜ਼ਿੰਦਗੀ ਦੇ ਵਿੱਚ ਸ਼ਾਇਦ ਜਵਾਨੀ ਵੇਰੇ ਕਿਸੇ ਨੇ ਮੈਨੂੰ ਬੁੱਧ ਬਾਰੇ ਦੱਸਿਆ ਸੀ। ਮੈਂ ਇੱਕ ਵਾਰੀ ਔਖਾ ਸੌਖਾ ਹੋ ਕੇ ਯਤਨ ਕਰਕੇ ਬੁੱਧ ਨੂੰ ਜਾ ਕੇ ਮਿਲਿਆ ਵੀ, ਪਰ ਉਸ ਤੋਂ ਬਾਅਦ ਮੈਂ ਇਸ ਬੰਦੇ ਦਾ ਬਹੁਤ ਭੰਡੀ ਪ੍ਰਚਾਰ ਕੀਤਾ, ਕਿਉਂਕਿ ਇਹਦੀਆਂ ਗੱਲਾਂ ਮੇਰੀ ਜ਼ਿੰਦਗੀ ਦੇ ਨਾਲ ਮੈਚ ਹੀ ਨਹੀਂ ਸਿਖਾਉਂਦੀਆਂ। ਪਰ ਇੱਕ ਦਿਨ ਅਚਾਨਕ ਮੰਜੇ 'ਤੇ ਪਿਆ ਫਿਰ ਦੁਬਾਰਾ ਮੈਨੂੰ ਉਹ ਸਾਰੇ ਪ੍ਰਵਚਨ ਯਾਦ ਆਏ, ਅਤੇ ਹੌਲੀ ਹੌਲੀ ਮੈਂ ਆਪਣੇ ਆਪ ਨੂੰ ਬਦਲਿਆ, ਆਪਣੇ ਆਪ ਨੂੰ ਤਬਦੀਲ ਕੀਤਾ। ਜਾਣਨਾ ਚਾਹੁੰਦੇ ਉਹ ਬਚਨ ਕੀ ਸੀ? ਉਹ ਬਚਨ ਸਨ, ਜਿੱਦਾਂ ਦਾ ਤੁਸੀਂ ਸੋਚਦੇ ਹੋ ਉਦਾਂ ਦਾ ਤੁਸੀਂ ਹੋ ਜਾਂਦੇ ਹੋ। ਪਹਿਲਾਂ ਮੈਨੂੰ ਇਹ ਗੱਲ ਬੜੀ ਫਜ਼ੂਲ ਲੱਗਦੀ ਸੀ, ਜਿੱਦਾਂ ਦਾ ਮੈਂ ਸੋਚਦਾ ਉਦਾਂ ਦਾ ਮੈਂ ਕਿਉਂ ਨਹੀਂ ਹੋ ਜਾਂਦਾ। ਮੈਂ ਤਾਂ ਸੋਚਦਾ ਮੈਂ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਹੋ ਜਾਵਾਂ, ਇੱਦਾਂ ਕੋਈ ਅਮੀਰ ਹੋ ਜਾਂਦਾ ਭਲਾ? ਪਰ ਉਹਦੇ ਅਰਥ ਬੜੇ ਵੱਡੇ ਸੀ। ਹੁਣ ਹੌਲੀ ਹੌਲੀ ਕਰਕੇ ਜਿੱਦਾਂ ਜਿੱਦਾਂ ਅਰਥ ਸਮਝ ਆਏ ਉੱਦਾਂ ਉੱਦਾਂ ਮੈਂ ਆਪਣੇ ਕੀਤਿਆਂ ਦੇ ਉੱਤੇ ਰੋਣਾ ਵੀ ਹਾਂ ਅਤੇ ਰੱਬ ਦੀਆਂ ਰਹਿਮਤਾਂ ਦੇ ਉੱਤੇ ਹੱਸਦਾ ਵੀ ਹਾਂ। ਬਸ ਇਹੋ ਮੇਰੀ ਜ਼ਿੰਦਗੀ ਦਾ ਸਾਰ ਹੈ। ਉਸ ਤੋਂ ਬਾਅਦ ਮੈਂ ਆਪਣਾ ਘਰ ਛੱਡ ਦਿੱਤਾ ਅਤੇ ਫਿਰ ਮੈਂ ਇਹ ਸੋਚਣਾ ਸ਼ੁਰੂ ਕੀਤਾ ਕਿ ਜਿਹਨੇ ਪੈਦਾ ਕੀਤਾ ਉਹ ਆਪੇ ਹੀ ਰਾਹ ਵਿਖਾਊ। ਹੁਣ ਮੈਂ ਮੰਗਣਾ ਛੱਡ ਦਿੱਤਾ, ਹੁਣ ਮੈਂ ਸੋਚਣਾ ਛੱਡ ਦਿੱਤਾ, ਹੁਣ ਮੈਂ ਉਹਦੇ ਉੱਤੇ ਡੋਰੀਆਂ ਸੁੱਟ ਕੇ ਤੁਰਦਾ। ਅੱਜ ਸਵੇਰ ਦੀ ਭੁੱਖ ਲੱਗੀ ਸੀ, ਪਹਿਲਾਂ ਤਾਂ ਮਨ ਦੇ ਵਿੱਚ ਵਿਚਾਰ ਆਇਆ ਅੱਜ ਕਿੱਦਾਂ ਰੋਟੀ ਦਾ ਜੁਗਾੜ ਹੋਊਗਾ, ਅੱਜ ਕਿੱਦਾਂ ਢਿੱਡ ਭਰੂਗਾ। ਪਰ ਫਿਰ ਮਨ ਦੇ ਵਿੱਚ ਵਿਚਾਰ ਆਇਆ ਜਿਹਦੇ ਉੱਤੇ ਇਹ ਡੋਰਾਂ ਸੁੱਟੀਆਂ ਨੇ ਉਹ ਆਪੇ ਰਿਜਕ ਵੀ ਦਊਗਾ, ਅਤੇ ਵੇਖ ਲਓ ਤੁਸੀਂ ਰਿਜਕ ਲੈ ਕੇ ਆ ਗਏ। ਇਸੇ ਕਰਕੇ ਮੈਂ ਖਿੜਖੜਾ ਕੇ ਹੱਸਿਆ ਸੀ ਜਦੋਂ ਤੁਸੀਂ ਮੇਰੇ ਲਾਗੇ ਆ ਕੇ ਬੈਠੇ, ਤਾਂ ਮੈਂ ਉਹਦੀ ਰਹਿਮਤ ਦੇ ਉੱਤੇ ਖਿੜਖੜਾ ਕੇ ਹੱਸਿਆ। ਮੈਨੂੰ ਲੱਗਾ ਹੀ ਸੀ ਕਿ ਮੇਰੇ ਲਈ ਰੋਟੀ ਦਾ ਇੰਤਜ਼ਾਮ ਉਹਨੇ ਕਰ ਦਿੱਤਾ, ਅਤੇ ਹੋਇਆ ਵੀ ਉੱਦਾਂ ਹੀ। ਅਗਲੇ ਪਲ ਤੁਸੀਂ ਕੱਢ ਕੇ ਲਿਆ ਕੇ ਮੈਨੂੰ ਖਾਣ ਦੇ ਲਈ ਕੁਛ ਦੇ ਦਿੱਤਾ, ਅਤੇ ਮੈਂ ਫਿਰ ਖਿੜਖੜਾ ਕੇ ਹੱਸਿਆ। ਸੱਚ ਪੁੱਛੋ ਤਾਂ ਹੁਣ ਜ਼ਿੰਦਗੀ ਦੇ ਵਿੱਚ ਦਿਹਾੜੀ ਦੇ ਵਿੱਚ ਬੜੇ ਇੱਦਾਂ ਦੇ ਪਲ ਮਿਲ ਜਾਂਦੇ ਨੇ। ਮੈਂ ਉਹਦੀਆਂ ਰਹਿਮਤਾਂ ਦੇ ਉੱਤੇ ਬੜਾ ਖੁਸ਼ ਹੁੰਦਾ, ਬੜਾ ਹੱਸਦਾ, ਪਰ ਕੀ ਕਰਾਂ, ਹਾਲੇ ਜੀਵਨ ਚੱਲਦਾ ਨਾ। ਜਦੋਂ ਮੈਨੂੰ ਆਪਣੀਆਂ ਕੀਤੀਆਂ ਹਰਕਤਾਂ ਪੁਰਾਣੀਆਂ ਚੇਤੇ ਆ ਜਾਂਦੀਆਂ ਤਾਂ ਫਿਰ ਮੈਂ ਰੋ ਵੀ ਲੈਂਦਾ। ਇਹ ਗੱਲ ਜਿੰਨੀ ਛੇਤੀ ਜਿਹਨੂੰ ਸਮਝ ਆ ਜਾਵੇ ਉਨੀ ਛੇਤੀ ਉਹਦੀ ਜ਼ਿੰਦਗੀ ਸੁਖਾਲੀ ਹੋ ਜਾਵੇ, ਨਹੀਂ ਤਾਂ ਫਿਰ ਇਸੇ ਚੱਕਰ ਵੀ ਉਹਦੇ ਵਿੱਚ ਪਿਆ। ਹਰ ਕੋਈ ਬੰਦਾ ਹੱਸੀ ਜਾਂਦਾ, ਰੋਈ ਜਾਂਦਾ, ਆਪਣੇ ਕਰਮ ਕਮਾਈ ਜਾਂਦਾ, ਆਪਣੇ ਕਰਮ ਉਹ ਆਪੇ ਕਮਾਈ ਜਾਂਦਾ ਅਤੇ ਅੱਗੇ ਖਾਈ ਜਾਂਦਾ। ਬੜੇ ਲੋਕ ਜਿਨ੍ਹਾਂ ਨੂੰ ਲੱਗਦਾ ਮੇਰੀ ਜ਼ਿੰਦਗੀ ਨਰਕ ਬਣੀ ਪਈ, ਮੇਰੀ ਕੋਈ ਦੇਖਭਾਲ ਨਹੀਂ ਕਰਦਾ, ਤਾਂ ਸ਼ਾਇਦ ਉਹ ਲੋਕ ਇਹ ਭੁੱਲ ਚੁੱਕੇ ਹੁੰਦੇ ਨੇ ਕਿ ਉਹਨਾਂ ਨੇ ਪਿੱਛੇ ਕੀ ਕੀਤਾ, ਜਾਂ ਫਿਰ ਉਹ ਦੱਸ ਨਹੀਂ ਸਕਦੇ ਹੁੰਦੇ, ਜਾਂ ਫਿਰ ਉਹ ਕਿਸੇ ਨੂੰ ਦੱਸਣ ਯੋਗ ਹੁੰਦੀਆਂ ਨਹੀਂ ਕਿ ਉਹਨਾਂ ਨੇ ਆਪਣੇ ਬਜ਼ੁਰਗਾਂ ਦੇ ਨਾਲ ਕੀ ਕੀਤਾ ਸੀ, ਉਹਨਾਂ ਨੇ ਕਿੰਨੀ ਕੁ ਸੇਵਾ ਕੀਤੀ ਸੀ ਆਪਣੇ ਆਸ ਪਾਸ ਲੋੜਵੰਦਾਂ ਦੀ, ਉਹਨਾਂ ਨੇ ਕਿੰਨਾ ਕੁ ਵੰਡ ਕੇ ਛਕਿਆ ਸੀ, ਉਹਨਾਂ ਕਿੰਨੀ ਕੁ ਦਸਾਂ ਨੌਵਾਂ ਦੀ ਕਿਰਤ ਕੀਤੀ, ਉਹਨਾਂ ਕਿੰਨੀ ਕੁ ਸੇਵਾ ਕੀਤੀ ਲੋਕਾਂ ਦੀ, ਉਹਨਾਂ ਕਿੰਨੀ ਕੁ ਉਸਤਤ ਕੀਤੀ ਉਸ ਰੱਬ ਦੀ, ਉਸ ਰੱਬ ਦਾ ਕਿੰਨਾ ਕੁ ਉਹਨਾਂ ਨੇ ਸ਼ੁਕਰਾਨਾ ਕੀਤਾ, ਕਿੰਨੀ ਕੁ ਉਹਨਾਂ ਨੇ ਹਉਮੈ ਲੱਦੀ ਆਪਣੇ ਮਨ ਦੇ ਉੱਤੇ। ਇਹ ਚੀਜ਼ਾਂ ਸ਼ਾਇਦ, ਜਾਂ ਫਿਰ ਇਹ ਮੰਥਨ ਸ਼ਾਇਦ ਕਈ ਲੋਕ
ਆਖਰੀ ਸਮਾਂ ਤੱਕ ਵੀ ਨਹੀਂ ਕਰ ਪਾਉਂਦੇ, ਜਾਂ ਫਿਰ ਉਦੋਂ ਕਰਦੇ ਨੇ ਜਦੋਂ ਉਹਨਾਂ ਕੋਲ ਸਮਾਂ ਹੀ ਨਹੀਂ ਬਚਦਾ। ਅਤੇ ਜੇ ਕੋਈ ਕੰਮ ਦੀ ਗੱਲ ਪਤਾ ਲੱਗੇ ਫਿਰ ਉਹ ਵੇਲੇ ਸਿਰ ਆਪਣੇ ਪੱਲੇ ਬੰਨ ਲੈਣੀ ਚਾਹੀਦੀ। ਆਸ ਕਰਦੇ ਹਾਂ ਕਿ ਅੱਜ ਦੀ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਜਦੋਂ ਆਖਰਾਂ ਦੀ ਘੜੀ ਆਣ ਟੁੱਕਦੀ ਕਿ ਹੱਥ ਆਇਆ ਮੁਰਗਾ ਜਿਹੜਾ ਜੀ ਹੱਥ ਆਇਆ ਮੁਰਗਾ ਜਿਹੜਾ ਕਹਿੰਦਾ ਉਹਦੀ ਜਰਾ ਕੰਢੀ ਤਾਂ ਘੁਮਾਉਣ ਦੇ ਰੱਬ ਦਾ ਨਾ ਵੇਰ ਲੈ ਲਾਂਗੇ ਪਹਿਲਾਂ ਪੈਸੇ ਜਮਾ ਖਾਤੇ ਚ ਕਰਾਉਂਦੇ।
1: ਇੱਕ ਦੇਖੋ ਮੇਰੇ ਹਿਸਾਬ ਨਾਲ ਬੜਾ ਖੂਬਸੂਰਤ ਸ਼ੇਰ ਹੈ।
0: ਮਿਲ ਜੇ ਗਵਾਂਢੀਆਂ ਨੂੰ ਕੁਝ ਤਾਂ ਫੇਰ ਠੋਕ ਠੋਕ ਰੱਬ ਨੂੰ ਨੇ ਕੋਸ ਦੇ।
1: ਸਾਨੂੰ ਮਿਲੇ ਜਾਂ ਨਾ ਮਿਲੇ ਗੁਆਂਢੀਆਂ ਨੂੰ ਨਹੀਂ ਮਿਲਣਾ ਚਾਹੀਦਾ।
0: ਉਹ ਮਿਲ ਜੇ ਗਵਾਂਢੀਆਂ ਨੂੰ ਕੁਝ ਤਾਂ ਫੇਰ ਠੋਕ ਠੋਕ ਰੱਬ ਨੂੰ ਨੇ ਕੋਸ ਦੇ। ਮੈਂ ਵੀ ਤਾਂ ਸੀ ਤੇਰਾ

0: ਦੀ ਕੰਧ ਢਾਉਣ ਦੇ ਰੱਬ ਦਾ ਨਾਂ ਵੇਰ ਲੈ ਲਾਂਗੇ ਪਹਿਲਾਂ ਪੈਸੇ ਜਮਾਂ ਖਾਤੇ ਚ ਕਰਾਉਣ ਦੇ ਪਿਆਰ ਨੂੰ ਵਪਾਰ ਦੱਸਦੇ ਨੇ ਦੇਖੋ ਹੋਇਆ ਕੀ ਮੁਹੱਬਤਾਂ ਦਾ ਹਾਲ ਜੀ ਪਿਆਰ ਨੂੰ ਵਪਾਰ ਦੱਸਦੇ ਨੇ ਦੇਖੋ ਹੋਇਆ ਕੀ ਮੁਹੱਬਤਾਂ ਦਾ ਹਾਲ ਜੀ ਇਸ਼ਕੇ ਨੇ ਡੁੱਬ ਮਰਨਾ ਏ ਰਹੇ ਖੇਡਦੇ ਜੇ ਇਹਦੇ ਨਾਲ ਚਾਲ ਜੀ ਕਿ ਪਿਆਰ ਵੀ ਖਰੀਦ ਲਵਾਂਗੇ ਕਹਿੰਦੇ ਪਿਆਰ ਵੀ ਖਰੀਦ ਲਵਾਂਗੇ ਕਹਿੰਦਾ ਪਾਗਲਾਂ ਨੂੰ ਮੱਝੀਆਂ ਚਰਾਉਣ ਦੇ
1: ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
2: ਸੋਨਾ ਚਾਹੀਦਾ
3: ਭਰੋਸਾ ਚਾਹੀਦਾ ਹੈ
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493536

0: ब्रोकर्स। अपने इंश्योरेंस से हर लोड ले। याद रखो बस अमरिंदर गिद्दा। कॉल 0491-999-555। ਸ਼ਰਤਾ ਲਾਗੂ।
1: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
2: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
4: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।
6: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਵੀਖਣ ਦਾ ਉਹ ਇੱਕ ਪਾਸੇ ਰੱਖੀਏ, ਹੱਸੀਏ ਹਸਾਈਏ ਤੇ ਸਫ਼ਰ ਨੂੰ ਆਪਾਂ ਵਧੀਆ ਬਣਾਈਏ। ਤੇ ਲਾਫਟਰ ਥੈਰੇਪੀ ਦੀ ਹੋ ਚੁੱਕੀ ਹੈ ਸ਼ੁਰੂਆਤ, ਮੇਰੇ ਨਾਲ ਆ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਇੱਕ ਵਾਰੀ ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਉਮੀਦ ਕਰਦੇ ਹਾਂ ਤੁਹਾਡਾ ਵੀਕਐਂਡ ਬਹੁਤ ਸੋਹਣਾ ਗਿਆ ਹੋਣਾ। ਤੇ ਆਓ ਕਰਦੇ ਹਾਂ ਮੰਡੇ ਦੀ ਸ਼ੁਰੂਆਤ ਹੱਸ ਕੇ ਬੱਚਿਆਂ ਦੇ ਨਾਲ, ਤੇ ਲੈਂਦੇ ਹਾਂ ਬੱਚਿਆਂ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਤੇ ਸੁਣਦੇ ਹਾਂ ਚੁਟਕਲੇ ਬੁਝਾਰਤ ਤੇ ਹੋਰ ਗੱਲਾਂ।
0: ਆਓ ਜੀ ਫਿਰ ਹੋਰ ਗੱਲਾਂ ਤੇ ਚੁਟਕਲੇ ਬੁਝਾਰਤਾਂ ਤੇ ਆਪਾਂ ਵਾਅਦਾ ਕਰਦੇ ਹਾਂ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਤੇ ਤੁਸੀਂ ਵੀ ਜ਼ਰੂਰ ਹੱਸਿਓ ਅੱਜ ਹਫ਼ਤੇ ਦੀ ਸ਼ੁਰੂਆਤ। ਤੇ ਆਓ ਫਿਰ ਹੱਸ ਖੇਡ ਕੇ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਅਰਨਮ, ਸਤਿ ਸ਼੍ਰੀ ਅਕਾਲ ਅਰਨਮ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਹੈ?
2: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਆਂਟੀ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਚਾਲ ਹੈ?
2: ਵਧੀਆ, ਤੁਹਾਡਾ ਕੀ ਹਾਲ ਹੈ?
1: ਬਿਲਕੁਲ ਵਧੀਆ।
0: ਠੀਕ ਹੈ, ਕਿਵੇਂ ਰਿਹਾ ਵੀਕਐਂਡ ਤੁਹਾਡਾ?
2: ਵਧੀਆ,
0: ਗੁੱਡ। ਕੀ ਸੁਣਾਓਗੇ ਫਿਰ ਅੱਜ?
2: ਅੱਜ ਸੁਣਾਉਂਗੇ ਇੱਕ ਬੁਝਾਰਤ।
0: ਓਕੇ ਸੁਣਾਓ ਸੁਣਾਓ।
2: ਚਾਰ ਘੜੇ ਅੰਮ੍ਰਿਤ ਪੜੇ ਮੁੱਦੇ ਪੇ ਪਰ ਡੁੱਲੇ ਨਾ।
0: ਚਾਰ ਘੜੇ ਅੰਮ੍ਰਿਤ ਭਰੇ ਮੂਦੇ ਪਏ ਪਰ ਡੁੱਲੇ ਨਾ।
2: ਹਾਂਜੀ
0: ਇਹ ਤੇ ਆਂਟੀ ਨੂੰ ਆਉਂਦੀ ਹੋਣੀ ਆ। ਸੁਣਾਓ ਆਂਟੀ, ਦੱਸੋ। ਓ ਸੋਰੀ, ਤੁਸੀਂ ਨਹੀਂ, ਹੋਰ ਆਂਟੀ ਆਈ ਆ ਸਾਡੇ।
1: ਨਹੀਂ ਠੀਕ ਹੈ,
0: ਤੁਸੀਂ ਤਾਂ ਸਾਫ਼ ਹੀ ਕਹਿ ਦੇਣਾ ਸਾਡੇ ਕੋਟਾ 'ਚ ਤੇਲੀ ਇੱਦਾਂ ਦੀ ਹੁੰਦੀ। ਤੁਹਾਡੇ ਕੋਲ ਤਾਂ ਬਚਣ ਦਾ ਸੌਖਾ ਤਰੀਕਾ ਹੈਗਾ। ਅਰਨਵ, ਤੁਹਾਡਾ ਕਿਹੜਾ ਪਿੰਡ ਹੈ ਪਿੱਛੇ? ਯਾਰ ਫਿਰ ਮੈਂ ਤੇ ਇਹ ਗੱਲ ਕਹਿ ਨਹੀਂ ਸਕਦਾ ਤੁਹਾਨੂੰ, ਹੈ ਵੀ ਸਾਡੇ ਇਲਾਕੇ ਜਿਹੜੀ ਏਦਾਂ ਹੁੰਦੀ ਹੈ। ਚਲੋ ਫਿਰ ਮੈਨੂੰ ਤੇ ਲੱਗਦਾ ਵਾ ਵੀ ਇਹ ਤੇ ਆਂਟੀਆਂ ਵੀ ਬਾਕੀ ਆਂਟੀਆਂ ਵੀ ਫੇਲ ਹੀ ਆ। ਜਦੋਂ ਆਂਸਰ ਆ ਗਿਆ ਨਾ ਉਦੋਂ ਆਂਟੀਆਂ ਨੇ ਕਹਿਣਾ ਆ ਹੀ ਤੇ ਆ ਹੀ, ਹਨਾ, ਫਿਰ ਦਵਾ ਦਾ ਮੈਸੇਜ ਆਉਣ ਲੱਗ ਪੈਂਦਾ।
1: ਮੈਨੂੰ ਲੱਗਦਾ ਤੁਹਾਨੂੰ ਪਤਾ ਹੈ ਤਾਂ ਹੀ ਇੰਨੇ ਖੁਸ਼ ਹੋ ਰਹੇ ਤੁਸੀਂ।
0: ਨਹੀਂ
1: ਹਾਂ,
0: ਔਖੀਆਂ ਔਖੀਆਂ ਬੜੀਆਂ ਲਿਆਉਂਦੇ। ਚੱਲ ਅਰਨਵ ਹਾਰ ਗਈ ਯਾਰ ਆਪਾਂ।
2: ਆਂਸਰ ਹੈਗਾ ਮੱਝ ਦੇ ਥਣ।
0: ਓਹ ਹਾਂ ਸਹੀ ਗੱਲ ਹੈ ਯਾਰ। ਓਹੋ ਮੈਂ ਵੀ ਆਖਾਂ ਕੋਈ ਜਾਣੀ ਪਛਾਣੀ ਚੀਜ਼ ਤੇ ਲੱਗਦੀ ਚੀਜ਼ ਹੈ।
1: ਰੋਡ ਦੇ ਤੁਰਦੀਆਂ ਬਹੁਤ ਦੇ ਕੇ ਧਿਆਨ ਨਹੀਂ ਗਿਆ।
0: ਓਹੋ ਥੈਂਕ ਯੂ ਅਰਨਵ,
1: ਥੈਂਕ ਯੂ ਅਰਨਵ, ਤੁਸੀਂ ਬੜੀ ਵਧੀਆ
0: ਵਧੀਆ। ਸਤਿ ਸ਼੍ਰੀ ਅਕਾਲ, ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਹੱਸਦੇ ਖੇਡਦੇ ਰਹੋ। ਤੇ ਨੈਕਸਟ ਸਾਡੇ ਨਾਲ ਕੌਣ ਆ? ਨੈਕਸਟ ਸਾਡੇ ਨਾਲ ਆ ਮੰਨਤ ਤੇ ਫਤਿਹ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਚਾਲ ਹੈ?
3: ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲ ਯਸ਼ਜੀਤ ਜੀ।
0: ਸਤਿ ਸ਼੍ਰੀ ਅਕਾਲ,
1: ਕੀ ਹਾਲ ਚਾਲ ਹੈ?
3: ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ?
1: ਅਸੀਂ ਬਹੁਤ ਵਧੀਆ,
0: ਬਹੁਤ ਵਧੀਆ। ਤੁਸੀਂ ਸੁਣਾਓ ਕੀ?
3: ਅਸੀਂ ਵੀ ਠੀਕ ਆ।
0: ਕੀ ਕੀਤਾ ਫਿਰ ਵੀਕਐਂਡ ਤੇ?
3: ਸੋ ਫਰਾਈਡੇ ਅਸੀਂ ਮੂਵੀ ਦੇਖਣ ਗਏ ਸੀਗੇ ਜਿਹੜੀ ਦਸਤਾਰ ਸੀਗੀ। ਅਸੀਂ ਨਾ ਉਧਰ ਰਿਲੀਜ਼ ਡੇਟ ਤੇ ਚਲ ਜਾਣਾ ਸੀਗਾ ਜਾਂ ਇੱਕ ਦਿਨ ਬਾਅਦ ਹੀ, ਪਰ ਫਤਿਹ ਦਾ ਕੋਟ ਜਿਹੜਾ ਇਹਨੇ ਮੰਗਾਇਆ ਸੀ ਕਹਿੰਦਾ ਮੈਂ ਦਸਤਾਰ ਤੇ ਹੀ ਪਾ ਕੇ ਆਣਾ,
1: ਅਸੀਂ ਕੁੜੀਆਂ ਬਦਨਾਮ ਹੈ ਸੂਟਾਂ ਪਿੱਛੇ ਹੈ, ਇਹ ਵੀ ਨੀ ਹਟਦਾ।
0: ਫਿਰ ਪੱਗ ਬੰਨ ਕੇ ਗਿਆ ਸੀ?
3: ਨਹੀਂ ਟਾਈਮ ਹੈ ਨੀ ਸੀ ਨਾ,
1: ਜਿਹਦੇ ਕਰਕੇ ਤੁਸੀਂ ਵੇਟ ਕੀਤਾ।
0: ਹੋਰ ਕਮਾਲ ਕਰਤੀ, ਚੱਲ ਆਪਾਂ ਫਤਿਹ ਨੂੰ ਪੁੱਛ ਲਾਂਗੇ। ਹੈਂ ਫਿਰ ਵਧੀਆ ਲੱਗੀ ਫਿਲਮ ਤੁਹਾਨੂੰ?
3: ਹਾਂਜੀ, ਪਰ ਉਹ ਜਿਹੜੇ ਉਹਦੀ ਰੇਟਿੰਗ ਸੀਗੀ ਉਹ MA 15+ ਸੀਗੀ।
0: ਅੱਛਾ,
3: ਪਰ ਗੂਗਲ ਤੇ ਸਰਚ ਕੀਤਾ ਕਿ 12 ਸਾਲ ਦਾ ਬੱਚਾ ਕੋਈ ਦੇਖ ਸਕਦਾ ਤਾਂ ਦੇਖ ਸਕਦਾ, ਪਰ ਮੈਂ ਤੇ 11 ਨਹੀਂ, 1 ਸਾਲ ਨਾਲੇ ਵੈਸੇ ਕਿਹੜਾ ਕੋਈ ਫਰਕ ਪੈਂਦਾ।
0: ਹਾਂ ਤੁਸੀਂ ਕਹਿਣਾ ਸੀ ਨਾ ਮੈਂ ਗੱਲਾਂ ਤੇ ਮੈਂ 18 ਵਾਲੀਆਂ ਕਰਦੀਆਂ, ਗੱਲਾਂ ਤੇ ਮੇਰੀਆਂ ਵੱਡੀਆਂ ਹੀ ਆ ਕਹਿ।
3: ਮੈਨੂੰ ਨਹੀਂ ਸੀ ਪਤਾ।
0: ਫਿਰ ਵੇਖ ਆਏ?
3: ਹਾਂਜੀ,
0: ਪਰ ਫਤਿਹ ਥੋੜੀ 12 ਦਾ ਵਾ, ਫਤਿਹ ਕਿੱਦਾਂ ਵੇਖ ਆਇਆ ਫਿਰ?
3: ਜਿਹੜੇ ਉਹ ਪਾਰਟ ਵਿੱਚ ਲੱਗਿਆ ਕਿ ਫਤਿਹ ਦੇਖ ਨਹੀਂ ਸਕਦਾ, ਲਾਈਕ ਐਸ ਇਨ ਜ਼ਿਆਦਾ ਵਾਇਲੈਂਸ ਸੀਗਾ, ਫਿਰ ਮੈਂ ਫਤਿਹ ਦੇ ਅੱਖਾਂ ਦੇ ਮੂਹਰੇ ਹੱਥ ਹੀ ਰੱਖ ਲਿਆ।
0: ਓਏ ਹਾਏ
3: ਹਾਏ, ਉਹਦੇ ਨਾਲ ਹੀ ਬੈਠੀ ਸੀ ਮੈਂ,
1: ਤਾਂ ਹੀ ਤੇ ਫਿਰ 12 ਦੀ ਤੇ ਨਾ 18 ਦੀ ਹੈ ਨਾ,
0: ਸਿਆਣੀ ਭੈਣ ਹੈ ਨਾ। ਤੇ ਨਾਲੇ ਇਹਨੇ ਤੇ ਖਿਆਲ ਰੱਖਣਾ ਹੈ ਨਾ, ਮੰਮਾ ਤੇ ਚੁੱਪ ਕਰਕੇ ਫੁੱਲੇ ਖਾਂਦੇ ਰਹੇ ਤੇ ਇਹੋ ਹੀ ਹੱਥ ਦਿੰਦੀ ਅੱਖਾਂ ਕੇ
3: ਚਾਰ ਕੀ ਖਾਦੇ ਆ,
1: ਚਾਰ ਕੀ ਖਾਦੇ
0: ਵਾਪਸੀ ਨੀ ਕੀਤੇ ਹੈ ਪਾਪਿਆਂ ਨੂੰ ਪਤਾ ਹੀ ਨੀ ਲੱਗਦਾ ਵੀ ਹੁਣ ਵਾਪਸ ਵੀ ਦੇਣੇ ਆ
3: ਪਾਪਾ ਹੀ ਹੋ
0: ਆਹੋ ਜ਼ਰੂਰ ਮੈਂ ਪਤਾ ਕੀ ਕਰਦਾ ਹੁਣ ਮੰਨਤ ਮੈਂ ਨਾ ਕਹਿੰਦਾ ਨਾ ਵੀ ਤੁਸੀਂ ਪਹਿਲਾਂ ਇੱਕ ਵਾਰੀ ਰੱਜ ਲਓ ਤੇ ਜਦੋਂ ਤੁਸੀਂ ਰੱਜ ਜੋਗੇ ਨਾ ਫੇਰ ਮੈਨੂੰ ਦੇ ਦਿਓ ਡੱਬਾ ਜਾਂ ਫਿਰ ਨਾ ਪਹਿਲਾਂ ਹੀ ਵੱਖਰਾ ਡੱਬਾ ਲੈਣਾ ਚਾਹੀਦਾ ਪਾਪਿਆਂ ਨੂੰ ਬੱਲੇ ਮੰਨਤ ਮੰਮਾ ਕਹਿੰਦੇ ਨੀ ਹੁੰਦੇ ਵੀ ਮੰਨਤ ਤੂੰ ਸਾਰੀਆਂ ਗੱਲਾਂ ਨਾ ਦੱਸਿਆ ਕਰ
3: ਹਾਂਜੀ ਇੱਕ ਦੋ ਵਾਰ ਕਿਹਾ ਹੋਇਆ ਪਰ ਮੈਂ ਦੱਸ
1: ਕਿਹੜਾ ਫਰਕ ਪੈਂਦਾ ਸਾਨੂੰ
0: ਆਈ ਡੋਂਟ ਕੇਅਰ ਹਾਂ
3: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
1: ਸਾਨੂੰ ਪਹਿਲਾਂ ਹੀ ਹੱਸਾ ਆਈ ਜਾਂਦਾ
0: ਹਾਂਜੀ
1: ਹਾਂਜੀ
0: ਇੱਕ ਚੁਟਕਲਾ ਫੁੱਲੇ ਖਾ ਕੇ
3: ਟੀਚਰ ਪੱਪੂ ਦੱਸੋ ਸੀ ਤੋਂ ਕੀ ਪੈਂਦਾ ਵਾ ਪੱਪੂ ਕੇਕ ਪੈਂਦਾ ਮੈਡਮ ਜੀ ਟੀਚਰ ਸ਼ਾਬਾਸ਼ ਤੇ ਡੀ ਤੋਂ ਪੱਪੂ ਦੂਸਰਾ ਕੇਕ
0: ਹਾਂ ਸਹੀ ਗੱਲ ਹੈ ਟੀ ਤੋਂ ਤੀਸਰਾ ਕੇਕ ਆਹ ਵੀ ਵਧੀਆ ਹੈ ਨਾ
3: ਅੱਛਾ
0: ਮੈਂ ਵੇਖਿਆ ਵੇਖਿਆ ਸਾਰਾ ਐਡੀ ਕੋਈ ਗੱਲ ਨੀ ਹੈ ਓ ਤੁਹਾਨੂੰ ਡਰ ਨੀ ਲੱਗਾ ਕਹਿ ਉਹ ਤੋਂ ਬਹੁਤੀ ਤੇ ਵੀਡੀਓ ਗੇਮ ਚ ਵੇਖ ਲੈਂਦਾ ਮੈਂ
3: ਵੀਡੀਓ ਗੇਮ ਤਾਂ ਮੈਂ ਖੇਡਦਾ ਹੀ ਨਹੀਂ
0: ਅੱਛਾ ਅੱਛਾ ਅੱਛਾ ਉਹ ਚੱਲ ਅਸੀਂ ਵੀ ਕਿਹਾ ਹੀ ਆ ਆਪਾਂ ਕਿਉਂ ਗੁੱਸਾ ਕਿਉਂ ਕਰਦਾ ਹਾਂ
1: ਅੱਛਾ ਲੱਗੀ ਕਿਵੇਂ ਤੁਹਾਨੂੰ ਮੂਵੀ
0: ਤੂੰ ਤੇ ਲੜਨੀ ਲੱਗ ਪੈਣਾ ਕੋਟ ਪਾ ਕੇ
3: ਬਹੁਤ ਵਧੀਆ ਸੀਗੀ ਓਕੇ ਮੇਰੀ ਫੇਵਰਿਟ ਮੂਵੀ ਆ ਹੁਣ
0: ਅੱਛਾ ਹੁਣ ਫੇਵਰਿਟ ਮੂਵੀ ਆ ਓਕੇ ਓਕੇ
1: ਫੇਵਰਿਟ ਐਕਟਰ ਤੇ ਫੇਵਰਿਟ ਮੂਵੀ
0: ਗੁੱਡ ਕੀ ਸੁਣਾਓਗੇ ਫਿਰ ਕੋਟ ਪਾ ਕੇ
3: ਨਾ
0: ਮੂੰਹ ਨਾ ਪੈਰ ਫਿਰ ਵੀ ਭੱਜਦਾ ਰਹਿੰਦਾ
3: ਭੱਜਦੀ
0: ਰਹਿੰਦੀ ਆ ਘੜੀ ਕਦੀ ਲੰਡੀ ਬਿੱਲੀ ਵੇਖੀ ਫਤਿਹ ਮੈਂ ਵੇਖੀ ਇੱਕ ਦਿਨ ਲੰਡੀ ਬਿੱਲੀ ਉਹਦੀ ਪੂਛ ਨੀ ਹੈਗੀ ਮੈਂ ਉਹਦਾ ਨਾਂ ਰੱਖਿਆ ਡਾਬਰਮੈਨ ਬਿੱਲੀ
1: ਇੰਨੇ ਸਾਰੇ ਆਂਸਰ ਦੇ ਦਿੱਤੇ ਅੰਕਲ ਨੇ ਹਰ ਇਸ ਨੂੰ ਨਾ ਨਾ ਨਾ
0: ਕੈਂਡਲ ਕੈਂਡਲ ਕੈਂਡਲ
3: ਨਹੀਂ
1: ਹਰ ਇੱਕ ਚੀਜ਼ ਤੇ ਕੈਂਡਲ ਚੁੱਕਾ ਦੋ
3: ਆਂਸਰ ਹੈਗਾ ਹਵਾ
0: ਹੈ
1: ਹਵਾ
0: ਕੀ ਹਵਾ ਹਵਾ ਹਵਾ ਹਵਾ ਹਵਾ ਮੁਝਕੋ ਬਤਾ ਦੇ
1: ਹਵਾ ਭਜਦੀ ਹੈ
0: ਤੋਰ ਕਈ ਵਾਰੀ ਤੁਹਾਨੂੰ ਨਾਲ ਨੀ ਭਜਾ ਕੇ ਲੈ ਜਾਂਦੀ ਹਵਾ ਉਹ ਬੱਲੇ ਉਹ ਬੱਲੇ ਬੱਲੇ ਚਕਵੀ ਮੰਡੀਰ ਥੈਂਕ ਯੂ ਫਤਿਹ
1: ਥੈਂਕ ਯੂ ਫਤਿਹ ਹੈਵ ਅ ਨਾਈਸ ਡੇ
0: ਉਹ ਜਸੜ ਜਸੜ ਨੇ ਤੇ ਬੜੀ ਬੜੀ ਬੜੀ ਹੈਲੋ ਹੈਲੋ ਕੀਤੀ ਇਹਦੇ ਨਾਲ ਜਸੜ ਨਾਲ ਤੇ ਬੜੀ ਯਾਰੀ ਹੈ ਮਿਲ ਕੇ ਜਾਂਦਾ ਇਹਨੂੰ ਥੈਂਕ ਯੂ ਫਤਿਹ ਦੀ ਬੜੀ ਗੱਲ ਹੈ ਭਾ ਫਤਿਹ ਨੂੰ ਐਵੇਂ ਨਾ ਜਾਣਿਓ ਤੁਸੀਂ ਫਤਿਹ ਨੂੰ ਤੇ ਪੁੱਛ ਗਿੱਛ ਕੇ ਹੁੰਦੇ ਆ ਕੰਮ ਥੈਂਕ ਯੂ ਫਤਿਹ ਅਤੇ ਨੈਕਸਟ ਨੈਕਸਟ ਸਾਡੇ ਨਾਲ ਕੌਣ ਆ ਨੈਕਸਟ ਨੈਕਸਟ ਨੈਕਸਟ ਨੈਕਸਟ ਸਾਡੇ ਨਾਲ ਆਈ ਥਿੰਕ ਅਨਾਹਤ ਹੈ ਸਤਿ ਸ਼੍ਰੀ ਅਕਾਲ ਅਨਾਹਤ ਤੁਸੀਂ ਆਉਂਦੇ ਰਹੋ ਹੈਲੋ
4: ਅੰਕਲ ਜੀ ਤੇ ਅੰਕਲ ਜੀ
0: ਸਤਿ ਸ਼੍ਰੀ ਅਕਾਲ ਅੰਕਲ ਜੀ
4: ਆਂਟੀ ਜੀ
0: ਓਕੇ ਓਕੇ ਹੁਣ ਹੋਈ ਠੀਕ
1: ਇਹਨੂੰ ਵੀ ਕੀ ਪਤਾ ਮੇਲ ਡੋਮੀਨੇਟਿੰਗ ਸੋਸਾਇਟੀ ਹੈ ਨਾ
0: ਨਹੀਂ ਨਹੀਂ ਮੇਲ ਡੋਮੀਨੇਟਿੰਗ ਕਿਉਂ ਆ ਅੱਜ ਕੱਲ੍ਹ ਫੀਮੇਲ ਡੋਮੀਨੇਟਿੰਗ ਸੋਸਾਇਟੀ ਆ ਜਿੰਨਾ ਵਧੀਆ ਹੈ ਕੁੜੀਆਂ ਇਹ ਗਿੱਧਾ ਪਾਉਂਦੀਆਂ ਬੋਲੀਆਂ ਪਾਉਂਦੀਆਂ ਗਾਣੇ ਬੋਲਦੀਆਂ ਮੁੰਡਿਆਂ ਕੋਲ ਥੋੜ੍ਹੀ ਬੋਲੇ ਜਾਂਦੇ ਆ ਹੈ ਨਾ ਨਾਹਦ
4: ਹਾਂਜੀ
1: ਐਵੇਂ ਮਾਈਕ ਫੜ ਕੇ ਗਾਉਂਦੇ ਰਹਿੰਦੇ ਆ
0: ਹੋਰ ਐਵੇਂ ਸੈਡ ਸੌਂਗ ਬੋਲਦੇ ਰਹਿੰਦੇ ਮੁੰਡੇ ਤੇ ਜਿਹੜੀ ਨਾਹਤ ਕੱਢਦੀ ਨਾ ਚਿੱਬ ਬੋਲੀਆਂ ਦੇ ਗਾਣਿਆਂ ਦੇ ਉਹ ਨੀ ਕਿਸੇ ਕੋਲ ਗੱਲ ਬਣਦੀ ਹੈ ਨਾ ਤੁਸੀਂ ਤਾਂ ਬੜੇ ਪਿਆਰੇ ਲੱਗਦੇ ਹੋ ਪੁੱਤ ਮੈਂ ਤੁਸੀਂ ਤਾਂ ਮੈਨੂੰ ਭੇਜੀ ਵੀਡੀਓ ਭੇਜੀ ਪਾਪਾ ਨੇ ਤੁਸੀਂ ਤਾਂ ਬੜੇ ਵੱਟ ਕੱਢਦੇ ਹੋ ਗਿੱਧੇ ਦੇ
1: ਅੱਛਾ ਮੈਨੂੰ ਵੀ ਵਿਖਾਇਆ
0: ਤੇ ਬਹੁਤ ਪਿਆਰੀ ਲੱਗਦੀ ਹੈ ਕੁੜੀ ਇਹ ਤੇ ਥੈਂਕ ਯੂ ਪੁੱਤੋ ਤੇ ਕੀ ਸੁਣਾਓਗੇ ਫਿਰ ਅੱਜ
4: ਅੱਜ ਮੈਂ ਇੱਕ ਚੀਜ਼ ਸੁਣਾਵਾਂਗੀ ਤੁਸੀਂ ਬੁੱਝਣਾ ਕਿ ਉਹ ਕੌਣ ਹੈ
0: ਅੱਛਾ ਓਕੇ ਓਕੇ ਠੀਕ ਹੈ ਮੈਨੂੰ ਪਹਿਲਾਂ ਹੀ ਪਤਾ ਜੇ ਪਹਿਲਾਂ ਬੁੱਝ ਲਈਏ ਤੇ ਹੈਂ
4: ਬੁੱਝੋ
0: ਓ ਨਹੀਂ ਮੈਂ ਗਲਤ ਕਹਿ ਬੈਠਾ ਨਾ ਪੁੱਛੋ ਬੈ ਇਹ ਗਲਤ ਹੋ ਗਿਆ ਪੁੱਛੋ ਪਹਿਲਾਂ ਪਹਿਲਾਂ ਪੁੱਛ ਹੀ ਲਓ ਤੁਸੀਂ
4: ਓਕੇ ਮੈਂ ਸਟਾਰਟ ਕਰਦੀ ਹਾਂ ਰੇਡੀਓ ਵਾਲਿਓ ਕਿਵੇਂ ਹੋ ਚੜ੍ਹਦੀ ਕਲਾਸ ਹੋ ਆਜ ਮੈਲਬਨ ਦੀ ਇਸ ਗੋਰੀਆਂ ਗੋਰਿਆਂ ਦੀ ਧਰਤੀ ਤੇ ਸਵਾੜੇ ਸਾਰੇ ਤੇ ਬੀਚ ਆ ਕੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੋ ਕੁਝ ਸਮੇਂ ਪਹਿਲੇ ਮੇਰਾ ਪਾਪਾ ਯਹਾਂ ਆਇਆ ਥਾ ਔਰ ਉਸਕਾ ਪੀਛਾ ਕਰਤੇ ਕਰਤੇ ਹਮ ਵੀ ਆ ਗਏ ਤੇ ਹੁਣ ਅਸੀਂ ਤੁਹਾਡੇ ਰੇਡੀਓ ਕੇ ਆਫਿਸ ਬੀਚ ਵੀ ਆਵਾਂਗੇ ਧੰਨਵਾਦ
0: ਬਲੇ ਕੁੜੀਏ ਤੇ ਬੜੀ ਟੈਲੈਂਟਡ ਕੁੜੀ ਹੈ ਜਸ ਜੀ ਇਹ ਤੁਹਾਨੂੰ ਵੀ ਪਤਾ ਲੱਗਿਆ ਹੋਣਾ
1: ਲੱਗਿਆ ਤੇ ਪਤਾ ਨੀ ਸਹੀ ਹੋਣਾ ਕਿ ਨਹੀਂ ਹੋਣਾ
0: ਹਾਂਜੀ
1: ਝੂਠ
0: ਹੀ ਬੋਲਣਾ ਜੇ ਮਰਜ਼ੀ ਬੋਲੀ ਜਾਓ ਹਾਂਜੀ
1: ਇੰਸਪਾਇਰਡ ਹੈ
0: ਦੀਦੀ ਕਹਿ ਲਿਆ ਕਰੀਏ ਕਿਉਂਕਿ ਇੱਧਰ ਦੀਦੀ ਦੀ ਗਾਈਡੈਂਸ ਹੁੰਦੀ ਨਾ ਸਾਰੀ
1: ਇਹ ਮੈਨੂੰ ਲੱਗਦਾ ਐਕਟਰ ਬਣਨਗੀਆਂ ਦੋਨੇ ਐਕਟਿੰਗ ਕਰਦੀਆਂ
0: ਹੋਰ ਐਕਟਿੰਗ ਤੇ ਪਤਾ ਨੀ ਪਰ ਇਹ ਸਿੰਗਰ ਬੜੀਆਂ ਵਧੀਆ ਵਾ ਤੇ ਗਿੱਧਾ ਬੜਾ ਵਧੀਆ ਪਾਉਂਦੀਆਂ ਇਹ ਕੁੜੀਆਂ ਤੇ ਵਾਟ ਹੀ ਕੱਢ ਦਿੰਦੀਆਂ
4: ਥੈਂਕ ਯੂ
1: ਹਾਂਜੀ ਕੀ ਸੁਣਾਓਗੇ
4: ਚੁਟਕਲਾ
1: ਓਕੇ
4: ਡਾਕਟਰ ਮਰੀਜ਼ ਨੂੰ ਪੁੱਛਦਾ ਹੁਣ ਤਬੀਅਤ ਕਿਵੇਂ ਆ ਮਰੀਜ਼ ਕਹਿੰਦਾ ਪਹਿਲੇ ਨਾਲੋਂ ਜ਼ਿਆਦਾ ਖਰਾਬ ਹੈ ਡਾਕਟਰ ਕਹਿੰਦਾ ਦਵਾਈ ਖਾਈ ਸੀ ਮਰੀਜ਼ ਕਹਿੰਦਾ ਨਹੀਂ ਖਾਲੀ ਨਹੀਂ ਸੀ
5: ਭਰੀ ਹੋਈ ਸੀਗੀ। ਫਿਰ ਡਾਕਟਰ ਕਹਿੰਦਾ ਮੇਰਾ ਮਤਲਬ ਹੈ ਦਵਾਈ ਲੈ ਲਈ ਸੀ। ਮਰੀਜ਼ ਕਹਿੰਦਾ ਹਾਂਜੀ ਤੁਹਾਡੇ ਤੋਂ ਹੀ ਲਿੱਤੀ ਸੀਗੀ। ਫਿਰ ਡਾਕਟਰ ਕਹਿੰਦਾ ਬੇਵਕੂਫ ਦਵਾਈ ਪੀ ਲਈ ਸੀਗੀ। ਮਰੀਜ਼ ਕਹਿੰਦਾ ਨਹੀਂ ਦਵਾਈ ਤਾਂ ਨੀਲੀ ਸੀ। ਫਿਰ ਡਾਕਟਰ ਕਹਿੰਦਾ ਹੁਣ ਤੂੰ ਮਾਰ ਖਾਏਗਾ। ਮਰੀਜ਼ ਕਹਿੰਦਾ ਨਹੀਂ ਮੈਂ ਤਾਂ ਦਵਾਈ ਖਾਊਂਗਾ। ਫਿਰ ਡਾਕਟਰ ਕਹਿੰਦਾ ਕਿ ਤੂੰ ਨਿਕਲ ਜਾ ਤੂੰ ਪਾਗਲ ਕਰ ਦੇਗਾ ਮੈਨੂੰ। ਮਰੀਜ਼ ਕਹਿੰਦਾ ਠੀਕ ਹੈ ਮੈਂ ਜਾ ਰਿਹਾ ਫਿਰ ਕਦੋਂ ਆਵਾਂ। ਡਾਕਟਰ ਕਹਿੰਦਾ ਮਰਨ ਤੋਂ ਬਾਅਦ ਆਈ। ਮਰੀਜ਼ ਕਹਿੰਦਾ ਮਰਨ ਤੋਂ ਕਿੰਨੇ ਦਿਨ ਬਾਅਦ।
0: ਵੈਰੀ ਨਾਈਸ ਅਰਗੁਨ,
5: ਥੈਂਕ ਯੂ,
0: ਵੈਰੀ ਨਾਈਸ, ਥੈਂਕ ਯੂ ਪੁੱਤੂ, ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਹੇ, ਹੱਸਦੇ ਖੇਡਦੇ ਰਹੋ, ਇਸੇ ਤਰ੍ਹਾਂ ਸਾਰੀ ਜ਼ਿੰਦਗੀ ਸੋਹਣੀ ਸੋਹਣੀ ਇੱਦਾਂ ਹੀ ਰੌਣਕਾਂ ਲਾਉਂਦੇ ਰਹੋ। ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਤੇਗ, ਸਤਿ ਸ੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ।
6: ਸਤਿ ਸ੍ਰੀ ਅਕਾਲ ਅੰਕਲ ਜੀ, ਸਤਿ ਸ੍ਰੀ ਅਕਾਲ ਆਂਟੀ ਜੀ,
0: ਸਤਿ ਸ੍ਰੀ ਅਕਾਲ ਤੇਗ ਜੀ, ਕੀ ਹਾਲ ਆ?
6: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਆ?
0: ਸਾਡਾ ਵੀ ਠੀਕ ਆ। ਕੀ ਕਰਦੇ ਸੀ?
6: ਆਪਾਂ ਤਾਂ ਸਕੂਲ ਵੀ ਪਹੁੰਚ ਗਿਆ ਤੇ ਫਿਰ
0: ਤੁਰਦੇ ਫਿਰਦੇ ਸੀ। ਸਕੂਲ ਵੀ ਪਹੁੰਚ ਗਏ?
6: ਹਾਂਜੀ।
0: ਓ ਇੰਨੀ ਛੇਤੀ?
6: ਹਾਂਜੀ।
0: ਓਕੇ,
6: ਫਿਰ ਮੇਰੇ ਵਾਕ ਹੀ ਹੁੰਦੀ ਆ।
0: ਓਕੇ, ਅੱਛਾ, ਚਾਬੀ ਤੁਹਾਡੇ ਕੋਲ ਹੀ ਹੁੰਦੀ ਮੈਨੂੰ ਲੱਗਦਾ ਸਕੂਲ ਦੀ।
6: ਹਾਂਜੀ।
1: ਹਾਂ ਕਰਨ ਲੱਗੀ ਸੀ।
0: ਵੈਰੀ ਗੁੱਡ, ਤੁਸੀਂ ਤੇ ਬੜੇ ਟਾਈਮ ਨਾਲ ਚੱਲ ਜਾਂਦੇ ਹੋ, ਹੈਨਾ? ਤੇ ਕੀ ਸੁਣਾਉਂਦੇ ਫਿਰ ਟਾਈਮ ਨਾਲ ਜਾ ਕੇ?
6: ਇੱਕ ਮੁਰਗੀ ਨੇ ਦੋ ਆਂਡੇ ਦਿੱਤੇ, ਇੱਕ ਮੰਡੇ ਨੂੰ ਦਿੱਤਾ, ਇੱਕ ਟਿਊਜ਼ਡੇ ਨੂੰ ਦਿੱਤਾ, ਵੈਨਸਡੇ ਨੂੰ ਕੀ ਦਿੱਤਾ?
0: ਇੱਕ ਮੁਰਗੀ ਨੇ ਦੋ ਆਂਡੇ ਦਿੱਤੇ, ਇੱਕ ਮੰਡੇ ਨੂੰ ਦਿੱਤਾ, ਇੱਕ ਟਿਊਜ਼ਡੇ ਨੂੰ ਦਿੱਤਾ, ਤੇ ਵੈਨਸਡੇ ਨੂੰ ਕੀ ਦਿੱਤਾ? ਵੈਨਸਡੇ ਨੂੰ ਬਿਠਾ। ਦੱਸੋ ਮੰਡ ਸਾਹਿਬ ਕੀ ਦਿੱਤਾ ਹੋਊਗਾ ਯਾਰ ਵੈਨਸਡੇ ਨੂੰ ਉਹਨੇ?
1: ਮੈਂ ਮੰਡ ਸਾਹਿਬ ਨੂੰ ਮਾਨ ਸਾਹਿਬ ਬਣਾ ਦਾ।
0: ਚਲ ਚਲ, ਹਾਰ ਗਏ
1: ਹਾਰ ਗਏ ਯਾਰ,
6: ਅੱਜ ਆਗਾ ਕੁਛ ਵੀ ਨਹੀਂ।
0: ਆਹ ਓਹੋ,
6: ਜੇ ਕੋਈ ਆਂਡੇ ਦੇ ਆ ਗਏ ਤੇ ਫਿਰ ਕੁਛ ਵੀ ਨਹੀਂ ਦਿੱਤਾ।
0: ਹਾਂ, ਕਿਸਮਿਸ ਯਾਰ ਤੇ ਅੰਡਾ ਦੇ ਦਬਰ। ਬੁੱਧਵਾਰ ਆਇਆ ਕੁਛ ਨਹੀਂ, ਤੇ ਤੁਸੀਂ ਟ੍ਰਿਕ ਕਰਤਾ ਸਾਨੂੰ। ਤੇ ਬੋਡੀ ਪਾਰਟ
6: ਜੇ ਆਪਣੀ ਸਕੇਲੇਟਲ ਸਿਸਟਮ ਆ ਉਹ ਜਿਹੜੀ ਆ, ਜਦੋਂ ਬੋਨ ਬੈਕ ਖਾਂਦੇ ਹੁੰਦੇ ਹੋ ਉਦੋਂ ਮੁੰਡਾ ਉਠਾ ਕਰਕੇ ਜਿਹੜਾ ਕੁਛ ਹਾਰ ਵੱਜਿਆ ਹੁੰਦਾ ਬੜਾ ਹਾਰ, ਤੇ ਉਹ ਪਰ ਉਹ ਬੋਨ ਮੈਰੋ ਨਾਲ ਫਿਕਸ ਹੁੰਦਾ।
0: ਅੱਛਾ, ਬੋਨ ਨਾਲੋਂ ਨਾਲ ਫਿਕਸ ਹੁੰਦਾ?
1: ਬੋਨ ਮੈਰੋ
6: ਨਹੀਂ, ਬੋਨ ਮੈਰੋ।
0: ਅੱਛਾ, ਬੋਨ ਮੈਰੋ, ਓਕੇ, ਗੁੱਡ ਗੁੱਡ ਗੁੱਡ।
6: ਵਿੱਚ ਬੋਨ ਮੈਰੋ ਹੁੰਦਾ ਬੋਨਸ ਦੇ, ਤੇ ਫਿਰ ਹੋਰ ਬੋਨ ਮੈਰੋ ਆ ਜਾਂਦੀ ਆ, ਤੇ ਉਹਨੂੰ ਸਲੋਲੀ ਸਲੋਲੀ 6 ਵੀਕਸ ਦੇ ਵਿੱਚ ਉਹ ਹਾਰਡ ਹੋ ਜਾਂਦੀ ਆ।
1: ਓਕੇ
0: ਓਕੇ ਓਕੇ, ਗੁੱਡ ਗੁੱਡ ਗੁੱਡ ਗੁੱਡ ਗੁੱਡ, ਥੈਂਕ ਯੂ ਬੁੱਧੂ।
6: ਆਪਾਂ ਰਿਪੋਰਟ ਤੇ ਲਾਈਟ ਕਰਦੇ ਆ ਸਕੇਲੇਟਲ ਸਿਸਟਮ ਦਾ।
0: ਅੱਛਾ,
6: ਤੇ ਫਿਰ ਮੈਨੂੰ ਬੜੇ ਇਫੈਕਟ ਹੁੰਦੇ ਨੇ।
0: ਵੈਰੀ ਗੁੱਡ, ਵੈਰੀ ਗੁੱਡ, ਵੈਰੀ ਇੰਟੈਲੀਜੈਂਟ,
1: ਵੈਰੀ ਨਾਈਸ।
0: Thank you.
1: Thank you.
6: Thank you. Have a nice day. Bye.
0: Bye, bye, bye, bye, bye, bye, bye. Thank you. Thank you. ਇਸੀ ਸਾਡਾ ਪਿਆਰੀ ਪਿਆਰੀ ਤੇਗ, ਅਤੇ ਹੁਣ ਸਾਡੇ ਨਾਲ ਕੌਣ ਹੈ ਹੁਣ ਸਾਡੇ ਨਾਲ ਆ ਸ਼੍ਰੇਆ ਸਤਿ ਸ਼੍ਰੀ ਅਕਾਲ ਸ਼੍ਰੇਆ ਕੀ ਹਾਲ ਹੈ
2: ਅਸੀਂ
0: ਤੁਹਾਡੇ ਨਾਲ ਗੱਲ ਕਰਦੇ ਪਏ
2: ਗੁੱਡ
0: ਓ ਥੈਂਕ ਯੂ ਹੋਰ ਸੁਣਾਓ ਚਾਹ ਪਾਣੀ ਪੀ ਲਿਆ
1: ਭੋਰੇ ਚ ਖਿਚੜੀ ਬਣਾਤੀ ਸਭ ਕੁਛ ਵਾਹ
0: ਤੇ ਕੀ ਸੁਣਾਓਗੇ ਫਿਰ ਇੰਨਾ ਕੁਛ ਖਾ ਕੇ ਬੋਲੀ
1: ਹਾਂਜੀ
2: ਕਦੀ ਆਏ ਕਦੀ ਜਾ ਰੱਖ ਗਿਰਦੇ ਦੇ ਮਚਾਰ ਲੰਬੀ ਬਾਂ
0: ਕਰਕੇ ਕਿਹੜਾ ਦੇ ਦੇ ਨੀ ਮਟਾਰੇ ਲੰਬੀ ਬਾਂ ਕਰਕੇ ਕਿਹੜਾ ਦੇ ਦੇ ਨੀ ਮਟਾਰੇ ਲੰਬੀ ਕਰਕੇ
2: ਬਲਬਲੇ
0: ਸੋ ਜਾ
2: ਗੱਲ ਕਰ ਦੋ
0: ਹਾਂਜੀ ਹਾਂਜੀ
1: ਮੈਂ ਲੱਗਿਆ ਮੇਰਾ ਹੀ ਹੱਥ ਤੰਗ ਹੈ
0: ਹਾਂਜੀ
1: ਹਾਂਜੀ ਅਸੀਸ
0: ਹੈਲੋ
1: ਹੈਲੋ
0: ਸਤਿ ਸ਼੍ਰੀ ਅਕਾਲ ਮਨਬਲੀ ਮਨਬਲੀ ਕੌਣ ਹੈ ਤੇ ਆਂਟੀ ਕੌਣ ਹੈ ਹੈਲੋ
1: ਪਤਾ ਕਿਉਂ ਨੀ
0: ਹਾਂਜੀ ਚਾਹ ਚੂ ਪੀ ਕੇ ਤੁਸੀਂ ਤੁਸੀਂ ਪੀ ਕੇ ਆਪ ਤੇ ਤੁਸੀਂ ਦੁੱਧ ਪੀ ਲੈਂਦੇ ਜੇ ਸਾਨੂੰ ਤੁਸੀਂ ਚਾਹ ਪੁੱਛਦੇ ਜੇ
2: ਤੁਸੀਂ ਦੁੱਧ ਪੀ ਲੋ
0: ਅੱਛਾ ਚਲੋ ਆਪਾਂ ਵੀ ਦੁੱਧ ਪੀ ਲੈਂਦੇ
1: ਚਾਹ ਚ ਪਾ ਕੇ
0: ਚਾਹ ਦੇ ਵਿੱਚ ਪੈਂਦਾ ਹੀ ਆ ਕੇ ਹੈਨਾ
2: ਦੁੱਧ ਪੁੱਛ ਕੇ ਆਇਆ
0: ਹੈ
1: ਦੁੱਧ ਪੁੱਛ ਕੇ ਆਇਆ ਕਿਹਨੂੰ ਪੁੱਛ ਕੇ ਆਇਆ
0: ਮੰਮਾ ਨੂੰ
1: ਕੁਛ ਹੋਰ ਕਰ ਦਿਓ ਤੁਸੀਂ ਹੈ ਅੱਜ
0: ਇਹ ਇੱਧਰ ਉੱਧਰ ਕਿਤੇ ਧਿਆਨ ਨਹੀਂ ਲੱਗਦਾ ਹੈਨਾ ਮਨੂ ਬਿਲੀ ਕੀ ਸੁਣਾਓਗੇ
2: ਪਾਣੀ
0: ਮੈਂ ਡਾਲੋ ਮਰ ਜਾਏਗੀ
1: ਹੱਥ ਲਗਾਓ ਜਲ ਜਾਏਗੀ
0: ਪਾਣੀ ਮੈਂ ਡਾਲੋ ਮਰ ਜਾਏਗੀ ਥੈਂਕ ਯੂ ਮਨੂ ਬਿੱਲੀਆਂ ਦੇ ਪੂਰੀਆਂ ਅੱਜ ਕੱਲ੍ਹ ਚਾਤਰ ਹੋ ਗਈਆਂ ਮਨੂ ਬਿੱਲੀਆਂ ਦੇ ਸਤਿ ਸ਼੍ਰੀ ਅਕਾਲ ਅਸੀਸ ਕੌਰ ਤੁਸੀਂ ਆਉਣੇ ਰਹੋ
2: ਕੋਟੀ
0: ਅੱਛਾ ਕੋਟ ਦੇ ਥੱਲੇ ਕੋਟੀ
2: ਫਿਰ ਕੋਟੀ ਦੇ ਥੱਲੇ ਟੀ-ਸ਼ਰਟ
0: ਹਾਂ ਉਹਦੇ ਥੱਲੇ ਵਾਰਮਰ
2: ਤੇ ਪਜਾਮੀ
0: ਤੇ ਉਹਦੇ ਥੱਲੇ ਵਾਰਮਰ ਨਹੀਂ ਪਾਇਆ
2: ਤੇ ਪਜਾਮੀ ਤੇ ਮੇਰੀ ਕੋਟੀ ਗੁੰਮ ਗਈ
0: ਓਹੋ ਅੱਛਾ ਪਜਾਮੀ ਦੇ ਥੱਲੇ ਕੋਟੀ ਗੁੰਮ ਗਈ ਹੈ
2: ਨਹੀਂ
0: ਹਾਂ
2: ਮਤਲਬ ਮੈਂ ਪਜਾਮੀ ਪਾਈ ਸੀ ਥੱਲੇ ਪਰ ਜੋ ਮੈਂ ਖੇਡ ਰਹੀ ਸੀ ਨਾ ਉੱਤੇ ਆਏ ਮੈਨੂੰ ਪਤਾ ਨਹੀਂ ਲੱਗਿਆ ਮੇਰਾ
0: ਅੱਛਾ
7: ਚੀਜ਼ਾਂ ਸੀ ਉੱਥੇ ਖੇਡਣ ਲਈ।
0: ਪਜਾਮੀ ਨਹੀਂ ਪਾ ਕੇ ਜਾਓਗੇ ਤੇ ਫਿਰ ਤੁਹਾਡੀ ਕੋਟੀ ਨਹੀਂ ਗਵਾਚੂਗੀ ਹੈ ਨਾ।
7: ਪਜਾਮੀ ਨਹੀਂ ਪਾਉ।
0: ਅੱਛਾ ਪਜਾਮੀ ਪਾਉਣੀ ਪਊਗੀ ਤੇ ਫਿਰ ਕੋਟੀ ਗਵਾਚਦੀ ਰਹੂਗੀ।
7: ਮੈਨੂੰ
0: ਪਤਾ ਲੱਗ ਗਿਆ ਕੀ ਹੋਇਆ। ਇਹਦੀ ਨਾ ਕੋਟੀ ਬੜੀ ਸੋਹਣੀ ਸੀ, ਬੜੀ ਪਿਆਰੀ ਸੀ ਤੇ ਉਹ ਨਾ ਕਿਸੇ ਨੇ ਚੁੱਕ ਲਈ ਵੀ ਸੋਹਣੀ ਲੱਗੀ ਤੇ ਮੈਂ ਲੈ ਜਾਂ।
1: ਜਿਵੇਂ ਲਾਈ
7: ਕੋਟੀਆਂ
0: ਨੇ ਪਰਵਾਹ ਨੀ ਮਾਰੀ। ਫੇਵਰੇਟ ਕੋਟੀ ਹੀ ਤਾਂਹੀਓ ਇੰਨੀ ਸਾਂਭ ਕੇ ਰੱਖੀ ਨਾ ਤੁਸੀਂ।
7: ਸਾਗੂ ਤਾਂ ਮੈਂ ਮੰਮਾ ਨੂੰ ਮੈਂ ਵੈਸੇ ਇਹ ਕੋਟੀ ਮੈਂ ਪਾਉਣੀ ਨਹੀਂ ਸੀ ਕਿਉਂਕਿ ਮੇਰੀ ਫੇਵਰੇਟ ਸੀ। ਮੈਨੂੰ ਲੱਗਿਆ ਮੈਨੂੰ ਫੇਰ ਪਤਾ ਸੀ ਵੀ ਉਹ ਘੁੰਮੂਗੀ, ਬਟ ਮੈਨੂੰ ਲੱਗਦਾ ਸੀ ਵੀ ਮੈਂ ਲੱਭ ਲੂ, ਬਟ ਹੁਣ ਮੈਂ ਕਰੈਕਟ ਸੀ ਵੀ ਉਹ ਘੁੰਮ ਗਈ ਹਨਾ, ਬਟ ਫਿਰ ਮੈਨੂੰ ਲੱਭੀ ਨਹੀਂ।
0: ਆਹ ਗੱਲ ਸੀ, ਲੱਗ ਗਿਆ ਹੁਣ ਪਤਾ ਤੁਹਾਨੂੰ। ਕੁੱਲ ਮਿਲਾ ਕੇ ਕਸੂਰ ਮੰਮਾ ਦਾ ਹੀ, ਮੰਮਾ ਨੂੰ ਇਹ ਖੋਟੀ ਪਾਉਣੀ ਨਹੀਂ।
7: ਬਟ ਮੰਮਾ ਨੇ ਕਿਹਾ ਇਹ ਵਿਦਿਆ ਮੈਨੂੰ ਲੱਗਿਆ ਕੋਈ ਨਹੀਂ, ਮੈਨੂੰ ਲੱਗਿਆ ਭਾਈ ਮੈਨੂੰ ਉੱਥੇ ਗਰਮੀ ਨਹੀਂ ਲੱਗੂ, ਪਰ ਮੈਨੂੰ ਗਰਮੀ ਲੱਗੀ ਫਿਰ ਮੈਂ ਉੱਥੇ ਰੱਖਿਆ ਜਿੱਥੇ ਮੈਂ ਖੇਡੀ ਸੀ, ਫਿਰ ਕਿਸੇ ਨੇ ਚੱਕਤੀ ਉਹ ਜੋ ਮੈਂ ਬਾਹਰ ਨਿਕਲੀ।
0: ਫਿਰ ਪਾਪਾ ਦਾ ਹੋਣਾ ਕਸੂਰ ਨਾ, ਵੀ ਪਾਪਾ ਨੂੰ ਚਾਹੀਦਾ।
7: ਪਾਪਾ ਤਾਂ ਉੱਥੇ ਆਏ ਨਹੀਂ,
0: ਵੀਰੇ ਦਾ ਹੋਊਗਾ। ਫਿਰ
7: ਟੀਚਰ
0: ਦਾ ਕਸੂਰ ਸੀ,
7: ਮੈਨੂੰ ਛੱਡ ਤਾ
1: ਕੋਟੀ ਦਾ ਕਸੂਰ ਸੀ। ਕੋਟੀ ਨੇ ਕਿਉਂ ਨਹੀਂ ਕਿਹਾ ਮੈਨੂੰ ਵੀ ਲੈ ਜਾ, ਹੈਨਾ? ਕੋਟੀ ਦਾ ਕਸੂਰ ਸੀ ਆਸੀਸ
7: ਨਾ।
0: ਕੋਟੀ ਦਾ ਨੀ, ਟੀਚਰ ਦਾ ਕਸੂਰ ਸੀ।
1: ਟੀਚਰ ਦਾ
7: ਨਹੀਂ, ਟੀਚਰ ਨੇ ਵੀ ਮੇਰੇ ਨਾਲ ਲੱਭੀ ਸੀ। ਅਸੀਂ ਇੱਕ ਪਲੇਸ ਦੇਖਿਆ ਜਿੱਥੇ ਮੈਂ ਰੱਖੀ ਸੀ।
0: ਤੁਸੀਂ ਅੰਗਰੇਜ਼ੀ ਚ ਕਿੱਦਾਂ ਕਿਹਾ ਸੀ ਟੀਚਰ ਨੂੰ ਵੀ ਮੇਰੀ ਕੋਟੀ ਨਹੀਂ ਲੱਭਣ ਦੀ?
7: ਮੈਂ ਕਹੀ ਨਹੀਂ,
0: ਕਿਹਾ ਹੀ ਨਹੀਂ।
1: ਟੀਚਰ ਅੰਤਰਜਾਮੀ ਸੀ ਉਹਨੂੰ, ਐਵੇਂ
0: ਤਾਂ ਹੀ ਉਹ ਨਹੀਂ ਲੱਭੀ, ਤਾਂਹੀਓ ਨਹੀਂ ਲੱਭੀ ਕਿਉਂਕਿ ਇਹਨੇ ਕਿਹਾ ਹੀ ਨਹੀਂ। ਪਰ ਹੁਣ ਮੈਨੂੰ ਪਤਾ ਲੱਗ ਗਿਆ ਜਾਸੀ, ਇਹਨੇ ਕਿਹਾ ਹੀ ਨਹੀਂ ਟੀਚਰ ਨੂੰ ਤੇ ਇਸ ਕਰਕੇ ਕੋਟੀ ਲੱਭੀ ਨਹੀਂ। ਇਹਨੂੰ ਲੱਗਦਾ ਵੀ ਮੈਂ ਨਵੀਂ ਲਊਂਗੀ ਤਾਂ ਕਰਕੇ ਨਹੀਂ ਇਹਨੇ ਲਿਆਂਦੀ। ਇਹ ਕੁੜੀ ਨੇ ਲਾਈ ਸਕੀਮ,
7: ਮੰਮਾ ਨੇ ਐਕਸਟਰਾ ਲੈਣੀ ਸੀ।
0: ਵੇਖਿਆ, ਇਹਨੂੰ ਪਤਾ ਸੀ ਵੀ ਮੰਮਾ ਨੇ ਐਕਸਟਰਾ ਲੈ ਕੇ ਰੱਖੀ ਆ ਤੇ ਇਹ ਕੁੜੀ ਉੱਥੇ ਛੱਡ ਆਈ।
7: ਮੰਮਾ ਨੇ ਨਹੀਂ ਲੈ ਕੇ ਰੱਖੀ, ਇੱਕੀ ਤਾਂ ਲਿਆਈ ਸੀ।
1: ਕੋਈ ਨੀ, ਹੋਰ ਆ ਜਾਏਗੀ।
7: ਦੂਜੀ ਜੈਕਟ ਮੰਮਾ ਨੇ ਉਹਨਾਂ ਦੇ ਨਾਲ ਲੈ ਗਏ ਸੀ, ਕੋਈ ਉਹਨਾਂ ਨੂੰ ਪਤਾ ਸੀ ਵੀ ਉਹ ਚ ਤਾਂ ਮੈਨੂੰ ਗਰਮੀ ਲੱਗੂ, ਕੋਈ ਮੈਂ ਥੱਲੇ ਕੋਟੀ ਪਾਈ।
0: ਤੁਸੀਂ ਨਾ ਹੁਣ ਉਹਨਾਂ ਨੂੰ ਜਾ ਕੇ ਤੇ ਕਹੋ ਵੀ ਮੈਨੂੰ ਕੈਮਰੇ ਵਿਖਾਓ ਤੇ ਫਿਰ ਪਤਾ ਲੱਗ ਜਾਊਗਾ ਵੀ ਕੌਣ ਚੁੱਕ ਕੇ ਲੈ ਗਿਆ।
1: ਕੋਟੀ
0: ਦਾ ਇਹਨੇ ਕਾਚੂ ਕਰਤਾ ਜੇ, ਹੈ ਨਾ, ਹੈ ਨੀ ਕੁੜੀ? ਤੁਸੀਂ ਬੱਚੇ ਥੋੜੀ ਹੋ, ਤੁਸੀਂ ਤੇ ਏਡੇ ਇੰਟੈਲੀਜੈਂਟ ਹੋ, ਵੱਡਿਆਂ ਵਾਲੀਆਂ ਗੱਲਾਂ। ਹਾਏ ਬੱਚਾ, ਬੱਲੇ ਬੱਚਾ। ਚਲੋ ਕੀ ਸੁਣਾਓਗੇ,
1: ਕੀ ਸੁਣਾਓਗੇ?
0: ਨਵੀਂ ਲੈ ਲਾਂਗੇ ਆਪਾਂ
7: ਬੋਲੀ।
0: ਓਕੇ
1: ਹਾਂਜੀ।
7: ਵੀਰ ਤਾਂ ਮੇਰਾ ਚੰਨ ਤੋਂ ਸੋਹਣਾ, ਵੀਰ ਤਾਂ ਮੇਰਾ ਚੰਨ ਤੋਂ ਸੋਹਣਾ, ਵੀਰ ਮੇਰਾ
0: ਚੰਨ ਤੋਂ ਸੋਹਣਾ ਵੀਰ ਤਾਂ ਮੇਰਾ,
7: ਭਾਬੀ ਫੁੱਲ ਗੁਲਾਬੀ ਵੀਰ ਤਾਂ ਮੇਰਾ, ਚੰਨ ਤੋਂ ਸੋਹਣਾ ਭਾਬੀ ਫੁੱਲ ਗੁਲਾਬੀ, ਹੁਣ ਮੇਰੇ ਵੀਰੇ ਦੀ ਭਾਬੀ ਦੇ ਹੱਥ ਚਾਬੀ, ਹੁਣ ਮੇਰੇ ਵੀਰੇ ਦੀ ਭਾਬੀ ਦੇ ਹੱਥ ਚਾਬੀ,
0: ਹੁਣ ਮੇਰੇ ਵੀਰੇ ਦੀ ਭਾਬੀ ਦੇ ਹੱਥ ਚਾਬੀ,
7: ਚੱਕ ਕਰ ਜੋ ਤੱਕੜੀ ਦੀ ਅਸੀ ਸੰਤੀ ਜੀ,
0: ਨਾਰੇ ਨਾਰੇ ਨਾ ਨਾ ਨਾ ਨਾ ਨਾ ਨਾਰੇ ਨਾਰੇ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਤਵਨੀ ਤੁਸੀਂ ਆਨਰ ਹੋ,
1: ਬਾਏ ਬਾਏ,
7: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ,
0: ਸਤਿ ਸ੍ਰੀ ਅਕਾਲ,
1: ਕੀ ਹਾਲ ਚਾਲ ਹੈ?
7: ਕੀ ਹਾਲ ਹੈ?
0: ਸਾਡਾ ਵੀ ਠੀਕ ਆ, ਤੁਸੀਂ ਵੀ ਕੋਈ ਕੁੱਟੀ ਕਾਟੀ ਗਵਾਈ ਕਿ ਨਹੀਂ?
7: ਨਹੀਂ।
0: ਹਾਂ ਤੁਸੀਂ ਤੇ ਬੜੇ ਬੀਬੇ ਹੋ।

0: ਰਾੜਿਆ ਜਿਨ੍ਹਾਂ ਨੂੰ ਰੱਬ ਦੇਵੇ,
1: ਵਿੜੇ ਵਿੱਚ
0: ਵਿੜੇ
1: ਰਹਿਣ
0: ਚ ਵਿੱਚ
1: ਰੌਣਕਾਂ
0: ਰਹਿ ਰੋਂਕਾਂ, ਪਿਆ ਰਾੜਿਆ ਜਿਨੂ ਦਾ
1: ਜਿਨ੍ਹਾਂ
0: ਰੱਬ ਦੇਵੇ,
1: ਵਿੜੇ ਵਿੱਚ ਰਹਿਣ
0: ਵਿੜੇ ਚ
1: ਰੌਣਕਾਂ,
0: ਰਹਿ ਰੋਂਕਾਂ,
1: ਬੱਲੇ
0: ਬਲੇ ਬਲੇ
1: ਬੱਲੇ
0: ਬਲੇ ਬਲੇ,
1: ਚੱਕਦੇ
0: ਸਵਾ ਸਵਾ ਜਿੰਦਾਬਾਦ, ਬੱਲੇ
1: ਬੱਲੇ
0: ਬਲੇ
1: ਬੱਲੇ, ਧੀਆਂ ਜਿੰਦਾਬਾਦ, ਧੀਆਂ ਜਿੰਦਾਬਾਦ,
0: ਧੀਆਂ ਜਿੰਦਾਬਾਦ,
1: ਸਰਦਾਰ
0: ਸਰਦਾਰ
1: ਜੀ
0: ਜੀ
1: ਜਿੰਦਾਬਾਦ।
0: ਜਿੰਦਾਬਾਦ।
2: ਇਹ ਨਰਾਏ ਬੋਲੀ ਲੱਗੀ।
1: ਹਾਂ, ਅੱਜ ਤੇ ਸਰਦਾਰ ਜੀ ਬੜਾ ਮਸਕਾ ਲਾ ਰਹੇ ਹੋ, ਅੱਜ ਕੁਛ ਖਾਸ ਲੱਗਦਾ ਹੈ।
2: ਅੱਜ ਕੁਛ ਹੈ,
0: ਹਾਂਜੀ,
1: ਅੱਜ ਤੇ ਭੈਣਾਂ ਨਾਲ ਕੁਛ ਖਾਸ ਮਸਕੀ ਲੱਗ ਰਹੇ ਆ।
0: ਹਾਂਜੀ
1: ਹਾਂਜੀ, ਥੈਂਕ ਯੂ ਸਰਦਾਰ ਜੀ।
0: ਇੱਕ ਗੱਲ ਹੋਰ।
2: ਹਾਂਜੀ, ਇੱਕ ਗੱਲ ਹੋਰ। ਕੀ ਗੱਲ?
0: ਜਦੋਂ ਕਿਸੇ ਦਿਨ ਲਾਈਕ ਜਦੋਂ ਸੀ ਅਮਰ ਸ਼ਕਲ ਦੇ ਬਾਲ ਖੜੇ ਸੀ, ਉਦੋਂ ਇੱਕ ਗੱਡੀ ਸਾਡੇ ਕੋਲੇ ਲੰਘੀ ਜਿਹਦੇ ਰੋਦਦੇ ਸੀ, ਫੇਰ ਉਹਦੀ ਡਿੱਗੀ ਖੁੱਲੀ ਸੀ।
1: ਫੇਰ
0: ਫੇਰ ਉਹ ਚਿੱਲ ਗਈ, ਫੇਰ ਮੈਨੂੰ ਲੱਗਾ ਉਹਦਾ ਸਮਾਨ ਗਿਲ ਜੂਗਾ।
1: ਓਹੋ, ਫਿਰ ਤੇ ਬੜਾ ਕੰਮ ਖਰਾਬ ਹੋਇਆ ਯਾਰ।
0: ਹਾਂਜੀ, ਫਿਰ ਇਸ ਜਿੱਥੇ ਸਮਾਨ ਰੋਟ ਹੀ ਗਿਲੂਗਾ ਉੱਥੇ ਐਕਸੀਡੈਂਟ ਹੀ ਹੋਣੀ।
1: ਓਹੋ,
0: ਇਸ ਕੋਈ ਜਾਣਾ ਗੱਡੀ ਚ ਤੋਂ ਬਾਅਦ ਦੇਖਿਆ, ਫੇਰ ਉਸ ਫਿਰ ਸਟਾਪ ਹੁੰਦਾ, ਫਿਰ ਉਹ ਟੈਲ ਦੇ ਕੋਲੇ ਆ ਗਿਆ, ਫੇਰ ਐਮ ਟੈਲ ਉਹਦੇ ਉੱਪਰ ਚੱਲੂਗਾ।
1: ਅੱਛਾ ਅੱਛਾ,
2: ਵਾਹਿਗੁਰੂ ਸਵੇਰੇ ਸਵੇਰੇ।
1: ਠੀਕ
2: ਸਰਦਾਰ ਜੀ,
1: ਠੀਕ ਹੈ ਸਰਦਾਰ ਜੀ, ਫਿਕਰਮੰਦੀ ਪੂਰੀ ਇਹਨਾਂ ਦੀ, ਸਮਾਜ ਪ੍ਰਤੀ ਪੂਰੀ ਫਿਕਰ। ਥੈਂਕ ਯੂ ਥੈਂਕ ਯੂ। ਹਾਂ ਦੀਦੀ ਨਾਲ ਕਰਾਓ ਗੱਲ ਫਿਰ, ਕਿਹੜੀ ਭੈਣ ਹੈ? ਬਹੁਤ ਵਧੀਆ। ਇਹ ਸਰਦਾਰ ਜੀ ਕਿੱਦਾਂ ਦੀਆਂ ਗੱਲਾਂ ਸੁਣਾਉਂਦੇ ਸਵੇਰੇ ਸਵੇਰੇ?
2: ਸਰਦਾਰ ਜੀ ਨੇ ਪੋਲੀਟੀਸ਼ੀਅਨ ਬਣਨਾ?
0: ਨਹੀਂ, ਪੋਲੀਟੀਸ਼ੀਅਨ ਹੀ ਬਣਨਾ।
2: ਨਾਰੇ ਕਿਉਂ ਲਗਵਾਉਂਦੇ ਸਰਦਾਰ ਜੀ? ਜਿੰਦਾਬਾਦ।
0: ਆਫੀਸਰ ਬਣਨਾ ਵੀਰ ਜੀ ਨੇ, ਪੁਲਿਸ ਆਫੀਸਰ।
1: ਓਏ, ਤੇ ਅੱਜ ਤੇ ਭੈਣਾਂ ਨਾਲ ਬੜੀ ਸੁਲਾ ਲੱਗਦੀ ਹੈ ਵੀਰ ਜੀ ਦੀ। ਹੈ
2: ਹਾਂ,
1: ਇੱਥੇ ਬੜੀ ਵਧੀਆ ਬੋਲੀ ਸੁਣਾਈ ਹੈ।
2: ਸਪੋਰਟ ਕਰ ਰਹੀ ਹੈ ਭੈਣਾਂ ਵੀ।
1: ਅੱਜ ਭੈਣਾਂ ਕੀ ਕੀਤਾ ਇਹੋ ਜਿਹਾ?
0: ਕੁਛ ਨਹੀਂ,
2: ਕੁਛ ਨਹੀਂ,
1: ਕੁਛ ਤੇ ਕੀਤਾ ਲੱਗਦਾ ਅੱਜ। ਅੱਜ
0: ਤੇ ਅਸੀਂ ਕੱਲ ਪੀਆ ਗਏ ਸੀ ਤਾਂ।
1: ਹਾਂ ਵੀਰ ਜੀ, ਬੱਸ ਚ ਕੀਤਾ ਵਾ ਤੁਸੀਂ?
0: ਫ੍ਰਾਈਡੇ ਨੂੰ ਕੀ ਮਤਲਬ ਪੁੱਛੋਗੇ ਬੰਦੇ ਨੂੰ? ਮੈਂ ਪੁੱਛ ਰਹੇ ਹੁਣ, ਦੱਸੋ।
1: ਅੱਛਾ, ਤੁਸੀਂ ਕਿਹਾ ਸੀ? ਓਕੇ,
2: ਅਸੀਂ ਭਿੰਡੀ ਤੇ ਕੱਦੂ ਛੱਡ ਕੇ ਖਾਦਾ ਸੀ।
1: ਮੈਂ ਮਰੂਦ ਖਾ ਲਿਆ, ਵਿਆਹ ਤੇ ਜਾਣ ਨਹੀਂ ਡਿਆ,
2: ਐਵੇਂ ਸੜ ਜਾਣਾ ਸੀ ਬੇਬੇ।
0: ਤੇ ਤੁਸੀਂ ਸਾਨੂੰ ਕਹਿੰਦੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਪਿੰਡੀ ਲਈ, ਤੇ ਫਿਰ ਜੋ ਤੁਸੀਂ ਲੋਹੜੀ ਮਨਾਉਂਦੇ ਸੀ, ਫਿਰ ਤੁਹਾਨੂੰ ਉਹਦੇ ਕੋਲ ਪੈਸੇ ਕਿਵੇਂ ਆ ਗਏ?
1: ਉਹ ਤੇ ਪੈਸੇ ਕਿਸੇ ਨੇ ਦਿੱਤੇ ਸੀ।
0: ਤੇ ਤੁਸੀਂ ਸਾਨੂੰ ਕਿਉਂ ਨਹੀਂ ਇਨਵਾਈਟ ਕੀਤਾ? ਫਿਰ ਤੁਸੀਂ ਰੇਡੀਓ ਤੇ ਕਹਿੰਦੇ
2: ਤੁਸੀਂ।

0: ਇੱਦਾਂ ਥੋੜੀ ਕਹੋਗੇ ਵੀ ਉਹਨਾਂ ਨੂੰ ਵੀ ਸੱਦਿਆ,
1: ਤੁਸੀਂ ਵੀ ਤੇ ਸਾਨੂੰ ਤੀਆਂ ਦੇ ਨਹੀਂ ਲੈ ਕੇ ਗਏ।
0: ਕੀ ਤੇ ਸਾਡੀ ਵੀ
2: ਪਰਫਾਰਮੈਂਸ,
0: ਸਾਡੀ ਵੀ ਪਰਫਾਰਮੈਂਸ ਸੀ,
1: ਪਰਿਵਾਰ ਨੂੰ ਪਰਫਾਰਮੈਂਸ ਦਿਖਾਣੀ ਹੁੰਦੀ ਹੈ।
0: ਹੋਰ
1: ਯਸ਼ਪ੍ਰੀਤ ਨੂੰ ਵੀ ਬੁਲਾਇਆ ਸੀ ਪਾਰਟੀ ਚ,
0: ਆਪ ਤੁਸੀਂ ਕੱਲੇ ਕੱਲੇ
2: ਪਾਰਟੀ ਚ ਗਏ,
0: ਆਪ ਤੁਸੀਂ ਕੱਲੇ ਕੱਲੇ ਤੀਆਂ ਵੇਖ ਆਉਂਦੇ ਹੋ ਤੇ ਨਾਲੇ ਤੁਸੀਂ ਕਹਿੰਦੇ ਵੀ ਉੱਥੇ ਮੈਂਜ ਲੋੜ ਨੀ ਆ।
1: ਸਰਦਾਰ ਜੀ ਨੂੰ ਵੀ ਲੈ ਗਏ,
2: ਮੈਂ ਨਹੀਂ ਕਹਿੰਦੇ,
0: ਆਪ ਤੁਸੀਂ ਉੱਥੇ ਕੰਡੀਸ਼ਨ ਲਾ ਦਿੰਦੇ
2: ਹੋ। ਉੱਥੇ ਆਏ ਸੀ
1: ਮੁੰਡੇ,
0: ਉਹ ਨਹੀਂ, ਉਹ ਜਿਹੜੇ ਕਰਾਉਂਦੇ ਆ ਉਹਨਾਂ ਦੇ ਮੁੰਡਿਆਂ ਹੁੰਦੇ ਆ,
2: ਘਰ ਵਾਲੇ ਆਏ ਹੋਏ,
1: ਘਰ ਵਾਲੇ
0: ਨਹੀਂ ਆਉਂਦੇ,
2: ਲੋਕਾਂ ਦੇ ਘਰ ਵਾਲੇ ਆਏ,
1: ਲੋਕਾਂ ਦੇ ਘਰ ਵਾਲੇ ਆਏ ਸੀ।

0: ਇਹ ਤੇ ਕੁੜੀ ਸਾਰਾ ਹਿਸਾਬ ਤਾਂ ਨੋਟ ਕਰਕੇ ਰੱਖਦੀ ਆ ਬਈ,
1: ਖਤਰਨਾਕ ਹੈ ਮਾਮਲਾ।
0: ਕੀ ਲਿਆਇਓ ਫਿਰ, ਕੀ ਸੁਣਾਓਗੇ?
1: ਹਾਂਜੀ
2: ਬੋਲੀ।
0: ਓਕੇ
1: ਓਕੇ।
2: ਸ਼ਹਿਨਾ ਸ਼ਹਿਨਾ ਸ਼ਹਿਨਾ ਕੁੜੀਆ, ਪੈਰਾਂ ਹੁੰਦੇ ਕੀਮਤੀ, ਕਹਿਰਾ ਕੁੜੀਆ, ਪੈਰਾਂ ਹੁੰਦੇ ਕੀਮਤੀ, ਕਹਿਰਾ ਕੁੜੀਆ,
0: ਕਈ ਵਾਰ ਤਾਂ ਹੁੰਦੀਆਂ ਨੇ ਡੈਣਾ ਕੁੜੀਓ। ਹੈ
2: ਮੈਨੂੰ ਲੱਗਦਾ ਗੱਲ ਕਰਦੇ ਦੈਟ ਲੋਡ ਬਾਰੇ ਗੱਲ ਕਰਦੇ।
0: ਅੱਛਾ, ਲੋਡ ਬਾਰੇ। ਹਾਂ, ਫਿਰ ਉਹਨਾਂ ਨੇ ਆਪਣੇ
2: ਉਹਦੇ ਨਾਲ ਹੀ ਹੱਸ ਜਾਂਦੇ।
0: ਹਾਂ, ਆਪਣੇ ਕੰਮਾਂ ਦੀ ਗੱਲਾਂ ਕਰਨੀਆਂ ਉਹਨਾਂ ਨੇ।
2: ਹਾਂਜੀ, ਫਿਰ ਹੱਸਦੇ ਕਿਉਂ?
0: ਹੱਸਦੇ ਫਿਰ ਉਹਨਾਂ ਨੂੰ ਕੋਈ ਹਾਸਾ ਆ ਜਾਂਦਾ ਨਾ।
1: ਉਹ ਵਾਲਾ ਗਾਣਾ ਪਸੰਦ ਹੈ ਉਹਨਾਂ ਨੂੰ, ਹੱਸਦੇ ਹੀ ਰਹਿੰਦੇ
0: ਆ। ਹੱਸਦੇ ਹੀ ਰਹਿੰਦੇ ਆ।
2: ਡੈਡਾ ਦਾ ਇੱਕ ਫਰੈਂਡ ਹੈਗਾ, ਉਹਦਾ ਹਰਮਨ ਹੈ। ਉਹਦਾ ਹੀ ਰੋਜ਼ ਫੋਨ ਆਂਦਾ। ਉਹ ਕਹਿੰਦੇ ਅੱਜ ਲੋਡ ਕੀ ਹੈ? ਵੀ ਡੈਡਾ ਕਹਿੰਦੇ ਅੱਜ ਮੈਨੂੰ ਇੱਟਾ ਆਏ। ਕਹਿੰਦੇ ਹਾਏ, ਇੱਟਾ ਬਹੁਤ ਪਾਰੀ ਨੇ, ਤੁਸੀਂ ਚੱਕ ਕਿਵੇਂ ਸਕਦੇ? ਫਿਰ ਡੈਡਾ ਹੱਸ ਜਾਂਦੇ।
0: ਹਾਂ, ਇਦਾਂ ਦੀਆਂ ਗੱਲਾਂ ਕਰਕੇ ਹੱਸਦੇ ਕਿ ਵਿਚਾਰੇ। ਹੋਰ ਦੱਸੋ ਕੀ ਹੋਣਾ।
2: ਫਿਰ ਜੋ ਅਸੀਂ ਉਹਨਾਂ ਦੀ ਗੱਲਾਂ ਕਰਦੇ, ਡੈਡਾ ਹੱਸਦੇ ਵੀ ਨਹੀਂ।
0: ਓਏ, ਤੁਸੀਂ ਵਿਟਾਂ ਦੀਆਂ ਗੱਲਾਂ ਕਰ ਲਿਆ ਕਰੋ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਤੇ ਹੈਗੀ ਆਪਣੀ ਐਸ਼ਲਿਨ ਹੈਗੀ? ਸਿਆਣੀ ਹੋ ਗਈ, ਵੱਡੀ ਹੋ ਗਈ। ਕੀ ਸੁਣਾਓਗੇ ਫਿਰ ਅੱਜ ਵੱਡੇ ਹੋ ਕੇ?
2: ਵੈਨ ਤੇ ਬੈਠ ਕੇ ਜੀਜਾ ਆਇਆ, ਵੈਨ ਤੇ ਬੈਠ ਕੇ ਜੀਜਾ ਆਇਆ, ਪਾ ਕੇ ਕਾਲੇ ਬੂਟ ਵੀ ਜੀਜੇ ਦੀ ਮੁੱਛਾਂ, ਕਾਲੇ ਕੁੱਤੇ ਦੀ ਪੂਛ ਵੀ ਜੀਜੇ ਦੀ ਮੁੱਛਾਂ,
1: ਕਾਲੇ ਕੁੱਤੇ ਦੀ
2: ਪੂਛ, ਕਾਲੇ ਕੁੱਤੇ ਦੀ ਪੂਛ, ਬੱਲੇ ਬੱਲੇ ਸ਼ਾਬਾਸ਼ਾ।
1: ਤੁਸੀਂ ਆਪਣੀ ਆਪਣੀ ਸੈਂਟੈਂਸ ਵਾਪਿਸ ਲੈਣਾ ਚਾਹੋਗੇ?
0: ਫਲਾਤੂਨ ਕੁੜੀਆ ਲੈ
1: ਕਮਾਲ ਕਰਤਾ ਵੀਰ ਜੀ, ਅੱਜ ਵਿਚਾਰਾ ਭੈਣਾ ਭੈਣਾ ਕਰੀ ਜਾ ਰਿਹਾ।
0: ਥੈਂਕ ਯੂ ਐਸ਼ਲਿਨ,
1: ਥੈਂਕ ਯੂ, ਹੈਵ ਅ ਨਾਈਸ ਡੇ।
2: ਤੇ ਜਦੋਂ ਅਸੀਂ ਰਾਤੀ ਤਿਆਰੀ ਕਰੇ ਸੀ, ਦੀਦੀ ਸੋ ਗਈ ਸੀ।
0: ਅੱਛਾ, ਦੀਦੀ ਸੋ ਗਈ ਸੀ, ਓਕੇ, ਤਾਂ ਹੀ ਫਿਰ ਕਾਲੇ ਕੁੱਤੇ ਦੀ ਪੂਛ ਤੁਸੀਂ ਕਰਤੀ ਦੀਦੀ ਦੀ? ਥੈਂਕ ਯੂ ਐਸ਼ਲਿਨ, ਤੇ ਬਹੁਤ ਸੋਹਣੀ ਬੋਲੀ ਸੀ।
2: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਡਡਵਾਲ ਸਾਹਿਬ ਨੇ। ਸਤਿ ਸ਼੍ਰੀ ਅਕਾਲ ਡਡਵਾਲ ਸਾਹਿਬ, ਕੀ ਹਾਲ ਚਾਲ ਆ? ਕੀ ਕੀਤਾ ਫਿਰ ਵੀਕਐਂਡ ਤੇ?
2: ਬਾਬਾ ਜੀ ਗਿਆ ਤੇ ਮੰਮੀ ਘਰ ਜੀ ਗਿਆ ਤੇ ਮੰਮਾ ਨਾਲ ਸ਼ੇਅਰ ਕਰਨ ਗਿਆ।
0: ਯਾਰ, ਬੜੇ ਕੰਮ ਪਏ ਕਰਦੇ ਤੁਸੀਂ ਤੇ, ਤੁਸੀਂ ਤੇ ਬੜੇ ਜ਼ਿੰਮੇਵਾਰ ਬੰਦੇ ਜੇ। ਲੇਟ ਹੀ ਹੋ ਗਏ ਹੈ। ਤੁਸੀਂ ਸਾਰੀ ਗੱਲ ਫਿਰ ਤੁਸੀਂ ਕਰ ਲਓ ਨਾ ਅੱਜ
1: ਉਹਨਾਂ ਦੇ ਹਿੱਸੇ ਦੀ।
2: ਬਹੁਤ ਵਧੀਆ ਗੱਲ, ਫੋਨ ਚੁੱਕਿਆ ਸੀ।
0: ਅੱਛਾ,
1: ਲਾਈ ਗਏ, ਲਾਈ ਗਏ, ਚੁੱਕਿਆ ਨੀ।
0: ਚੁੱਕਦੇ ਰਹਿੰਦੇ ਨੇ
1: ਅਸੀਂ ਬੋਲੀਆਂ ਚੁੱਕਣ ਚ ਬਿਜੀ ਸੀਗੇ
0: ਹੋਰ ਫਿਰ ਕੀ ਖਾਧਾ ਅੱਜ ਰੋਟੀ ਦੇ ਨਾਲ ਸਕ੍ਰੈਂਬਲ ਐਗ ਚਿੱਲੀ ਸਕ੍ਰੈਂਬਲ ਅੱਛਾ ਬੱਚਿਆਂ ਵਾਲੀ ਸਕ੍ਰੈਂਬਲ
1: ਸਾਲਟ ਐਂਡ ਪੈਪਰ
0: ਓਕੇ ਪਰ ਤੁਸੀਂ ਬੱਚੇ ਥੋੜੀ ਹੋ ਤੁਸੀਂ ਤਾਂ ਮੁੰਡੇ ਹੋ ਯਾਰ ਵੱਡੇ ਹੋ ਗਏ ਤੁਸੀਂ ਮੈਨੂੰ ਤਾਂ ਲੱਗਦਾ ਤੁਸੀਂ ਗੱਭਰੂ ਹੋ ਗਏ ਵੱਡੇ ਹੋ ਗਏ ਯਾਰ ਨਾ ਨਿੱਕੇ ਬੱਚੇ ਥੋੜੀ ਤੁਸੀਂ ਤੁਹਾਡੀ ਤਾਂ ਪੂਰੀ ਗੱਲ ਹੈ ਤੁਹਾਡੇ ਬੂਟ ਆਹੋ ਮੈਂ ਵੇਖਿਆ ਤੁਹਾਡੇ ਬੂਟ ਕਿੱਡੇ ਵੱਡੇ ਹੋਏ ਆ ਜੂੜਾ ਕਿੱਡਾ ਵੱਡਾ ਹੋਇਆ ਤੁਹਾਡਾ ਹੈਂ ਮੈਂ ਤੇ ਵੇਖਿਆ ਵੀ ਤੁਹਾਡਾ ਤੇ ਜੂੜਾ ਵੀ ਸਾਹਿਬ ਜਿੱਡਾ ਹੋਇਆ ਵਾ ਜਿੱਡਾ ਵੀਰ ਜੀ ਦਾ ਪਟਕਾ ਤੇ ਓਡਾ ਹੀ ਸਾਹਿਬ ਦਾ ਪਟਕਾ
1: ਸੇਮ ਸੇਮ
0: ਸੁਖਨ ਦਾ ਹੈ ਨਾ ਪੂਰੀ ਗੱਲ ਹੈ ਯਾਰ ਪੈਂਟ ਥੋੜੀ ਜੀ ਨਿੱਕੀ ਆ ਬਾਕੀ ਤੇ ਪਟਕਾ ਵੀ ਓਡਾ ਹੀ ਵੱਡਾ ਵਾ ਜੂੜਾ ਵੀ ਓਡਾ ਵੱਡਾ ਵਾ ਹੋਰ ਇਹ ਬਿਗ ਬੋਏ ਬਣ ਗਿਆ ਹੈ
2: ਮੇਰਾ ਜੂੜਾ ਵੱਡਾ ਵਾ
0: ਹਾਂ ਜੂੜਾ ਕਿੱਡਾ ਵੱਡਾ ਵਾ ਤੇ ਫਿਰ ਬਿਗ ਹੋ ਗਿਆ ਨਾ ਨਿੱਕੀਆਂ ਨਿੱਕੀਆਂ ਮੁੱਛਾਂ ਵੀ ਮਾੜੀਆਂ ਮਾੜੀਆਂ ਜਿਹੀਆਂ ਆਈਆਂ ਵਾ ਹੈ ਪੂਰੀ ਗੱਲ ਆ ਮੁੰਡੇ ਉਹ ਗੌਰ ਕੀ ਗੱਲ ਆ ਮੁੰਡੇ ਦੀ ਪੂਰੀ ਕੀ ਸੁਣਾਓਗੇ ਫਿਰ ਅੱਜ ਪਤਾ ਨੀ ਆਏ ਭੁੱਲੀ ਗਏ ਅੱਛਾ ਬਾਜ਼ਾਰ ਹਾਂਜੀ ਬਾਰਾਂ ਗਲਾਸ ਤਿੰਨ ਚਮਚੇ ਅੱਗੇ ਅੱਗੇ ਇੱਕ ਬਣੈਣ ਤਿੰਨ ਗਮਛੇ ਅੱਛਾ ਇਹ ਬਾਜ਼ਾਰ ਤੇ ਆ ਬਾਰਾਂ ਗਲਾਸ ਤਿੰਨ ਚਮਚੇ ਬਾਰਾਂ ਗਲਾਸ ਤੇ ਤਿੰਨ ਚਮਚੇ
1: ਥੋੜੀ ਜਿਹੀ ਹਿੰਟ ਮਿਲੀ
0: ਤੁਹਾਡੇ ਘਰ ਵੀ ਹੈਗੀ ਆ ਕਰੀਏ ਫਿਰ ਟਿਕਲ ਟਿਕਲ ਇਹਨਾਂ ਦੀ ਟਿਕਲ ਟਿਕਲ ਕਰੀਏ ਇਹਨਾਂ ਦੀ ਚਲੋ ਫਿਰ ਟਿਕਲ ਟਿਕਲ ਕਰੀਏ ਇਹਨਾਂ ਦੀ ਘੜੀ ਵਾਂਗੂ ਘੜੀ ਇਹ ਕਹਿੰਦੇ ਘੜੀ ਆ ਫਿਰ ਤੇ ਟਿਕਲ ਟਿਕਲ ਹੋਣੀ ਆ ਤੇ ਚਲੋ ਫਿਰ
1: ਹੱਸੇਗਾ ਚਲੋ
0: ਹੱਸ ਕੇ ਵਿਖਾ ਦੋ ਫਿਰ ਘੈਂਟ ਜਾ
1: ਵੈਰੀ ਗੁੱਡ
0: ਥੈਂਕ ਯੂ ਸਰਦਾਰ ਜੀ ਥੈਂਕ ਯੂ
1: ਹੈਵ ਅ ਨਾਈਸ ਡੇ
0: ਹੈਵ ਅ ਨਾਈਸ ਡੇ ਥੈਂਕ ਯੂ ਥੈਂਕ ਯੂ
1: ਅਸੀਂ ਅਜੇ ਤੱਕ ਡਿਸਾਈਡ ਹੀ ਨਹੀਂ ਕਰ ਪਾਏ ਕਿਹੜੀ ਕੰਧ ਤੇ ਲਾਣੀ ਹੈ ਤੇ ਘੜੀ ਲਾਈ ਨਹੀਂ ਅਜੇ ਤੱਕ
0: ਓਏ ਹੋਏ ਚਲੋ ਸਰਨ ਡਿਆ ਕੇ ਸਰਨ ਡਿਆ ਸਤਿ ਸ਼੍ਰੀ ਅਕਾਲ ਕਹਿੰਦੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਥੈਂਕ ਯੂ ਹਰਮਨ ਸਿੰਘ ਜੀ ਬਹੁਤ ਮਿਹਰਬਾਨੀ ਟਵਾਣਾ ਸਾਹਿਬ ਧੰਨਵਾਦ ਤੁਹਾਡਾ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਅੱਜ ਦੀ ਕਹਾਣੀ ਵਧੀਆ ਲੱਗੀ ਸਤਿ ਸ਼੍ਰੀ ਅਕਾਲ ਅਤੇ ਸਭ ਨੂੰ ਰੱਬ ਚੜ੍ਹਦੀ ਕਲਾ ਬਖਸ਼ਿਸ਼ ਪਰਮਜੋਤਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਮਨਿੰਦਰ ਕੌਰ ਰੱਖੜਾ ਜੀ ਸਤਿ ਸ਼੍ਰੀ ਅਕਾਲ ਗੁੱਡ ਮੋਰਨਿੰਗ ਭੇਜਦੇ ਨੇ ਅਤੇ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਧੰਨਵਾਦ ਜੀ, ਸ਼ੁਕਰੀਆ। ਅਤੇ ਸਤਿ ਸ਼੍ਰੀ ਅਕਾਲ, ਹੈਲੋ ਜੀ, ਅਤੇ ਕਿੱਦਾਂ ਜੀ, ਅਤੇ ਗੁੱਡ ਮੋਰਨਿੰਗ ਜੀ, ਅਤੇ ਰਵੀ ਜੱਸਲ ਜੀ, ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਭੇਜਦੇ ਨੇ, ਬਹੁਤ ਮਿਹਰਬਾਨੀ ਰਵੀ ਜੀ ਤੁਹਾਡੀ, ਧੰਨਵਾਦ ਸਾਂਝ ਪਾਉਣ ਦੇ ਲਈ। ਅੰਮ੍ਰਿਤ ਭੈਣ ਜੀ ਧੰਨਵਾਦ, ਅਤੇ ਦਿੱਲੀ ਜੂਰਲਰ ਵਾਲੇ ਕਹਿੰਦੇ ਨੇ ਵੀ $180 ਹੋ ਗਿਆ ਪਤਾ ਪ੍ਰਤੀ 22 ਗ੍ਰਾਮ ਦੇ ਹਿਸਾਬ ਦੇ ਨਾਲ ਰੇਟ। ਮਨ ਓਏ ਬੱਲੇ ਓਏ ਬੱਲੇ, ਫਤਿਹ ਨੇ ਤਾਂ ਕੋਟ ਲਿਆ, ਅਤੇ ਜੱਸੜ ਨਾਲੋਂ ਵੀ ਵਧੀਆ ਕੋਟ ਆ ਓਏ।
1: ਹੈਂ,
0: ਮੈਂ ਨਾ ਨਾਲ ਉਹਨੇ ਸਾਈਡ ਵਾਲਾ ਬੈਗ ਵੀ ਪਾਇਆ, ਪਾਸਪੋਰਟ ਵਾਲਾ, ਵਿੱਚ ਪੈਸੇ ਵੀ ਪਾਏ ਹੋਣੇ ਮੇਰੇ ਹਿਸਾਬ ਨਾਲ। ਫਤਿਹ ਤਾਂ ਕਰਾਈ ਜਾਂਦਾ ਅੱਤ ਅੱਤ ਸਿਰਾ ਕੋਕਾ, ਮੈਨੂੰ ਲੱਗਦਾ ਇਹ ਗਾਣਿਆਂ 'ਚ ਮਾਡਲ ਆਊਗਾ ਮੁੰਡਾ ਛੇਤੀ। ਹਾਂ, ਥੈਂਕ ਯੂ ਜਸਵਾਲ ਸਾਹਿਬ। ਹਰਚੰਦ ਸਿੰਘ ਢਿੱਲੋਂ ਜੀ ਕਹਿੰਦੇ ਬੈਰਿਕ ਬੈਰਿਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ, ਅਤੇ ਸੰਦੀਪ ਸਿੰਘ ਦੱਤਾ ਜੀ ਤੁਹਾਡਾ ਵੀ ਧੰਨਵਾਦ, ਕੁਲਬੀਰ ਕੌਰ ਜੀ ਬਹੁਤ ਬਹੁਤ ਧੰਨਵਾਦ, ਰੱਬ ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਦੇਵੇ। ਅਤੇ ਹੁਣ ਆਪਾਂ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ, ਅੱਜ ਜਨਮ ਦਿਨ ਕਿਹਦਾ ਆ ਕਹਿ ਰਹੇ ਢਿੱਲੋਂ ਸਾਹਿਬ, ਕਹਿੰਦੇ ਨੇ ਕਿ ਅੱਜ ਮੇਰੀ ਮਿਸਟਰ ਇਨ ਲਾ ਪ੍ਰੀਤ ਕੌਰ ਦਾ ਜਨਮ ਦਿਨ ਹੈ, ਪਰਮਾਤਮਾ ਤੰਦਰੁਸਤੀ ਬਣਾਈ ਰੱਖੇ। ਓਕੇ, ਮੇਰੀ ਮਿਸਟਰ ਇਨ ਲਾ, ਮੇਰੀ ਸਿਸਟਰ ਇਨ ਲਾ, ਸੋਰੀ ਸੋਰੀ, ਮਾਈ ਬੈਡ। ਓਹੋ, ਸਵੇਰੇ ਸਵੇਰੇ ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਮਿਹਰਬਾਨੀ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ
1: ਭੈਣ ਜੀ
0: ਪ੍ਰੀਤ ਕੌਰ ਜੀ, ਹੈਪੀ ਬਰਥਡੇ ਟੂ ਯੂ, ਬਹੁਤ ਬਹੁਤ ਵਧਾਈਆਂ ਜੀ, ਰੱਬ ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਤੰਦਰੁਸਤੀ ਦੇਵੇ ਤੁਹਾਨੂੰ। ਬਹੁਤ ਬਹੁਤ ਜਨਮ ਦਿਨ ਦੀਆਂ ਪ੍ਰੀਤ ਕੌਰ ਜੀ, ਤੁਹਾਨੂੰ ਵਧਾਈਆਂ। ਅਤੇ ਹੁਣ ਲੈਂਦੇ ਤੁਹਾਡੇ ਕੋਲ ਇਜਾਜ਼ਤ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ, 1674 AM।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ 'ਤੇ ਝਾਤ ਮਾਰਨ ਦਾ। ਅੱਜ 27 ਤਰੀਕ ਹੈ, ਜੁਲਾਈ ਦਾ ਮਹੀਨਾ, ਸੋਮਵਾਰ ਦਾ ਦਿਨ। ਉਹ ਜਾਣਦੇ ਕਿਹੜੀਆਂ ਨੇ ਖਾਸ ਖਬਰਾਂ ਸਾਡੇ ਨਾਲ ਇਸ ਟਾਈਮ। ਗੌਤਮ ਕਪਿਲ ਨੇ ਫੋਨ ਲਾਈਨ ਦੇ ਉੱਤੇ। ਗੌਤਮ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਹਾਂਜੀ, ਬਹੁਤ ਧੰਨਵਾਦ ਰਣਜੋਤ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਆਸਟ੍ਰੇਲੀਆ ਅਮਰੀਕਾ ਦੇ ਨਾਲ ਨਾਰਾਜ਼ ਹੈ ਟੈਰਿਫ ਮੁੱਦੇ ਦੇ ਉੱਤੇ, ਪਰ ਕਾਮਨਵੈਲਥ ਖੇਡਾਂ ਦੇ ਵਿੱਚ ਆਸਟ੍ਰੇਲੀਆ ਦੀ ਪੂਰੀ ਝੰਡੀ ਹੈ। ਅੱਜ ਖੇਡਾਂ ਦੇ ਸੈਗਮੈਂਟ ਦੇ ਵਿੱਚ ਜਾ ਕੇ ਦੱਸਾਂਗੇ। ਨਾਲ ਹੀ ਸਰਕਾਰ ਨੇ ਕਿਹਾ ਹੈ ਕਿ ਯਮਨ, ਕਤਰ, UAE ਇਹਨਾਂ ਦੇਸ਼ਾਂ ਦਾ ਦੌਰਾ ਕਰਨ ਤੋਂ ਬਚੋ। ਔਜ ਅਲਰਟ ਦਾ ਵੀ ਅੱਜ ਦਾ ਦਿਨ ਹੈ, ਕੀ ਹੋਏਗਾ ਔਜ ਅਲਰਟ ਦੇ ਵਿੱਚ ਵਿਸਤਾਰ ਦੇ ਅੰਦਰ ਦੱਸਾਂਗੇ ਖ਼ਬਰਾਂ। ਤੇ ਭਾਰਤ ਦੇ ਵਿੱਚ ਹੁਣ ਸੜਕ ਦੀ ਲੜਾਈ ਖਤਮ ਹੋ ਚੁੱਕੀ ਹੈ, ਸੰਸਦ ਦੇ ਵਿੱਚ ਦੇਖਣਾ ਹੋਏਗਾ ਕਿ ਅੱਜ ਪਾਰਲੀਮੈਂਟਰੀ ਸੈਸ਼ਨ ਕਿਵੇਂ ਚੱਲਦਾ। ਪਰ ਆਓ ਸਭ ਤੋਂ ਪਹਿਲਾਂ ਸ਼ੁਰੂਆਤ ਇੰਟਰਨੈਸ਼ਨਲ ਖ਼ਬਰਾਂ ਦੇ ਨਾਲ ਕਰਦੇ ਹਾਂ। ਜਰਮਨੀ ਦੇ ਰਾਜਧਾਨੀ ਬਰਲਿਨ ਦੇ ਵਿੱਚ ਆਯੋਜਿਤ ਕੀਤੀ ਗਈ LGBT ਭਾਈਚਾਰੇ ਦੀ ਪ੍ਰਾਈਡ ਪਰੇਡ ਦੇ ਦਰਮਿਆਨ ਇਸ ਵੀਕਐਂਡ ਦੇ ਦਿਨ, ਯਾਨੀ ਸ਼ਨੀਵਾਰ ਦੇ ਦਿਨ, ਜਿਹੜਾ ਇੱਕ ਹਮਲਾ ਹੋਇਆ, ਉਸ ਹਮਲੇ ਦੇ ਵਿੱਚ ਹੁਣ 29 ਲੋਕਾਂ ਦੀ ਜ਼ਖਮੀ ਹੋਣ ਦੀ ਖਬਰ ਹਾਸਲ ਹੋ ਰਹੀ ਹੈ। ਇਸ ਹਮਲੇ ਦੇ ਵਿੱਚ ਇੱਕ ਮਹਿਲਾ ਦੀ ਮੌਤ ਵੀ ਹੋ ਗਈ ਸੀ। ਦੱਸ ਦਈਏ ਕਿ ਟੀਅਰ ਗਾਰਡਨ ਪਾਰਕ ਦੇ ਵਿੱਚ ਆਯੋਜਿਤ ਕ੍ਰਿਸਟੋਫਰ ਸਟਰੀਟ ਪਰੇਡ ਜਿਹੜੀ ਸੀ, ਉਸ ਦਰਮਿਆਨ ਇੱਕ ਚਿੱਟੇ ਰੰਗ ਦੀ ਵੈਨ ਭੀੜ ਦੇ ਉੱਤੇ ਚੜ ਜਾਂਦੀ ਹੈ। ਜ਼ਖਮੀਆਂ ਦੇ ਵਿੱਚ ਕਈਆਂ ਦੀ ਹਾਲਤ ਗੰਭੀਰ ਵੀ ਹਾਲੇ ਦੱਸੀ ਗਈ ਹੈ। ਜਰਮਨੀ ਦੇ ਗ੍ਰਹਿ ਮੰਤਰੀ ਅਲੈਗਜ਼ੈਂਡਰ ਡ੍ਰੌਬਿੰਟ ਨੇ ਕਿਹਾ ਕਿ ਹੁਣ ਤੱਕ ਇਸ ਗੱਲ ਦੇ ਵੀ ਸੰਕੇਤ ਨਹੀਂ ਮਿਲ ਸਕੇ ਨੇ ਕਿ ਆਖਿਰਕਾਰ ਇਸ ਦੀ ਵਜ੍ਹਾ ਕੀ ਹੋਏਗੀ, ਪਰ ਇਸਲਾਮਕ ਕੱਟੜਵਾਦੀ ਹਮਲਾ ਇਹ ਦੱਸਿਆ ਜਾ ਰਿਹਾ ਜਰਮਨੀ ਦੇ ਕੁਝ ਅਖਬਾਰਾਂ ਦੀ ਤਰਫ ਤੋਂ। ਚਾਂਸਲਰ ਫੈਡਰਿਕ ਮਰਟਜ਼ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਇਸ ਨੂੰ ਇੱਕ ਹੇਟ ਕ੍ਰਾਈਮ ਦੱਸਿਆ ਹੈ। ਦੱਸ ਦਈਏ ਕਿ LGBT ਭਾਈਚਾਰੇ ਦੀ ਇਹ ਪਰੇਡ ਹਰ ਸਾਲ ਇੱਥੋਂ ਨਿਕਲਦੀ ਹੈ ਜਰਮਨੀ ਦੇ ਵਿੱਚ, ਔਰ ਇਸ ਦਰਮਿਆਨ ਰਾਤ ਦੇ ਕਰੀਬ 10 ਵਜੇ ਦਾ ਸਮਾਂ ਸੀ ਜਦੋਂ ਬ੍ਰੈਡਨਬਰਗ ਗੇਟ ਦੇ ਕੋਲ ਇਹ ਘਟਨਾ ਵਾਪਰਦੀ ਹੈ। ਵੈਨ ਦੇ ਵਿੱਚ ਇਹਨਾਂ ਲੋਕਾਂ ਨੂੰ ਥੱਲੇ ਦਰੜਨ ਤੋਂ ਇਲਾਵਾ ਕੁਝ ਤੇਜ਼ਧਾਰ ਹਥਿਆਰਾਂ ਦੇ ਨਾਲ ਵੀ ਹਮਲਾ ਕੀਤਾ ਗਿਆ। ਜਾਂਚਕਰਤਾਵਾਂ ਦਾ ਅੰਦਾਜ਼ਾ ਹੈ ਕਿ ਹਮਲੇ ਦੇ ਵਿੱਚ ਧਾਰਦਾਰ ਹਥਿਆਰ ਜਿਹੜੇ ਇਸਤੇਮਾਲ ਕੀਤੇ ਗਏ ਸੀ ਉਹ ਚਾਕੂ ਜਾਂ ਮਸ਼ੈਟੀ ਸੀ। ਘਟਨਾ ਤੋਂ ਬਾਅਦ ਪ੍ਰੋਗਰਾਮ ਨੂੰ ਤੁਰੰਤ ਰੱਦ ਕਰ ਦਿੱਤਾ ਗਿਆ, ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਭੇਜਿਆ ਗਿਆ। ਪੁਲਿਸ ਨੇ ਵੀ ਘੇਰਾਬੰਦੀ ਇਲਾਕੇ ਦੀ ਕੱਢ ਲਈ। ਹੁਣ ਤੱਕ ਪੁਲਿਸ ਨੇ 21 ਸਾਲਾ ਅਬਦੁਲ ਬਲੂਤ ਨਾਮ ਦੇ ਇੱਕ ਪ੍ਰਮੁੱਖ ਕਥਿਤ ਸ਼ੱਕੀ ਨੂੰ ਜਿਹੜਾ ਉਸਦੇ ਉੱਤੇ ਇਹ ਘੇਰਾਬੰਦੀ ਕੀਤੀ ਹੈ ਜਾਂ ਉਸਦਾ ਨਾਮ ਸਾਹਮਣੇ ਲਿਆਂਦਾ, ਹਾਲ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਪਰ ਲੈਬਨੀਜ਼ ਮੂਲ ਦਾ ਇਹ ਜਰਮਨ ਨਾਗਰਿਕ ਹੈ, ਹਾਲਾਂਕਿ ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਉਹਨਾਂ ਦੇ ਰਡਾਰ ਦੇ ਉੱਤੇ ਸੀ। ਜਰਮਨ ਮੀਡੀਆ ਰਿਪੋਰਟਾਂ ਦੇ ਮੁਤਾਬਕ ਕਥਿਤ ISIS ਦੀ ਇਹ ਹਮਾਇਤ ਦੇ ਵਿੱਚ ਗੱਲ ਕਰਦਾ ਰਿਹਾ, ਸੋਸ਼ਲ ਮੀਡੀਆ ਤੋਂ ਲੈ ਕੇ ਆਮ ਜੀਵਨ ਦੇ ਵਿੱਚ ਵੀ। ਇਸ ਤੋਂ ਪਹਿਲਾਂ ਵੀ ਇਸ ਦੇ ਸੰਗਠਨ ਦੇ ਨਾਲ ਜੁੜੇ ਹੋਣ ਦੀਆਂ ਕਈ ਵਾਰ ਇਸਨੇ ਕੋਸ਼ਿਸ਼ਾਂ ਵੀ ਕੀਤੀਆਂ ਸੀ ਜਰਮਨੀ ਦੇ ਵਿੱਚ ਬੈਠ ਕੇ। ਹਾਲੇ ਫਿਲਹਾਲ ਇਹ ਸ਼ੱਕੀ ਫਰਾਰ ਹੈ, ਇਸ ਦੀ ਤਲਾਸ਼ ਦੇ ਵਿੱਚ ਇੱਕ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਹਮਲੇ ਦੇ ਵਿੱਚ ਇਸ ਤੋਂ ਇਲਾਵਾ ਕੋਈ ਹੋਰ ਵੀ ਵਿਅਕਤੀ ਸ਼ਾਮਲ ਸੀ ਜਾਂ ਨਹੀਂ। ਉੱਥੇ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਮ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਬਰਤਾਨੀਆ ਦੇ ਕੌਮੀ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਅਮਰੀਕੀ ਸਦਰ ਦੇ ਨਾਲ ਅਸਹਿਮਤੀ ਜਤਾਉਣ ਤੋਂ ਵੀ ਪਿੱਛੇ ਨਹੀਂ ਹਟਣਗੇ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਪਣੀ ਪਹਿਲੀ ਵੱਡੀ ਇੰਟਰਵਿਊ ਅਦਾਰੇ BBC ਨੂੰ ਦਿੰਦਿਆਂ ਹੋਇਆਂ ਨੇ ਕਿਹਾ ਕਿ ਟਰੰਪ ਦੇ ਨਾਲ ਉਹਨਾਂ ਦੀ ਪਹਿਲੀ ਗੱਲਬਾਤ ਤਾਂ ਚੰਗੀ ਰਹੀ ਹੈ, ਟਰੰਪ ਕਾਫੀ ਮਿਲਨਸਾਰ ਲੱਗੇ ਨੇ। ਹਾਲਾਂਕਿ ਉਹਨਾਂ ਤੋਂ 2 ਵਾਰ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਟਰੰਪ ਤੇ ਭਰੋਸਾ ਕਰਦੇ ਨੇ, ਉਹਨਾਂ ਨੇ ਕਦੇ ਸਿੱਧਾ ਜਵਾਬ ਨਹੀਂ ਦਿੱਤਾ। ਆਪਣੀ ਇੰਟਰਵਿਊ ਦੇ ਦਰਮਿਆਨ ਉਹਨਾਂ ਕਿਹਾ ਕਿ ਦੁਨੀਆ ਲਗਾਤਾਰ ਬਦਲ ਰਹੀ ਹੈ, ਹਾਲਾਤ ਜਿਵੇਂ ਜਿਵੇਂ ਸਾਹਮਣੇ ਆਉਂਦੇ ਨੇ ਉਵੇਂ ਉਵੇਂ ਉਸਦੇ ਫੈਸਲੇ ਲੈਣੇ ਹੁੰਦੇ ਨੇ। ਮੈਂ ਕਦੇ ਇਹ ਨਹੀਂ ਕਹਿ ਸਕਦਾ ਕਿ ਕਿਸੇ ਮੁੱਦੇ ਤੇ ਮੇਰੀ ਰਾਏ ਟਰੰਪ ਤੋਂ ਵੱਖਰੀ ਹੋਵੇਗੀ ਜਾਂ ਨਹੀਂ, ਪਰ ਜੇਕਰ ਬਰਤਾਨੀਆ ਦੇ ਹਿੱਤ ਦੇ ਵਿੱਚ ਹੋਇਆ ਤੇ ਮੈਨੂੰ ਅਲੱਗ ਵਿਚਾਰ ਵੀ ਰੱਖਣੇ ਪੈ ਸਕਦੇ ਨੇ। ਉਹਨਾਂ ਕਿਹਾ ਕਿ ਉਹਨਾਂ ਦੀ ਸਭ ਤੋਂ ਵੱਡੀ ਤਾਕਤ ਆਮ ਲੋਕਾਂ ਦੇ ਨਾਲ ਜੁੜੇ ਹੋਣਾ ਤੇ ਪ੍ਰਧਾਨ ਮੰਤਰੀ ਹੋਣਾ ਹੀ ਹੈ। ਜਦੋਂ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਕੀ ਉਹ ਟਰੰਪ ਦੀ ਖੁੱਲ੍ਹ ਕੇ ਆਲੋਚਨਾ ਕਰਨਗੇ ਤਾਂ ਉਹਨਾਂ ਜਵਾਬ ਕਿਹਾ ਬਿਲਕੁਲ। ਉਧਰ ਟਰੰਪ ਦੀ ਜਦੋਂ ਹੁਣ ਗੱਲ ਤੁਰੀ ਹੋਇਆ ਤਾਂ ਦੁਨੀਆ ਭਰ ਦੀਆਂ ਖ਼ਬਰਾਂ ਵੀ ਅੱਗੇ ਤੋੜ ਲੈਂਦੇ ਹਾਂ। ਪਹਿਲਾਂ ਹਮਲਿਆਂ ਦੇ ਨਾਲ ਜੁੜੀਆਂ ਹੋਈਆਂ, ਇਜ਼ਰਾਈਲ ਦੇ ਕਬਜ਼ੇ ਵਾਲੇ ਵੈਸਟ ਬੈਂਕ ਦੇ ਵਿੱਚ ਤਣਾਅ ਇੱਕ ਵਾਰ ਫਿਰ ਤੋਂ ਵੱਧ ਗਿਆ। ਫਲਸਤੀਨੀ ਅਧਿਕਾਰੀਆਂ ਨੇ ਦੋਸ਼ ਮੜਿਆ ਹੈ ਕਿ ਇਜ਼ਰਾਈਲੀ ਬਸਤੀਆਂ ਦੇ ਲੋਕਾਂ ਨੇ 2 ਮਸਜਿਦਾਂ, ਕੁਝ ਵਾਹਨਾਂ ਤੇ ਖੇਤੀਬਾੜੀ ਦੇ ਨਾਲ ਜੁੜੀਆਂ ਹੋਈਆਂ ਜ਼ਮੀਨਾਂ ਜਿਨ੍ਹਾਂ 'ਚ ਖੜੀ ਫਸਲ ਸੀ ਉਹਨਾਂ ਨੂੰ ਅੱਗ ਲਗਾ ਦਿੱਤੀ। ਇਸ ਤੋਂ ਇਲਾਵਾ ਹੋਰਨਾਂ ਸੰਪੱਤੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਦੀਵਾਰਾਂ ਦੇ ਉੱਤੇ ਵੀ ਨਫ਼ਰਤ ਭਰੇ ਨਾਰੇ ਲਿਖੇ ਗਏ ਨੇ। ਇਹ ਘਟਨਾਵਾਂ ਵੈਸਟ ਬੈਂਕ ਦੇ ਵਿੱਚ ਤਾਲ ਨਾਮ ਦੇ ਇੱਕ ਪਿੰਡ ਦੇ ਵਿੱਚ ਵਾਪਰੀਆਂ ਨੇ, ਜਿੱਥੇ ਹਿੰਸਕ ਝੜਪਾਂ ਤੋਂ ਬਾਅਦ 4 ਫਲਸਤੀਨੀਆਂ ਤੇ 2 ਇਜ਼ਰਾਈਲੀਆਂ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ। ਵੈਸਟ ਬੈਂਕ ਦਾ ਇਹ ਇਲਾਕਾ ਅਕਸਰ ਹਿੰਸਾ ਤਣਾਅ ਦੇ ਨਾਲ ਜੁੜਿਆ ਹੋਇਆ ਰਿਹਾ, ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਹਮਾਸ ਤੇ ਇਜ਼ਰਾਈਲ ਦੇ ਦਰਮਿਆਨ ਚੱਲ ਰਹੀ ਜੰਗ ਦੇ ਵਿੱਚ ਪੂਰਾ ਦਾ ਪੂਰਾ ਧਿਆਨ ਗਜ਼ਾ ਦੇ ਵੱਲ ਚਲਾ ਗਿਆ ਸੀ। ਦੱਸ ਦਈਏ ਕਿ ਹੁਣ ਦੋਹਾਂ ਧਿਰਾਂ ਨੇ ਹਿੰਸਾ ਭੜਕਾਉਣ ਦੇ ਲਈ ਇੱਕ ਦੂਸਰੇ ਨੂੰ ਜ਼ਿੰਮੇਦਾਰ ਠਹਿਰਾਇਆ। ਫਲਸਤੀਨੀ ਰਿਪੋਰਟਾਂ ਦੀ ਮੰਨੀਏ ਤਾਂ ਵੈਸਟ ਬੈਂਕ ਦੇ 2 ਪਿੰਡਾਂ ਦੇ ਉੱਤੇ ਕੁਝ ਇਜ਼ਰਾਈਲੀਆਂ ਨੇ ਆ ਕੇ ਹਮਲੇ ਕੀਤੇ। ਹਮਲਾਵਰਾਂ ਨੇ ਪਹਿਲਾਂ ਵਾਹਨਾਂ ਦੀ ਤੋੜ ਫੋੜ ਕੀਤੀ, ਫਿਰ ਸੰਪਤੀਆਂ ਨੂੰ ਨੁਕਸਾਨ ਪਹੁੰਚਾਇਆ, ਫਿਰ ਦੀਵਾਰਾਂ ਦੇ ਉੱਤੇ ਭੜਕਾਊ ਨਾਰੇ ਲਿਖੇ ਤੇ ਫਿਰ ਇੱਕ ਨਿਰਮਾਣ ਅਧੀਨ ਮਸਜਿਦ ਦੇ ਵਿੱਚ ਅੱਗ ਲਗਾ ਦਿੱਤੀ। ਮਸਜਿਦ ਦੀਆਂ ਦੀਵਾਰਾਂ ਦੇ ਉੱਤੇ ਬਦਲਾ ਵਰਗੇ ਸ਼ਬਦ ਵੀ ਲਿਖੇ ਗਏ। ਇਸ ਘਟਨਾ ਦੇ ਵਿੱਚ ਇੱਕ ਹੋਰ ਫਲਸਤੀਨੀ ਅਧਿਕਾਰੀ ਨੇ ਦੋਸ਼ ਲਗਾਇਆ ਹੈ ਕਿ ਕੌਰ ਨਾਮ ਦੇ ਪਿੰਡ ਦੀ ਇੱਕ ਮਸਜਿਦ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ, ਉੱਥੇ ਵੀ ਦੀਵਾਰਾਂ ਦੇ ਉੱਤੇ ਨਾਰੇ ਲਿਖੇ ਗਏ ਨੇ। ਉੱਧਰ ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਕੁਸਰਾ ਨਾਮ ਦੇ ਇਲਾਕੇ ਦੇ ਵਿੱਚ ਜਿਹੜੇ ਫੌਜੀ ਤਾਇਨਾਤ ਕੀਤੇ ਹੋਏ ਸੀ ਉਹਨਾਂ ਦੇ ਉੱਤੇ ਹਮਲੇ ਕੀਤੇ ਗਏ ਸੀ। ਤਾਲ ਦੇ ਵਿੱਚ ਵਾਪਰੀ ਘਟਨਾ ਤੋਂ ਬਾਅਦ ਫਲਸਤੀਨੀ ਅਧਿਕਾਰੀਆਂ ਦੇ ਜਿਹੜੇ ਦਾਅਵੇ ਕੀਤੇ ਗਏ ਨੇ ਉਸ ਦੀ ਪੜਤਾਲ ਵੱਖਰੇ ਤੌਰ ਤੇ ਕੀਤੀ ਜਾਏਗੀ। ਪਰ IDF ਯਾਨੀ ਇਜ਼ਰਾਈਲੀ ਡਿਫੈਂਸ ਫੋਰਸ ਦਾ ਕਹਿਣਾ ਹੈ ਕਿ ਅੱਤਵਾਦ ਵਿਰੋਧੀ ਮੁਹਿੰਮ ਦੇ ਤਹਿਤ ਹੀ ਉਹਨਾਂ ਨੇ ਛਾਪੇਮਾਰੀਆਂ ਕੀਤੀਆਂ ਸੀ, ਦਰਜਨਾਂ ਫਲਸਤੀਨੀਆਂ ਨੂੰ ਗ੍ਰਿਫਤਾਰ ਕੀਤਾ ਸੀ, ਇਸ ਤੋਂ ਵੱਧ ਕੇ ਕੁਝ ਨਹੀਂ ਕੀਤਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਤਾਲ ਦੀ ਘਟਨਾ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਹੋਇਆ ਕਿਹਾ ਹੈ ਕਿ ਹਿੰਸਾ ਦੇ ਖਿਲਾਫ ਸਖਤ ਕਦਮ ਚੁੱਕੇ ਜਾਣਗੇ। ਹਾਲਾਂਕਿ ਉਹਨਾਂ ਇਹ ਨਹੀਂ ਦੱਸਿਆ ਕਿ ਕਿਹੜੀ ਹਿੰਸਾ ਦੇ ਖਿਲਾਫ। ਉੱਥੇ ਦੂਸਰੇ ਪਾਸੇ ਇੱਕ ਹਮਲਾ ਰੂਸ ਤੇ ਯੂਕਰੇਨ ਦੇ ਵਿੱਚ ਵੀ ਚੱਲ ਰਿਹਾ। ਰੂਸ ਨੇ ਐਤਵਾਰ ਤੜਕੇ ਕੀਵ ਦੇ ਉੱਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ, ਜਿਸ ਦੇ ਚੱਲਦਿਆਂ 3 ਵਿਅਕਤੀ ਜ਼ਖਮੀ ਹੋ ਗਏ, ਜਦਕਿ ਕੁਝ ਹੋਰਨਾਂ ਥਾਵਾਂ ਦੇ ਉੱਤੇ ਹਮਲਿਆਂ 'ਚ 2 ਜਣੇ ਮਾਰੇ ਗਏ ਨੇ। ਯੂਕਰੇਨ ਦੇ ਸਫਲ ਡਰੋਨ ਹਮਲਿਆਂ ਦੇ ਕਾਰਨ ਰੂਸੀ ਫੌਜ ਦੇ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਨੂੰ ਥੋੜੇ ਝਟਕੇ ਲੱਗੇ। ਇਸ ਕਾਰਨ ਰੂਸ ਦੇ ਅੰਦਰ ਹੁਣ ਫਿਊਲ ਦੀ ਜਿਹੜੀ ਪਹਿਲਾਂ ਤੋਂ ਹੀ ਕਿੱਲਤ ਚੱਲ ਰਹੀ ਹੈ ਉਸ ਨੂੰ ਲੈ ਕੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਉੱਤੇ ਦਬਾਅ ਵੱਧ ਗਿਆ। ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਫੌਜ ਨੇ ਰਾਤੋ ਰਾਤ ਰੂਸ ਕਾਲੇ ਸਾਗਰ ਕ੍ਰੀਮੀਆ ਦੇ ਉੱਤੇ ਹਮਲੇ ਕੀਤੇ ਨੇ। 133 ਯੂਕਰੇਨੀ ਡਰੋਨ ਜਿਹੜੇ ਉਹਨਾਂ ਦੇ ਵੱਲ ਆ ਰਹੇ ਸੀ ਉਹਨਾਂ ਨੂੰ ਵੀ ਫੁੰਡ ਸੁੱਟਿਆ। ਰੂਸ ਦੇ ਕਬਜ਼ੇ ਵਾਲੇ ਪੂਰਬੀ ਯੂਕਰੇਨ ਦੇ ਸ਼ਹਿਰ ਹੌਲਲਿਵਕਾ ਦੇ ਵਿੱਚ ਵੀ ਡਰੋਨ ਹਮਲਿਆਂ ਦੇ ਚੱਲਦਿਆਂ 4 ਨਾਗਰਿਕਾਂ ਦੀ ਮੌਤ ਦੀ ਖਬਰ ਸੁਣਾਈ ਦਿੱਤੀ ਹੈ। ਰਾਜਧਾਨੀ ਕੀਵ ਦੇ ਵਿੱਚ ਵੀ ਐਤਵਾਰ ਤੜਕੇ ਜ਼ੋਰਦਾਰ ਧਮਾਕੇ ਸੁਣਾਈ ਦਿੱਤੇ, ਜਿੱਥੇ ਡਰੋਨਸ ਦੇ ਡਿੱਗੇ ਮਲਬੇ ਦੇ ਕਾਰਨ ਇੱਕ ਬਹੁਮੰਜ਼ਿਲਾ ਇਮਾਰਤ, ਕਾਰਾਂ ਤੇ ਪਾਰਕਿੰਗ ਨੂੰ ਅੱਗ ਲੱਗ ਗਈ। ਉੱਥੇ ਅੱਗ ਲੱਗਣ ਦੀ ਇੱਕ ਆਖਰੀ ਖਬਰ ਕੌਮਾਂਤਰੀ ਖਿੱਤੇ ਦੇ ਵਿੱਚੋਂ ਯੂਰਪ ਤੋਂ, ਜਿੱਥੇ ਦੱਖਣ ਪੱਛਮੀ ਫਰਾਂਸ ਦੇ ਵਿੱਚ ਜੰਗਲਾਂ ਝਾੜੀਆਂ ਦੀ ਭਿਆਨਕ ਅੱਗ ਦੇ ਚੱਲਦਿਆਂ ਐਤਵਾਰ ਦੇ ਦਿਨ 55,000 ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਆਪਣਾ ਘਰ ਛੱਡ ਕੇ ਜਾਣ ਦੇ ਲਈ ਮਜਬੂਰ ਹੋਣਾ ਪਿਆ। ਇਸ ਦੇ ਨਾਲ ਇਸ ਖੇਤਰ ਦੇ ਵਿੱਚ ਘਰ ਬਾਰ ਛੱਡਣ ਵਾਲਿਆਂ ਲੋਕਾਂ ਦੀ ਗਿਣਤੀ ਹੁਣ 2.5 ਲੱਖ ਤੋਂ ਵੱਧ ਹੋ ਗਈ ਹੈ। ਦੱਸ ਦਈਏ ਕਿ ਫਰਾਂਸ ਦੇ ਨਾਲ ਨਾਲ ਗੁਆਂਢੀ ਮੁਲਕ ਸਪੇਨ ਦੇ ਵੀ ਹਾਲਾਤ ਹਾਲੇ ਕੋਈ ਬਹੁਤੇ ਵਧੀਆ ਨਹੀਂ ਨੇ। ਵੈਸੇ ਸਪੇਨ ਦੇ ਵਿੱਚ ਓਨੇ ਮਾੜੇ ਹਾਲਾਤ ਨਹੀਂ ਨੇ ਜਿੰਨੇ ਫਰਾਂਸ ਦੇ ਵਿੱਚ। ਫਰਾਂਸ ਦੇ ਵਿੱਚ ਤਾਂ ਗਿਰੋਡੋ ਨਾਮ ਦਾ ਇੱਕ ਇਤਿਹਾਸਕ ਸ਼ਹਿਰ ਹੈ ਜਿੱਥੇ ਐਮਰਜੈਂਸੀ ਹੁਕਮਾਂ ਤੋਂ ਬਾਅਦ ਪੂਰੇ ਦੇ ਪੂਰੇ ਇਸ ਛੋਟੇ ਜਿਹੇ ਕਸਬੇ ਨੂੰ ਖਾਲੀ ਕਰ ਦਿੱਤਾ ਗਿਆ। ਤੇਜ਼ ਹਵਾਵਾਂ ਤੇ ਸੋਕੇ ਵਰਗੇ ਹਾਲਾਤ ਦੇ ਕਾਰਨ ਅੱਗ ਬੁਝਾਉਣ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਨੇ। ਫਰਾਂਸ ਦੇ ਅੰਦਰੂਨ ਮਾਮਲਿਆਂ ਦੇ ਮੰਤਰੀ ਲੋਰੈਂਟ ਨੂਨੇਜ਼ ਨੇ ਦੱਸਿਆ ਹੈ ਕਿ ਅੱਗ ਬੇਕਾਬੂ ਹੋ ਕੇ ਬਾਰਡੋ ਖਿੱਤੇ ਦੇ ਵੱਲ ਵੀ ਵੱਧ ਰਹੀ ਹੈ। ਯੂਰਪ ਇਹਨਾਂ ਦਿਨਾਂ ਦੇ ਵਿੱਚ ਭਿਆਨਕ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਉੱਥੇ ਹੀ ਕੌਮਾਂਤਰੀ ਖਬਰਾਂ ਤੋਂ ਭਾਰਤ ਦੀਆਂ ਖਬਰਾਂ ਦੇ ਵੱਲ ਵੀ ਆਈਏ ਤੇ ਭਾਰਤ ਦੇ ਵਿੱਚ ਸਭ ਤੋਂ ਪਹਿਲੀ ਖਬਰ ਜਿਹੜਾ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਹੁਣ ਮੁੱਕ ਗਿਆ, ਉਸ ਤੋਂ ਬਾਅਦ ਕੀ ਕੁਝ ਹੋ ਰਿਹਾ ਹੈ ਭਾਰਤ ਭਰ ਦੇ ਵਿੱਚ ਉਸ ਦੇ ਨਾਲ ਜੁੜੀਆਂ ਤੁਹਾਨੂੰ ਖਬਰਾਂ ਦੱਸ ਦਿੰਦੇ ਹਾਂ। ਪ੍ਰਧਾਨ ਮੰਤਰੀ ਦੀ ਤਰਫ ਤੋਂ ਇੱਕ ਹਾਈ ਪਾਵਰਡ ਟਾਸਕ ਫੋਰਸ ਬਣਾਈ ਗਈ ਹੈ। ਰਾਹੁਲ ਗਾਂਧੀ ਦੀ ਤਰਫ ਤੋਂ ਵਿਦਿਆਰਥੀਆਂ ਤੇ ਹੋਏ ਹਮਲੇ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਗਈ ਹੈ। ਉਧਰ ਜੈਨਜ਼ੀ ਦੇ ਗੁੱਸੇ ਦੇ ਕਾਰਨ ਜਿਹੜੀਆਂ ਦਿੱਲੀ ਦੀਆਂ ਸੜਕਾਂ ਦੇ ਉੱਤੇ ਥਾਂ ਥਾਂ ਤੇ ਨਾਰੇ ਲਿਖ ਦਿੱਤੇ ਗਏ ਸੀ ਉਹਨਾਂ ਨੂੰ ਮਿਟਾਇਆ ਜਾ ਰਿਹਾ ਹੈ। ਔਰ ਸੋਨਮ ਵਾਂਗਚੂਕ ਦੀ ਪਤਨੀ ਦੀ ਤਰਫ ਤੋਂ ਹੁਣ ਸਨਾਤਨ ਧਰਮ ਦੇ ਉੱਤੇ ਦਿੱਤੀ ਗਈ ਆਪਣੀ ਟਿੱਪਣੀ ਦੇ ਉੱਤੇ ਸਪਸ਼ਟੀਕਰਨ ਦਿੱਤਾ ਗਿਆ ਤੇ ਸੜਕ ਤੋਂ ਜਿਹੜੀ ਲੜਾਈ ਖਤਮ ਹੋਈ ਆ ਉਹ ਹੁਣ ਸੰਸਦ ਦੇ ਵਿੱਚ ਕਿਵੇਂ ਚੱਲੇਗੀ, ਸੰਸਦ ਦੇ ਵਿੱਚ ਕਾਰਵਾਈ ਕਿਵੇਂ ਰਹੇਗੀ, ਇਹਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ। ਭਾਰਤ ਦੇ ਵਿੱਚ ਪੇਪਰ ਲੀਕ ਦੇ ਬਾਰੇ ਵਿਦਿਆਰਥੀਆਂ ਦੀਆਂ ਫਿਕਰਾਂ ਦੇ ਮੁਖਾਤਬ ਹੋਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਹੋਰ ਕਦਮ ਪੁੱਟਦਿਆਂ ਹੋਇਆਂ ਪ੍ਰੀਖਿਆ ਸੁਧਾਰਾਂ ਦੇ ਵਿੱਚ ਇੱਕ ਹਾਈ ਪਾਵਰਡ ਟਾਸਕ ਫੋਰਸ ਬਣਾਉਣ ਦਾ ਐਲਾਨ ਕੀਤਾ ਹੈ। ਟਾਸਕ ਫੋਰਸ ਦੀ ਅਗਵਾਈ ਇਨਫੋਸਿਸ ਦੇ ਕੋ-ਫਾਊਂਡਰ ਨੰਦਨ ਨੀਲਕਨੀ ਕਰਨਗੇ। ਇਹਨਾਂ ਦਾ ਮੁੱਖ ਕੰਮ ਕੌਮੀ ਟੈਸਟਿੰਗ ਏਜੰਸੀ ਯਾਨੀ NTA ਵੱਲੋਂ ਲਾਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਦੇ ਵਿੱਚ ਜਿਹੜੀਆਂ ਜਿੰਨੀਆਂ ਵੀ ਪ੍ਰੀਖਿਆਵਾਂ, ਚਾਹੇ ਉਹ NEET ਦੀ ਪ੍ਰੀਖਿਆ ਜਾਂ ਭਾਰਤ ਭਰ ਦੇ ਵਿੱਚ ਹੋਰ ਜਿੰਨੀਆਂ ਵੀ ਪ੍ਰੀਖਿਆਵਾਂ NTA ਦੀ ਤਰਫ ਤੋਂ ਆਯੋਜਿਤ ਕੀਤੀਆਂ ਜਾਂਦੀਆਂ ਨੇ, ਉਹਨਾਂ ਨੂੰ ਪਾਰਦਰਸ਼ੀ ਬਣਾਉਣਾ ਤੇ ਇਸ ਸਿਸਟਮ ਨੂੰ ਲੀਕ ਪਰੂਫ ਬਣਾਉਣਾ ਹੋਏਗਾ ਤਾਂ ਕਿ ਭਵਿੱਖ ਦੇ ਵਿੱਚ ਕਿਸੇ ਹੋਰ ਪ੍ਰੀਖਿਆ ਦਾ ਕੋਈ ਪਰਚਾ ਜਿਹੜਾ ਉਹ ਰਿਲੀਜ਼ ਨਾ ਹੋ ਸਕੇ। ਪ੍ਰਧਾਨ ਮੰਤਰੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਦੇ ਉੱਤੇ ਪੋਸਟ ਕੀਤੇ ਇੱਕ ਵੀਡੀਓ ਸੁਨੇਹੇ ਦੇ ਵਿੱਚ ਕਿਹਾ ਹੈ ਕਿ ਟਾਸਕ ਫੋਰਸ ਮਜ਼ਬੂਤ ਤੇ ਪਾਰਦਰਸ਼ੀ ਪ੍ਰੀਖਿਆ ਪ੍ਰਣਾਲੀ ਦੀ ਸਥਾਪਨਾ ਦੇ ਲਈ ਟੈਕਨੋਲੋਜੀ ਦੀ ਵਰਤੋਂ ਵੀ ਕਰੇਗੀ। ਨੀਲਕਨੀ ਤੋਂ ਇਲਾਵਾ ਇਸ ਦੇ ਵਿੱਚ ਇਸਰੋ ਦੇ ਸਾਬਕਾ ਚੇਅਰਮੈਨ ਐਸ ਸੋਮਨਾਥ, ਇੰਟੈਲੀਜੈਂਸ ਬਿਊਰੋ ਦੇ ਸਾਬਕਾ ਡਾਇਰੈਕਟਰ ਤਪਨ ਡੇਕਾ ਤੇ IIT ਚੇਨਈ ਦੇ ਡਾਇਰੈਕਟਰ ਵੀ ਕੋਮਾਟ ਕੋਟੀ ਵੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਸਾਬਕਾ ਸਿੱਖਿਆ ਸਕੱਤਰ ਅਨੀਤਾ ਕੜਵਲ ਤੇ ਲੌਜਿਸਟਿਕ ਮਾਹਰ ਅੰਮ੍ਰਿਤ ਲਾਲ ਮੀਨਾ ਵੀ ਜਿਹੜੀ ਐਡਮਿਨਿਸਟ੍ਰੇਟਿਵ ਸਾਂਝ ਨੇ ਉਹ ਇਸ ਟੀਮ ਦੇ ਨਾਲ ਪਾਣਗੇ। ਪ੍ਰਧਾਨ ਮੰਤਰੀ ਨੇ ਹਾਈ ਪਾਵਰਡ ਟਾਸਕ ਫੋਰਸ ਦਾ ਐਲਾਨ ਅਜਿਹੇ ਮੌਕੇ ਤੇ ਕੀਤਾ ਜਦੋਂ ਇੱਕ ਦਿਨ ਪਹਿਲਾਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਲੈਣ ਤੋਂ ਬਾਅਦ ਜੰਤਰ ਮੰਤਰ ਦੇ ਉੱਤੇ ਕਾਂਗਰਸ ਜਨਤਾ ਪਾਰਟੀ ਦਾ 36 ਦਿਨ ਦਾ ਜਿਹੜਾ ਚੱਲ ਰਿਹਾ ਅੰਦੋਲਨ ਸੀ ਉਹ ਵਾਪਸ ਹੋ ਗਿਆ। ਦੱਸ ਦਈਏ ਕਿ ਇਸ ਦਰਮਿਆਨ ਹੁਣ ਪ੍ਰਹਲਾਦ ਜੋਸ਼ੀ ਨੂੰ ਨਵਾਂ ਭਾਰਤ ਦਾ ਸਿੱਖਿਆ ਮੰਤਰੀ ਬਣਾਇਆ ਗਿਆ। ਪ੍ਰਹਲਾਦ ਜੋਸ਼ੀ ਨੇ ਸਿੱਖਿਆ ਮੰਤਰੀ ਬਣਦਿਆਂ ਹੀ ਇੱਕ ਅਹਿਮ ਸਮੀਖਿਆ ਮੀਟਿੰਗ ਵੀ ਕੀਤੀ। ਐਤਵਾਰ ਦੇ ਦਿਨ ਆਪਣੇ ਘਰ ਦੇ ਵਿੱਚ ਉਹਨਾਂ ਨੇ NTA ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਸੱਦੀ। NEET, UGC, NET, CUET ਜਿੰਨੀਆਂ ਵੀ ਪ੍ਰੀਖਿਆਵਾਂ ਹੁੰਦੀਆਂ ਨੇ ਇਹ ਸਾਰੀਆਂ NTA ਦੀ ਤਰਫ ਤੋਂ ਆਯੋਜਿਤ ਕਰਵਾਈਆਂ ਜਾਂਦੀਆਂ ਨੇ। ਪ੍ਰਹਲਾਦ ਜੋਸ਼ੀ ਦੇ ਕੋਲ ਹਾਲੇ ਖਾਦ ਤੇ ਉਪਭੋਗਤਾ ਮਾਮਲਿਆਂ ਦਾ ਮੰਤਰਾਲਾ ਵੀ ਹੈ, ਪਰ ਸਿੱਖਿਆ ਮੰਤਰਾਲਾ ਹੁਣ ਇੰਨਾ ਹਾਈ ਪ੍ਰੋਫਾਈਲ ਬਣ ਚੁੱਕਿਆ ਹੈ ਕਿ ਇਸ ਦੀ ਜ਼ਿੰਮੇਵਾਰੀ ਜਿਹੜੀ ਹੈ ਉਹਨਾਂ ਨੂੰ ਜਦੋਂ ਸੌਂਪੀ ਗਈ ਹੈ ਤਾਂ ਬੈਠਕਾਂ ਦਾ ਦੌਰ ਸ਼ੁਰੂ ਹੋ ਚੁੱਕਿਆ। ਹਾਲਾਂਕਿ ਆਪਣਾ ਜਿਹੜਾ ਪਲਾਨ ਹੈ ਉਹ ਉਹਨਾਂ ਨੇ ਹਾਲੇ ਤੱਕ ਮੀਡੀਆ ਦੇ ਵਿੱਚ ਸਾਹਮਣੇ ਨਹੀਂ ਰੱਖਿਆ ਹੈ। ਉਧਰ ਦੂਸਰੇ ਪਾਸੇ ਜਿਹੜਾ ਪ੍ਰਧਾਨ ਮੰਤਰੀ ਦੀ ਤਰਫ ਤੋਂ ਇਹ ਹਾਈ ਪਾਵਰਡ ਕਮੇਟੀ ਬਣਾਈ ਗਈ ਹੈ, ਇਸ ਨੂੰ ਲੈ ਕੇ ਕਾਂਗਰਸ ਨੇ ਮੋਦੀ ਸਰਕਾਰ ਦੇ ਉੱਤੇ ਇਸਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਬੁਰੀ ਤਰ੍ਹਾਂ ਦੇ ਨਾਲ ਖਰਾਬ ਹੋਈ ਇਮੇਜ ਨੂੰ ਸੁਧਾਰਨ ਦੇ ਲਈ ਹੁਣ ਹਾਈ ਪਾਵਰਡ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਦੋਸਤੋ ਜੂਨ 2024 ਦੇ ਵਿੱਚ NEET, UGC ਸਣੇ ਕਈ ਪ੍ਰੀਖਿਆਵਾਂ 'ਚ ਗੜਬੜ ਤੋਂ ਬਾਅਦ ਮੋਦੀ ਸਰਕਾਰ ਨੇ ਪ੍ਰੀਖਿਆਵਾਂ ਦਾ ਪਾਰਦਰਸ਼ੀ ਤੇ ਸੁਚਾਰੂ ਤੇ ਨਿਰਪੱਖ ਸੰਚਾਲਨ ਯਕੀਨੀ ਬਣਾਉਣਾ ਕੀਤਾ ਹੈ। ਅਸਲ ਦੇ ਵਿੱਚ ਇਸ ਪੂਰੇ ਭਾਸ਼ਣ ਦਾ ਜੋ ਜੈਰਾਮ ਰਮੇਸ਼ ਨੇ ਦਿੱਤਾ ਉਸਦਾ ਸਿਰਫ ਪਹਿਲਾ ਅੱਖਰ ਹੀ ਤੰਜ ਸੀ। ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਅੱਜ ਕੱਲ੍ਹ ਪਾਰਲੀਮੈਂਟ ਦੇ ਚੱਲ ਰਹੇ ਸੈਸ਼ਨ ਦੇ ਵਿੱਚ ਸੰਬੋਧਨ ਨਾ ਕਰਕੇ ਬਲਕਿ ਆਪਣੇ ਪ੍ਰਾਈਵੇਟ ਜਿਹੜੇ ਇੰਸਟਾਗ੍ਰਾਮ ਜਾਂ ਦੂਸਰੇ ਐਕਸ ਵਰਗੇ ਅਕਾਊਂਟਸ ਨੇ ਉਹਨਾਂ ਤੋਂ ਇੱਕ ਸੈਲਫੀ ਸਟਾਈਲ ਦੇ ਵਿੱਚ ਵੀਡੀਓ ਦੀ ਪੋਸਟ ਕਰ ਰਹੇ ਨੇ ਤੇ ਉਸਦੇ ਸ਼ੁਰੂਆਤ ਦੇ ਵਿੱਚ ਫਰੈਂਡਸ ਅੱਖਰ ਕਹਿ ਰਹੇ ਨੇ, ਉਸੇ ਨੂੰ ਕਾਂਗਰਸ ਨੇ ਉਸਦਾ ਮਜ਼ਾਕ ਬਣਾਇਆ। ਉਧਰ ਸਰਕਾਰ ਪਬਲਿਕ ਐਗਜ਼ਾਮੀਨੇਸ਼ਨ ਯਾਨੀ ਪ੍ਰੀਵੈਂਸ਼ਨ ਆਫ ਅਨਫੇਅਰ ਮੀਨਸ ਸੋਧ ਬਿੱਲ 2026 ਅੱਜ ਦੇ ਦਿਨ ਲੋਕ ਸਭਾ ਦੇ ਵਿੱਚ ਪੇਸ਼ ਕਰ ਸਕਦੀ ਹੈ। ਖਬਰਾਂ ਨੇ ਕਿ ਬਿੱਲ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਵੱਲੋਂ ਪੇਸ਼ ਕੀਤਾ ਜਾਏਗਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਦੇ ਦਿਨ ਕੇਂਦਰੀ ਵਜ਼ਾਰਤ ਨੇ ਫਾਸਟ ਟਰੈਕ ਅਦਾਲਤਾਂ ਦੀ ਸਥਾਪਨਾ ਤੇ ਪੇਪਰ ਲੀਕ ਦੇ ਵਿੱਚ ਬੇਨਿਯਮੀਆਂ ਦੇ ਨਾਲ ਜੁੜੇ ਹੋਏ ਮਾਮਲਿਆਂ ਨੂੰ ਲੈ ਕੇ ਸਖ਼ਤ ਸਜ਼ਾਵਾਂ ਯਕੀਨੀ ਬਣਾਉਣ ਵਾਲੇ ਇੱਕ ਬਿੱਲ ਦੇ ਖਰੜੇ ਨੂੰ ਮਨਜ਼ੂਰੀ ਦੇ ਦਿੱਤੀ ਸੀ। ਉਹ ਵੀ ਬਿੱਲ ਜਿਹੜਾ ਅੱਜ ਦੇ ਦਿਨ ਪਾਰਲੀਮੈਂਟ ਦੇ ਵਿੱਚ ਲਿਆਂਦਾ ਜਾ ਸਕਦਾ। ਉਧਰ ਅੰਦੋਲਨਕਾਰੀ ਵਿਦਿਆਰਥੀਆਂ ਦੇ ਖਿਲਾਫ ਦਰਜ ਪੁਲਿਸ ਕੇਸ ਵਾਪਸ ਲੈਣ ਦੇ ਸਰਕਾਰ ਦੇ ਭਰੋਸੇ ਤੋਂ ਇੱਕ ਦਿਨ ਬਾਅਦ ਦਿੱਲੀ ਪੁਲਿਸ ਨੇ ਹਾਲੇ ਤੱਕ ਇਸ ਦੇ ਉੱਤੇ ਕਾਰਵਾਈ ਨਹੀਂ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੰਬੰਧਤ ਮਹਿਕਮਾ ਯਾਨੀ ਕਿ ਹੋਮ ਅਫੇਅਰ ਦੀ ਤਰਫ ਤੋਂ ਹੀ ਚਿੱਠੀ ਮਿਲਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਏਗੀ। 20 ਜੁਲਾਈ ਦੇ ਦਿਨ ਜਿਹੜੀ ਹਿੰਸਾ ਪ੍ਰਦਰਸ਼ਨ ਦੇ ਨਾਲ ਜੁੜੀਆਂ ਘਟਨਾਵਾਂ ਵਾਪਰੀਆਂ ਸੀ ਉਸ ਦੇ ਵਿੱਚ ਹੁਣ ਤੱਕ ਨਵੀਂ ਦਿੱਲੀ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ 'ਚ 15 FIR ਦਰਜ ਕੀਤੀਆਂ ਗਈਆਂ ਨੇ। ਖ਼ਬਰਾਂ ਇਹ ਨੇ ਕਿ ਕੇਸ ਵਾਪਸ ਲੈਣ ਦੇ ਐਲਾਨ ਦੇ ਨਾਲ ਹੀ ਝੜਪਾਂ ਦੇ ਪਿੱਛੇ ਵੱਡੀ ਸਾਜ਼ਿਸ਼ ਕੋਈ ਚੱਲ ਰਹੀ ਸੀ ਜਾਂ ਨਹੀਂ, ਇਸ ਦੇ ਬਾਰੇ ਦਿੱਲੀ ਪੁਲਿਸ ਦੀ ਤਰਫ ਤੋਂ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਇਸੇ ਕਰਕੇ ਤੁਰੰਤ ਜਿਹੜੇ ਵਿਦਿਆਰਥੀਆਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਸੀ ਉਹ ਵਾਪਸ ਨਹੀਂ ਲਏ ਗਏ ਨੇ। ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਸ਼ਾਂਤੀਪੂਰਨ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਉੱਤੇ ਬੇਰਹਿਮੀ ਦੇ ਨਾਲ ਡਾਂਗਾ ਵਰਾਂ ਦੇ ਮਾਮਲੇ ਦੇ ਵਿੱਚ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਅਮਿਤ ਸ਼ਾਹ ਨੂੰ ਸਵਾਲ ਕੀਤਾ ਹੈ ਕਿ ਉਹਨਾਂ ਨੌਜਵਾਨਾਂ ਦੇ ਖਿਲਾਫ਼ ਪੈਲੇਟ ਗਨਜ਼ ਸਣੇ ਘਾਤਕ ਹਥਿਆਰ ਵਰਤਣ ਦੀ ਖੁੱਲ੍ਹ ਕਿਸਨੇ ਦਿੱਤੀ ਸੀ। ਉਹਨਾਂ ਕਿਹਾ ਕਿ ਦੇਸ਼ ਜਵਾਬ ਮੰਗ ਰਿਹਾ ਕਿ ਸ਼ਾਂਤੀ ਪ੍ਰਦਰਸ਼ਨ ਕਿਸੇ ਵੀ ਜਮਹੂਰੀਅਤ ਦਾ ਅਹਿਮ ਹਿੱਸਾ ਹੁੰਦੇ ਨੇ। ਸਰਕਾਰ ਦੀ ਇਹ ਜ਼ਿੰਮੇਦਾਰੀ ਬਣਦੀ ਹੈ ਕਿ ਅੰਦੋਲਨਕਾਰੀਆਂ ਨੂੰ ਸੁਰੱਖਿਅਤ ਮਾਹੌਲ ਦੇ ਵਿੱਚ ਗੱਲਬਾਤ ਦੇ ਲਈ ਸੱਦੇ, ਉਹਨਾਂ ਦੀ ਸ਼ਿਕਾਇਤਾਂ ਦਾ ਜਿਹੜਾ ਹੱਲ ਹੋ ਸਕੇ। ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਬੇਰਹਿਮ ਕਾਰਵਾਈ ਹਰੇਕ ਮਰਿਆਦਾ ਨੂੰ ਤਾਰ ਤਾਰ ਕਰ ਦਿੰਦੀ ਹੈ, ਇਸ ਦੇ ਨਾਲ ਪੂਰੇ ਦੇਸ਼ ਦੇ ਵਿੱਚ ਗੁੱਸਾ ਹੈ। ਸਾਡੇ ਦੇਸ਼ ਦਾ ਭਵਿੱਖ ਨੌਜਵਾਨਾਂ ਤੇ ਵਿਦਿਆਰਥੀਆਂ ਦੀ ਤਰਫ ਤੋਂ ਹੀ ਤੈਅ ਕੀਤਾ ਜਾਣਾ। ਉਧਰ ਰੈਪਿਡ ਐਕਸ਼ਨ ਫੋਰਸ ਯਾਨੀ RAF ਨੇ ਪੈਲਟ ਗਨਸ ਦੀ ਵਰਤੋਂ ਕਿਉਂ ਕੀਤੀ, ਇਸ ਨੂੰ ਲੈ ਕੇ ਸਵਾਲ ਉੱਠਣ ਲੱਗ ਪਏ ਨੇ। ਪੈਲਟ ਗਨਸ ਦੀ ਵਰਤੋਂ ਦੇ ਉੱਤੇ ਹੁਣ RFA ਨੇ ਪਾਬੰਦੀ ਲਗਾ ਦਿੱਤੀ ਹੈ। ਪੁਲਿਸ ਦੀ ਤਰਫ ਤੋਂ ਪੈਲਟ ਗਨਸ ਕਿਹਨਾਂ ਨੇ ਵਰਤੀਆਂ, ਇਸ ਦੀ ਇੱਕ ਵੱਖਰੀ ਪੜਤਾਲ ਕੀਤੀ ਜਾ ਰਹੀ ਹੈ, ਪਰ ਉਸ ਦੀ ਰਿਪੋਰਟ ਜਨਤਕ ਕੀਤੀ ਜਾਏਗੀ ਜਾਂ ਨਹੀਂ ਇਹ ਨਹੀਂ ਕਿਹਾ ਜਾ ਸਕਦਾ। ਖਬਰਾਂ ਇਹ ਵੀ ਨੇ ਕਿ ਜਿਹੜੇ ਨਵੇਂ ਨਿਰਦੇਸ਼ RAF ਨੂੰ ਦਿੱਤੇ ਗਏ ਨੇ ਯਾਨੀ ਰੈਪਿਡ ਐਕਸ਼ਨ ਫੋਰਸ ਨੂੰ ਦਿੱਤੇ ਗਏ ਨੇ, ਉਹ ਦਿੱਲੀ ਦੇ ਵਿੱਚ ਇਹਨਾਂ ਪ੍ਰਦਰਸ਼ਨਾਂ ਤੋਂ ਬਾਅਦ ਹੀ ਦਿੱਤੇ ਗਏ ਨੇ ਕਿ ਪੈਲਟ ਗਨਸ ਦਾ ਇਸਤੇਮਾਲ ਉਹ ਨਹੀਂ ਕਰ ਸਕਦੇ। ਇਸ ਦੇ ਮੁਤਾਬਕ ਹੁਣ ਤੱਕ ਪੈਲਟ ਗਨ, ਰੋਇਟ ਗਨ ਜਾਂ ਇਲੈਕਟ੍ਰਿਕ ਜਿਹੜੇ ਸ਼ੌਕ ਡਿਵਾਈਸ ਹੁੰਦੇ ਨੇ, ਇਲੈਕਟ੍ਰਿਕ ਸ਼ੀਲਡਸ ਹੁੰਦੀਆਂ ਨੇ, ਉਹਨਾਂ ਦੀ ਵਰਤੋਂ ਹੁਣ ਨਹੀਂ ਕੀਤੀ ਜਾਏਗੀ ਕਿਸੇ ਵੀ ਘਰੇਲੂ ਪ੍ਰਦਰਸ਼ਨਾਂ ਦੇ ਵਿੱਚ RAF ਦੀ ਤਰਫ ਤੋਂ। ਉੱਥੇ ਇਸ ਦਰਮਿਆਨ ਦਿੱਲੀ ਦੇ ਅੰਦਰ ਨਗਰ ਨਿਗਮ ਕਰਮਚਾਰੀਆਂ ਨੇ ਕੱਲ ਦੇ ਦਿਨ ਜੰਤਰ ਮੰਤਰ ਦੇ ਆਲੇ ਦੁਆਲੇ ਦੀਆਂ ਕੰਧਾਂ ਦੇ ਉੱਤੇ ਬਣੀ ਹੋਈ ਗ੍ਰੈਫਿਟੀ ਦੇ ਉੱਤੇ ਰੰਗ ਫੇਰ ਦਿੱਤਾ। ਵਿਦਿਆਰਥੀਆਂ ਨੇ ਇਹਨਾਂ ਪ੍ਰਦਰਸ਼ਨਾਂ ਦੇ ਦਰਮਿਆਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਲਿਖੀ ਹੋਈ ਸੀ। ਇਸ ਤੋਂ ਇਲਾਵਾ ਸਰਕਾਰ ਵਿਰੋਧੀ ਨਾਅਰੇ ਲਿਖੇ ਹੋਏ ਸੀ। ਸ਼ਨੀਵਾਰ ਸ਼ਾਮ ਤੱਕ ਟੋਲਸਟੋਏ ਮਾਰਗ ਦੇ ਨਾਲ ਲੱਗਦੀ ਇੰਪੀਰੀਅਲ ਹੋਟਲ ਦੀ ਕੰਧ ਦੇ ਉੱਤੇ ਸਫੇਦ ਬਾਉਂਡਰੀ ਕਰ ਦਿੱਤੀ ਗਈ। ਲੁਟੀਅਨਸ ਦਿੱਲੀ ਦੇ ਵਿੱਚ ਕੋਈ ਆਮ ਸੜਕ ਇਸ ਨੂੰ ਨਹੀਂ ਕਿਹਾ ਜਾ ਸਕਦਾ, ਇਹ ਗੁੱਸੇ ਦਾ ਕੈਨਵਸ ਬਣ ਗਈ ਸੀ। ਔਰ ਜੰਤਰ ਮੰਤਰ ਦੇ ਆਲੇ ਦੁਆਲੇ ਦੀ ਕੰਧਾਂ, ਗੇਟਾਂ, ਇੱਥੋਂ ਤੱਕ ਕਿ ਰੁੱਖਾਂ ਦੇ ਤਣਿਆਂ, ਗ੍ਰੈਫਿਟੀ ਦੇ ਨਾਰੇ ਜਿਹੜੇ ਨੇ ਉਹ ਰੰਗੇ ਹੋਏ ਸੀ, ਉਹਨਾਂ ਨੂੰ ਵੀ ਸਾਫ ਕੀਤਾ ਜਾ ਰਿਹਾ ਹੈ। ਉੱਥੇ ਜਿਹੜੇ ਸੋਨਮ ਵਾਂਗਚੂਕ ਦੀ ਪਤਨੀ ਨੇ ਡਾਕਟਰ ਗੀਤਾਂਜਲੀ ਅੰਗਮੋ, ਉਹਨਾਂ ਨੇ ਕਿਹਾ ਕਿ ਸਿੱਖਿਆ ਤੋਂ ਪਹਿਲਾਂ ਮੀਡੀਆ ਦੇ ਵਿੱਚ ਸੁਧਾਰ ਜ਼ਰੂਰੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਡਾਕਟਰ ਗੀਤਾਂਜਲੀ ਜੀ ਅੰਗਮੋ ਨੇ ਪੋਸਟ ਕਰਦਿਆਂ ਲਿਖਿਆ ਕਿ ਹਰ ਕੋਈ ਸਿੱਖਿਆ ਸੁਧਾਰ ਦੀ ਮੰਗ ਕਰ ਰਿਹਾ, ਇਹ ਤਾਂ ਇੱਕ ਚੰਗਾ ਵਿਚਾਰ ਹੈ ਹੀ, ਪਰ ਇਸ ਦੀ ਸ਼ੁਰੂਆਤ ਅਸੀਂ ਮੀਡੀਆ ਦੇ ਵਿੱਚ ਸੁਧਾਰ ਤੋਂ ਕਿਉਂ ਨਹੀਂ ਕਰ ਸਕਦੇ। ਜਿਸ ਦੇਸ਼ ਦੇ ਅੰਦਰ ਹਰ ਦਿਨ ਪ੍ਰਚਾਰ ਤੇ ਪ੍ਰੋਪਾਗੈਂਡਾ ਪਰੋਸਿਆ ਜਾ ਰਿਹਾ ਹੋਵੇ, ਉੱਥੇ ਸਿੱਖਿਅਤ ਲੋਕ ਵੀ ਕੁਝ ਨਹੀਂ ਕਰ ਸਕਦੇ। ਸਿਰਫ ਇੱਕ ਤੈਅ ਸੋਚ ਦੇ ਅਨੁਸਾਰ ਹੀ ਦੇਸ਼ ਦੇ ਅੰਦਰ ਏਜੰਡਾ ਢਾਲਿਆ ਜਾਂਦਾ ਹੈ। ਉਹਨਾਂ ਕਿਹਾ ਕਿ ਅੱਜ ਅਸੀਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਾਂ ਤਾਂ ਉਹ ਮੀਡੀਆ ਦੀ ਵਜ੍ਹਾ ਦੇ ਚੱਲਦੇ ਹਾਂ, ਕੋਈ ਸਿੱਖਿਅਕ ਨਹੀਂ, ਬਲਕਿ ਕੋਈ TV ਸਟੂਡੀਓ, ਵਟਸਐਪ ਫਾਰਵਰਡ, ਯੂਟਿਊਬ ਚੈਨਲ, ਸੋਸ਼ਲ ਮੀਡੀਆ ਦੇ ਉੱਤੇ ਟ੍ਰੋਲ ਕਰਨ ਦੇ ਨਾਲ ਜਿਹੜੇ ਨੇ ਇੱਕ ਦੇਸ਼ ਦੀ ਵਿਚਾਰਧਾਰਾ ਨੂੰ ਬਣਾ ਦਿੰਦੇ ਨੇ। ਔਰ ਸਾਨੂੰ ਇਹ ਸਮਝਣਾ ਹੋਏਗਾ ਕਿ ਨਫ਼ਰਤ ਕਰਨਾ, ਨਫ਼ਰਤ ਫੈਲਾਉਣਾ ਔਰ ਇਹਨਾਂ ਕਹਾਣੀਆਂ ਦੇ ਉੱਤੇ ਭਰੋਸਾ ਕਰਨਾ, ਇਹੀ ਸਾਨੂੰ ਅੰਧ ਭਗਤ ਜਿਹੜਾ ਬਣਾਉਂਦਾ ਹੈ। ਇਸ ਤੋਂ ਪਹਿਲਾਂ ਗੀਤਾਂਜਲੀ ਅੰਗਮੋ ਦੇ ਉੱਤੇ ਜਿਹੜੇ ਇਲਜ਼ਾਮ ਇਹ ਲੱਗ ਰਹੇ ਸੀ ਕਿ ਉਹਨਾਂ ਨੇ ਸਨਾਤਨ ਧਰਮ ਨੂੰ ਲੈ ਕੇ ਅਲੱਗ ਅਲੱਗ ਟਿੱਪਣੀਆਂ ਦਿੱਤੀਆਂ ਨੇ, ਉਸ ਦੇ ਉੱਤੇ ਵੀ ਸੋਨਮ ਵਾਂਗਚੂਕ ਦੀ ਪਤਨੀ ਦੀ ਤਰਫ ਤੋਂ ਸਫਾਈ ਦਿੱਤੀ ਗਈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਉਹਨਾਂ ਲਿਖਿਆ ਕਿ ਟ੍ਰੋਲ ਕਰਨ ਵਾਲਿਆਂ ਤੋਂ ਮੇਰੀ ਅਪੀਲ ਹੈ ਕਿ ਧਰਮ ਤੇ ਅਧਿਆਤਮ ਨੂੰ ਇੱਕੋ ਹੀ ਫਰੇਮ ਦੇ ਵਿੱਚ ਰੱਖ ਕੇ ਨਾ ਸਮਝੋ। ਧਰਮ ਸਿਆਸਤ ਕਰਕੇ ਲੋਕਾਂ ਨੂੰ ਵੰਡਦਾ ਹੈ, ਜਦਕਿ ਅਧਿਆਤਮ ਦੇ ਨਾਲ ਰਾਜਨੀਤੀ ਪ੍ਰੇਰਿਤ ਕੀਤੀ ਜਾ ਸਕਦੀ ਹੈ। ਸਨਾਤਨ ਧਰਮ ਭਾਰਤ ਦੀ ਸਭਿਅਤਾ ਦੀ ਬੁਨਿਆਦ ਹੈ ਔਰ ਇਸ ਨੂੰ ਕਿਸੇ ਇੱਕ ਧਰਮ ਜਾਂ ਕਿਸੇ ਇੱਕ ਸੰਸਥਾ ਦੇ ਵਿੱਚ ਰੂਪ ਦੇ ਵਿੱਚ ਨਹੀਂ ਦੇਖਿਆ ਜਾ ਸਕਦਾ, ਨਾ ਹੀ ਕੋਈ ਸਿਆਸੀ ਦਲ ਇਸ ਦੇ ਉੱਤੇ ਆਪਣਾ ਹੱਕ ਜਤਾ ਸਕਦਾ। ਦਰਅਸਲ ਡਾਕਟਰ ਗੀਤਾਂਜਲੀ ਨੇ 25 ਜੁਲਾਈ ਨੂੰ ਨੌਜਵਾਨਾਂ ਦੇ ਅੰਦੋਲਨ ਦੇ ਉੱਤੇ ਜਿੱਤ ਦੀ ਜਿਹੜੀ ਹੋਈ ਸੀ ਜਾਂ ਜਦੋਂ ਵੀ ਸਿੱਖਿਆ ਮੰਤਰੀ ਨੂੰ ਹਟਾਇਆ ਗਿਆ ਸੀ ਉਸ ਤੋਂ ਬਾਅਦ ਇੱਕ ਪੋਸਟ ਪਾਈ ਸੀ ਜਿਸ ਦੇ ਵਿੱਚ ਉਹਨਾਂ ਨੇ ਇਸ ਅੰਦੋਲਨ ਨੂੰ ਸਨਾਤਨ ਧਰਮ ਦੇ ਨਾਲ ਜੋੜ ਕੇ ਇਸ ਦੇ ਖਿਲਾਫ ਲੋਕਾਂ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਹੋਇਆਂ ਅੰਦੋਲਨ ਦੇ ਵਿੱਚ ਦੇਸ਼ ਭਰ ਦੇ ਨੌਜਵਾਨਾਂ ਦਾ ਜਿਹੜਾ ਉਸਦਾ ਸਰਾਹਨਾ ਕੀਤੀ ਸੀ। ਦੱਸ ਦਈਏ ਕਿ ਡਾਕਟਰ ਗੀਤਾਂਜਲੀ ਨੇ ਇੱਕ ਇੰਟਰਵਿਊ ਦੇ ਵਿੱਚ ਖੁਦ ਨੂੰ ਪਹਿਲਾਂ ਪ੍ਰੈਕਟਿਸਿੰਗ ਹਿੰਦੂ ਯਾਨੀ ਹਿੰਦੂ ਰੀਤੀ ਰਿਵਾਜ਼ਾਂ ਦਾ ਪਾਲਣ ਕਰਨ ਵਾਲੀ ਵੀ ਦੱਸਿਆ ਸੀ। ਤਾਜ਼ਾ ਪੋਸਟ ਦੇ ਵਿੱਚ ਉਹਨਾਂ ਲਿਖਿਆ ਕਿ ਜੇਕਰ ਕਿਸੇ ਨੇ ਦੁਨੀਆਂ ਨੂੰ ਇਹ ਦਿਖਾਇਆ ਹੈ ਕਿ ਭਾਰਤ ਵਿਸ਼ਵ ਗੁਰੂ ਹੋਣਾ ਅਸਲ ਦੇ ਵਿੱਚ ਕਿਉਂ ਮਾਇਨੇ ਰੱਖਦਾ ਹੈ ਤਾਂ ਉਹ ਸਾਡੀ ਜੈਨਜ਼ੀ ਹੈ। ਉਹਨਾਂ ਨੇ ਸਨਾਤਨ ਦੇ ਉੱਤੇ ਪ੍ਰਚਾਰ ਨਹੀਂ ਕੀਤਾ ਬਲਕਿ ਇਸ ਨੂੰ ਜਿਉਂਆ ਹੈ। ਉਹਨਾਂ ਨੇ ਨਫ਼ਰਤ, ਹਿੰਸਾ ਤੇ ਇਸ ਪੂਰੇ ਅੰਧਕਾਰ ਨੂੰ ਰੋਸ਼ਨੀ ਦਿਖਾਉਂਦਿਆਂ ਹੋਇਆਂ ਹਿੰਮਤ ਤੇ ਤਾਕਤ ਦੇ ਨਾਲ ਦੇਸ਼ ਭਗਤੀ ਦਾ ਮੁਜ਼ਾਹਰਾ ਵੀ ਕੀਤਾ ਹੈ। ਉੱਥੇ ਹੀ ਜਦੋਂ ਵਿਵਾਦਤ ਬਿਆਨਾਂ ਦੀ ਗੱਲ ਆਉਂਦੀ ਹੈ ਤਾਂ ਸਿਆਸਤ ਦੇ ਵਿੱਚ ਇਹਨਾਂ ਨੂੰ ਅੱਡ ਕਰਕੇ ਨਹੀਂ ਦੇਖਿਆ ਜਾ ਸਕਦਾ। ਆਰਐਸਐਸ ਦੇ ਜਿਹੜੇ ਪ੍ਰਮੁੱਖ ਨੇ ਮੋਹਨ ਭਾਗਵਤ, ਉਹਨਾਂ ਨੇ ਐਤਵਾਰ ਦੇ ਦਿਨ ਕਿਹਾ ਕਿ LGBTQ+ ਭਾਈਚਾਰੇ ਨੂੰ ਹੀਨ ਭਾਵਨਾ ਦੇ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ, ਇਹ ਸਮਾਜ ਦਾ ਹਿੱਸਾ ਨੇ। ਹੈਦਰਾਬਾਦ ਦੇ ਵਿੱਚ ਇੱਕ ਪ੍ਰੋਗਰਾਮ ਦੇ ਦਰਮਿਆਨ ਮੰਚ ਤੋਂ ਦਿੱਤੇ ਆਪਣੇ ਬਿਆਨ 'ਚ ਭਾਗਵਤ ਨੇ ਕਿਹਾ ਕਿ ਬਹੁਤ ਸਾਰੀਆਂ ਗੱਲਾਂ ਦਾ ਬਹੁਤ ਸਾਰਾ ਢਿੰਡੋਰਾ ਪਿੱਟਿਆ ਜਾਂਦਾ, LGBTQ ਇਹ ਐਸੇ ਨੇ ਵੈਸੇ ਨੇ, ਇਹਨਾਂ ਦੇ ਅੰਦਰ ਸਭ ਕੁਝ ਚੱਲਦਾ ਹੈ, ਔਰ ਸਮਾਜ ਦੇ ਅੰਦਰ ਹਰ ਕਿਸਮ ਦੇ ਲੋਕ ਹੁੰਦੇ ਨੇ। ਮੋਹਨ ਭਾਗਵਤ ਨੇ ਕਿਹਾ ਕਿ ਕੁਝ ਐਸੇ ਪ੍ਰਕਿਰਤੀ ਦੇ ਲੋਕ ਵੀ ਨੇ ਜਿਨ੍ਹਾਂ ਦੇ ਬਾਰੇ ਕੁਝ ਨਹੀਂ ਕੀਤਾ ਜਾ ਸਕਦਾ, ਪਰ ਇਸ ਦਾ ਕੋਈ ਨਾ ਕੋਈ ਜਿਨ੍ਹਾਂ ਦਾ ਇਲਾਜ ਹੁੰਦਾ ਉਹਨਾਂ ਦਾ ਇਲਾਜ ਹੋ ਸਕਦਾ, ਪਰ ਜਿਹੜੇ ਲਾ ਇਲਾਜ ਨੇ ਉਹ ਵੀ ਮਨੁੱਖ ਨੇ, ਉਹਨਾਂ ਨੂੰ ਵੀ ਜੀਣ ਦਾ ਅਧਿਕਾਰ ਹੈ, ਉਹਨਾਂ ਨੂੰ ਸਮਾਜ ਤੋਂ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ। ਅਜਿਹੀ ਵਿਵਸਥਾ ਦੇ ਵਿੱਚ ਗਾਜਾ ਬਾਜਾ ਜਾਂ ਫਾਲਤੂ ਦਾ ਹੋ ਹੱਲਾ ਕਰਨਾ ਵੀ ਚੰਗਾ ਨਹੀਂ ਹੈ। ਪ੍ਰਸ਼ਨ ਆਉਣਗੇ ਪਰ ਉਹਨਾਂ ਦਾ ਜੇਕਰ ਉੱਤਰ ਨਹੀਂ ਹੈ ਤਾਂ ਇਹਨਾਂ ਦੇ ਉੱਤੇ ਚੁੱਪ ਵੱਟ ਲੈਣੀ ਚਾਹੀਦੀ ਹੈ। ਅਸਲ ਦੇ ਵਿੱਚ ਉਹਨਾਂ ਨੇ ਜਿਹੜੇ ਇਸ ਤੋਂ ਪਹਿਲਾਂ LGBT ਭਾਈਚਾਰੇ ਦੇ ਲੋਕਾਂ ਦੀ ਤਰਫ ਤੋਂ ਜਿਹੜੇ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਦੇ ਦਰਮਿਆਨ ਜਸ਼ਨ ਮਨਾਏ ਗਏ ਸੀ, ਉਸ ਦੇ ਉੱਤੇ ਟਿੱਪਣੀ ਨਹੀਂ ਕੀਤੀ ਹੈ, ਬਲਕਿ ਉਸ ਦੇ ਨਾਲ ਜੁੜੀ ਹੋਈ ਇਹ ਇੱਕ ਟਿੱਪਣੀ ਸਾਹਮਣੇ ਆਈ ਹੈ। ਵੈਸੇ ਹੁਣ ਸੜਕ ਤੇ ਸਭ ਕੁਝ ਖਤਮ ਹੋ ਗਿਆ ਤੇ ਸੰਸਦ ਦੇ ਵਿੱਚ ਹੁਣ ਬਹੁਤ ਕੁਝ ਹੋਣਾ। ਪਾਰਲੀਮੈਂਟਰੀ ਸੈਸ਼ਨ ਚੱਲ ਰਿਹਾ, ਮੌਨਸੂਨ ਸੈਸ਼ਨ, ਪਹਿਲਾ ਹਫਤਾ ਤਾਂ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਤੇ ਹੰਗਾਮੇ 'ਚ ਗੁਜ਼ਰ ਗਿਆ, ਅੱਜ ਸੋਮਵਾਰ ਤੋਂ ਦੂਸਰਾ ਹਫਤਾ ਸ਼ੁਰੂ ਹੋ ਰਿਹਾ। ਇਸ ਹਫਤੇ ਦਾ ਪਹਿਲਾ ਹੀ ਦਿਨ ਜਿਹੜਾ ਦੂਸਰੇ ਹਫਤੇ ਦਾ ਕਾਫੀ ਖਾਸ ਹੈ, ਕਿਉਂਕਿ ਅੱਜ ਦੇ ਦਿਨ ਹੀ ਕੇਂਦਰ ਸਰਕਾਰ ਪੇਪਰ ਲੀਕ ਦੇ ਖਿਲਾਫ ਇੱਕ ਤਾਂ ਵੱਡਾ ਬਿੱਲ ਪੇਸ਼ ਕਰੇਗੀ। ਇਹ ਵੀ ਦੇਖਣਾ ਹੋਏਗਾ ਕਿ ਪ੍ਰਧਾਨ ਮੰਤਰੀ ਪਹਿਲਾ ਹਫਤਾ ਪਾਰਲੀਮੈਂਟ ਦੇ ਵਿੱਚ ਗਾਇਬ ਰਹਿਣ ਤੋਂ ਬਾਅਦ ਅੱਜ ਆਉਂਦੇ ਨੇ ਜਾਂ ਨਹੀਂ। ਜੇਕਰ ਪ੍ਰਧਾਨ ਮੰਤਰੀ ਅੱਜ ਆਉਂਦੇ ਨੇ ਤਾਂ ਹੰਗਾਮਾ ਤਾਂ ਵੈਸੇ ਹੀ ਹੋਏਗਾ। ਖ਼ਬਰ ਏਜੰਸੀ PTI ਦੇ ਹਵਾਲੇ ਦੇ ਨਾਲ ਭਾਰਤੀ ਮੀਡੀਆ ਅਖਬਾਰਾਂ ਜਾਂ TV ਚੈਨਲਾਂ ਨੇ ਖ਼ਬਰ ਪ੍ਰਕਾਸ਼ਿਤ ਪ੍ਰਸਾਰਿਤ ਕੀਤੀ ਹੈ ਕਿ ਪਾਰਲੀਮੈਂਟ ਦੇ ਵਿੱਚ ਅੱਜ ਦੀ ਸਵੇਰ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਮਲਲਿਕਾਰਜੁਨ ਖੜਗੇ, ਉਹਨਾਂ ਨੇ ਸਭ ਤੋਂ ਪਹਿਲਾਂ ਇੰਡੀਆ ਗੱਠਜੋੜ ਦੀ ਬੈਠਕ ਕਰਨੀ ਹੈ। ਇਸ ਦੇ ਵਿੱਚ ਵਿਰੋਧੀ ਧਿਰ ਜਿਹੜਾ ਆ ਇੰਡੀਆ ਗੱਠਜੋੜ ਹੈ ਉਹ ਐਂਟੀ ਪੇਪਰ ਲੀਕ ਕਾਨੂੰਨ ਦੇ ਵਿੱਚ ਸੋਧ ਦੇ ਨਾਲ ਜੁੜੇ ਹੋਏ ਬਿੱਲਾਂ ਨੂੰ ਲੈ ਕੇ ਜਾਂ ਬਿੱਲ ਦੇ ਅੰਦਰ ਜਿਹੜੇ ਅਲੱਗ ਅਲੱਗ ਮਦਾਂ ਨੇ ਉਹਨਾਂ ਨੂੰ ਲੈ ਕੇ ਆਪਣੀ ਰਣਨੀਤੀ ਤੈਅ ਕਰੇਗਾ, ਕਿਉਂਕਿ ਹਾਲੇ ਤੱਕ ਵਿਰੋਧੀ ਧਿਰ ਇਸ ਚੀਜ਼ ਦੇ ਲਈ ਤਿਆਰ ਨਹੀਂ ਹੋ ਸਕਿਆ। ਜਿੰਨੀ ਤੇਜ਼ੀ ਦੇ ਨਾਲ ਸਰਕਾਰ ਨੇ ਹਾਈ ਪਾਵਰਡ ਕਮੇਟੀ ਬਣਾ ਦਿੱਤੀ ਹੈ, ਇਸ ਬਿੱਲ ਨੂੰ ਲਿਆਉਣ ਦੀ ਗੱਲ ਕੀਤੀ ਹੈ। ਸਰਕਾਰ ਦਾ ਏਜੰਡਾ ਤਾਂ ਇਹੀ ਹੈ ਕਿ ਇਸ ਮਸਲੇ ਦੇ ਉੱਤੇ ਜਿੰਨਾ ਇਸ ਨੂੰ ਨੱਪਿਆ ਜਾ ਸਕਦਾ ਔਰ ਜਿੰਨੀ ਇਸ ਦੇ ਉੱਤੇ ਮਿੱਟੀ ਪਾਈ ਜਾ ਸਕਦੀ ਔਰ ਜਿੰਨਾ ਆਪਣੀ ਅਕਸ ਨੂੰ ਜਾਂ ਇਮੇਜ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਉਹ ਕੀਤੀਆਂ ਜਾਣ। ਔਰ ਲੋਕ ਸਭਾ ਦੇ ਵਿੱਚ ਪਬਲਿਕ ਐਗਜ਼ਾਮੀਨੇਸ਼ਨ ਅਮੈਂਡਮੈਂਟ ਬਿੱਲ 2026 ਨੂੰ ਲੈ ਕੇ ਹਾਲੇ ਤੱਕ ਵਿਰੋਧੀ ਧਿਰ ਦੀ ਤਰਫ ਤੋਂ ਕਿਸੇ ਦਾ ਵੀ ਕੋਈ ਬਿਆਨ ਸਾਹਮਣੇ ਨਹੀਂ ਆਇਆ, ਪਰ ਮੋਟੇ ਤੌਰ ਤੇ ਖਬਰਾਂ ਦੇ ਵਿੱਚ ਇਹ ਪਤਾ ਚੱਲ ਰਿਹਾ ਕਿ ਇਸ ਬਿੱਲ ਦੇ ਵਿੱਚ ਪੇਪਰ ਲੀਕ ਜਾਂ ਇਸ ਕਿਸਮ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਘੱਟੋ ਘੱਟ 5 ਸਾਲ, ਵੱਧ ਤੋਂ ਵੱਧ 10 ਸਾਲ ਦੀ ਕੈਦ ਦੀ ਸਜ਼ਾ, ₹50 ਲੱਖ ਤੱਕ ਦਾ ਜੁਰਮਾਨਾ ਜਾਂ ਦੋਵੇਂ ਸੁਣਾਏ ਜਾਣ ਦਾ ਇੱਕ ਵਿਕਲਪ ਰੱਖਿਆ ਗਿਆ ਹੈ। ਉੱਥੇ ਹੀ ਹੋਰਨਾ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਵਾਲੇ ਪਾਸੇ ਦੇ ਵੱਲ ਵੀ ਆ ਜਾਂਦੇ। ਸਭ ਤੋਂ ਪਹਿਲਾਂ ਆਸਟ੍ਰੇਲੀਆ ਸਰਕਾਰ ਦੀ ਤਰਫ ਤੋਂ ਮੱਧ ਪੂਰਬ ਦੇ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਇੱਕ ਚੇਤਾਵਨੀ ਦਿੱਤੀ ਗਈ ਹੈ। ਕਿਹਾ ਗਿਆ ਹੈ ਕਿ ਮੱਧ ਪੂਰਬ ਦੇ ਵਿੱਚ ਹਾਲ ਫਿਲਹਾਲ ਹਾਲਾਤ ਜਿਹੜੇ ਨੇ ਉਹ ਸੁਧਰਨਗੇ ਨਹੀਂ ਕਿਹਾ ਜਾ ਸਕਦਾ, ਪਰ ਫੈਡਰਲ ਸਰਕਾਰ ਨੇ ਮਿਡਲ ਈਸਟ ਦੇ ਲਈ ਇਹ ਵਾਰਨਿੰਗ ਜਾਰੀ ਕੀਤੀ ਹੈ। ਵਿਦੇਸ਼ ਮੰਤਰੀ ਪੈਨੀ ਵੋਂਗ ਤੇ ਅਸਿਸਟੈਂਟ ਵਿਦੇਸ਼ ਮੰਤਰੀ ਮੈਟ ਥੈਸਵਿਤ ਨੇ ਕਿਹਾ ਹੈ ਕਿ ਆਸਟ੍ਰੇਲੀਅਨ ਲੋਕਾਂ ਨੂੰ ਬੇਲੋੜਾ ਜਿਹੜਾ ਸਫ਼ਰ ਹੈ, ਖਾਸ ਤੌਰ ਦੇ ਉੱਤੇ ਯਮਨ ਵਾਲੇ ਪਾਸੇ 'ਚ ਜਿੱਥੇ ਹੂਤੀਆਂ ਦੇ ਕੰਟਰੋਲ ਵਾਲੇ ਇਲਾਕੇ ਦੇ ਉੱਤੇ ਹਮਲੇ ਲਗਾਤਾਰ ਕੀਤੇ ਜਾ ਰਹੇ ਨੇ, ਓਮਾਨ, UAE, ਕਤਰ, ਇਸ ਸਾਰੀ ਬੈਲਟ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ, ਜੇਕਰ ਲੋੜ ਨਾ ਹੋਵੇ ਤਾਂ ਇਹਨਾਂ ਪਾਸਿਆਂ ਵੱਲ ਟਰੈਵਲ ਨਾ ਕੀਤਾ ਜਾਵੇ। ਏਅਰ ਅਰੇਬੀਆ ਨੇ ਆਪਣੀਆਂ ਬਹੁਤ ਸਾਰੀਆਂ ਫਲਾਈਟਸ ਜਿਹੜੀਆਂ ਨੇ ਉਹ ਕੈਂਸਲ ਕਰ ਦਿੱਤੀਆਂ ਸੀ, ਪਹਿਲਾਂ ਸ਼ਾਰਜਾ ਦੇ ਨਾਲ ਆਬੂ ਧਾਬੀ, ਕੁਵੈਤ ਤੇ ਬਹਿਰੀਨ ਦੇ ਨਾਲ ਜੁੜੀਆਂ ਹੋਈਆਂ। ਇਹਨਾਂ ਸਾਰੀਆਂ ਫਲਾਈਟਸ ਨੂੰ ਰੱਦ ਕਰਨ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਵੀ ਹਵਾਈ ਅੱਡਿਆਂ ਦੇ ਉੱਤੇ ਇਹਨਾਂ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਵੈਸੇ UAE, ਬਹਿਰੇਨ, ਕੁਵੈਤ, ਓਮਾਨ, ਕਤਰ, ਇਹ ਪੂਰੀ ਦੀ ਪੂਰੀ ਏਅਰ ਸਪੇਸ ਜਿਹੜੀ ਹੈ ਇਹ 29 ਜੁਲਾਈ ਤੱਕ ਯੂਰੋਪੀਅਨ ਯੂਨੀਅਨ ਦੀ ਤਰਫ ਤੋਂ ਕਨਫਲਿਕਟ ਜ਼ੋਨ ਐਲਾਨੀ ਗਈ ਹੈ ਤੇ ਉਸੇ ਦੇ ਉੱਤੇ ਅਮਲ ਕਰਦੇ ਹੋਇਆਂ ਆਸਟ੍ਰੇਲੀਆ ਨੇ ਵੀ ਇਹ ਐਲਾਨ ਕੀਤਾ ਹੈ। ਉਧਰ ਦੂਸਰੇ ਪਾਸੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੁਆਰਾ ਆਸਟ੍ਰੇਲੀਆ ਸਣੇ 60 ਮੁਲਕਾਂ ਦੇ ਉੱਤੇ ਥੋਪੇ ਗਏ ਜਿਹੜਾ ਟੈਰਿਫ ਹੈ ਉਸ ਦੀ ਵਿਰੋਧਤਾ ਕਰਨਗੇ, ਇਤਰਾਜ਼ ਜਤਾਣਗੇ ਅਧਿਕਾਰਕ ਤੌਰ ਦੇ ਉੱਤੇ। ਦੱਸ ਦਈਏ ਕਿ ਅਮਰੀਕਾ ਨੇ ਲੇਬਰ ਸਪਲਾਈ ਚੇਨ ਦੇ ਮਾਫ ਕਰਨਾ ਸਪਲਾਈ ਚੇਨ ਦੇ ਵਿੱਚ ਸਲੇਵਡ ਲੇਬਰ ਦਾ ਇਲਜ਼ਾਮ ਲਗਾ ਕੇ ਆਸਟ੍ਰੇਲੀਆ ਸਣੇ 60 ਦੇਸ਼ਾਂ ਦੇ ਉੱਤੇ ਅਮਰੀਕਾ ਦੇ ਵਿੱਚ ਭੇਜੇ ਜਾਣ ਵਾਲੇ ਸਮਾਨ ਦੇ ਉੱਤੇ 12.5% ਦਾ ਟੈਰਿਫ ਲਗਾ ਦਿੱਤਾ ਸੀ। ਯਾਨੀ ਕਿ ਆਸਟ੍ਰੇਲੀਅਨ ਸਮਾਨ ਜਿਹੜਾ ਅਮਰੀਕੀ ਬਾਜ਼ਾਰਾਂ ਦੇ ਵਿੱਚ ਜਾਏਗਾ ਉਹ ਇੰਨਾ ਮਹਿੰਗਾ ਵਿਕੇਗਾ। ਆਸਟ੍ਰੇਲੀਆ ਦੇ ਟ੍ਰੇਡ ਮਿਨਿਸਟਰ ਡੌਨ ਫੈਰਲ ਨੇ ਇਸ ਬਾਰੇ ਅੱਜ ਸਵੇਰ ਵੇਲੇ ABC ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਰੇਡੀਓ ਦੇ ਉੱਤੇ ਕਿ ਪ੍ਰਧਾਨ ਮੰਤਰੀ ਇਸ ਦਾ ਇਤਰਾਜ਼ ਜਤਾਣਗੇ। ABC ਦੀ ਇੱਕ ਜਿਹੜੀ ਇਨਸਾਈਡਰ ਨਾਮ ਦਾ ਇੱਕ ਪ੍ਰੋਗਰਾਮ ਹੈ ਉਸ ਦੇ ਵਿੱਚ ਦੱਸਿਆ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਦਾ ਇਹ ਫੈਸਲਾ ਬਿਲਕੁਲ ਗਲਤ ਹੈ। ਇਸ ਦਰਮਿਆਨ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਅਮਰੀਕਾ ਸੰਬੰਧਾਂ ਦੇ ਉੱਤੇ ਇਸ ਦੇ ਅਸਰ ਪੈਣਗੇ। ਹਾਲਾਂਕਿ ਆਸਟ੍ਰੇਲੀਆ ਨੇ ਦੁਨੀਆ ਦੇ ਦੂਸਰੇ ਦੇਸ਼ਾਂ ਦੇ ਨਾਲ ਰਲ ਕੇ ਇਸ ਦੀ ਕੋਈ ਯੋਜਨਾ ਲਿਖੀ ਹੈ ਇਸ ਤਾਂ ਇਹ ਤਾਂ ਨਹੀਂ ਕਿਹਾ ਜਾ ਸਕਦਾ, ਪਰ ਮੱਧ ਪੂਰਬ ਦੇ ਵਿੱਚ ਚੱਲ ਰਹੇ ਕੌਨਫਲਿਕਟ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਆਸਟ੍ਰੇਲੀਆ ਇਸ ਕਿਸਮ ਦੇ ਨਾਲ ਸਮਾਨ ਨੂੰ ਹੋਰ ਮਹਿੰਗਾ ਅਮਰੀਕਾ ਹੋਰ ਮਹਿੰਗਾ ਸਮਾਨ ਕਿਉਂ ਕਰ ਰਿਹਾ ਇਸ ਦੇ ਉੱਤੇ ਇਤਰਾਜ਼ ਜਤਾਏ ਗਏ ਨੇ। ਉਧਰ ਦੱਸ ਦਈਏ ਕਿ ਇਸੇ ਦੇ ਨਾਲ ਜੁੜਦੀ ਇੱਕ ਖਬਰ ਇਹ ਵੀ ਸਾਹਮਣੇ ਆਈ ਹੈ ਕਿ ਫੈਡਰਲ ਸਰਕਾਰ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਪੈਟਰੋਲ ਨੂੰ ਸਸਤਾ ਕਰਨ ਦੇ ਲਈ ਜਿਹੜਾ ਐਕਸਾਈਜ਼ ਕੱਟ ਲਗਾਇਆ ਗਿਆ ਸੀ ਉਸਨੂੰ ਹੋਰ ਅੱਗੇ ਵਧਾਇਆ ਜਾਏਗਾ ਜਾਂ ਨਹੀਂ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਸਪਸ਼ਟ ਕਰ ਦਿੱਤਾ ਹੈ ਇੱਕ ਸ਼ਬਦ ਦੇ ਵਿੱਚ ਨਹੀਂ। ਦੱਸ ਦਈਏ ਕਿ 1 ਅਗਸਤ ਤੱਕ ਇਹ ਸਸਤੇ ਪੈਟਰੋਲ ਦਾ ਜਿਹੜਾ ਇੱਕ ਐਕਸਾਈਜ਼ ਕੱਟ ਮਿਲ ਰਿਹਾ ਸੀ। ਜਿਹੜੀ ਮੱਧ ਪੂਰਬ ਦੇ ਵਿੱਚ ਜੰਗ ਛਿੜੀ ਸੀ ਉਸ ਤੋਂ ਬਾਅਦ 32% ਐਕਸਾਈਜ਼ ਕੱਟ ਲਗਾਇਆ ਗਿਆ ਸੀ। ਯਾਨੀ ਕਿ ਪੈਟਰੋਲ 32 ਸੈਂਟ ਪਰ ਲੀਟਰ ਜਿਹੜਾ ਸਰਕਾਰ ਦੀ ਤਰਫ ਤੋਂ ਸਸਤਾ ਕਰਕੇ ਦਿੱਤਾ ਜਾ ਰਿਹਾ ਸੀ ਜੋ ਵੀ ਰੋਜ਼ਾਨਾ ਦੀਆਂ ਕੀਮਤਾਂ ਹੋ ਰਹੀਆਂ ਸੀ। ਉਸ ਤੋਂ ਬਾਅਦ ਉਸ ਨੂੰ ਜੂਨ ਮਹੀਨੇ ਤੋਂ ਬਾਅਦ 30 ਜੂਨ ਤੋਂ ਬਾਅਦ ਜਿਹੜਾ ਸੀ 1 ਅਗਸਤ ਤੱਕ 16 ਸੈਂਟ ਕਰ ਦਿੱਤਾ ਗਿਆ, ਪਰ ਹੁਣ ਉਸ ਨੂੰ ਹੋਰ ਅੱਗੇ ਨਹੀਂ ਵਧਾਇਆ ਜਾਏਗਾ। 16 ਸੈਂਟ ਜਾਂ ਇੰਨੀ ਹੀ ਜਿਹੜੀ ਐਕਸਾਈਜ਼ ਕੱਟ ਹੈ ਉਸ ਨੂੰ ਹੋਰ ਅੱਗੇ ਨਹੀਂ ਵਧਾਇਆ ਜਾਣਾ। ਇਸ ਦੇ ਬਾਰੇ ਵੀ ਐਂਥਨੀ ਅਲਬਨੀ ਸਰਕਾਰ ਦੀ ਤਰਫ ਤੋਂ ਸਪਸ਼ਟੀਕਰਨ ਦੇ ਦਿੱਤਾ ਗਿਆ ਹੈ। ਉੱਥੇ ਜੇ ਸਿਆਸਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ 4 ਮਹੀਨੇ ਬਚੇ ਨੇ ਹੁਣ ਵਿਕਟੋਰੀਆ ਦੀਆਂ ਚੋਣਾਂ ਨੂੰ ਲੈ ਕੇ, ਔਰ ਪ੍ਰੀਮੀਅਰ ਜਸਿੰਟਾ ਐਲਨ ਇੱਕ ਵਾਰ ਫਿਰ ਤੋਂ ਲੀਡਰਸ਼ਿਪ ਚੈਲੰਜ ਫੇਸ ਕਰ ਸਕਦੇ ਨੇ। ਦੱਸ ਦਈਏ ਕਿ ਲੇਬਰ ਦੇ ਜਿਹੜੇ ਪਾਵਰ ਬ੍ਰੋਕਰ ਨੇ ਉਹਨਾਂ ਦੀ ਐਤਵਾਰ ਰਾਤ ਇੱਕ ਬੈਠਕ ਹੋਈ ਸੀ। ਦੇਖਿਆ ਗਿਆ ਕਿ ਜਸਿੰਟਾ ਐਲਨ ਦੇ ਹੱਕ ਦੇ ਵਿੱਚ ਕਿੰਨੇ ਕੁ ਜਿਹੜੇ ਕੈਬਨਿਟ ਮੈਂਬਰ ਨੇ ਜਾਂ ਲੇਬਰ ਪਾਰਟੀ ਦੀ ਕੌਕਸ ਦੇ ਵਿੱਚ ਕਿੰਨੇ ਕੁ ਲੋਕ ਖੜੇ ਹੁੰਦੇ ਨੇ। ਨਵੰਬਰ ਮਹੀਨੇ ਦੀਆਂ ਚੋਣਾਂ ਤੋਂ ਪਹਿਲਾਂ ਜਸਿੰਟਾ ਐਲਨ ਦੇ ਉੱਤੇ ਕੁਰਸੀ ਛੱਡਣ ਦਾ ਦਬਾਅ ਪਹਿਲੀ ਵਾਰ ਤਾਂ ਨਹੀਂ ਬਣ ਰਿਹਾ, ਪਹਿਲਾਂ ਵੀ ਕਈ ਵਾਰ ਬਣ ਚੁੱਕੇ ਆ, ਪਿਛਲੇ ਮਹੀਨਿਆਂ ਦੇ ਵਿੱਚ ਵੀ ਹੋ ਚੁੱਕਿਆ ਹੈ। ਅਦਾਰੇ ABC ਦੀ ਤਰਫ ਤੋਂ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਇੱਕ ਡੈਲੀਗੇਸ਼ਨ ਜਿਹੜਾ ਹੈ ਲੇਬਰ ਪਾਰਟੀ ਦਾ ਉਹ ਅੱਜ ਦੇ ਦਿਨ, ਕਿਉਂਕਿ ਕੌਕਸ ਦੀ ਬੈਠਕ ਹੋਣੀ ਹੈ ਤੇ ਫਿਰ ਪਾਰਲੀਮੈਂਟ ਦਾ ਸੈਸ਼ਨ ਵੀ ਸ਼ੁਰੂ ਹੋ ਜਾਣਾ ਸੂਬਾਈ ਪਾਰਲੀਮੈਂਟ ਦਾ ਵਿਕਟੋਰੀਆ ਦਾ, ਤੇ ਇਹ ਆਖਰੀ ਸੈਸ਼ਨ ਹੋਏਗਾ ਜਸਿੰਟਾ ਐਲਨ ਸਰਕਾਰ ਦੇ ਲਈ। ਕਿਉਂਕਿ ਜੇਕਰ ਮੰਗਲਵਾਰ ਦੇ ਦਿਨ ਤੱਕ ਜਸਿੰਟਾ ਐਲਨ ਅਸਤੀਫਾ ਨਹੀਂ ਦਿੰਦੇ ਅਦਾਰੇ ABC ਦੀ ਖਬਰ ਦੇ ਮੁਤਾਬਕ, ਤਾਂ ਉਹਨਾਂ ਤੇ ਕੁਝ ਪਾਰਟੀ ਦੇ ਅੰਦਰੂਨ ਲੋਕ ਜਿਹੜੇ ਨੇ ਉਹ ਦਬਾਅ ਪਾ ਸਕਦੇ ਨੇ। ਹਾਲਾਂਕਿ ਕੈਬਨਿਟ ਦੀ ਬੈਠਕ ਵੀ ਅੱਜ ਦੇ ਦਿਨ ਹੋਣੀ ਹੈ ਔਰ ਇਸ ਦੇ ਵਿੱਚ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਹੈ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਸ ਨੂੰ ਨੱਪਣ ਦੇ ਲਈ ਜਿਹੜਾ ਇੱਕ ਅੱਜ ਦੇ ਦਿਨ ਇਸ ਬੈਠਕ ਦਾ ਪ੍ਰਮੁੱਖ ਏਜੰਡਾ ਹੋਏਗਾ। ਪਰ ਜਸਿੰਟਾ ਐਲਨ ਤੋਂ ਸਵਾਲ ਜਵਾਬ ਕੀਤੇ ਜਾਂਦੇ ਨੇ, ਉਹਨਾਂ ਤੋਂ ਜਵਾਬਦੇਹੀ ਦੀ ਤੈਅ ਕੀਤੀ ਜਾਂਦੀ ਹੈ ਜਾਂ ਨਹੀਂ ਇਹ ਹਾਲੇ ਪਤਾ ਚੱਲੇਗਾ। ਹੋ ਸਕਦਾ ਹੈ ਕਿ ਸੋਮਵਾਰ ਸ਼ਾਮ ਦੇ ਅੱਜ ਦੇ ਖਬਰਾਂ ਦੇ ਬੁਲੇਟਿਨ ਚ ਜਾਂ ਵੱਧ ਤੋਂ ਵੱਧ ਕੱਲ ਸਵੇਰ ਦੇ ਬੁਲੇਟਿਨ ਦੇ ਵਿੱਚ ਤੁਹਾਨੂੰ ਇਸ ਬਾਰੇ ਅਸੀਂ ਵਧੇਰੇ ਜਾਣਕਾਰੀ ਦੇ ਸਕਾਂਗੇ। ਪਰ ਇੱਕ ਗੱਲ ਜਿਹੜੀ ਤੈਅ ਹੋ ਚੁੱਕੀ ਹੈ ਜਿਸ ਵੇਲੇ ਖਬਰਾਂ ਦੀ ਤੁਸੀਂ ਲਾਈਵ ਸਾਂਝਾ ਪਾ ਰਹੇ ਹੋ, ਹੁਣ ਤੋਂ ਠੀਕ 4.5 ਘੰਟੇ ਬਾਅਦ ਤੁਹਾਡੇ ਫੋਨ ਦੇ ਉੱਤੇ ਇੱਕ ਆਵਾਜ਼ ਸੁਣਾਈ ਦੇਣੀ ਹੈ। ਆਵਾਜ਼ ਜਿਹੜੀ ਕਿ ਬੜੀ ਹੀ ਅਜੀਬ ਤੁਹਾਨੂੰ ਲੱਗੇਗੀ। ਇਸ ਆਵਾਜ਼ ਨੂੰ ਤੁਸੀਂ ਧਿਆਨ ਜ਼ਰੂਰ ਰੱਖਿਓ ਕਿਉਂਕਿ ਇੱਕ ਕ੍ਰਿਟੀਕਲ ਔਜ਼ ਅਲਰਟ ਜਿਹੜਾ ਹੈ ਉਹ ਮੈਸੇਜ ਤੁਹਾਡੇ ਫੋਨਾਂ ਦੇ ਉੱਤੇ ਅੱਜ ਦੇ ਦਿਨ ਆਣਾ ਹੈ। ਔਜ਼ ਅਲਰਟ ਇੱਕ ਕਿਸਮ ਦਾ ਅਲਰਟ ਸਿਸਟਮ ਹੈ ਜਿਹੜਾ ਆਸਟ੍ਰੇਲੀਆ ਸਰਕਾਰ ਦੀ ਤਰਫ ਤੋਂ ਜਾਂ ਆਸਟ੍ਰੇਲੀਆ ਦੇ ਸੂਬਿਆਂ ਦੀ ਤਰਫ ਤੋਂ ਅਪਣਾਇਆ ਜਾਣਾ। ਅਕਤੂਬਰ ਮਹੀਨੇ ਤੋਂ ਇਸ ਨੂੰ ਬਕਾਇਦਾ ਅਪਣਾਇਆ ਜਾਏਗਾ। ਅੱਜ ਤਾਂ ਮਹਿਜ਼ ਇਸ ਦੀ ਟੈਸਟਿੰਗ ਹੋਏਗੀ। ਨਿਊ ਸਾਊਥ ਵੇਲਸ, ਵਿਕਟੋਰੀਆ, ਕੁਇਨਜ਼ਲੈਂਡ, ਤਸਮੇਨੀਆ ਤੇ ACT ਕੈਨਬਰਾ ਦੇ ਵਿੱਚ ਜੇਕਰ ਤੁਸੀਂ ਰਹਿੰਦੇ ਹੋ ਤਾਂ ਦੁਪਹਿਰ ਦਾ 2 ਵਜੇ ਦਾ ਸਮਾਂ ਹੋਏਗਾ ਇੱਥੋਂ ਦੇ ਸਥਾਨਕ ਸਮੇਂ ਦੇ ਮੁਤਾਬਕ। ਸਾਊਥ ਆਸਟ੍ਰੇਲੀਆ ਤੇ ਨਾਰਦਰਨ ਟੈਰੀਟਰੀ ਦੇ ਵਿੱਚ ਰਹਿੰਦੇ ਹੋ ਤਾਂ ਉੱਥੋਂ ਦੇ ਸਥਾਨਕ ਸਮੇਂ ਦੇ ਮੁਤਾਬਕ ਦੁਪਹਿਰ ਦਾ 1:30 ਵਜਿਆ ਹੋਏਗਾ ਤੇ ਜੇਕਰ ਵੈਸਟਰਨ ਆਸਟ੍ਰੇਲੀਆ ਚ ਰਹਿੰਦੇ ਹੋ ਤਾਂ ਦੁਪਹਿਰ ਦੇ 12 ਵਜੇ ਹੋਣਗੇ। ਇਸ ਤਰੀਕੇ ਦੇ ਨਾਲ ਉਹ ਸਾਰੇ ਮੋਬਾਈਲ ਡਿਵਾਈਸ ਜਿਨ੍ਹਾਂ ਦੇ ਵਿੱਚ ਸਿਮ ਕਾਰਡ ਨੇ ਜਿਹੜੇ ਕਿਸੇ ਨਾ ਕਿਸੇ ਨੈਟਵਰਕ ਦੇ ਉੱਤੇ ਜੁੜੇ ਹੋਏ ਨੇ ਔਰ ਜਿੰਨੀਆਂ ਵੀ ਸਮਾਰਟ ਵਾਚਿਸ ਨੇ ਔਰ ਜਿੰਨੇ ਵੀ ਟੈਬਲੇਟਸ ਨੇ ਉਹਨਾਂ ਦੇ ਉੱਤੇ ਇਹ ਸਾਊਂਡ ਅੱਜ ਸੁਣਾਈ ਦੇਗੀ ਔਰ ਇੱਕ ਵਾਰ ਅਪੀਅਰ ਹੋਣ ਵਾਲਾ ਇਹ ਮੈਸੇਜ ਆਏਗਾ, ਕ੍ਰਿਟੀਕਲ ਔਜ਼ ਅਲਰਟ। ਹਾਲਾਂਕਿ ਦੱਸ ਦਈਏ ਆਸਟ੍ਰੇਲੀਆ ਦਾ ਨਵਾਂ ਐਮਰਜੈਂਸੀ ਵਾਰਨਿੰਗ ਸਿਸਟਮ ਹੈ, ਕਿਸੇ ਵੀ 10 ਸੈਕਿੰਡ ਦੇ ਲਈ ਤਾਂ ਇਹ ਸਾਊਂਡ ਤੁਹਾਡੇ ਫੋਨ ਦੇ ਉੱਤੇ ਵੱਜੇਗੀ। ਕਿਸੇ ਵੀ ਕਿਸਮ ਦੀ ਭਵਿੱਖ ਦੇ ਵਿੱਚ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਵਕਤ ਆਸਟ੍ਰੇਲੀਅਨ ਲੋਕਾਂ ਨੂੰ, ਉਸ ਘੇਰੇ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਿਵੇਂ ਸੂਚਿਤ ਕੀਤਾ ਜਾਵੇ ਇਹ ਹੋਏਗਾ। ਦੱਸ ਦਈਏ ਕਿ ਤੁਹਾਨੂੰ ਇਹ ਮੈਸੇਜ ਤਾਂ ਵੀ ਪ੍ਰਾਪਤ ਹੋਏਗਾ ਜੇਕਰ ਤੁਸੀਂ ਆਪਣੇ ਫੋਨ ਦੇ ਉੱਤੇ ਡੂ ਨਾਟ ਡਿਸਟਰਬ ਯਾਨੀ DND ਵੀ ਲਗਾ ਰੱਖਿਆ ਹੈ ਤਾਂ। ਹਾਲਾਂਕਿ ਇਸ ਦਰਮਿਆਨ ਇੰਨਾ ਜ਼ਰੂਰ ਹੈ ਕਿ ਜਿਹੜੇ ਫੋਨ ਐਰੋਪਲੇਨ ਮੋਡ ਦੇ ਉੱਤੇ ਨੇ ਉਹਨਾਂ ਦੇ ਉੱਤੇ ਇਹ ਔਜ਼ ਅਲਰਟ ਦਾ ਨੋਟੀਫਿਕੇਸ਼ਨ ਆਣਾ, ਪਰ ਇਹ ਔਜ਼ ਅਲਰਟ ਦਾ ਨੋਟੀਫਿਕੇਸ਼ਨ ਜਿਹੜਾ ਇਹ 1 ਟਾਈਮ ਅਪੀਅਰ ਨੋਟਿਸ ਹੈ, ਯਾਨੀ ਕਿ ਇਹ ਤੁਹਾਡੇ SMS ਦੇ ਵਿੱਚ ਨਹੀਂ ਜਾਏਗਾ, ਇਹ ਤੁਹਾਡੇ ਸੁਨੇਹਿਆਂ ਦੇ ਵਿੱਚ ਸੇਫ ਨਹੀਂ ਹੋਣ ਲੱਗਿਆ। ਇਹ ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਨਵੇਂ ਅਲਰਟ ਸਿਸਟਮ ਦੀ ਲੋੜ ਉਦੋਂ ਪਈ ਸੀ ਜਦੋਂ ਸਾਲ 2020 ਦੇ ਵਿੱਚ ਰਾਇਲ ਕਮਿਸ਼ਨ ਨੇ ਨੈਸ਼ਨਲ ਨੈਚੁਰਲ ਡਿਜ਼ਾਸਟਰ ਅਰੇਂਜਮੈਂਟ ਤਿਆਰ ਕੀਤਾ ਸੀ। ਸਾਲ 2020 ਦੇ ਵਿੱਚ ਜੰਗਲਾਂ ਝਾੜੀਆਂ ਦੀਆਂ ਲੱਗੀਆਂ ਅੱਗਾਂ ਤੋਂ ਬਾਅਦ ਆਮ ਲੋਕਾਂ ਨੂੰ ਸੂਚਿਤ ਕਰਨ ਦੇ ਲਈ ਨੇਮਾ ਯਾਨੀ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਇਸ ਨੂੰ ਸਥਾਪਿਤ ਕਰਨ ਦੀ ਗੱਲ ਕੀਤੀ ਸੀ। ਇੱਕ ਵਾਰ ਫਿਰ ਤੋਂ ਦੱਸ ਦਈਏ ਕਿ SMS ਅਲਰਟ ਸਿਸਟਮ ਨਹੀਂ ਹੈ, ਸਿਰਫ ਇਹ ਮੈਸੇਜ 1 ਟਾਈਮ ਅਪੀਅਰ ਹੋਣ ਵਾਲਾ ਹੈ। ਬੁਸ਼ਫਾਇਰ, ਫਲੱਡਸ, ਸਾਈਕਲੋਨ, ਬਾਇਓ ਸਿਕਿਉਰਿਟੀ ਆਊਟਬ੍ਰੇਕ, ਕਿਸੇ ਕਿਸਮ ਦੀ ਹੈਲਥ ਐਮਰਜੈਂਸੀ, ਕਿਸੇ ਕਿਸਮ ਦੇ ਐਕਟ ਆਫ ਟੈਰਰਿਜ਼ਮ ਦੇ ਹਾਲਾਤ ਦੇ ਵਿੱਚ ਇਸ ਕਿਸਮ ਦਾ ਅਲਰਟ ਜਿਹੜਾ ਤੁਹਾਡੇ ਫੋਨਾਂ ਦੇ ਉੱਤੇ ਆਣਾ। ਕੁਝ ਇੱਕ ਸੂਬਿਆਂ ਨੇ ਇਸ ਤੇ ਇਤਰਾਜ਼ ਜਤਾਏ ਨੇ ਜਿਵੇਂ ਕਿ ਕੁਇਨਜ਼ਲੈਂਡ ਦੇ ਜਿਹੜੇ ਸਰਕਾਰ ਆ ਉਹਨਾਂ ਦਾ ਕਹਿਣਾ ਹੈ ਕਿ ਮੈਸੇਜ ਸਿਰਫ ਅੰਗਰੇਜ਼ੀ ਚ ਨੇ ਸੋ ਬਹੁਤ ਸਾਰੇ ਲੋਕ ਨਹੀਂ ਸਮਝ ਸਕਣਗੇ। ਹਾਲ ਫਿਲਹਾਲ ਔਜ਼ ਅਲਰਟ ਲੈਂਡਲਾਈਨ ਦੇ ਉੱਤੇ ਨਹੀਂ ਹੈ, ਸੋ ਦੂਰ ਦੁਰਾਡੇ ਦੇ ਖੇਤਰਾਂ ਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਸਿਰਫ ਫੋਨ ਲੈਂਡਲਾਈਨ ਲੈਣ ਦੇ ਉੱਤੇ ਹੀ ਨਿਰਭਰ ਕਰਦੇ ਨੇ ਉਹਨਾਂ ਨੂੰ ਕੋਈ ਸੂਚਨਾ ਨਹੀਂ ਮਿਲ ਸਕੇਗੀ। ਤੇ ਤੀਸਰਾ, ਇਸ ਦੇ ਵਿੱਚ ਕੋਈ ਹਾਈਪਰ ਲਿੰਕ ਨਹੀਂ ਹੈ, ਯਾਨੀ ਕਿ ਇਸ ਦੀ ਕੋਈ ਵਧੇਰੇ ਜਾਣਕਾਰੀ ਹਾਸਲ ਨਹੀਂ ਕੀਤੀ ਜਾ ਸਕਦੀ, ਸਿਰਫ ਇੱਕ ਵਾਰ ਅਪੀਅਰ ਹੋਣ ਵਾਲਾ ਇਹ ਸੁਨੇਹਾ ਹੋਏਗਾ। ਅਮਰੀਕਾ ਦੇ ਵਿੱਚ ਇਸ ਕਿਸਮ ਦਾ ਅਲਰਟ ਵਰਤਿਆ ਜਾਂਦਾ, ਉੱਥੇ WEA ਕਿਹਾ ਜਾਂਦਾ ਇਹਨੂੰ, ਵਾਇਰਲੈਸ ਐਮਰਜੈਂਸੀ ਅਲਰਟ, ਪਰ ਉਹ ਸਿਰਫ ਮੌਸਮ ਦੇ ਨਾਲ ਜੁੜੀਆਂ ਹੋਈਆਂ ਜਾਣਕਾਰੀਆਂ ਦੇ ਸੰਦਰਭ ਦੇ ਵਿੱਚ ਹੀ ਜਾਰੀ ਕੀਤਾ ਜਾਂਦਾ। ਜਾਪਾਨ ਦੇ ਵਿੱਚ ਵੀ ਇਸ ਕਿਸਮ ਦਾ ਅਲਰਟ ਸਿਸਟਮ ਵਰਤਿਆ ਗਿਆ ਸੀ, ਖਾਸ ਤੌਰ ਦੇ ਉੱਤੇ ਜਦੋਂ ਜਾਪਾਨ ਦੇ ਵਿੱਚ ਭੂਚਾਲ ਆਏ ਸੀ। ਉਸ ਤੋਂ ਬਾਅਦ ਮੀਟਰੋਲੋਜੀਕਲ ਏਜੰਸੀ ਨੇ ਇਸ ਕਿਸਮ ਦੇ ਜਿਹੜੇ ਅਲਰਟ ਵਰਤਣੇ ਸ਼ੁਰੂ ਕੀਤੇ ਸੀ। ਅਲਰਟ ਸਿਸਟਮ ਅੱਜ ਕੱਲ੍ਹ ਜ਼ਿਆਦਾਤਰ ਦੇਸ਼ਾਂ 'ਚ ਜਿਵੇਂ ਫਰਾਂਸ, ਕੈਨੇਡਾ, ਨਿਊਜ਼ੀਲੈਂਡ ਦੇ ਵਿੱਚ ਬੜਾ ਆਮ ਜਿਹਾ ਹੋ ਗਿਆ ਹੈ। ਆਸਟ੍ਰੇਲੀਆ ਦੇ ਕੋਲ ਐਸਾ ਕੋਈ ਕੌਮੀ ਅਲਰਟ ਸਿਸਟਮ ਹੈ ਨਹੀਂ ਸੀ। ਉੱਥੇ ਕੋਗਨ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਕੋਗਨ ਇੱਕ ਦੂਸਰੀ ਬਰਾਬਰ ਵੈਬਸਾਈਟ ਚਲਾ ਰਹੀ ਹੈ, ਆਪ ਹੀ ਚਲਾ ਰਹੀ ਹੈ, ਔਰ ਉਹਦੇ ਤੇ ਮਹਿੰਗੇ ਭਾਅ ਦੇ ਉੱਤੇ ਸਮਾਨ ਵੇਚਿਆ ਜਾ ਰਿਹਾ। ਸੋ ਇੱਕ ਕਲੋਨ ਕਿਸਮ ਦੀ ਵੈਬਸਾਈਟ ਕਹੀ ਜਾ ਸਕਦੀ ਹੈ ਜਿਹਦੇ ਤੇ ਐਕਸਕਲੂਸਿਵ ਬ੍ਰਾਂਡ ਔਰ ਮਹਿੰਗੇ ਭਾਅ ਦੇ ਉੱਤੇ ਵੇਚੇ ਜਾ ਰਹੇ ਹਨ। ਹਾਲ ਫਿਲਹਾਲ ਇਸ ਦੀ ਸ਼ਿਕਾਇਤ ACCC ਨੂੰ ਭੇਜੀ ਗਈ ਹੈ, ਆਸਟ੍ਰੇਲੀਅਨ ਕੰਜ਼ਿਊਮਰ ਕਮਿਸ਼ਨ ਦੇ ਕੋਲ, ਤੇ ਉਹਨਾਂ ਦੇ ਵਿੱਚ ਹਾਲੇ ਇਸ ਗੱਲ ਦਾ ਤੈਅ ਕੀਤਾ ਜਾਣਾ ਹੈ ਕਿ Kogan.com ਕੀ ਉਤਪਾਦਾਂ ਨੂੰ ਲੈ ਕੇ ਗ੍ਰਾਹਕਾਂ ਦੇ ਵਿੱਚ ਗਲਤ ਜਾਣਕਾਰੀਆਂ ਜਾਂ ਭਰਮਾਊ ਜਾਣਕਾਰੀਆਂ ਫੈਲਾ ਰਹੇ ਹੈ। ਫਿਲਹਾਲ ਕੋਗਨ ਨੇ ਇਹ ਗੱਲ ਕਹੀ ਹੈ ਕਿ ਉਹ ਸਿਰਫ ਐਕਸਕਲੂਸਿਵ ਬ੍ਰਾਂਡ ਵੈਬਸਾਈਟ ਹੈ ਔਰ ਇਸ ਦੇ ਵਿੱਚ ਉਹ ਕੁਝ ਵੀ ਗਲਤ ਨਹੀਂ ਕਰ ਰਹੇ। ਇਸ ਜਦਕਿ ਇਹ ਗੱਲ ਕਹੀ ਜਾ ਰਹੀ ਹੈ ਕਿ ਉਸ ਦੇ ਵਿੱਚ ਕੁਝ ਇੱਕ ਬ੍ਰਾਂਡ ਜਿਹੜੇ ਕੋਗਨ ਦੀ ਵੈਬਸਾਈਟ ਦੇ ਉੱਤੇ ਵੀ ਨੇ ਉਹਨਾਂ ਦੇ ਪ੍ਰਾਈਸਿਸ ਦੇ ਵਿੱਚ ਡਿਫਰੈਂਸ ਦੇਖਿਆ ਜਾ ਰਿਹਾ। ਜੇਕਰ ਅਜਿਹਾ ਹੁੰਦਾ ਤਾਂ ਕੋਗਨ ਨੂੰ ਕੰਜ਼ਿਊਮਰ ਰਾਈਟਸ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਜਾ ਸਕਦਾ। ਦੱਸ ਦਈਏ ਕਿ ਹਾਲ ਫਿਲਹਾਲ ਕੋਗਨ ਦੇ 3.5 ਮਿਲੀਅਨ ਕਸਟਮਰ ਮੰਨੇ ਜਾਂਦੇ ਨੇ ਆਸਟ੍ਰੇਲੀਆ, ਨਿਊਜ਼ੀਲੈਂਡ ਭਰ ਦੇ ਵਿੱਚ। ਡਿਕਸਮਿਥ ਨਾਮ ਦੀ ਜਿਹੜੀ ਕੰਪਨੀ ਆਸਟ੍ਰੇਲੀਆ ਦੇ ਵਿੱਚ ਹੁੰਦੀ ਸੀ ਇਲੈਕਟ੍ਰੋਨਿਕ ਖੇਤਰ ਦੇ ਵਿੱਚ, ਉਸ ਦਾ ਟੇਕ ਓਵਰ ਕਰਨ ਤੋਂ ਬਾਅਦ ਕੋਗਨ ਰਿਟੇਲ ਡਿਜੀਟਲ ਸੈਕਟਰ ਦੀ ਇੱਕ ਸਭ ਤੋਂ ਵੱਡੀ ਕੰਪਨੀ ਬਣ ਗਈ ਸੀ। $790 ਮਿਲੀਅਨ ਦੀ ਗ੍ਰੋਸ ਸੇਲ ਇਹਨਾਂ ਨੇ ਸਾਲ 2025 ਦੇ ਵਿੱਚ ਹੀ ਕੀਤੀ ਹੈ। ਹਰ ਕਿਸਮ ਦਾ ਵਾਈਟ ਗੁੱਡਸ ਤੇ ਹਰ ਕਿਸਮ ਦੇ ਮਾਈਕਰੋਨਿਕ ਪ੍ਰੋਡਕਟ ਕੋਗਨ ਦੇ ਉੱਤੇ ਆਮ ਵਿਕਦੇ ਨੇ। ਉੱਥੇ ਅੱਜ ਦਾ ਦਿਨ ਇਤਿਹਾਸਕ ਹੈ ਸਿਡਨੀ ਦੇ ਏਵੀਏਸ਼ਨ ਹਿਸਟਰੀ ਦੇ ਲਈ, ਕਿਉਂਕਿ ਸਿਡਨੀ ਦਾ ਨਵਾਂ ਹਵਾਈ ਅੱਡਾ ਜਿਹੜਾ ਹੈ ਜਿਹੜਾ

737, ਬੋਇੰਗ 777 ਕਾਰਗੋ ਜਾਂ ਫਿਰ ਬੋਇੰਗ 737 ਤੇ ਏਅਰਬਸ 320 ਜਿਹੜੇ ਨੇ ਉਹ ਉਤਾਰਨ ਦੀ ਗੱਲ ਕੀਤੀ ਹੈ। ਕੁਆਂਟਸ ਫਰੇਟ, ਡੀ ਨਾਟਾ ਕਾਰਗੋ, ਮੈਨਜ਼ਿਸ ਏਵੀਏਸ਼ਨ ਤੇ ਟੈਕਸਲ ਏਅਰ ਦੀ ਤਰਫ ਤੋਂ ਹਾਲ ਫਿਲਹਾਲ ਜਿਹੜਾ ਇਸ ਕਾਰਗੋ ਜਿਹੜੀ ਯੂਨਿਟ ਹੈ ਉਸ ਨੂੰ ਵਰਤਿਆ ਜਾਏਗਾ। ਇਸ ਹਵਾਈ ਅੱਡੇ ਦੇ ਉੱਤੇ ਢੋਆ ਢੁਆਈ ਦਾ ਕੰਮ ਜਿਹੜਾ ਅੱਜ ਦੇ ਦਿਨ ਤੋਂ ਸ਼ੁਰੂ ਕਰ ਦਿੱਤਾ ਜਾਣਾ, ਔਰ ਫਿਰ ਉਸ ਤੋਂ ਬਾਅਦ ਟਰੱਕਾਂ ਦੀਆਂ ਲਾਈਨਾਂ ਜਿਹੜੀਆਂ ਨੇ ਉਹ ਤੁਹਾਨੂੰ ਲੱਗਦੀਆਂ ਦਿਖਣਗੀਆਂ। ਨਾਰਦਰਨ ਰੋਡ ਜਿਸਦਾ ਵਿਸਤਾਰ ਕੀਤਾ ਗਿਆ ਸੀ, ਫਿਰ M12, M7 ਨਵੇਂ ਨੈਟਵਰਕ ਜਿਹੜੇ ਬਣਾਏ ਗਏ ਨੇ ਉਹਨਾਂ ਨੂੰ ਵੀ ਕਾਫੀ ਵਿਅਸਤ ਤਰੀਕੇ ਦੇ ਨਾਲ ਹੁਣ ਚੱਲਦਾ ਹੋਇਆ ਦੇਖਿਆ ਜਾ ਸਕੇਗਾ। ਦੱਸ ਦਈਏ ਕਿ ਕਾਰਗੋ ਉਡਾਨਾਂ ਅੱਜ ਤੋਂ ਦੇ ਦਿਨ ਤੋਂ ਲੈਂਡ ਕਰਨੀਆਂ ਜਾਂ ਟੇਕ ਆਫ ਕਰਨੀਆਂ ਸ਼ੁਰੂ ਹੋ ਜਾਣਗੀਆਂ, ਪਰ ਜਿਹੜੀਆਂ ਪੈਸੇਂਜਰ ਫਲਾਈਟਸ ਨੇ ਸਿਡਨੀ ਦੇ ਇਸ ਦੂਸਰੇ ਕੌਮਾਂਤਰੀ ਹਵਾਈ ਅੱਡੇ ਤੋਂ ਉਹ 25 ਅਕਤੂਬਰ ਤੋਂ ਸ਼ੁਰੂ ਹੋਣੀਆਂ ਨੇ। ਉਧਰ ਕੁਛ ਫਟਾਫਟ ਖਬਰਾਂ ਦੀ ਵੀ ਸਾਂਝ ਪਾ ਲਈਏ। ਸਭ ਤੋਂ ਪਹਿਲਾਂ ਕੁਇਨਜ਼ਲੈਂਡ ਦੇ ਵਿੱਚ ਜਿਹੜਾ ਇੱਕ ਹਾਦਸਾ ਵਾਪਰਿਆ, ਦੱਸ ਦਈਏ ਕਿ ਦੋ ਅਲੱਗ ਅਲੱਗ ਹਾਦਸੇ ਵਾਪਰੇ ਨੇ ਜਿੱਥੇ 3 ਲੋਕਾਂ ਦੀ ਜਾਨ ਚਲੀ ਗਈ ਹੈ, 2 ਹੋਰ ਲੋਕ ਜ਼ਿੰਦਗੀ ਤੇ ਮੌਤ ਦੇ ਦਰਮਿਆਨ ਜੂਝ ਰਹੇ ਨੇ। ਸਾਊਥ ਈਸਟ ਕੁਇਨਜ਼ਲੈਂਡ ਦੇ ਵਿੱਚ ਸ਼ਨੀਵਾਰ ਤੇ ਐਤਵਾਰ ਦਾ ਦਿਨ ਖਾਸੇ ਘਾਤਕ ਰਹੇ। ਸਨਸ਼ਾਈਨ ਕੋਸਟ ਦੇ ਵਿੱਚ ਵਾਰਨਾ ਇਲਾਕੇ ਦੇ ਅੰਦਰ ਇੱਕ ਮੋਟਰਸਾਈਕਲ ਤੇ ਇੱਕ ਮਹਿਲਾ ਦੇ ਦਰਮਿਆਨ ਟੱਕਰ ਹੋਈ। ਮਹਿਲਾ ਦੀ ਮੌਕੇ ਦੇ ਉੱਤੇ ਮੌਤ ਹੋ ਗਈ, ਜਿਸ ਦੀ ਉਮਰ 68 ਸਾਲ ਦੱਸੀ ਗਈ। ਮੋਟਰਸਾਈਕਲ ਚਾਲਕ ਦੀ ਉਮਰ 30 ਸਾਲ ਸੀ, ਗੋਲਡਨ ਬੀਚ ਇਲਾਕੇ ਦਾ ਰਹਿਣ ਵਾਲਾ ਸੀ ਇਹ ਬਾਈਕੀ। ਇਸ ਨੂੰ ਵੀ ਹਸਪਤਾਲ ਲਿਜਾਂਦਿਆਂ ਹੋਇਆਂ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਉਧਰ ਦੂਸਰਾ ਹਾਦਸਾ ਲੋਗਨ ਨਾਮ ਦੇ ਸਬਬ ਦੇ ਵਿੱਚ ਵਾਪਰਿਆ। ਇੱਥੇ ਵੀ ਜਿਹੜੀ ਇੱਕ ਸੁਬਾਰੂ ਕਾਰ ਸੀ ਉਹ ਆਡੀ ਦੇ ਨਾਲ ਟਕਰਾ ਗਈ, ਔਰ ਇਸ ਦਰਮਿਆਨ ਜਿਹੜਾ ਇੱਕ ਡਰਾਈਵਰ ਦੀ ਮੌਕੇ ਦੇ ਉੱਤੇ ਮੌਤ ਹੋ ਗਈ, ਔਰ ਉਸਦੇ ਪੈਸੇਂਜਰ ਨੂੰ ਪ੍ਰਿੰਸੈਸ ਅਲੈਗਜ਼ੈਂਡਰਾ ਹਸਪਤਾਲ ਭਰਤੀ ਕੀਤਾ ਗਿਆ, ਜਿਸ ਦੀ ਹਾਲਤ ਹਾਲੇ ਵੀ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਖਤਰੇ ਤੋਂ ਬਾਹਰ ਨਹੀਂ ਉਸਨੂੰ ਕਿਹਾ ਜਾ ਸਕਦਾ। ਆਡੀ ਦਾ ਡਰਾਈਵਰ ਜਿਹੜਾ ਸੀ ਉਸਦੀ ਕੋਈ ਇੰਨੇ ਜ਼ਿਆਦਾ ਸੱਟਾਂ ਫੇਟਾਂ ਲੱਗੀਆਂ ਨੇ, ਪਰ ਉਸਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ, ਪਰ ਉਸਦੀ ਹਾਲਤ ਬਿਲਕੁਲ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉਧਰ ਮੈਲਬਰਨ ਦੇ ਇਨਰ ਸਿਟੀ ਇਲਾਕੇ ਦੇ ਵਿੱਚ ਇੱਕ ਘਰ ਦੇ ਅੰਦਰ 73 ਸਾਲਾ ਮਹਿਲਾ ਦੀ ਮ੍ਰਿਤਕ ਦੇਹ ਬਰਾਮਦ ਕੀਤੀ ਗਈ ਹੈ। ਸ਼ਨੀਵਾਰ ਦੇ ਦਿਨ ਫਿਟਜ਼ਰੋਏ ਨਾਰਥ ਦੇ ਵਿੱਚ ਬਰੁਕਸ ਕ੍ਰਿਸੈਂਟ ਦੇ ਉੱਤੇ ਐਮਰਜੈਂਸੀ ਸੇਵਾਵਾਂ ਨੂੰ ਸੱਦਿਆ ਗਿਆ ਸੀ। ਇੱਧਰ ਇੱਕ ਤੀਸਰੀ ਖਬਰ ਜਿਹੜੀ ਉਹ ਸਾਊਥ ਆਸਟ੍ਰੇਲੀਆ ਤੋਂ ਭਾਈਚਾਰੇ ਦੇ ਨਾਲ ਜੁੜੀ ਹੋਈ, ਜਿੱਥੇ ਐਡੀਲੈਡ ਦੇ ਉੱਤਰੀ ਇਲਾਕਿਆਂ ਦੇ ਵਿੱਚ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਵਿੱਚ ਜਿਹੜਾ ਗੁਰੂ ਘਰ ਹੈ ਉੱਥੇ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ 60 ਦੇ ਕਰੀਬ ਅੱਗ ਬੁਝਾਊ ਕਰਮਚਾਰੀਆਂ ਦੇ ਜਿਹੜੇ ਫਾਇਰ ਫਾਈਟਰ ਸੀ ਉੱਥੇ ਮੌਕੇ ਦੇ ਉੱਤੇ ਮੌਜੂਦ ਰਹੇ। ਇਸ ਤੋਂ ਇਲਾਵਾ ਮੈਟਰੋਪੋਲੀਟਨ ਫਾਇਰ ਸਰਵਿਸ, ਕੰਟਰੀ ਫਾਇਰ ਸਰਵਿਸ ਦੇ ਵੀ ਦਮਕਲ ਕਰਮੀ ਮੌਕੇ ਦੇ ਉੱਤੇ ਮੌਜੂਦ ਸੀ। ਵਰਜੀਨੀਆ ਦੇ ਵਿੱਚ ਓਲਡ ਪੋਰਟ ਤੇ ਵੇਖਫੀਲਡ ਰੋਡ ਦੇ ਉੱਤੇ ਬਣਿਆ ਹੋਇਆ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਲ 2024 ਦੇ ਵਿੱਚ ਇੱਥੇ ਪਹਿਲੀ ਵਾਰ ਪ੍ਰਕਾਸ਼ ਕੀਤਾ ਗਿਆ ਸੀ। ਹਾਲਾਂਕਿ ਇਹ ਘਟਨਾ ਸ਼ਰਾਰਤੀ ਅਨਸਰਾਂ ਦੀ ਤਰਫ ਤੋਂ ਅੰਜਾਮ ਦਿੱਤੀ ਗਈ ਹੈ ਜਾਂ ਕੋਈ ਹੋਰ ਇਸ ਦੀ ਵਜ੍ਹਾ ਸੀ ਇਸ ਦੇ ਬਾਰੇ ਪਤਾ ਕੀਤਾ ਜਾ ਰਿਹਾ, ਪਰ ਇਸ ਗੁਰੂ ਘਰ ਦੇ ਵਿੱਚ ਪਾਵਨ ਸਰੂਪਾਂ ਨੂੰ ਵੀ ਜਿਹੜੀ ਉਹ ਨੁਕਸਾਨ ਪਹੁੰਚਿਆ। ਇਸ ਬਾਬਤ ਖਬਰ ਤੁਸੀਂ ਸਾਡੇ ਸੋਸ਼ਲ ਮੀਡੀਆ ਤੋਂ ਜਾ ਕੇ ਵੀ ਦੇਖ ਸਕਦੇ ਹੋ। ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾ ਲਈਏ। ਸਭ ਤੋਂ ਪਹਿਲਾਂ ਕ੍ਰਿਕਟ, ਜਿੱਥੇ ਭਾਰਤ ਨੇ ਹੁਣ ਜ਼ਿੰਬਾਬਵੇ ਦੇ ਖਿਲਾਫ ਖੇਡੀ ਜਾ ਰਹੀ ਲੜੀ ਨੂੰ 3-0 ਦੇ ਨਾਲ ਜਿੱਤ ਲਿਆ। T20 ਮੈਚਾਂ ਦੀ ਲੜੀ ਨੂੰ ਆਖਰੀ ਮੈਚ ਜਿਹੜਾ ਕੱਲ ਦੇ ਦਿਨ ਖੇਡਿਆ ਗਿਆ, ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਇਆਂ 192 ਦੌੜਾਂ ਬਣਾਈਆਂ, ਜਿਸ ਦੇ ਵਿੱਚ ਪਿਛਲੇ ਮੈਚ ਦੇ ਅੰਦਰ ਸੈਂਕੜਾ ਜੜਨ ਵਾਲੇ ਵੈਭਵ ਸੂਰਿਆਵੰਸ਼ੀ ਦਾ ਬੱਲਾ ਇਸ ਵਾਰ ਫਿਰ ਚੱਲਿਆ, 81 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਜਿਹੜਾ ਭਾਰਤ ਦੀ ਗੇਂਦਬਾਜ਼ੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ, ਜ਼ਿੰਬਾਬਵੇ ਦੇ ਬੈਨਕੁਰਨ ਨੇ 20, ਰਿਆਨ ਬਰਲ ਨੇ ਨਾਬਾਦ ਰਹਿੰਦਿਆਂ ਹੋਇਆਂ 54 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਵੈਸਲੇ ਮੈਦਵੇਰੇ ਦੀਆਂ 28 ਦੌੜਾਂ ਸੀ, ਪਰ ਹੋਰ ਕੋਈ ਵੀ ਜ਼ਿੰਬਾਬਵੇ ਦਾ ਬੱਲੇਬਾਜ਼ ਨਹੀਂ ਟਿਕ ਸਕਿਆ। ਭਾਰਤ ਦੀ ਤਰਫ ਤੋਂ ਮਯੰਕ ਯਾਦਵ ਨੇ 3 ਵਿਕਟਾਂ ਹਾਸਲ ਕੀਤੀਆਂ, ਯਸ਼ ਠਾਕੁਰ ਨੂੰ 2 ਵਿਕਟਾਂ ਮਿਲੀਆਂ, ਅਸ਼ੋਕ ਸ਼ਰਮਾ ਤੇ ਰਵੀ ਬਿਸ਼ਨੋਈ ਨੂੰ 1-1 ਵਿਕਟ ਮਿਲੀ। ਭਾਰਤ ਨੇ ਇਹ ਮੁਕਾਬਲਾ 35 ਦੌੜਾਂ ਦੇ ਫਰਕ ਦੇ ਨਾਲ ਜਿੱਤ ਲਿਆ। ਉੱਥੇ ਕਾਮਨਵੈਲਥ ਖੇਡਾਂ ਦੀ ਗੱਲ ਕਰੀਏ ਤਾਂ ਕਾਮਨਵੈਲਥ ਖੇਡਾਂ ਦੇ ਵਿੱਚ 4th ਦਿਨ ਤੱਕ ਆਸਟ੍ਰੇਲੀਆ ਨੇ ਆਪਣਾ ਪੂਰਾ ਦਬਦਬਾ ਬਣਾਈ ਰੱਖਿਆ। ਆਸਟ੍ਰੇਲੀਆ ਨੇ ਕਾਮਨਵੈਲਥ ਖੇਡਾਂ ਦੇ ਵਿੱਚ ਹੁਣ ਤੱਕ 17 ਗੋਲਡ, 9 ਚਾਂਦੀ ਤੇ 13 ਤਾਂਬੇ ਦੇ ਤਮਗਿਆਂ ਦੇ ਨਾਲ ਕੁੱਲ 39 ਤਮਗੇ ਹਾਸਲ ਕਰਕੇ ਗਲਾਸਗੋ ਦੇ ਵਿੱਚ ਚੱਲ ਰਹੀਆਂ ਕਾਮਨਵੈਲਥ ਖੇਡਾਂ ਚ ਸਿਖਰਲਾ ਸਥਾਨ ਹਾਸਲ ਕੀਤਾ ਹੋਇਆ। ਦੂਜੇ ਨੰਬਰ ਤੇ ਇੰਗਲੈਂਡ ਹੈ, ਜਿਸਨੇ 4 ਸੋਨੇ ਦੇ, 9 ਚਾਂਦੀ ਦੇ ਤੇ 6 ਬ੍ਰੋਂਜ਼ ਤਮਗੇ ਨੇ। ਕੁੱਲ 19 ਤਮਗਿਆਂ ਦੇ ਨਾਲ ਇੰਗਲੈਂਡ ਦੂਜੇ ਨੰਬਰ ਤੇ ਹੈ, ਸਕਾਟਲੈਂਡ 3rd ਨੰਬਰ ਤੇ, ਨਾਈਜੀਰੀਆ 4th ਤੇ, ਕੈਨੇਡਾ 5ਵੇਂ ਤੇ ਭਾਰਤ ਇਸ ਸੂਚੀ ਚ 8ਵੇਂ ਨੰਬਰ ਤੇ ਹੈ। ਭਾਰਤ ਨੇ ਹੁਣ ਤੱਕ 1 ਸੋਨੇ ਦਾ, 2 ਚਾਂਦੀ ਦੇ ਤੇ 1 ਬ੍ਰੋਂਜ਼ ਤਮਗਾ ਹਾਸਲ ਕੀਤਾ। ਕੁੱਲ 4 ਤਮਗੇ ਭਾਰਤ ਨੇ ਹਾਸਲ ਕੀਤੇ ਨੇ।

ਭਾਰਤ ਦੇ ਲਈ ਨਵੇਂ ਰਿਕਾਰਡ ਜ਼ਰੂਰ ਬਣ ਰਹੇ ਨੇ। ਵੇਟ ਲਿਫਟਰ ਮੀਰਾ ਬਾਈ ਚਾਨੂ ਨੇ ਗਲਾਸਗੋ ਕਾਮਨਵੈਲਥ ਖੇਡਾਂ ਦੇ ਵਿੱਚ ਭਾਰਤ ਦੇ ਲਈ ਇਕਲੌਤਾ ਅਤੇ ਪਹਿਲਾ ਗੋਲਡ ਜਿੱਤਿਆ। ਮੀਰਾ ਬਾਈ ਚਾਨੂ ਨੇ ਸਾਲ 2022 ਦੇ ਵਿੱਚ ਸਪੋਰਟਸ ਵੁਮੈਨ ਆਫ ਦੀ ਈਅਰ ਦਾ ਅਵਾਰਡ ਵੀ ਜਿੱਤਿਆ ਸੀ ਔਰ ਦੋ ਮਹਿਲਾਵਾਂ ਦੀ 48 ਕਿਲੋਗ੍ਰਾਮ ਦੀ ਕੈਟੇਗਰੀ ਦੇ ਵਿੱਚ ਮੀਰਾ ਬਾਈ ਨੇ ਕਈ ਰਿਕਾਰਡ ਤੋੜੇ ਨੇ। ਉਹਨਾਂ ਨੇ ਸਨੈਚ ਦੇ ਵਿੱਚ 85 ਕਿਲੋਗ੍ਰਾਮ, ਕਰੀਨ ਐਂਡ ਜਰਕ ਦੇ ਵਿੱਚ 105 ਕਿਲੋਗ੍ਰਾਮ ਤੇ ਕੁੱਲ 190 ਕਿਲੋਗ੍ਰਾਮ ਦੇ ਵਜ਼ਨ ਚੁੱਕੇ ਨੇ। ਮੀਰਾ ਬਾਈ ਚਾਨੂ ਨੇ ਕਾਮਨਵੈਲਥ ਖੇਡਾਂ ਦੇ ਵਿੱਚ ਸਨੈਚ ਦੇ ਅੰਦਰ 85 ਕਿਲੋਗ੍ਰਾਮ ਵਜ਼ਨ ਜਿਹੜਾ ਚੁੱਕਿਆ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਰਿਕਾਰਡ ਹੈ। ਤੀਸਰੀ ਵਾਰ ਕਾਮਨਵੈਲਥ ਖੇਡਾਂ ਦੇ ਵਿੱਚ ਉਹਨਾਂ ਨੇ ਗੋਲਡ ਮੈਡਲ ਜਿੱਤਿਆ। ਇਸ ਤੋਂ ਪਹਿਲਾਂ ਉਹ ਸਿਲਵਰ ਮੈਡਲ ਵੀ ਜਿੱਤ ਚੁੱਕੇ ਨੇ। 2014 ਚ ਗਲਾਸਗੋ ਦੇ ਵਿੱਚ ਹੀ ਕਾਮਨਵੈਲਥ ਖੇਡਾਂ ਹੋਈਆਂ ਸੀ ਜਦੋਂ ਉਹਨਾਂ ਨੇ ਸਿਲਵਰ ਮੈਡਲ ਜਿੱਤਿਆ ਸੀ। ਉਸ ਤੋਂ ਬਾਅਦ ਫਿਰ 4 ਸਾਲਾਂ ਬਾਅਦ ਆਸਟ੍ਰੇਲੀਆ ਦੇ ਗੋਲਡ ਕੋਸਟ ਦੇ ਵਿੱਚ ਕਾਮਨਵੈਲਥ ਖੇਡਾਂ ਹੋਈਆਂ ਸੀ ਜਿੱਥੇ ਉਹਨਾਂ ਨੇ ਗੋਲਡ ਜਿੱਤਿਆ ਸੀ ਤੇ 2022 ਦੇ ਵਿੱਚ ਬਰਮਿੰਗਮ ਦੇ ਅੰਦਰ ਹੋਈਆਂ ਕਾਮਨਵੈਲਥ ਖੇਡਾਂ ਦੇ ਵਿੱਚ ਵੀ ਉਹਨਾਂ ਨੇ ਗੋਲਡ ਮੈਡਲ ਜਿੱਤਿਆ ਸੀ। ਵੈਸੇ ਮੀਰਾ ਬਾਈ ਚਾਨੂ ਨੇ ਓਲੰਪਿਕ ਖੇਡਾਂ ਦੇ ਲਈ ਭਾਰਤ ਦੇ ਵਾਸਤੇ ਸਿਲਵਰ ਮੈਡਲ ਵੀ ਜਿੱਤਿਆ। ਅਜਿਹਾ ਕਰਨ ਵਾਲੀ ਉਹ ਪਹਿਲੀ ਤੇ ਇਕਲੌਤੀ ਭਾਰਤੀ ਮਹਿਲਾ ਵੇਟ ਲਿਫਟਿੰਗ ਕੈਟੇਗਰੀ ਦੇ ਵਿੱਚ ਬਣੀ ਸੀ। ਉਧਰ ਆਸਟ੍ਰੇਲੀਆ ਦੇ ਲਈ ਤੀਸਰਾ ਦਿਨ ਸੋਨੇ ਦੇ ਨਾਲ ਜੜਿਆ ਹੋਇਆ ਸੀ। 6 ਸੋਨੇ ਦੇ 4 ਚਾਂਦੀ ਦੇ ਤੇ 7 ਬ੍ਰੋਂਜ਼ ਤਮਗੇ ਆਸਟ੍ਰੇਲੀਆ ਨੇ ਹਾਸਲ ਕੀਤੇ। ਜ਼ਿਆਦਾਤਰ ਸਵਿਮਿੰਗ ਦੇ ਵਿੱਚ ਹੀ ਮਿਲੇ। ਮੈਨਜ਼ 100 ਮੀਟਰ ਬੈਕ ਸਟ੍ਰੋਕ ਦੇ ਵਿੱਚ ਟਿਮ ਹੌਜ ਨੂੰ, ਵੁਮੈਨਜ਼ 100 ਮੀਟਰ ਬੈਕ ਸਟ੍ਰੋਕ ਦੇ ਵਿੱਚ ਇਆਨਾ ਐਂਡਰਸਨ ਨੂੰ, ਮੈਨਜ਼ 50 ਮੀਟਰ ਫ੍ਰੀ ਸਟਾਈਲ ਦੇ ਵਿੱਚ ਕੈਮ ਮੈਕਵੋਏ ਨੂੰ ਤੇ ਵੁਮੈਨਜ਼ 1500 ਮੀਟਰ ਫ੍ਰੀ ਸਟਾਈਲ ਦੇ ਵਿੱਚ ਲੈਨੀ ਪੈਲਿਸਟਰ ਨੂੰ ਗੋਲਡ ਮੈਡਲ ਹਾਸਲ ਹੋਇਆ। ਇਸ ਤੋਂ ਇਲਾਵਾ ਆਸਟ੍ਰੇਲੀਆ ਦੀ ਮਰਦਾਂ ਦੀ ਟੀਮ ਨੇ ਜਿਹੜੀ 4x200 ਮੀਟਰ ਫ੍ਰੀ ਸਟਾਈਲ ਆ ਉਸ ਦੇ ਵਿੱਚ ਵੀ ਸੋਨੇ ਦਾ ਤਮਗਾ ਹਾਸਲ ਕੀਤਾ ਸੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: ਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
3: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
1: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
1: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
1: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
1: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।
4: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
5: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
6: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ